FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਲੋ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਠੀਕ 6:05 'ਤੇ, ਯਾਨੀ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਨ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। 7:02 'ਤੇ ਤੁਸੀਂ ਸੁਣੋਗੇ ਸਾਡਾ ਇਨਫੋਰਮੇਟਿਵ ਪਲੱਸ ਐਂਟਰਟੇਨਿੰਗ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। 8:03 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖ਼ਬਰਾਂ। 8:40 'ਤੇ ਤੁਹਾਡੀ ਹਾਰਟ ਬੀਟ ਨੂੰ ਐਨਰਜੈਟਿਕ ਬਣਾਏਗਾ ਨੋਨ ਸਟੋਪ ਪੰਜਾਬੀ ਬੀਟਸ ਨਾਲ ਪ੍ਰੋਗਰਾਮ ਅੱਡੀ ਟੱਪਾ। ਬੈਕ ਟੂ ਬੈਕ ਪੰਜਾਬੀ ਸੌਂਗਸ ਤੁਹਾਡੇ ਵਾਸਤੇ ਪਲੇ ਕੀਤੇ ਜਾਣਗੇ। 9:02 'ਤੇ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ, ਦਿਲਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੁਸੀਂ ਇੰਜੋਏ ਕਰੋਗੇ। 10:02 'ਤੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ, ਅਤੇ ਨਾਲ ਹੀ ਹੋਣਗੀਆਂ ਗੀਤਾਂ ਬਾਰੇ ਕੁਛ ਖਾਸ ਗੱਲਾਂ।

11:02 ਤੇ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ। ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ, ਜਿਹਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਕੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ। 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਠੀਕ 1 ਵਜੇ ਦੁਪਹਿਰ ਨੂੰ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਜਿਨ੍ਹਾਂ ਦੋਸਤਾਂ ਨੂੰ ਸ਼ਾਇਰੀ ਦਾ ਸ਼ੌਂਕ ਹੈ ਉਹਨਾਂ ਵਾਸਤੇ ਪੇਸ਼ ਕਰਾਂਗੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਜਿਸ ਵਿੱਚ ਮੈਸੇਜਿਸ ਰਾਹੀਂ ਤੁਸੀਂ ਵੀ ਆਪਣੀ ਸ਼ਾਇਰੀ ਸ਼ਾਮਿਲ ਕਰਵਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਿੱਧਾ ਦਿੱਲੀ ਕੇਂਦਰ ਤੋਂ। ਸ਼ਾਮੀ 4 ਵਜੇ ਹਿਊਮਰਸ ਟੱਚ ਵਿੱਚ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਯੁਵਾਣੀ ਤੁਸੀਂ ਸੁਣੋਗੇ ਠੀਕ 5 ਵਜੇ। ਤੁਹਾਡੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਏਗਾ, ਜ਼ਿੰਦਗੀ ਨੂੰ ਹੋਰ ਪੋਜ਼ਿਟਿਵ ਬਣਾਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਤੁਸੀਂ ਇੰਜੋਏ ਕਰੋਗੇ ਠੀਕ 6 ਵਜੇ। ਹਿੰਦੀ ਫਿਲਮਾਂ ਬਾਰੇ ਇੰਟਰਸਟਿੰਗ ਫੈਕਟਸ, ਅਪਡੇਟਸ, ਅਨਟੋਲਡ ਸਟੋਰੀਜ਼ ਤੁਸੀਂ ਸੁਣੋਗੇ ਫਿਲਮੀ ਦੁਨੀਆ ਪ੍ਰੋਗਰਾਮ 'ਚ ਠੀਕ 7:02 'ਤੇ। 8:02 'ਤੇ ਰਾਤ ਨੂੰ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇਨਫੋ ਟਾਈਮਸ। 9:02 'ਤੇ ਮੈਸੇਜ ਬੇਸਡ ਫਰਮਾਇਸ਼ੀ ਪ੍ਰੋਗਰਾਮ ਤੁਸੀਂ ਸੁਣੋਗੇ ਦਿਲ ਚਾਹਤਾ ਹੈ। 10 ਵਜੇ ਤੋਂ ਲੈ ਕੇ 10:30 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਸ਼ਾਮੀ ਗਜ਼ਲ। ਸਾਢੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਰੈਟਰੋ ਸੋਲੋ ਫਿਲਮੀ ਸੌਂਗਸ। FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ 'ਤੇ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 6:05 ਹੋ ਗਏ ਨੇ। ਲੋ ਹੁਣ ਸਰਵਨ ਕਰੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਜਦੋਂ ਜ਼ਿੰਦਗੀ ਦੇ ਸਵਾਲ ਵੱਧ ਜਾਣ ਅਤੇ ਜਵਾਬ ਘੱਟ ਲੱਗਣ, ਉਦੋਂ ਸਿਰਫ ਇੱਕ ਨਾਮ ਦਿਲ ਨੂੰ ਸਕੂਨ ਦਿੰਦਾ ਹੈ, ਵਾਹਿਗੁਰੂ। ਵਾਹਿਗੁਰੂ ਦਾ ਨਾਮ ਉਹ ਰੋਸ਼ਨੀ ਹੈ ਜੋ ਹਨੇਰੇ 'ਚ ਰਸਤੇ ਨੂੰ ਵੀ ਚਮਕਾ ਦਿੰਦਾ ਹੈ।

ਅੱਜ 3 ਜੂਨ ਨੂੰ ਭਗਵਾਨ ਗਣੇਸ਼ ਜੀ ਦੀ ਜਿਹੜੀ ਵਿਭੁਵਨ ਸੰਕਸ਼ਟੀ ਚਤੁਰਥੀ ਹੈ ਉਹ ਅਸੀਂ ਮਨਾ ਰਹੇ ਹਾਂ। ਇਹ ਦਿਨ ਗਣਪਤੀ ਬੱਪਾ ਦੀ ਆਰਾਧਨਾ ਵਰਤ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਹੈ। ਜਦੋਂ ਵੀ ਜ਼ਿੰਦਗੀ ਦੀ ਰਾਹਾਂ 'ਚ ਕੋਈ ਰੁਕਾਵਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਇੱਕ ਹੀ ਨਾਮ, ਵਿਘਨਹਰਤਾ ਸ਼੍ਰੀ ਗਣੇਸ਼ ਜੀ।

ਐਫਐਮ ਬੈਂਡ 107 ਮੈਗਾਹਰਟਸ ਤੇ 103.6 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਜਦੋਂ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਣ, ਉਦੋਂ ਇੱਕ ਵਾਰ ਵਾਹਿਗੁਰੂ ਕਹਿ ਕੇ ਵੇਖੋ, ਕਿਉਂਕਿ ਜਿੱਥੇ ਇਨਸਾਨ ਦੀ ਉਮੀਦ ਮੁੱਕਦੀ ਹੈ ਉੱਥੇ ਵਾਹਿਗੁਰੂ ਦੀ ਮਿਹਰ ਸ਼ੁਰੂ ਹੋ ਜਾਂਦੀ ਹੈ। ਵਾਹਿਗੁਰੂ ਦਾ ਨਾਮ ਸਿਰਫ ਇੱਕ ਸ਼ਬਦ ਨਹੀਂ ਹੈ, ਇਹ ਰੂਹ ਦਾ ਸਕੂਨ ਹੈ, ਮਨ ਦੀ ਠੰਡਕ ਹੈ, ਜ਼ਿੰਦਗੀ ਦਾ ਸਹਾਰਾ ਹੈ। ਜਿਸ ਦਿਲ ਵਿੱਚ ਵਾਹਿਗੁਰੂ ਵਸਦੇ ਨੇ ਉੱਥੇ ਫਿਕਰਾਂ ਨੂੰ ਆਉਣ ਹੀ ਨਹੀਂ ਦਿੰਦੇ।

ਜਿਸ ਘਰ ਵਿੱਚ ਵਾਹਿਗੁਰੂ ਦਾ ਨਾਮ ਗੂੰਜਦਾ ਹੈ ਉੱਥੇ ਬਰਕਤ ਆਪਣੇ ਆਪ ਰਾਹ ਬਣਾ ਲੈਂਦੀਆਂ ਨੇ। ਨਾਮ ਦੀ ਕਮਾਈ ਉਹ ਖਜ਼ਾਨਾ ਹੈ ਜੋ ਕਦੇ ਘਟਦਾ ਨਹੀਂ।

ਤੁਸੀਂ ਟਿਊਨ ਕੀਤਾ ਹੋਇਆ 102.7 ਤੇ 103.6 ਮੈਗਾਹਰਟਸ ਦੇ ਪ੍ਰੋਗਰਾਮ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਹੁਣ ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਿਕ ਪੂਰੇ 7 ਵੱਜ ਗਏ ਨੇ। ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ।

ਭਾਰਤ ਨੇ ਕਿਹਾ ਹੈ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸੰਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਅਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 5 ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ।

ਪੰਜਾਬ ਦੇ ਨਵੀਂ ਤੇ ਨਵੀਨਾਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟਾਂ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਹੈ।

ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ ਅੱਜ ਦੇ ਭੁਲੇਖੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸੀ ਜੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨਜ਼।

ਤੁਸੀਂ ਟਿਊਨ ਕੀਤਾ ਹੋਇਆ ਜੀ 102.7 103.6 ਮੈਗਾਹਰਟਜ਼ ਤੇ, ਵੇਲਾ ਹੋ ਗਿਆ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ। ਇੰਜੋਏ ਤੁਸੀਂ ਕਰੋਗੇ ਆਪਣੀ ਦੋਸਤ ਆਰ ਜੇ ਸ਼ਾਹਿਨ ਦੇ ਨਾਲ।

ਅੱਜ ਆਪਾਂ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਹ ਬਹੁਤ ਵਾਰ ਆਪਾਂ ਦੇਖਿਆ ਹੈ ਕਿ ਆਪਣੇ ਇੱਕ ਕੰਫਰਟ ਜ਼ੋਨ ਤੋਂ ਆਪਾਂ ਬਾਹਰ ਹੀ ਨਹੀਂ ਨਿਕਲਦੇ, ਆਪਣੀ ਜ਼ਿੰਦਗੀ ਵਿੱਚ ਇੱਕ ਅਜਿਹੀ ਜਗ੍ਹਾ ਬਣਾ ਲੈਂਦੇ ਹਾਂ ਜਿੱਥੇ ਸਾਨੂੰ ਸਭ ਕੁਝ ਇੱਕ ਆਰਾਮਦਾਇਕ ਲੱਗਦਾ ਹੈ, ਇੱਕ ਕੰਫਰਟ ਜ਼ੋਨ ਦੇ ਵਿੱਚ ਰਹਿੰਦੇ ਹਾਂ। ਲੇਕਿਨ ਸਾਨੂੰ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਜਿਹੜੀ ਕਾਮਯਾਬੀ ਹੈ ਉਹ ਕਦੇ ਵੀ ਆਰਾਮ ਦੇ ਘੇਰੇ ਵਿੱਚ ਸਾਨੂੰ ਨਹੀਂ ਮਿਲਦੀ, ਕਾਮਯਾਬੀ ਉਸ ਘੇਰੇ ਤੋਂ ਬਾਹਰ ਆ ਕੇ ਕਦਮ ਰੱਖ ਕੇ ਸਾਨੂੰ ਮਿਲਦੀ ਹੈ। ਜਦੋਂ ਅਸੀਂ ਕੋਈ ਨਵਾਂ ਕੰਮ ਕਰਨ ਬਾਰੇ ਸੋਚਦੇ ਹਾਂ ਤਾਂ ਸਾਨੂੰ ਪਹਿਲਾਂ ਤਾਂ ਡਰ ਲੱਗਦਾ ਹੈ, ਮੈਨੂੰ ਲੱਗਦਾ ਡਰ ਸਾਰਿਆਂ ਨੂੰ ਹੀ ਲੱਗਦਾ ਹੈ। ਲੇਕਿਨ ਜਦੋਂ ਉਸ ਡਰ 'ਤੇ ਆਪਾਂ ਕਾਬੂ ਕਰ ਲੈਂਦੇ ਹਾਂ ਤਾਂ ਜਿਹੜੇ ਸਾਡੇ ਕੰਮ ਨੇ ਉਹ ਆਪਣੇ ਆਪ ਹੋਣ ਲੱਗ ਜਾਂਦੇ ਨੇ। ਕਈ ਵਾਰ ਸਾਨੂੰ ਹੁੰਦਾ ਕਿ ਸਾਨੂੰ ਸਕਸੈਸ ਮਿਲੇਗੀ ਜਾਂ ਨਹੀਂ ਮਿਲੇਗੀ, ਜੇ ਸਾਨੂੰ ਸਕਸੈਸ ਵੀ ਨਹੀਂ ਮਿਲੀ ਨਾ ਫਿਰ ਸਾਨੂੰ ਕਈ ਵਾਰ ਇੱਦਾਂ ਹੁੰਦਾ ਕਿ ਲੋਕਾਂ ਦੀਆਂ ਗੱਲਾਂ ਦਾ ਡਰ ਲੱਗਦਾ ਅਤੇ ਆਪਣੇ ਆਪ 'ਤੇ ਜਿਹੜਾ ਸੈਲਫ ਕੌਨਫੀਡੈਂਸ ਹੈ ਉਹ ਕਿਤੇ ਨਾ ਕਿਤੇ ਸਾਡਾ ਡਗਮਗਾ ਜਾਂਦਾ ਹੈ। ਪਰ ਜੇ ਅਸੀਂ ਇਹਨਾਂ ਡਰਾਂ ਨੂੰ ਆਪਣੇ ਰਾਸਤੇ ਦੀ ਕੰਧ ਬਣਾ ਲਈਏ ਤਾਂ ਮੰਜ਼ਿਲ ਤੱਕ ਕਦੇ ਨਹੀਂ ਪਹੁੰਚ ਸਕਦੇ। ਹਰ ਵੱਡੀ ਸਫਲਤਾ ਦੀ ਸ਼ੁਰੂਆਤ ਇੱਕ ਛੋਟੀ ਜਿਹੀ ਹਿੰਮਤ ਵਾਲੀ ਕਦਮ ਨਾਲ ਹੁੰਦੀ ਹੈ। ਮੰਜ਼ਿਲਾਂ ਉਹਨਾਂ ਨੂੰ ਹੀ ਮਿਲਦੀਆਂ ਨੇ ਜੋ ਰਾਹਾਂ ਤੋਂ ਨਹੀਂ ਘਬਰਾਉਂਦੀ। ਤੂਫਾਨਾਂ ਨਾਲ ਲੜ ਕੇ ਵੀ ਪੰਛੀ ਅਸਮਾਨਾਂ ਵਿੱਚ ਉੱਡਣਾ ਸਿੱਖ ਜਾਂਦੇ ਨੇ। ਜੇ ਬੀਜ ਮਿੱਟੀ ਦੇ ਅੰਦਰ ਹੀ ਇੱਕ ਸੁਰੱਖਿਅਤ ਰਹਿਣਾ ਚਾਹੇ, ਇੱਕ ਆਪਣਾ ਕੰਫਰਟ ਜ਼ੋਨ ਬਣਾ ਲਵੇ ਤਾਂ ਉਹ ਕਦੇ ਵੀ ਦਰਖਤ ਨਹੀਂ ਬਣ ਸਕਦਾ। ਉਸਨੂੰ ਹਨੇਰੇ ਵਿੱਚ ਨਿਕਲ ਕੇ ਧੁੱਪ ਮੀਂਹ ਹਵਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੀਕ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਵੀ ਵਿਕਾਸ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਚੁਣੌਤੀਆਂ ਦਾ, ਮੁਸ਼ਕਲਾਂ ਦਾ, ਟੈਕਲਸ ਦਾ ਜਿਹੜਾ ਆਪਾਂ ਸਾਹਮਣਾ ਕਰਦੇ ਹਾਂ ਅਤੇ ਸਲਿਊਸ਼ਨ ਕੱਢ ਕੇ ਲੈ ਕੇ ਆਉਂਦੇ ਹਾਂ ਅਤੇ ਉਹਨਾਂ 'ਤੇ ਕੰਮ ਕਰਦੇ ਹਾਂ, ਆਪਣੇ ਜਿਹੜੇ ਫਲੋਜ਼ ਨੇ ਉਹਨਾਂ 'ਤੇ ਕੰਮ ਕਰਦੇ ਹਾਂ, ਜਿਹੜੀ ਕਮੀ ਰਹਿ ਗਈ ਉਹਨਾਂ 'ਤੇ ਕੰਮ ਕਰਦੇ ਹਾਂ ਅਤੇ ਹਰ ਰੋਜ਼ ਨਵਾਂ ਕੁਝ ਸਿੱਖਦੇ ਹਾਂ ਅਤੇ ਨਵਾਂ ਕਰਨ ਦੀ ਟਰਾਈ ਕਰਦੇ ਹਾਂ।

ਤੇ ਦੋਸਤੋ ਤੁਸੀਂ ਜਾਣਾ ਕਿਤੇ ਨਹੀਂ ਹੈ, ਇੱਦਾਂ ਹੀ ਹੋਰ ਸੋਹਣੀਆਂ ਸੋਹਣੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਮੈਂ ਕਰੂੰਗੀ, ਤੁਹਾਨੂੰ ਸੁਣਾਊਂਗੀ, ਅਤੇ ਨਾਲ ਹੀ ਅੱਜ ਦੇ ਜਿਹੜੇ ਖਾਸ ਦਿਨ ਨੇ ਉਹ ਤੁਹਾਡੇ ਨਾਲ ਸਾਂਝਾ ਕੀਤੇ ਜਾਣਗੇ। ਲੇਕਿਨ ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ ਇੰਜੋਏ ਤੁਸੀਂ ਕਰ ਰਹੇ ਹੋ ਆਪਣੇ ਦੋਸਤ ਆਰਜੀ ਸ਼ਾਹੀਨ ਦੇ ਨਾਲ। ਅੱਛਾ ਅਕਸਰ ਆਪਾਂ ਦੇਖਦੇ ਹਾਂ ਕਿ ਕਈ ਵਾਰ ਸਵੇਰੇ ਅਲਾਰਮ ਵੱਜਦਾ ਹੈ, ਅਸੀਂ ਸੋਚਦੇ ਹਾਂ 5 ਮਿੰਟ ਹੋਰ ਆਪਾਂ ਸੋ ਜਾਈਏ, ਪਰ ਉਹ 5 ਮਿੰਟ ਕਦੋਂ, ਅੱਧਾ ਘੰਟਾ, 2 ਘੰਟੇ, 3 ਘੰਟੇ ਬਣ ਜਾਂਦੇ ਨੇ, ਸਾਨੂੰ ਬਿਲਕੁਲ ਪਤਾ ਹੀ ਨਹੀਂ ਲੱਗਦਾ। ਫਿਰ ਜਦੋਂ ਅੱਖ ਖੁੱਲ੍ਹਦੀ ਹੈ ਲੱਗਦਾ ਹੈ ਕਿ ਜਿਵੇਂ ਦੁਨੀਆ ਨੇ ਰੇਸ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਰੇਸ ਦੇ ਵਿੱਚ ਆਪਾਂ ਇਸ ਟਾਈਮ ਸਟਾਰਟਿੰਗ ਪੁਆਇੰਟ 'ਤੇ ਖੜ੍ਹੀ ਹਾਂ, ਸਟਾਰਟਿੰਗ ਲਾਈਨ 'ਤੇ ਖੜ੍ਹੀ ਹਾਂ ਜੀ। ਮੋਬਾਈਲ ਦੀ ਬੈਟਰੀ 1% ਤੋਂ ਮੁੜ 100% ਤੱਕ ਚਾਰਜ ਹੋ ਸਕਦੀ ਹੈ, ਤਾਂ ਇਨਸਾਨ ਕਿਉਂ ਨਹੀਂ ਚਾਰਜ ਹੋ ਸਕਦਾ ਦੁਬਾਰਾ? ਹਰ ਨਵਾਂ ਦਿਨ ਸਾਨੂੰ ਇੱਕ ਨਵਾਂ ਮੌਕਾ ਦਿੰਦਾ ਹੈ, ਕੱਲ੍ਹ ਜੋ ਨਹੀਂ ਹੋ ਸਕਿਆ ਉਹ ਅੱਜ ਹੋ ਸਕਦਾ ਹੈ। ਐਵਰੀ ਡੇ ਇਜ਼ ਅ ਨਿਊ ਬਿਗਨਿੰਗ। ਅਕਸਰ ਲੋਕ ਵੱਡੇ ਸੁਪਨੇ ਤਾਂ ਵੇਖਦੇ ਨੇ, ਪਰ ਜਦੋਂ ਉਹਨਾਂ ਨੂੰ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਸੋਚਦੇ ਨੇ ਕਿ ਇੱਕ ਦਿਨ ਵਿੱਚ ਕੀ ਬਦਲ ਜਾਵੇਗਾ ਜਾਂ ਇੱਕ ਦਿਨ ਵਿੱਚ ਸਭ ਕੁਝ ਬਦਲ ਜਾਵੇਗਾ, ਪਰ ਇਹ ਸੱਚ ਨਹੀਂ ਹੈ। ਵੱਡੀ ਕਾਮਯਾਬੀ ਹਮੇਸ਼ਾ ਛੋਟੇ ਛੋਟੇ ਕਦਮਾਂ ਦੇ ਨਾਲ ਸ਼ੁਰੂ ਹੁੰਦੀ ਹੈ। ਉਹ ਕਹਿੰਦੇ ਹਨ ਕਿ ਬੂੰਦ ਬੂੰਦ ਸੇ ਸਾਗਰ ਭਰਤਾ ਹੈ, ਅਤੇ ਆਹ ਜਿਹੜਾ ਸਾਗਰ ਹੈ, ਆਹ ਜਿਹੜਾ ਘੜਾ ਵੀ ਹੈ, ਉਸਨੂੰ ਭਰਨ ਦੇ ਵਾਸਤੇ ਸਾਨੂੰ ਛੋਟੇ ਛੋਟੇ ਜਿਹੜੇ ਸਟੈਪਸ ਨੇ, ਛੋਟੀ ਛੋਟੀ ਜਿਹੜੀਆਂ ਚੀਜ਼ਾਂ ਨੇ, ਉਹ ਕਰਨ ਦੀ ਜ਼ਰੂਰਤ ਹੈ। ਇੱਕ ਕਿਸਾਨ ਜਦੋਂ ਬੀਜ ਬੀਜਦਾ ਹੈ ਤਾਂ ਅਗਲੇ ਦਿਨ ਖੇਤ ਨਹੀਂ ਬਣ ਜਾਂਦੇ, ਫਸਲ ਕਿੱਥੇ ਹੈ ਉਹ ਧੀਰਜ ਰੱਖਦਾ ਹੈ, ਪੇਸ਼ੈਂਸ ਰੱਖਦਾ ਹੈ, ਪਾਣੀ ਦਿੰਦਾ ਹੈ, ਮਿਹਨਤ ਕਰਦਾ ਹੈ, ਕੁਝ ਸਮੇਂ ਬਾਅਦ ਉਹ ਛੋਟਾ ਜਿਹਾ ਜਿਹੜਾ ਬੀਜ ਹੈ ਉਹ ਲਹਿਰਾਉਂਦੇ ਹੋਏ ਜਿਹੜੇ ਫਸਲਾਂ ਬਣ ਜਾਂਦੀਆਂ ਨੇ। ਜ਼ਿੰਦਗੀ ਵੀ ਬਿਲਕੁਲ ਦੋਸਤੋ ਇਸੇ ਤਰ੍ਹਾਂ ਹੈ ਜੀ। ਅਸੀਂ ਹਰ ਰੋਜ਼ ਆਪਣੇ ਟੀਚੇ ਵੱਲ ਇੱਕ ਛੋਟਾ ਜਿਹਾ ਕਦਮ ਚੁੱਕਦੇ ਹਾਂ ਤਾਂ ਇੱਕ ਦਿਨ ਅਸੀਂ ਆਪਣੀ ਮੰਜ਼ਿਲ ਦੇ ਨੇੜੇ ਜ਼ਰੂਰ ਪਹੁੰਚਦੇ ਹਾਂ। ਸਕਸੈਸ ਕੋਈ ਜਾਦੂ ਨਹੀਂ ਹੈ, ਇਹ ਰੋਜ਼ਾਨਾ ਕੀਤੀਆਂ ਗਈਆਂ ਛੋਟੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ, ਨਤੀਜਾ ਹੈ। ਇਸ ਲਈ ਜੇ ਅੱਜ ਸਾਨੂੰ ਲੱਗਦਾ ਹੈ ਕਿ ਅਸੀਂ ਹੌਲੀ ਚੱਲ ਰਹੇ ਹਾਂ ਤਾਂ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਹੌਲੀ ਚੱਲਣਾ ਗਲਤ ਨਹੀਂ ਹੈ, ਰੁਕ ਜਾਣਾ ਗਲਤ ਹੈ। ਜਿਹੜੇ ਸਾਡੀਆਂ ਕਮੀਆਂ ਨੇ, ਸਾਨੂੰ ਲੱਗਦਾ ਹੈ ਕਿ ਜਿਸ ਚੀਜ਼ਾਂ 'ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ, ਉਹਨਾਂ ਚੀਜ਼ਾਂ 'ਤੇ ਸਾਨੂੰ ਰੋਜ਼ 5 ਮਿੰਟ ਤੋਂ ਸ਼ੁਰੂ ਕਰਨਾ ਚਾਹੀਦਾ। ਮੈਨੂੰ ਲੱਗਦਾ 2 ਮਿੰਟ 5 ਮਿੰਟ ਅੱਜ ਕੰਮ ਕਰੀਏ ਅਤੇ ਕੱਲ੍ਹ ਨੂੰ 1-1 ਮਿੰਟ ਉਹਦੇ ਵਿੱਚ ਜਦੋਂ ਆਪਾਂ ਐਡ ਕਰਦੇ ਹਾਂ ਤਾਂ ਮੈਨੂੰ ਲੱਗਦਾ ਇੱਕ ਟਾਈਮ 'ਤੇ ਜਾ ਕੇ ਉਹ ਜਿਹੜੇ ਫਲੋਜ਼ ਨੇ ਸਾਡੇ, ਜਿਹੜੇ ਸਾਡੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਇੱਦਾਂ ਦੀ ਕਮੀ ਹੈ, ਉਸ 'ਤੇ ਜਦੋਂ ਆਪਾਂ ਇੱਦਾਂ ਕੰਮ ਕਰਦੇ ਹਾਂ ਨਾ, ਤਾਂ ਉਹ ਕਮੀ ਛੂ ਮੰਤਰ ਨਾਲ ਦੂਰ ਹੋ ਜਾਂਦੀ ਹੈ। ਅਤੇ ਜਦੋਂ ਵੀ ਆਪਾਂ ਸਵੇਰੇ ਉੱਠਦੇ ਹਾਂ ਨਾ, ਸਾਨੂੰ ਇੱਕ ਦਿਨ ਇੱਕ ਗੱਲ ਜ਼ਰੂਰ ਆਪਣੇ ਆਪ ਨੂੰ ਇਹ ਦੱਸਣੀ ਚਾਹੀਦੀ ਹੈ, ਅੱਜ ਇੱਕ ਨਵਾਂ ਦਿਨ ਹੈ ਸਾਡੇ ਵਾਸਤੇ। ਹੁਣ ਜਿਹੜੇ ਸਾਡੇ ਦੋਸਤ ਉੱਠ ਗਏ ਨੇ ਅਤੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ, ਉਹ ਇਹ ਕਹਿ ਸਕਦੇ ਨੇ ਕਿ ਅੱਜ ਇੱਕ ਨਵਾਂ ਦਿਨ ਹੈ, ਇੱਕ ਨਵੀਂ ਸ਼ੁਰੂਆਤ ਹੈ ਆਪਣੇ ਸੁਪਨਿਆਂ ਵੱਲ ਇੱਕ ਛੋਟਾ ਜਿਹਾ ਕਦਮ ਚੁੱਕਣ ਦੀ, ਕਿਉਂਕਿ ਸਮਾਲ ਸਟੈਪਸ ਟੂਡੇ ਬਿਕਮ ਬਿਗ ਸਕਸੈਸ ਟੁਮਾਰੋ। ਦੇਖੋ, ਸਕਸੈਸ ਵੀ ਬਣ ਸਕਦੀ ਹੈ, ਮਿਲ ਸਕਦੀ ਹੈ, ਬਸ ਥੋੜ੍ਹਾ ਜਿਹਾ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।

ਪਹਿਲਾਂ ਤਾਂ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਮੈਂ ਪੁੱਛਦੀ ਹਾਂ, ਹੁਣ ਤੁਸੀਂ ਜਵਾਬ ਵੀ ਦੇ ਸਕਦੇ ਹੋ 9855 10 10 27 ਸਾਡੇ ਵਟਸਐਪ ਨੰਬਰ 'ਤੇ। ਕਦੇ ਤੁਸੀਂ ਸੋਚਿਆ ਹੈ ਕਿ ਹਾਂ ਅੱਜ ਦੇ ਟਾਈਮ ਦੇ ਵਿੱਚ ਵੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕਿ ਸਾਡੇ ਵਾਤਾਵਰਨ ਨੂੰ, ਸਾਡੇ ਇਨਵਾਇਰਮੈਂਟ ਨੂੰ ਸੇਫ ਰੱਖਦੀ ਹੈ, ਜ਼ਿਆਦਾ ਐਕਸਪੈਂਸਿਵ ਵੀ ਨਹੀਂ ਹੈ, ਲੇਕਿਨ ਸਾਡੀ ਸਿਹਤ ਦਾ ਰਾਜ ਵੀ ਬਣ ਸਕਦੀ ਹੈ। ਆਖਰੀ ਵਾਰ ਤੁਸੀਂ ਕਦੋਂ ਸਾਈਕਲ ਚਲਾਈ ਸੀ? ਕੱਲ੍ਹ, ਪਿਛਲੇ ਮਹੀਨੇ, ਜਾਂ ਫਿਰ ਇੰਨੀ ਦੇਰ ਹੋ ਗਈ ਹੈ ਕਿ ਸਾਈਕਲ ਵੀ ਤੁਹਾਡਾ ਚਿਹਰਾ ਯਾਦ ਨਹੀਂ ਰੱਖ ਪਾਈ, ਜਾਂ ਤੁਸੀਂ ਸਾਈਕਲ ਦਾ ਚਿਹਰਾ ਭੁੱਲ ਗਏ ਹੋ? ਬਿਲਕੁਲ, ਅੱਜ 3 ਜੂਨ ਨੂੰ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਵਰਲਡ ਬਾਈਸਾਈਕਲ ਡੇ। ਕਈ ਵਾਰ ਅਸੀਂ ਸੋਚਦੇ ਹਾਂ ਕਿ ਫਿੱਟ ਰਹਿਣ ਵਾਸਤੇ ਮਹਿੰਗਾ ਜਿੰਮ ਬਹੁਤ ਜ਼ਿਆਦਾ ਜ਼ਰੂਰੀ ਹੈ, ਜਾਂ ਫਿਰ ਇੱਦਾਂ ਦੇ ਇਕੁਇਪਮੈਂਟਸ ਜਾਂ ਫਿਰ ਮਸ਼ੀਨਾਂ ਜਿਹੜੀਆਂ ਵੱਡੀਆਂ ਵੱਡੀਆਂ, ਉਹਨਾਂ 'ਤੇ ਐਕਸਰਸਾਈਜ਼ ਕਰਕੇ ਆਪਾਂ ਫਿੱਟ ਰਹਿ ਸਕਦੇ ਹਾਂ। ਪਰ ਇੱਕ ਇੱਦਾਂ ਦੀ ਚੀਜ਼ ਹੈ ਸਾਈਕਲ, ਜਿਹੜੀ ਕਿ ਸਾਡਾ ਖਿਆਲ ਵੀ ਰੱਖਦੀ ਹੈ, ਸਾਨੂੰ ਖੁਸ਼ ਵੀ ਰੱਖਦੀ ਹੈ, ਅਤੇ ਬੜੀ ਪਿਆਰੀ ਜਿਹੀ ਛੋਟੀ ਜਿਹੀ ਸਾਈਕਲ ਹੈ। ਅਤੇ ਤੁਹਾਡੇ ਵਿੱਚ ਕੌਣ ਕੌਣ ਸਵੇਰੇ ਸਵੇਰੇ ਸਾਈਕਲਿੰਗ ਕਰਦਾ? ਜੇ ਨਹੀਂ ਕਰਦੇ ਤਾਂ ਕਦੇ ਤੁਸੀਂ ਸੋਚਿਆ ਸੀ? ਸਿਰਫ 20

30 ਮਿੰਟ ਰੋਜ਼ ਤੁਸੀਂ ਸੋਚਦੇ ਹੋ ਕੱਲ੍ਹ ਤੋਂ ਆਪਾਂ ਸਾਈਕਲਿੰਗ ਕਰਾਂਗੇ ਅਤੇ ਇਹ ਸਾਡੀ ਸਿਹਤ ਦੇ ਵਿੱਚ ਕਿੰਨੇ ਬਦਲਾਅ ਲਾ ਸਕਦੀ ਹੈ। ਵਰਲਡ ਬਾਈਸਾਈਕਲ ਡੇ ਮਨਾਉਣ ਦਾ ਮਕਸਦ ਸਿਰਫ ਇਹ ਨਹੀਂ ਹੈ ਕਿ ਸਾਈਕਲ ਦੀ ਤਾਰੀਫ ਹੀ ਕਰਨੀ ਹੈ, ਇਸ ਦਿਨ ਦਾ ਮੁੱਖ ਉਦੇਸ਼ ਹੈ ਲੋਕਾਂ ਨੂੰ ਇਹ ਸਮਝਾਉਣਾ ਕਿ ਸਾਈਕਲ ਇੱਕ ਸਸਤਾ, ਸੁਰੱਖਿਅਤ, ਸਿਹਤਮੰਦ ਵਾਤਾਵਰਣ ਲਈ ਬਹੁਤ ਵਧੀਆ ਸਾਧਨ ਹੈ। ਸੰਯੁਕਤ ਰਾਸ਼ਟਰ ਨੇ 2018 ਵਿੱਚ 3 ਜੂਨ ਨੂੰ ਵਰਲਡ ਬਾਈਸਾਈਕਲ ਡੇ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਲੋਕਾਂ ਨੂੰ ਸਿਹਤਮੰਦ ਜੀਵਨ ਅਤੇ ਸਾਫ਼ ਸੁਥਰੇ ਵਾਤਾਵਰਣ ਵੱਲੋਂ ਪ੍ਰੇਰਿਤ ਕਰਨਾ ਹੈ। ਹੁਣ ਗੱਲ ਕਰਦੇ ਹਾਂ ਸਾਈਕਲ ਚਲਾਉਣ ਦੇ ਫਾਇਦੇ ਕਿੰਨੇ ਨੇ। ਸਾਈਕਲਿੰਗ ਸਾਡੇ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ, ਵਜ਼ਨ ਨੂੰ ਕੰਟਰੋਲ ਰੱਖਦੀ ਹੈ, ਟੈਨਸ਼ਨ ਘਟਾਉਂਦੀ ਹੈ, ਸਰੀਰ ਨੂੰ ਐਕਟਿਵ ਰੱਖਦੀ ਹੈ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਨਾਲ ਨਾ ਕੋਈ ਧੂੰਆਂ ਨਿਕਲਦਾ, ਨਾ ਪ੍ਰਦੂਸ਼ਣ ਵੱਧਦਾ ਹੈ। ਦੇਖੋ ਇਨਵਾਇਰਮੈਂਟ ਫਰੈਂਡਲੀ ਵੀ ਹੈ। ਬਚਪਨ ਵਿੱਚ ਸਾਈਕਲ ਸਾਨੂੰ ਆਜ਼ਾਦੀ ਦਾ ਅਹਿਸਾਸ ਦਿੰਦੀ ਸੀ। ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਤਾਂ ਇੰਝ ਲੱਗਦਾ ਸੀ ਕਿ ਹਾਂ ਜੇ ਸਾਡੇ ਬਰਥਡੇ 'ਤੇ ਸਾਨੂੰ ਕੋਈ ਗਿਫਟ ਦੇਣਾ ਹੈ ਨਾ, ਆਪਣੇ ਪੇਰੈਂਟਸ ਨੂੰ ਆਪਾਂ ਪਹਿਲਾਂ ਹੀ ਕਹਿ ਦਿੰਦੇ ਸੀ ਕਿ ਮੈਨੂੰ ਸਾਈਕਲ ਚਾਹੀਦੀ ਹੈ, ਬਾਈਸਾਈਕਲ ਚਾਹੀਦੀ ਹੈ। ਅਤੇ ਉਹ ਸਾਈਕਲ ਦੇ ਜਿਹੜੇ ਛੋਟੇ ਛੋਟੇ ਟਾਇਰ ਜਿਹੜੇ ਲੱਗੇ ਹੁੰਦੇ ਸੀ ਸਾਈਡ 'ਤੇ, ਜਦੋਂ ਆਪਾਂ ਸਾਨੂੰ ਬੈਲੈਂਸ ਕਰਨਾ ਨਹੀਂ ਆਉਂਦਾ ਸੀ, ਅਤੇ ਮਤਲਬ ਉਹ ਜਿਹੜੀ ਸਾਈਕਲ ਨਾਲ ਮੈਮਰੀਜ਼ ਨੇ ਨਾ, ਅੱਜ ਵੀ ਜਦੋਂ ਆਪਾਂ ਯਾਦ ਕਰਦੇ ਹਾਂ, ਜਿਨ੍ਹਾਂ ਨੇ ਬਚਪਨ ਦੇ ਵਿੱਚ ਸਾਈਕਲ ਚਲਾਈ ਹੈ ਅਤੇ ਉਹ ਇਸ ਗੱਲ ਤੋਂ ਰਿਲੇਟ ਕਰਨਗੇ। ਜਿਵੇਂ ਹੀ ਸਾਈਕਲ ਮਿਲਦੀ ਸੀ, ਅਸੀਂ ਗਲੀ ਤੋਂ ਲੈ ਕੇ ਸਾਰੇ ਮੁਹੱਲੇ ਦਾ ਚੱਕਰ ਲਗਾਉਂਦੇ ਸੀ। ਅੱਜ ਵੀ ਉਹੀ ਸਾਈਕਲ ਸਾਨੂੰ ਇੱਕ ਹੋਰ ਆਜ਼ਾਦੀ ਦੇ ਸਕਦੀ ਹੈ ਬਿਮਾਰੀਆਂ ਤੋਂ, ਟੈਨਸ਼ਨ ਤੋਂ, ਆਲਸ ਤੋਂ। ਦੋਸਤੋ ਜੇ ਤੁਹਾਡੇ ਘਰ ਵਿੱਚ ਸਾਈਕਲ ਖੜ੍ਹੀ ਹੈ ਨਾ, ਤਾਂ ਉਸਦੀ ਉਹਨੂੰ ਜਿਹੜਾ ਥੋੜ੍ਹਾ ਜਿਹਾ ਸਾਫ਼ ਕਰਕੇ, ਉਸਦੇ ਟਾਇਰਾਂ ਦੇ ਵਿੱਚ ਹਵਾ ਭਰ ਕੇ ਇੱਕ ਛੋਟਾ ਜਿਹਾ ਚੱਕਰ ਜ਼ਰੂਰ ਲਗਾਓ ਸਵੇਰ ਨੂੰ, ਸ਼ਾਮ ਨੂੰ ਵੀ ਲਾ ਸਕਦੀ ਹੋ। ਜ਼ਿੰਦਗੀ ਦੀ ਦੌੜ ਵਿੱਚ ਕਈ ਹੋ ਵਾਰ ਹੌਲੀ ਚੱਲਣਾ ਜ਼ਰੂਰੀ ਹੁੰਦਾ, ਸਾਈਕਲ ਸਾਨੂੰ ਇਹੀ ਸਬਕ ਸਿਖਾਉਂਦੀ ਹੈ, ਸੰਤੁਲਨ, ਬੈਲੈਂਸ ਬਣਾਈ ਰੱਖਣਾ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਐਫਐਮ ਬੈਂਡ 102.7 103.6 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ। ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰ ਜੇ ਸ਼ਾਹਿਨ ਦੇ ਨਾਲ। ਕਈ ਵਾਰ ਦੋਸਤੋ ਸਾਡੇ ਜਦੋਂ ਵੀ ਆਪਾਂ ਪੱਥਰ ਦਾ ਨਾਮ ਸੁਣਦੇ ਹਾਂ ਨਾ ਤੇ ਸਾਡੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਸਭ ਤੋਂ ਪਹਿਲਾਂ ਖਿਆਲ ਆਉਂਦਾ ਹੈ ਪੱਥਰ ਦਾ, ਪਹਾੜਾਂ ਦਾ, ਸੜਕਾਂ ਦਾ। ਪਰ ਕਦੇ ਸੋਚਿਆ ਹੈ ਇਹ ਪੱਥਰ ਸਾਡੇ ਸਰੀਰ ਦੇ ਅੰਦਰ ਬਣ ਸਕਦੇ ਨੇ, ਉਹ ਵੀ ਬਿਨਾਂ ਕੰਸਟਰਕਸ਼ਨ ਤੋਂ। ਅਤੇ ਆਹ ਜਿਹੜੇ ਪੱਥਰ ਸਾਡੇ ਸਰੀਰ ਦੇ ਅੰਦਰ ਬਣਦੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਕਿਡਨੀ ਸਟੋਨ ਅਤੇ ਗਲ ਬਲੈਡਰ ਸਟੋਨ ਦੇ ਟੋਪਿਕ 'ਤੇ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਕਨਵ ਸ਼ਰਮਾ ਜੀ ਦੇ ਨਾਲ, ਜੋ ਕਿ ਨਾੜੀ ਵੈਦਿਆ ਵੀ ਨੇ ਅਤੇ 2018 ਤੋਂ ਸਰ ਇਸ ਫੀਲਡ ਦੇ ਵਿੱਚ ਨੇ। ਸਰ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ ਇਸ ਟੋਪਿਕ 'ਤੇ। ਹੈਲੋ
1: ਹੈਲੋ
0: ਸਰ, ਬਹੁਤ ਬਹੁਤ ਸਵਾਗਤ ਹੈ ਆਪਕਾ ਹਮਾਰੇ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਮੇਂ।
1: ਮੈਮ ਥੈਂਕ ਯੂ ਮੈਡਮ ਮੇਰੇ ਕੋ ਇਸ ਪ੍ਰੋਗਰਾਮ ਮੇਂ ਬੁਲਾਨੇ ਕੇ ਲੀਏ।
0: ਜੀ ਤੋ ਸਰ, ਜੋ ਟੋਪਿਕ ਹੈ ਵੋ ਤੋ ਮੈਨੇ ਲਿਸਨਰਸ ਕੋ ਬਤਾ ਦੀ ਹੈ। ਸਬਸੇ ਪਹਿਲੇ ਮੈਂ ਆਪਸੇ ਯੇ ਕੁਸ਼ਚਨ ਪੁੱਛਣਾ ਚਾਹੂੰਗੀ ਕਿ ਜੋ ਪੱਥਰੀ ਹੈ, ਜੋ ਸਟੋਨ ਹੈ, ਵੋ ਅਸਲ ਮੇਂ ਹੋਤੀ ਕਿਆ ਹੈ?
1: ਜਬ ਹਮਾਰੇ ਸਰੀਰ ਮੇਂ ਛੋਟੇ ਛੋਟੇ ਕਚਰਾ, ਕੰਕਰ ਵਗੈਰਾ ਇਕੱਠੇ ਹੋਤੇ ਜਾਤੇ ਹੈ ਔਰ ਵੋ ਏਕ ਹਾਰਡ ਸ਼ੇਪ ਮੇਂ ਬਣ ਜਾਤੇ ਹੈ ਤੋ ਉਸਕੋ ਹਮ ਆਮ ਭਾਸ਼ਾ ਮੇਂ ਪੱਥਰੀ ਬੋਲਤੇ ਹੈ।
0: ਜੀ
1: ਠੀਕ ਹੈ। ਇਸਕੇ ਪਿੱਛੇ ਬਹੁਤ ਕਾਰਨ ਹੋ ਜਾਤੇ ਹੈ, ਜੈਸੇ ਕਿ ਹਮਾਰੇ ਆਜ ਕਾ ਲਾਈਫ ਸਟਾਈਲ ਐਸਾ ਹੈ ਕਿ ਲੋਕ ਪਾਣੀ ਕਮ ਪੀਤੇ ਹੈ, ਸਟ੍ਰੈਸਫੁਲ ਲਾਈਫ ਹੈ। ਠੀਕ ਹੈ, ਉਸਕੀ ਵਜ੍ਹਾ ਸੇ ਜੋ ਹੈ ਹਮਾਰਾ ਜੋ ਐਕਸਕ੍ਰੀਸ਼ਨ ਕਾ ਕਾਮ, ਜੋ ਕਿਡਨੀ ਕਾ ਕਾਮ ਹੈ ਮੇਨਲੀ, ਕਿ ਹਮਾਰੇ ਸਰੀਰ ਸੇ ਕਚਰੇ ਕੋ ਬਾਹਰ ਨਿਕਾਲਨਾ, ਵੋ ਕਚਰਾ ਪ੍ਰੋਪਰ ਤਰੀਕੇ ਸੇ ਬਾਹਰ ਨਹੀਂ ਨਿਕਲ ਪਾਤਾ, ਵੋ ਸਰੀਰ ਮੇਂ ਧੀਰੇ ਧੀਰੇ ਇਕੱਠਾ ਹੋਤਾ ਜਾਤਾ ਹੈ। ਜਬ ਵੋ ਕਾਫੀ ਲੰਬੇ ਸਮੇਂ ਤੱਕ ਸਰੀਰ ਮੇਂ ਇਕੱਠਾ ਹੋ ਜਾਤਾ ਹੈ ਤੋ ਵੋ ਇੱਕ ਤਰ੍ਹਾਂ ਸੇ ਪੱਥਰੀ ਕਾ ਰੂਪ ਲੈ ਲੇਤਾ ਹੈ।
0: ਜੀ
1: ਜੀ ਮੈਮ।
0: ਜੀ ਸਰ, ਤੋ ਹਮਾਰੀ ਬੋਡੀ ਮੇਂ ਜੋ ਪੱਥਰੀ ਹੈ, ਕਈ ਵਾਰ ਨਾ ਲੋਕੋ ਕੋ ਕਾਫੀ ਕਨਫਿਊਜ਼ਨ ਹੋਤੀ ਹੈ ਕਿ ਜੋ ਕਿਡਨੀ ਸਟੋਨ ਹੈ ਔਰ ਜੋ ਗਲ ਬਲੈਡਰ ਕੀ ਸਟੋਨ ਹੈ, ਯਾਨੀ ਕਿ ਪਿਤ ਕੀ ਥੈਲੀ ਮੇਂ ਜੋ ਪੱਥਰੀ ਹੋਤੀ ਹੈ, ਵੋ ਏਕ ਹੀ ਸਮਝਤੀ ਹੈ, ਤੋ ਇਨਮੇਂ ਕਿਤਨਾ ਕਾ ਡਿਫਰੈਂਸ ਹੈ, ਯੇ ਕੈਸੇ ਬਨਤੀ ਹੈ?
1: ਨਹੀਂ ਮੈਮ, ਦੇਖੋ ਦੋਨੋਂ ਜੋ ਹੈ ਬਹੁਤ ਹੀ ਅਲੱਗ ਅਲੱਗ ਹੈ। ਜੋ ਹਮਾਰੀ ਕਿਡਨੀ ਕੀ ਸਟੋਨ ਹੈ ਉਸਮੇਂ 3-4 ਤਰ੍ਹਾਂ ਕੇ ਅਲੱਗ ਅਲੱਗ ਸਟੋਨ ਹੋਤੇ ਹੈ। ਸਬਸੇ ਉਸਮੇਂ ਜੋ ਸਬਸੇ ਕਾਮਨ ਹੈ ਵੋ ਹੈ ਕੈਲਸ਼ੀਅਮ ਕੇ ਸਟੋਨ
0: ਜੀ,
1: ਜੋ ਕਿ ਬਹੁਤ ਜ਼ਿਆਦਾ ਹਾਰਡ ਸ਼ੇਪ ਮੇਂ ਹੋਤੇ ਹੈ, ਔਰ ਦੂਸਰੇ ਜੋ ਹੋਤੇ ਹੈ ਇਸਮੇਂ ਵੋ ਹੋਤੇ ਹੈ ਓਕਸੈਲੇਟਸ ਕੇ ਸਟੋਨ, ਜੋ ਕਿ ਹਮਾਰੇ ਜ਼ਿਆਦਾ ਹਰੀ ਸਬਜ਼ੀਓਂ ਕੋ ਖਾਨੇ ਕੇ ਸਾਥ ਔਰ ਕੈਲਸ਼ੀਅਮ ਕਾ ਇਨਟੇਕ ਦੋਨੋਂ ਏਕ ਸਾਥ ਕਰਨੇ ਕੀ ਵਜ੍ਹਾ ਸੇ ਤਿਆਰ ਹੋਤੇ ਹੈ
0: ਜੀ।
1: ਔਰ ਇਸੀ

ਆਪਣਾ ਜਿਹੜਾ ਵੇਟ ਹੈ ਉਸਦੇ ਅਕੋਰਡਿੰਗ ਪਾਣੀ ਪੀਣਾ, ਅਤੇ ਨਾਲ ਹੀ ਜਿਹੜੀਆਂ ਆਪਾਂ ਵਿਦਆਊਟ ਨੌਲੇਜ ਚੀਜ਼ਾਂ ਖਾਂਦੇ ਹਾਂ ਆਪਣੇ ਮੋਰਨਿੰਗ ਬ੍ਰੇਕਫਾਸਟ ਦੇ ਵਿੱਚ, ਲੰਚ ਦੇ ਵਿੱਚ, ਡਿਨਰ ਦੇ ਵਿੱਚ, ਇੰਡੀਅਨਸ ਦੀ ਇਹ ਚੀਜ਼ ਮੈਂ ਵੇਖੀ ਹੈ ਕਿ ਰਾਤ ਨੂੰ 9-10 ਵਜੇ ਤੱਕ ਸਾਡਾ ਜਿਹੜਾ ਡਿਨਰ ਹੈ ਉਹ ਚੱਲਦਾ ਰਹਿੰਦਾ, ਅਤੇ ਆਪਾਂ ਪ੍ਰੋਪਰ ਜਿਹੜਾ ਹੈ ਆਪਣਾ ਪੇਟ ਫੁੱਲ ਕਰਕੇ ਖਾਂਦੇ ਹਾਂ। ਲੇਕਿਨ ਰਾਤ ਨੂੰ ਸਾਨੂੰ ਹਲਕਾ ਖਾਣਾ ਖਾਣਾ ਚਾਹੀਦਾ ਹੈ, ਅਤੇ ਜਲਦੀ ਖਾਣਾ ਖਾਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਰਾਤ ਨੂੰ ਲੇਟ ਨਾਈਟ ਖਾਣਾ ਖਾਂਦੇ ਹਾਂ ਜਾਂ ਫਿਰ ਕੋਈ ਵੀ ਇੱਦਾਂ ਦੀ ਚੀਜ਼ ਹੈ ਜਦੋਂ ਉਹ ਖਾ ਲੈਂਦੇ ਹਾਂ, ਤਾਂ ਸਾਡੀ ਜਿਹੜੀ ਸਰੀਰ ਹੈ, ਸਾਡਾ ਜਿਹੜਾ ਸਰੀਰ ਹੈ, ਉਸਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਆਪਣੇ ਬੋਡੀ ਨੂੰ ਪਿਆਰ ਕਰਦੇ ਹਾਂ, ਇਹਦਾ ਖਿਆਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਮੀਦ ਕਰਦੀ ਹਾਂ ਜਿਹੜੀ ਸਟੋਨ ਪ੍ਰੋਬਲਮ ਜੇ ਤੁਹਾਨੂੰ ਹੈ, ਤੁਹਾਡੇ ਪਰਿਵਾਰ ਵਿੱਚ ਕਿਸੇ ਮੈਂਬਰ ਨੂੰ ਹੈ, ਅੱਜ ਦਾ ਇਹ ਇੰਟਰਵਿਊ ਡਾਕਟਰ ਕਰਨਵ ਦੇ ਨਾਲ ਬਹੁਤ ਜ਼ਿਆਦਾ ਤੁਹਾਡੇ ਸਾਰਿਆਂ ਦੇ ਲਈ ਯੂਜ਼ਫੁੱਲ ਰਿਹਾ ਹੋਵੇਗਾ।

ਬਿਲਕੁਲ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਕਿਉਂਕਿ ਸਿਹਤ ਜੇ ਹੋਵੇਗੀ ਤਾਂ ਹੀ ਤਾਂ ਜਿਹੜੇ ਬਾਕੀ ਦੇ ਕੰਮ ਹੈ ਉਹ ਆਪਾਂ ਕਰ ਸਕਾਂਗੇ। ਹੁਣ ਇੰਟਰਵਿਊ ਦੇ ਵਿੱਚ ਆਪਾਂ ਗੱਲ ਕੀਤੀ ਸੀ ਜੀ ਪਾਣੀ ਦੀ, ਕਿ ਸਾਨੂੰ ਇੱਕ ਦਿਨ ਦੇ ਵਿੱਚ 8 to 10 ਜਿਹੜਾ ਹੈ ਗਲਾਸ ਪਾਣੀ ਪੀਣਾ ਚਾਹੀਦਾ ਹੈ। ਅਤੇ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਆਪਣੇ ਬੋਡੀ ਵੇਟ ਦੇ ਅਕੋਰਡਿੰਗ ਸਾਨੂੰ ਪਾਣੀ ਪੀਣਾ ਚਾਹੀਦਾ ਹੈ। ਦੇਖੋ ਵੈਸੇ ਇੰਨੀ ਜ਼ਿਆਦਾ ਗਰਮੀ ਹੈ ਅਤੇ ਗਰਮੀ ਕਰਕੇ ਤਾਂ ਸਾਨੂੰ ਵੈਸੇ ਜ਼ਿਆਦਾ ਪਾਣੀ ਪੀਣਾ ਚਾਹੀਦਾ, ਕਿਉਂਕਿ ਡੀਹਾਈਡਰੇਸ਼ਨ ਜੇ ਸਾਨੂੰ ਹੋ ਗਈ ਤਾਂ ਸਾਡੀ ਜਿਹੜੀ ਸਕਿਨ ਹੈ ਉਹਦੇ 'ਤੇ ਵੀ ਕਿਤੇ ਨਾ ਕਿਤੇ ਅਸਰ ਪਏਗਾ। ਅਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜੀ ਚਿੰਤਾ ਕਰਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਡੀਹਾਈਡਰੇਸ਼ਨ ਦੀ ਸਾਨੂੰ ਦਿੱਕਤ ਆ ਜਾਂਦੀ ਹੈ, ਸਾਡਾ ਜਿਹੜਾ ਇਹ ਚਿਹਰਾ ਹੈ, ਸੁੰਦਰ ਚਿਹਰਾ ਹੈ, ਸਾਰਿਆਂ ਦੇ ਜਿਹੜੇ ਸੁੰਦਰ ਸੁੰਦਰ ਚਿਹਰੇ ਨੇ ਇਹਨਾਂ 'ਤੇ ਅਸਰ ਪੈ ਜਾਂਦਾ, ਅਸੀਂ ਨਹੀਂ ਚਾਹੁੰਦੇ ਇਹਨਾਂ 'ਤੇ ਅਸਰ ਪਵੇ, ਹੈ ਨਾ। ਅਤੇ ਪਾਣੀ ਪੀਣਾ ਚਾਹੀਦਾ। ਜਿਵੇਂ ਅਸੀਂ ਦੁੱਧ ਖਰੀਦਦੇ ਵੇਲੇ ਫੈਟ ਵੇਖਦੇ ਹਾਂ ਦੁੱਧ ਦੇ ਵਿੱਚ, ਹੈ ਨਾ, ਕਿੰਨੀ ਹੋਣੀ ਚਾਹੀਦੀ ਹੈ, ਕਿੰਨੀ ਨਹੀਂ ਹੋਣੀ ਚਾਹੀਦੀ ਹੈ, ਕਿੰਨੀ ਹੈਗੀ ਹੈ। ਮੋਬਾਈਲ ਲੈਂਦੇ ਵੇਲੇ ਆਪਾਂ ਰੈਮ ਅਤੇ ਕੈਮਰਾ ਵੇਖਦੇ ਹਾਂ, ਅਤੇ ਪਾਣੀ ਦੀ ਜਦੋਂ ਆਪਾਂ ਪੀਂਦੇ ਹਾਂ ਤਾਂ ਆਪਾਂ ਪਾਣੀ ਦੀ ਜਿਹੜੀ ਕੁਆਲਿਟੀ ਉਹ ਚੈੱਕ ਕਿਉਂ ਨਹੀਂ ਕਰਦੇ? ਜਦੋਂ ਕੋਈ ਵੀ ਚੀਜ਼ ਆਪਾਂ ਪਰਚੇਸ ਕਰਦੇ ਹਾਂ ਉਸਦੀ ਕੁਆਲਿਟੀ, ਪ੍ਰੋਪਰ ਜਿਹੜਾ ਪ੍ਰਾਈਜ਼ ਹੈ, ਉਹ ਸਭ ਕੁਝ ਆਪਾਂ ਚੈੱਕ ਕਰਦੇ ਹਾਂ, ਲੇਕਿਨ ਆਹ ਜਿਹੜਾ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈਗੀ ਹੈ ਪਾਣੀ, ਇਸਦੀ ਕੁਆਲਿਟੀ ਆਪਾਂ ਚੈੱਕ ਹੀ ਨਹੀਂ ਕਰਦੇ। ਤੁਹਾਡੇ ਸਾਹਮਣੇ 2 ਗਲਾਸ ਰੱਖੇ ਨੇ, ਦੋਹਾਂ ਦੇ ਵਿੱਚ ਸਾਫ਼ ਪਾਣੀ ਹੈ, ਇੱਦਾਂ ਸਾਨੂੰ ਲੱਗ ਰਿਹਾ, ਸੇਮ ਕਲਰ ਹੈ, ਪਰ ਇੱਕ ਪਾਣੀ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਅਤੇ ਦੂਜਾ ਨੁਕਸਾਨਦਾਇਕ। ਅਤੇ ਇਸਦਾ ਜਿਹੜਾ ਫਰਕ ਹੈ ਉਹ ਕਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ TDS ਦੇ ਵਿੱਚ। TDS ਦਾ ਮਤਲਬ ਹੈ ਟੋਟਲ ਡਿਜ਼ੋਲਵ ਸੋਲਿਡਸ, ਯਾਨੀ ਪਾਣੀ ਵਿੱਚ ਘੁਲੇ ਹੋਏ ਮਿਨਰਲ, ਅਤੇ ਜਿਹਦਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਮਿਨਰਲਸ ਆਉਂਦੇ ਨੇ। ਹੁਣ ਇੱਕ ਹੋਰ ਦਿਲਚਸਪ ਗੱਲ ਇਹ ਹੈ, ਜੇ ਚਾਹ ਵਿੱਚ ਬਿਲਕੁਲ ਵੀ ਚੀਨੀ ਨਾ ਹੋਵੇ ਤਾਂ ਸਵਾਦ ਫਿੱਕਾ ਲੱਗਦਾ, ਹੈ ਨਾ। ਜੇ ਤੂੰ ਬਹੁਤ ਜ਼ਿਆਦਾ ਚੀਨੀ ਪਾ ਦਿਓ ਤਾਂ ਚਾਹ ਬਹੁਤ ਜ਼ਿਆਦਾ ਪੀਣੀ ਔਖੀ ਲੱਗਦੀ ਹੈ। ਬਿਲਕੁਲ ਇਹੀ ਗੱਲ ਹੈ, ਇਹੀ ਹਾਲ ਹੈ TDS ਦਾ, ਨਾ ਬਹੁਤ ਜ਼ਿਆਦਾ ਚੰਗਾ ਨਾ ਬਹੁਤ ਜ਼ਿਆਦਾ ਘੱਟ। ਹੁਣ ਆਪਾਂ TDS ਕਿੱਦਾਂ ਚੈੱਕ ਕਰ ਸਕਦੇ ਹਾਂ ਉਹ ਮੈਂ ਤੁਹਾਨੂੰ ਦੱਸਦੀ ਹਾਂ। ਜਿਹੜੇ ਯੂਨਿਟ ਨੇ PPM, ਪਾਰਟਸ ਪਰ ਮਿਲੀਅਨ, TDS ਚੈੱਕ ਕਰਨਾ ਹੈ। ਇਸਦੇ ਮੁਤਾਬਿਕ TDS ਲੈਵਲ ਪਾਣੀ ਦੀ ਕੁਆਲਿਟੀ ਪੀਣ ਲਈ ਸਹੀ ਹੈ ਸਾਡੇ ਵਾਸਤੇ ਜਾਂ ਨਹੀਂ ਹੈ। 0 to 50 PPM ਇਹ ਅਲਟਰਾ ਪਿਓਰ ਹੈ, ਮਿਨਰਲਸ ਨਹੀਂ, ਸਵਾਦ ਫਿੱਕਾ, ਲੰਬੇ ਸਮੇਂ ਤੱਕ ਪਾਣੀ ਪੀਣਾ ਜਿਹੜਾ ਹੈਗਾ ਬਹੁਤ ਜ਼ਿਆਦਾ ਔਖਾ ਲੱਗਦਾ। 50 to 150 PPM ਐਕਸਲੈਂਟ ਮਿਨਰਲ ਵਾਲਾ ਪਾਣੀ, ਸਵਾਦ ਪਾਣੀ, ਸਿਹਤ ਲਈ ਵਧੀਆ। 150 to 300 PPM ਗੁੱਡ ਕੁਆਲਿਟੀ, ਬਿਲਕੁਲ ਪੀਣ ਯੋਗ, ਜ਼ਿਆਦਾਤਰ ਬੋਤਲ ਪਾਣੀ ਵਾਲਾ ਜਿਹੜਾ ਹੈਗਾ ਇਹ ਰੇਂਜ ਹੁੰਦੀ ਹੈ। 300 to 500 PPM ਫੇਅਰ ਹੈ, ਪੀ ਸਕਦੇ ਹਾਂ। BIS ਲਿਮਿਟ ਜਿਹੜਾ ਹੈਗਾ ਪੀ 500 PPM ਤੱਕ ਇਹ ਜਿਹੜੀ ਹੈ ਸੈੱਟ ਕੀਤੀ ਗਈ ਹੈ। ਲੇਕਿਨ ਜਿਵੇਂ ਮੈਂ ਕਿਹਾ ਸੀ ਬਹੁਤ ਜ਼ਿਆਦਾ ਘੱਟ ਹੁੰਦਾ ਉਹ ਵੀ ਨਹੀਂ ਆਪਾਂ ਪੀ ਸਕਦੇ, ਬਹੁਤ ਜ਼ਿਆਦਾ ਹੋਵੇ ਤਾਂ ਉਹ ਵੀ ਨਹੀਂ ਆਪਾਂ ਪੀ ਸਕਦੇ। ਹੁਣ 500 to 900 PPM ਇਸਦਾ ਜਿਹੜਾ ਸਵਾਦ ਹੈ ਉਹ ਬਹੁਤ ਜ਼ਿਆਦਾ ਖਾਰਾ ਹੁੰਦਾ, RO ਦੀ ਜਿਹੜੀ ਲੋੜ ਹੈ ਇਸਨੂੰ, ਅਤੇ ਲੰਬੇ ਸਮੇਂ ਤੱਕ ਸਾਨੂੰ ਨੁਕਸਾਨ ਵੀ ਹੁੰਦਾ, ਸਾਨੂੰ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ। ਅਤੇ 900 to 1200 PPM ਇਹ ਪਾਣੀ ਦਾ ਆਪਾਂ ਪੀ ਨਹੀਂ ਸਕਦੇ। ਅਤੇ 1200+ ਜਿਹੜਾ PPM ਹੈਗਾ ਜਿਸਦਾ, ਉਹ ਤਾਂ ਅਨਐਕਸੈਪਟੇਬਲ ਹੈ, ਪੀਣ ਯੋਗ ਬਿਲਕੁਲ ਨਹੀਂ ਹੈ। ਦੇਖੋ ਪੀਣ ਦੀ ਗੱਲ ਮੈਂ ਕਰ ਰਹੀ ਹਾਂ, ਇਹ ਤਾਂ ਇਸ ਤੋਂ ਆਪਾਂ ਨਹਾ ਵੀ ਨਹੀਂ ਸਕਦੇ, ਇੰਨਾ ਜ਼ਿਆਦਾ ਸਾਡੀ ਜਿਹੜੀ ਬੋਡੀ ਹੈ ਉਸਨੂੰ ਨੁਕਸਾਨ ਕਰ ਸਕਦਾ। ਅਤੇ ਘੱਟ TDS ਦੇ ਨੁਕਸਾਨ, ਸਰੀਰ ਨੂੰ ਜਿਹੜੇ ਲੋੜੀਂਦੇ ਮਿਨਰਲਸ ਹੈ ਉਹ ਨਹੀਂ ਮਿਲਦੇ, ਪਾਣੀ ਦਾ ਸਵਾਦ ਬਿਲਕੁਲ ਫਿੱਕਾ ਹੁੰਦਾ। ਕਈ ਵਾਰ ਦੇਖਿਆ ਕਿ ਕਈ ਥਾਵਾਂ ਦਾ ਜਿਹੜਾ ਪਾਣੀ ਹੈ ਨਾ, ਜਦੋਂ ਆਪਾਂ ਪੀਂਦੇ ਹਾਂ ਇੰਨਾ ਸਵਾਦ ਲੱਗਦਾ, ਇੰਨਾ ਮਿੱਠਾ ਲੱਗਦਾ ਨਾ, ਇਹਦਾ ਲੱਗਦਾ ਕਿ ਉਹਦੇ ਵਿੱਚ ਅੰਮ੍ਰਿਤ ਹੈ, ਹੈ ਨਾ, ਬਿਲਕੁਲ ਫਰੈਸ਼। ਅਤੇ RO ਦਾ ਪਾਣੀ ਜਿਹੜਾ 20 to 30 PPM ਆ ਜਾਂਦਾ ਨਾ, ਇਸ ਕਰਕੇ TDS ਕੰਟਰੋਲਰ ਜਾਂ ਮਿਨਰਲਸ ਜਿਹੜੇ ਨੇ ਕਾਟੇਜ ਲਗਾਉਣਾ ਚਾਹੀਦਾ ਸਾਨੂੰ, ਜ਼ਿਆਦਾ TDS ਨੁਕਸਾਨ ਦਿੰਦਾ ਹੈ। TDS ਹੁਣ ਕਿਵੇਂ ਚੈੱਕ ਕਰੀਏ? ਮੈਂ ਇਹ ਤਾਂ ਦੱਸਦਾ ਕਿ ਕਿਸ ਮਾਤਰਾ ਦੇ ਵਿੱਚ ਸਾਨੂੰ ਜਿਹੜਾ ਹੈ ਪਾਣੀ ਸਾਫ਼ ਰੱਖਣਾ ਚਾਹੀਦਾ, ਜਿਹੜਾ ਹੈ ਆਪਾਂ ਟੈਸਟ ਕਰ ਸਕਦੇ ਹਾਂ। 200 to 500 ਦਾ ਇੱਕ TDS ਮੀਟਰ ਹੈ ਜਿਹੜਾ ਕਈ ਸਾਈਟਸ ਤੋਂ ਔਨਲਾਈਨ ਆਪਾਂ ਔਡਰ ਕਰ ਸਕਦੇ ਹਾਂ। RO ਸਰਵਿਸ ਵਾਲੇ ਕੋਲ ਹੁੰਦਾ, ਫ੍ਰੀ ਚੈੱਕ ਕਰ ਸਕਦੇ ਹਾਂ, ਲੈਬ ਟੈਸਟ ਪੂਰੀ ਰਿਪੋਰਟ ਚਾਹੀਦੀ ਹੈ ਉਹਨਾਂ ਨੂੰ। ਅਤੇ ਲਓ ਜੀ ਪਾਣੀ ਪੀਣਾ, ਲੇਕਿਨ ਆਪਾਂ ਜਿਹੜਾ ਸਾਫ਼ ਸੁਥਰਾ, ਜਿਹੜਾ ਮਿਨਰਲਸ ਨਾਲ ਭਰਪੂਰ ਪਾਣੀ ਹੈ ਉਹ ਪੀਣਾ ਹੈ। ਜਾਣਾ ਕਿਤੇ ਨਹੀਂ, ਇੰਜੋਏ ਤੁਸੀਂ ਕਰਨਾ ਇੱਕ ਗੀਤ। ਗੀਤ ਦਾ ਨਾਮ ਹੈ ਜੀ ਪਾਣੀ, ਆਕਾਸ਼ DK ਦੀ ਆਵਾਜ਼ ਦੇ ਵਿੱਚ। ਉਸ ਤੋਂ ਬਾਅਦ ਇੱਕ ਹੋਰ ਇੰਟਰਵਿਊ ਹੈ ਜਿਹੜੀ ਐਕਸਪਰਟ ਦੇ ਨਾਲ,
ਤੁਹਾਡੇ ਵਾਸਤੇ ਇੰਪੋਰਟੈਂਟ ਟੌਪਿਕ 'ਤੇ ਅੱਜ ਇੱਕ ਹੋਰ ਇੰਟਰਵਿਊ ਹੋਏਗੀ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਤੁਹਾਡੇ ਸਾਰਿਆਂ 'ਤੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਚੱਲ ਰਿਹਾ ਹੈ ਜੀ। ਗੁੱਡ ਮਾਰਨਿੰਗ ਜਲੰਧਰ, ਇੰਜੋਏ ਤੁਸੀਂ ਗਾਣਾ ਹਜੇ ਕੀਤਾ ਹੈ ਕਾਸ਼ ਡੀ ਕੇ ਦੀ ਆਵਾਜ਼ ਦੇ ਵਿੱਚ ਪਾਣੀ ਗੀਤ। ਲਓ ਜੀ, ਹੁਣ ਇੱਕ ਹੋਰ ਐਕਸਪਰਟ ਦੇ ਨਾਲ ਅੱਜ ਆਪਾਂ ਫਿਰ ਜੁੜਾਂਗੇ, ਉਹਨਾਂ ਨਾਲ ਇੰਟਰਵਿਊ ਕਰਾਂਗੇ। ਇਹ ਟੌਪਿਕ ਹੋਏਗਾ ਬਹੁਤ ਖਾਸ। ਵੈਸੇ ਕੀ ਕਦੇ ਆਪਾਂ ਸੋਚਿਆ ਕਿ ਅੱਜ ਕੱਲ੍ਹ ਦੇ ਬੱਚੇ ਪਹਿਲਾਂ ਨਾਲੋਂ ਜ਼ਿਆਦਾ ਮੋਬਾਈਲ, ਟੈਬਲੇਟ, ਸਕਰੀਨ ਨਾਲ ਜੁੜੇ ਰਹਿੰਦੇ ਨੇ? ਘਰ ਦੇ ਵਿੱਚ ਸਾਰਿਆਂ ਦਾ ਇੱਕ ਮਾਹੌਲ ਇੱਦਾਂ ਦਾ ਹੁੰਦਾ ਹੈ ਕਿ ਪਹਿਲਾਂ ਜਦੋਂ ਆਪਾਂ ਫੈਮਿਲੀ ਦੇ ਨਾਲ ਰਲ ਮਿਲ ਕੇ ਬਹਿੰਦੇ ਸੀ, ਲੇਕਿਨ ਅੱਜ ਕੱਲ੍ਹ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਹੁੰਦਾ ਹੈ ਫੋਨ, ਖਾਸ ਕਰ ਬੱਚਿਆਂ ਦੇ ਹੱਥਾਂ ਵਿੱਚ। ਇੰਨੀ ਦੇਰ ਸਕਰੀਨ ਟਾਈਮਿੰਗ ਨਾਲ ਕਿ ਸਿਰਫ ਅੱਖਾਂ ਨੂੰ ਨੁਕਸਾਨ ਹੁੰਦਾ ਹੈ ਸਾਡਾ, ਜਾਂ ਮੈਂਟਲੀ ਜਾਂ ਫਿਜ਼ੀਕਲੀ ਵੀ ਸਾਨੂੰ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ ਸਕਰੀਨ ਟਾਈਮਿੰਗ? ਇਹਨਾਂ ਸਵਾਲਾਂ ਦਾ ਜਵਾਬ ਲੈ ਕੇ ਸਾਡੇ ਨਾਲ ਜੁੜਨਗੇ ਡਾਕਟਰ ਸ਼ਿਖਾ ਮਹਾਜਨ ਮੈਮ, ਜੋ ਅਸਿਸਟੈਂਟ ਪ੍ਰੋਫੈਸਰ ਨੇ ਕਾਲਜ ਆਫ ਕਮਿਊਨਿਟੀ ਸਾਇੰਸ ਪੰਜਾਬ, ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ 'ਚ। ਲਓ ਜੀ ਮੈਮ, ਸਾਡੇ

0: ਨਾਲ ਕਾਲ ਤੇ ਜੁੜ ਗਈ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ ਸਾਡੇ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ 'ਚ ਤੁਹਾਡਾ।
1: ਥੈਂਕ ਯੂ ਸੋ ਮੱਚ ਮੈਮ
0: ਜੀ। ਮੈਮ, ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ 12 ਜਾਂ 13 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਨਜ਼ਰ ਦਾ ਚਸ਼ਮਾ ਲੱਗਿਆ ਹੋਇਆ। ਸਕਰੀਨ ਨੂੰ ਜ਼ਿਆਦਾ ਟਾਈਮ ਦੇਣਾ ਇਸਦਾ ਵੱਡਾ ਕਾਰਨ ਆਪਾਂ ਮੰਨ ਕੇ ਚੱਲ ਸਕਦੇ ਹਾਂ।
1: ਤੁਸੀਂ ਨਾ ਬਿਲਕੁਲ ਸਹੀ ਕਹਿ ਰਹੇ ਹੋ। ਜਿਵੇਂ ਮੈਂ ਖੁਦ ਇੱਕ ਟੀਚਰ ਹਾਂ ਤੇ ਅਸੀਂ ਕਲਾਸ 'ਚ ਅਬਜ਼ਰਵ ਕਰਦੇ ਹਾਂ, ਆਲਮੋਸਟ 50% ਜਿਹੜੇ ਸਟੂਡੈਂਟ ਸਾਡੇ ਕੋਲ ਪੜ੍ਹਨ ਆਉਂਦੇ ਨੇ ਉਹਨਾਂ ਦੇ ਆਲਮੋਸਟ ਚਸ਼ਮੇ ਲੱਗੇ ਹੁੰਦੇ ਆ। ਉਹਨਾਂ 'ਚੋਂ ਇੱਕ ਰੀਜ਼ਨ ਹੈ ਜ਼ਿਆਦਾ ਸਕਰੀਨ ਟਾਈਮ ਦਾ ਯੂਜ਼। ਜਿਵੇਂ ਕਿ ਅੱਜ ਕੱਲ੍ਹ ਬੱਚੇ ਮੋਬਾਈਲ, ਟੇਬਲੇਟ, ਟੀਵੀ 'ਤੇ ਕਾਫ਼ੀ ਸਮਾਂ ਬਿਤਾਉਂਦੇ ਹਨ, ਜਿਹਨਾਂ ਨਾਲ ਉਹਨਾਂ ਦੀ ਸਿਹਤ 'ਤੇ ਬਹੁਤ ਹੀ ਜ਼ਿਆਦਾ ਬੁਰਾ ਅਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਜ਼ਿਆਦਾ ਸਕਰੀਨ ਟਾਈਮ ਕਾਰਨ ਉਹਨਾਂ ਦੀ ਅੱਖਾਂ 'ਚ ਕਮਜ਼ੋਰੀ, ਸਿਰ ਦਰਦ, ਮੋਟਾਪਾ ਤੇ ਇਸ ਤੋਂ ਇਲਾਵਾ ਕੰਸੈਂਟ੍ਰੇਸ਼ਨ ਪਾਵਰ ਵੀ ਡਿਕਰੀਜ਼ ਹੋ ਜਾਂਦੀ ਹੈ। ਇਸ ਨਾਲ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ ਬਹੁਤ ਪ੍ਰਭਾਵ ਪੈਂਦਾ ਹੈ। ਮੈਂ ਗੱਲ ਹੋਰ ਕਲੀਅਰ ਕਰਨਾ ਚਾਹੂੰਗੀ, ਜਦੋਂ ਵੀ ਬੱਚਿਆਂ ਨੂੰ ਚਸ਼ਮਾ ਲੱਗਦਾ ਹੈ ਉਹਦਾ ਇੱਕ ਮੇਨ ਰੀਜ਼ਨ ਹੈ ਕਿ ਉਹਨਾਂ 'ਚ ਵਿਟਾਮਿਨ ਈ ਡੈਫੀਸ਼ੀਐਂਸੀ ਹੋ ਜਾਂਦੀ ਆ, ਕਿਉਂਕਿ ਬੱਚੇ ਸੰਤੁਲਿਤ ਭੋਜਨ ਦੀ ਖੁਰਾਕ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਉਹ ਬਿੰਜ ਈਟਿੰਗ ਵਗੈਰਾ ਕਰਦੇ ਹੈ ਤੇ ਪ੍ਰੋਪਰ ਨਿਊਟ੍ਰੀਸ਼ਨ, ਬੈਲੈਂਸ ਨਿਊਟ੍ਰੀਸ਼ਨ ਉਹਨਾਂ ਨੂੰ ਨਹੀਂ ਮਿਲ ਸਕਦਾ, ਜਿਸ ਵਜ੍ਹਾ ਨਾਲ ਜਿਹੜੇ ਬੱਚੇ ਹੈਗੇ ਆ ਡਿਜੀਟਲ ਡੀਟੌਕਸ ਉਹਨਾਂ ਨੂੰ ਇਹ ਤਕਨੀਕ ਅਪਣਾਉਣੀ ਚਾਹੀਦੀ ਹੈ।
0: ਜੀ ਮੈਮ, ਤੁਸੀਂ ਡਿਜੀਟਲ ਡੀਟੌਕਸ ਦੀ ਗੱਲ ਕੀਤੀ ਹੈ। ਜਦੋਂ ਸਾਡੀ ਸਰੀਰ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਫੈਟ ਹੋ ਜਾਂਦਾ ਜਾਂ ਫਿਰ ਆਪਾਂ ਜੰਕ ਫੂਡ ਖਾ ਲੈਂਦੇ ਤਾਂ ਆਪਾਂ ਨੋਰਮਲ ਡੀਟੌਕਸ ਕਰਦੇ ਹਾਂ, ਡਿਜੀਟਲ ਡੀਟੌਕਸ ਕੀ ਹੁੰਦਾ ਮੈਮ?
1: ਡਿਜੀਟਲ ਡੀਟੌਕਸ ਜਿਵੇਂ ਕਿ ਆਪਾਂ ਟਰਮ ਤੋਂ ਹੀ ਸਮਝ ਲਈਏ, ਡਿਜੀਟਲ ਦਾ ਮਤਲਬ ਹੈ ਅੱਜ ਦੇ ਯੁੱਗ ਵਿੱਚ ICT ਟੂਲ ਜਿਵੇਂ ਕਿ ਇੰਟਰਨੈਟ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਜਿਹੜੇ ਵੀ ਟੂਲਸ ਹੈ, ਸੋਸ਼ਲ ਮੀਡੀਆ ਹੈ, ਇੰਟਰਨੈਟ ਨੈਟਵਰਕ ਹੈ, ਜੇ ਆਪਾਂ ਉਹਨਾਂ ਦੀ ਜ਼ਿਆਦਾ ਜ਼ਰੂਰਤ ਤੋਂ ਵੱਧ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਅਸੀਂ ਕੀ ਇਸ ਚੀਜ਼ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਤਾਂ ਡਿਜੀਟਲ ਡੀਟੌਕਸ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਸਕਰੀਨ ਟਾਈਮ ਤੋਂ ਥੋੜ੍ਹਾ ਜਿਹਾ ਵਾਂਝਾ ਰੱਖਿਆ ਜਾਵੇ, ਛੋਟੇ ਛੋਟੇ ਘੰਟਿਆਂ ਬਾਅਦ ਬ੍ਰੇਕ ਲਿੱਤੀ ਜਾਵੇ। ਜਿਵੇਂ ਕਿ ਬੱਚੇ ਹੈ ਉਹਨਾਂ ਲਈ ਸਕਰੀਨ ਟਾਈਮ ਇੰਨਾ ਇੰਪੋਰਟੈਂਟ ਨਹੀਂ ਹੈ, ਲੇਕਿਨ ਬੱਚੇ ਹਮੇਸ਼ਾ ਹੀ ਵੀਡੀਓ ਗੇਮਿੰਗ ਤੇ ਹੋਰ ਵੀ ਬਹੁਤ ਸਾਰੀਆਂ ਆਨਲਾਈਨ ਸਰਫਿੰਗ ਵੀਡੀਓਸ ਵਗੈਰਾ ਦੇਖਦੇ ਹੈ, ਜਿਹਦੇ ਕਾਰਨ ਉਹਨਾਂ ਨੂੰ ਡਿਜੀਟਲ ਡੀਟੌਕਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਡਿਜੀਟਲ ਡੀਟੌਕਸ ਦਾ ਭਾਵ ਇਹ ਹੈ ਕਿ ਆਪਣੇ ਆਪ ਨੂੰ ਸਕਰੀਨ ਟਾਈਮ ਤੋਂ ਦੂਰ ਰੱਖੋ ਤਾਂ ਕਿ ਜਿਹੜੀਆਂ ਤੁਹਾਡੀਆਂ ਅੱਖਾਂ ਹੈ ਉਹਨਾਂ ਨੂੰ ਵੀ ਰੈਸਟ ਮਿਲ ਸਕੇ, ਬ੍ਰੇਨ ਨੂੰ ਰੈਸਟ ਮਿਲ ਸਕੇ। ਪਲੱਸ ਇੱਕ ਟਰਮ ਹੈ ਜਿਹਨੂੰ ਅਸੀਂ ਸਟ੍ਰੈਸ, ਐਂਗਜ਼ਾਇਟੀ ਐਂਡ ਡਿਪਰੈਸ਼ਨ ਕਹਿੰਦੇ ਹਾਂ
0: ਜੀ,
1: ਤੇ ਇਹਦੇ ਨਾਲ ਕੀ ਹੈ ਜਦੋਂ ਆਪਾਂ ਫੋਰ ਐਗਜ਼ਾਮਪਲ ਰੀਲ ਦੇਖਦੇ ਹਾਂ, ਇੱਕ ਰੀਲ 15 ਤੋਂ 30 ਸੈਕਿੰਡ ਦੀ ਆ
0: ਜੀ,
1: ਬੱਚੇ ਬਾਰ ਬਾਰ ਰੀਲ ਸਕਰੋਲ ਕਰਦੇ ਆ ਉਹਦੇ ਨਾਲ ਉਹਨਾਂ ਦਾ ਅਟੈਂਸ਼ਨ ਸਪੈਨ ਘੱਟ ਜਾਂਦਾ, ਜਿਹਨੂੰ ਅਸੀਂ ਕੰਸੈਂਟ੍ਰੇਸ਼ਨ ਪਾਵਰ ਵੀ ਕਹਿ ਸਕਦੇ ਹਾਂ। ਇਸ ਨਾਲ ਬੱਚਿਆਂ ਵਿੱਚ ਜਿਹੜਾ ਫਸਟ ਸਪਰਾਊਟ ਹੈ ਐਂਗਜ਼ਾਇਟੀ ਦਾ ਉਹ ਪੈਦਾ ਹੋ ਜਾਂਦਾ, ਤੇ ਜੇ ਅਸੀਂ ਬੱਚਿਆਂ ਨੂੰ ਡਿਜੀਟਲ ਡੀਟੌਕਸ ਲਈ ਮੋਟੀਵੇਟ ਕਰਾਂਗੇ, ਸਾਡੀ ਯੂਨੀਵਰਸਿਟੀ ਜਿਹਦੇ ਤੇ ਕਾਫੀ ਪ੍ਰੋਜੈਕਟ ਤੇ ਕਾਫੀ ਕੰਮ ਵੀ ਚੱਲ ਰਿਹਾ, ਤਾਂ ਬੱਚੇ ਨੇਚਰਲੀ ਬਹੁਤ ਬੈਨੀਫਿਟ ਹੋ ਸਕਦੇ ਨੇ।
0: ਜੀ ਜੀ ਜੀ ਮੈਮ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਹੈ ਡਿਜੀਟਲ ਡੀਟੌਕਸ ਬਾਰੇ। ਅੱਜ ਕੱਲ੍ਹ ਮੈਮ ਆਪਾਂ ਇਹ ਵੀ ਦੇਖਦੇ ਹਾਂ ਕਿ ਬੱਚਿਆਂ ਦੇ ਬਿਹੇਵੀਅਰ ਦੇ ਵਿੱਚ ਨਾ ਬਹੁਤ ਜ਼ਿਆਦਾ ਚੇਂਜਿਸ ਆ ਗਏ ਨੇ, ਬਹੁਤ ਜ਼ਿਆਦਾ ਚਿੜਚਿੜੇ ਹੋ ਗਏ ਨੇ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਗੁੱਸਾ ਕਰ ਲੈਂਦੇ ਨੇ।
1: ਬਿਲਕੁਲ
0: ਪੇਸ਼ੈਂਸ ਜਿਹੜਾ ਲੈਵਲ ਹੈ ਉਹਨਾਂ ਦਾ ਬਿਲਕੁਲ ਹੀ ਲੋ ਹੈ। ਕਿ ਸਕਰੀਨ ਟਾਈਮਿੰਗ ਕਰਕੇ ਇਹ ਹੋ ਸਕਦਾ ਹੈ ਕਿ ਜ਼ਿਆਦਾ ਸਕਰੀਨ ਟਾਈਮਿੰਗ ਬੱਚਿਆਂ ਦੀ ਪੋਸ਼ਣ ਪੱਧਰ ਜਿਹੜਾ ਕਿ ਨਿਊਟ੍ਰੀਸ਼ਨਲ ਸਟੇਟਸ ਹੈ ਉਸਨੂੰ ਪ੍ਰਭਾਵਿਤ ਕਰ ਸਕਦਾ ਹੈ?
1: ਬਿਲਕੁਲ, ਤੁਸੀਂ ਸ਼ਾਹੀਨ ਬਹੁਤ ਸਹੀ ਗੱਲ ਕਰ ਰਹੇ ਹੋ। ਦੇਖੋ ਜਦੋਂ ਬੱਚੇ ਸਕਰੀਨ ਟਾਈਮ ਹੱਦੋਂ ਵੱਧ ਯੂਜ਼ ਕਰਦੇ ਆ, 45 ਮਿੰਟਸ ਤੋਂ ਜ਼ਿਆਦਾ ਜੇ ਉਹਨਾਂ ਦਾ ਅਟੈਂਸ਼ਨ ਸਪੈਨ ਸਕਰੀਨ ਟਾਈਮ ਤੇ ਹੈ ਤੇ ਉਹਦੇ ਨਾਲ ਉਹਨਾਂ ਦਾ ਨਿਊਟ੍ਰੀਸ਼ਨਲ ਸਟੇਟਸ ਪਲੱਸ ਮੈਂਟਲ ਸਟੇਟਸ ਦੋਨਾਂ ਤੇ ਹੀ ਬਹੁਤ ਜ਼ਿਆਦਾ ਇਫੈਕਟ ਪੈਂਦਾ। ਨਿਊਟ੍ਰੀਸ਼ਨਲ ਸਟੇਟਸ 'ਚ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਦੋਂ ਬੱਚੇ ਸਕਰੀਨ ਦੇਖਦੇ ਆ ਉਹ ਜੰਕ ਫੂਡ ਜਾਂ ਬਿਲਕੁਲ ਹੀ ਜਿਵੇਂ ਚਿਪਸ ਹੈ, ਚੋਕਲੇਟਸ ਹੈ, ਕੋਲਡ ਡਰਿੰਕਸ ਹੈ, ਇਹ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਦੇ ਆ, ਹੈਲਦੀ ਫੂਡ ਤੋਂ ਬਿਲਕੁਲ ਨਹੀਂ ਖਾਂਦੇ। ਤੇ ਜੇ ਹੈਲਦੀ ਫੂਡ ਉਹਨਾਂ ਨੂੰ ਖਿਲਾਓ ਤਾਂ ਕੀ ਹੁੰਦਾ ਕਿ ਬੱਚੇ ਜਦੋਂ ਸਕਰੀਨ ਟਾਈਮ ਦੇਖਦੇ ਆ ਤਾਂ ਉਹਨਾਂ ਦੇ ਬ੍ਰੇਨ ਤੇ ਸਿਗਨਲ ਹੀ ਨਹੀਂ ਪਹੁੰਚ ਪਾਉਂਦਾ ਕਿ ਉਹਨਾਂ ਨੇ ਕਿਸ ਟਾਈਮ ਖਾਣਾ, ਕਿਸ ਟਾਈਮ ਸਟੋਪ ਕਰਨਾ, ਅਨਕੰਟਰੋਲੇਬਲ ਈਟਿੰਗ ਵੱਲ ਚਲੇ ਜਾਂਦੇ ਆ, ਜਿਹਦੇ ਕਾਰਨ ਉਹਨਾਂ 'ਚ ਓਬੇਸਿਟੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਪਲੱਸ ਮੈਂਟਲ ਸਟ੍ਰੈਸ ਬਹੁਤ ਜ਼ਿਆਦਾ ਹੋ ਜਾਂਦਾ, ਜਿਵੇਂ ਤੁਸੀਂ ਦੱਸਿਆ ਬੱਚੇ ਬੜੇ ਚਿੜਚਿੜੇ ਤਣਾਅਪੂਰਨ ਹੋ ਜਾਂਦੇ ਆ। ਜਦੋਂ ਆਪਾਂ ਸਕਰੀਨ ਦੇਖਦੇ ਆ ਨਾ ਆਪਣੇ ਵਿੱਚ ਬਹੁਤ ਜ਼ਿਆਦਾ ਐਂਗਜ਼ਾਇਟੀ ਇਸ਼ੂਜ਼ ਹੋ ਜਾਂਦੇ ਆ, ਨੋਟ ਸਿਰਫ ਬੱਚਿਆਂ 'ਚ ਬਲਕਿ ਐਲਡਰਲੀ 'ਚ ਬਹੁਤ ਜ਼ਿਆਦਾ ਇਸ਼ੂਜ਼ ਆ। ਤੁਸੀਂ ਰੀਸੈਂਟ ਸਰਵੇਸ ਦੇਖੇ ਹੋਣਗੇ, ਸਭ ਤੋਂ ਜ਼ਿਆਦਾ ਬੱਚੇ ਪਲੱਸ ਇੱਕ ਐਲਡਰਲੀ ਗਰੁੱਪ ਹੈ ਜਿਹੜਾ ਸਕਰੀਨ ਟਾਈਮ ਵੱਲ ਬਹੁਤ ਜ਼ਿਆਦਾ ਇਨਵੋਲਵ ਹੈ। ਇਸੇ ਲਈ ਇਹਨਾਂ ਦੋਨਾਂ ਗਰੁੱਪ 'ਚ ਸੋਸ਼ਲ ਆਈਸੋਲੇਸ਼ਨ ਬਹੁਤ ਜ਼ਿਆਦਾ ਹੈ, ਕਿਉਂਕਿ ਇਹ ਸੈਂਸਿਟਿਵ ਹੋ ਜਾਂਦੇ ਆ ਸਕਰੀਨ ਦੇਖ ਕੇ। ਤਾਂ ਸਕਰੀਨ ਦੇ ਪੋਜ਼ਿਟਿਵ ਇਫੈਕਟ ਸਿਰਫ ਉਦੋਂ ਲਈ ਹੈ ਜਦੋਂ ਅਸੀਂ ਨੌਲੇਜ ਪਰਪਸ ਲਈ ਯੂਜ਼ ਕਰਾਂਗੇ, ਲੇਕਿਨ ਜਦੋਂ ਅਸੀਂ ਹੱਦੋਂ ਵੱਧ ਐਂਟਰਟੇਨਮੈਂਟ ਲਈ ਯੂਜ਼ ਕਰਦੇ ਹਾਂ ਤਾਂ ਉਹ ਨੈਗੇਟਿਵ ਚੀਜ਼ਾਂ ਵੱਲ ਚਲੇ ਜਾਂਦੇ ਨੇ।
0: ਜੀ ਜੀ ਮੈਮ, ਸ਼ਿਖਾ ਮੈਮ ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ। ਤੁਸੀਂ ਦੱਸਿਆ ਕਿ 35 ਮਿੰਟ ਤੋਂ ਜ਼ਿਆਦਾ ਸਾਨੂੰ ਸਕਰੀਨ ਟਾਈਮਿੰਗ 'ਤੇ ਕੰਟੀਨਿਊਸਲੀ ਨਹੀਂ ਬਹਿਣਾ ਚਾਹੀਦਾ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਮਤਲਬ 3-4 ਘੰਟੇ ਲੱਗ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਟਾਈਮ ਦਾ। ਜੀ ਅਤੇ ਮੈਮ, ਹੈਲਦੀ ਡਾਇਟ ਦੀ ਆਪਾਂ ਗੱਲ ਕੀਤੀ ਹੈ, ਕੁਝ ਪੁਆਇੰਟਸ ਤੁਸੀਂ ਸਾਨੂੰ ਦੱਸੇ ਨੇ। ਦਿਨ ਪੂਰਾ ਦਿਨ ਐਕਟਿਵ ਅਤੇ ਐਨਰਜੈਟਿਕ ਅਸੀਂ ਉਦੋਂ ਰਹਿੰਦੇ ਹਾਂ ਜਦੋਂ ਸਾਡੀ ਇੱਕ ਸਲੀਪਿੰਗ ਸਾਈਕਲ ਹੈ ਉਹ ਵਧੀਆ ਹੋਵੇ। ਜ਼ਿਆਦਾ ਸਕਰੀਨ ਟਾਈਮਿੰਗ ਦੇ ਨਾਲ ਸਾਡਾ ਜਿਹੜਾ ਸਲੀਪਿੰਗ ਸਾਈਕਲ ਹੈ, ਬੱਚਿਆਂ ਦਾ ਸਲੀਪਿੰਗ ਸਾਈਕਲ ਹੈ, ਉਹ ਕਿਤੇ ਤੱਕ ਕਿਸ ਹੱਦ ਤੱਕ ਇਫੈਕਟ ਹੁੰਦਾ ਹੈ? ਜੀ ਮੈਮ, ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਕੱਟ ਕੱਟ ਕੇ ਆ ਰਹੀ ਹੈ। ਹੈਲੋ,
1: ਟਰਮ ਹੁੰਦੀ ਹੈ ਕਰੋਨੋ ਨਿਊਟ੍ਰੀਸ਼ਨ।
0: ਹਾਂਜੀ ਹਾਂਜੀ,
1: ਉਹਦੇ ਵਿੱਚ ਜਿਵੇਂ ਪਹਿਲਾਂ ਆਪਣੇ ਬਜ਼ੁਰਗ ਫੋਲੋ ਕਰਦੇ ਸੀ, ਛੋਟੇ ਸੂਰਜ ਉੱਠਣ ਤੋਂ ਪਹਿਲਾਂ ਉੱਠ ਜਾਂਦੇ ਸੀ, ਸੁੱਪਣ ਤੋਂ ਪਹਿਲਾਂ ਆਪਣੀ ਸਾਰੀਆਂ ਐਕਟੀਵਿਟੀਜ਼ ਕਰ ਲੈਂਦੇ ਸੀ, ਜਿਹਨਾਂ ਨਾਲ ਉਹਨਾਂ ਦੀ ਬਾਡੀ ਬਹੁਤ ਕੰਮ ਕਰਦੀ ਸੀ।
0: ਹੈਲੋ, ਸ਼ਿਖਾ ਮੈਮ ਤੁਹਾਡੀ ਆਵਾਜ਼ 'ਚ ਨਾ ਥੋੜ੍ਹੀ ਜਿਹੀ ਡਿਸਟਰਬੈਂਸ ਆ ਰਹੀ ਹੈ ਆਈ। ਹੈਲੋ, ਹਾਂਜੀ ਹਾਂਜੀ, ਹੁਣ ਠੀਕ ਆ ਰਹੀ ਹੈ।
1: ਮੈਮ ਜੇ ਇੱਕ ਨਾ ਕਰੋਨੋ ਨਿਊਟ੍ਰੀਸ਼ਨ ਮੈਂ ਰਿਪੀਟ ਕਰੂੰਗੀ, ਦੇਅਰ ਇਜ਼ ਅ ਟਰਮ, ਉਹਦੇ 'ਚ ਸੀਗਾ ਕਿ ਜੇ ਅਸੀਂ ਆਪਣੀ ਬਾਡੀ ਸਾਈਕਲ ਨੂੰ ਨੇਚਰ ਦੇ ਅਕੋਰਡਿੰਗ ਐਡਜਸਟ ਕਰਦੇ ਹਾਂ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ। ਪਰ ਅੱਜ ਕੱਲ੍ਹ ਬੱਚਿਆਂ 'ਚ ਕੀ ਹੈ, ਜਦੋਂ ਆਨਲਾਈਨ ਗੇਮਿੰਗ ਹੈ, ਈਵਨ ਪੇਰੈਂਟਸ ਨੂੰ ਉਹ ਕਾਪੀ ਕਰਦੇ ਆ, ਪੇਰੈਂਟਸ ਦਾ ਸਕਰੀਨ ਟਾਈਮ ਬਹੁਤ ਜ਼ਿਆਦਾ, ਬੱਚਿਆਂ ਦਾ ਇਰੈਗੂਲਰ ਸਲੀਪਿੰਗ ਪੈਟਰਨ ਜਿਹਦੇ ਕਾਰਨ ਰਾਤ ਨੂੰ ਲੇਟ ਸੌਂਦੇ ਆ, ਜੇ ਲੇਟ ਉੱਠਦੇ ਸਕੂਲ ਲਈ ਵੀ ਬੜੀ ਮੁਸ਼ਕਿਲ ਉਠਾ ਕੇ ਬੱਚਿਆਂ ਨੂੰ ਭੇਜਣਾ ਪੈਂਦਾ, ਬ੍ਰੇਕਫਾਸਟ ਇਜ਼ ਆਲਮੋਸਟ ਮਿਸਿੰਗ ਜਿਹੜਾ ਸਭ ਤੋਂ ਇੰਪੋਰਟੈਂਟ ਮੀਲ ਹੈਗਾ, ਪੂਰੇ ਨਿਊਟ੍ਰੀਐਂਟਸ ਨਹੀਂ ਮਿਲ ਪਾਉਂਦੇ ਜਿਹਦੇ ਕਾਰਨ ਬੱਚੇ ਮਾਲ ਨਰਿਸ਼ਡ ਹੋ ਰਹੇ ਆ। ਜੇ ਅਸੀਂ ਆਪਣੇ ਆਪ ਨੂੰ ਨੇਚਰ ਦੇ ਮੁਤਾਬਿਕ ਕਰੋਨੋ ਨਿਊਟ੍ਰੀਸ਼ਨ ਪ੍ਰੈਕਟਿਸ ਫੋਲੋ ਕਰਦੇ ਹਾਂ, ਜਿੱਦਾਂ ਜਿੱਦਾਂ ਆਪਣੀ ਨੇਚਰ ਹੈ, ਜਿਵੇਂ ਸੁਬਹ ਜਲਦੀ ਉੱਠਣਾ, ਥੋੜ੍ਹੀ ਜਿਹੀ ਵਾਕ ਕਰਨੀ, ਬੱਚਿਆਂ ਨੂੰ ਵੀ ਐਕਸਰਸਾਈਜ਼ ਯੋਗਾ ਕਰਾਓ, ਆਫਟਰਨੂਨ 'ਚ ਉਹਨਾਂ ਨੂੰ ਥੋੜ੍ਹਾ ਰੈਸਟਿੰਗ ਪੈਟਰਨ ਦਿਓ, ਸਲੀਪਿੰਗ ਤੋਂ ਦੂਰ ਰੱਖੋ, ਬੋਰਡ ਗੇਮਸ ਵਗੈਰਾ ਖਿਲਾ ਦਿਓ, ਆਊਟਡੋਰ ਐਕਟੀਵਿਟੀ ਕਰਾਓ ਜਿਹਦੇ ਕਾਰਨ ਉਹਨਾਂ ਦੀ ਕੰਸਨਟ੍ਰੇਸ਼ਨ ਸਪੈਨ ਹੈ, ਟੀਮ ਲੀਡਰਸ਼ਿਪ ਹੈ, ਸੈਂਸਿਟੀਵਿਟੀ ਘੱਟ ਜਾਵੇ, ਕਿਉਂਕਿ ਬੱਚਿਆਂ ਨੂੰ ਅੱਜ ਦੇ ਬੋਲਡ ਬਣਾਉਣਾ ਬੜਾ ਜ਼ਰੂਰੀ ਆ।
0: ਜੀ ਜੀ ਬਿਲਕੁਲ,
1: ਤਾਂ ਮੈਂ ਇਹ ਕਹੂੰਗੀ ਕਿ ਤੁਸੀਂ ਬੱਚਿਆਂ ਦਾ ਸਲੀਪਿੰਗ ਪੈਟਰਨ ਜੇ ਰੈਗੂਲਰ ਕਰਨਾ, ਪਹਿਲਾਂ ਪੇਰੈਂਟਸ ਨੂੰ ਇੱਕ ਐਗਜ਼ਾਮਪਲ ਸੈੱਟ ਕਰਨਾ ਪਏਗਾ ਆਪਣੇ ਲਈ, ਤਾਂ ਹੀ ਬੱਚੇ ਉਹਨੂੰ ਫੋਲੋ ਕਰਨਗੇ ਤੇ ਅਸੀਂ ਇੱਕ ਹੈਲਦੀ ਸੋਸਾਇਟੀ ਦੀ ਇਮੇਜਿਨੇਸ਼ਨ ਤਾਂ ਹੀ ਦੇਖ ਸਕਦੇ ਹਾਂ।
0: ਜੀ ਮੈਮ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਹੈ ਕਿ ਜਿਹੜਾ ਇੱਕ ਬੱਚਾ ਹੈ ਉਹ ਉਸਦੇ ਆਲੇ ਦੁਆਲੇ, ਉਸਦੇ ਸਰਾਊਂਡਿੰਗਸ, ਉਸਦੇ ਪਰਿਵਾਰ ਦੇ ਵਿੱਚ ਕੀ ਚੀਜ਼ਾਂ ਹੋ ਰਹੀਆਂ ਨੇ, ਕਿਹੜੀਆਂ ਆਦਤਾਂ ਨੇ, ਉਹੀ ਉਸਨੂੰ ਅਪਣਾਉਂਦਾ ਹੈ।
1: ਬਿਲਕੁਲ ਬਿਲਕੁਲ ਮੈਮ
0: ਜੀ, ਅਤੇ ਮੈਮ ਮੈਂ ਕਿਤੇ ਪੜ੍ਹਿਆ ਸੀ ਕਿ ਸੌਣ ਤੋਂ ਪਹਿਲਾਂ ਨਾ ਅੱਧਾ ਘੰਟਾ ਜਾਂ ਇੱਕ ਘੰਟਾ ਪਹਿਲਾਂ ਸਾਨੂੰ ਸਕਰੀਨ ਨਹੀਂ ਯੂਜ਼ ਕਰਨੀ ਚਾਹੀਦੀ, ਇਸ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿਉਂ?
1: ਮੈਮ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਅਸੀਂ ਜਦੋਂ ਵੀ ਸਾਨੂੰ ਨੀਂਦ ਚਾਹੀਦੀ ਹੁੰਦੀ ਹੈ, ਸਾਨੂੰ ਬਿਲਕੁਲ ਜਿਹੜੀ ਲਾਈਟਿੰਗ ਹੈ ਨਾ ਉਹ ਇਨਕੈਂਡੀਸੈਂਟ ਲਾਈਟ ਚਾਹੀਦੀ ਆ, ਮਤਲਬ ਕਿ ਨੀਂਦ ਵਾਲੀ ਲਾਈਟ, ਬਿਲਕੁਲ ਡਿਮ ਲਾਈਟ ਆਪਾਂ ਪਹਿਲਾਂ ਜਗਾਉਂਦੇ ਸੀ। ਪਰ ਜਿਹੜਾ ਸਾਡਾ ਮੋਬਾਈਲ ਹੈ ਨਾ ਉਹਦੇ ਵਿੱਚੋਂ ਬਲੂ ਰੇਜ਼ ਨਿਕਲਦੀਆਂ, ਉਹ ਕੀ ਕਰਦੀਆਂ ਆਪਣੀ ਬ੍ਰੇਨ ਦਾ ਜਿਹੜਾ ਸਲੀਪਿੰਗ ਹਾਰਮੋਨ ਹੈ ਸੀਰੋਟੋਨਿਨ ਉਹਨੂੰ ਡਿਪਰੈਸ ਕਰ ਦਿੰਦੀ ਹੈ, ਜਿਹਦੀ ਵਜ੍ਹਾ ਨਾਲ ਸਾਨੂੰ ਨੀਂਦ ਨਹੀਂ ਆਉਂਦੀ। ਜੇ ਆਪਾਂ ਪਹਿਲਾਂ ਦੇਖੀਏ, ਲੋਕੀ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਜ਼ਰੂਰ ਪੀਂਦੇ ਸੀ, ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਸੀ ਦੁੱਧ ਤੋਂ ਬਿਨਾਂ, ਦੁੱਧ ਸੀਰੋਟੋਨਿਨ ਹੁੰਦਾ ਸੀ, ਇਮੀਡੀਏਟਲੀ ਨੀਂਦ ਆ ਜਾਂਦੀ ਸੀ। ਸੇਮ ਵੇ ਜਿਹੜੇ ਆਪਣੀ ਬਲੂ ਰੇਜ਼ ਨਿਕਲਦੀ ਆ ਸੀਰੋਟੋਨਿਨ ਨੂੰ ਡਿਪਰੈਸ ਕਰ ਦਿੰਦੀਆਂ, ਜਿਹਦੀ ਵਜ੍ਹਾ ਨਾਲ ਸਾਡਾ ਸਲੀਪਿੰਗ ਪੈਟਰਨ ਡਿਸਟਰਬ ਹੋ ਜਾਂਦਾ। ਤਾਂ ਇਸੀ ਲਈ ਜੇ ਅਸੀਂ ਮੋਬਾਈਲ ਨੂੰ ਥੋੜ੍ਹਾ ਜਿਹਾ ਦੂਰ ਰੱਖ ਦਾਂਗੇ ਸੌਣ ਤੋਂ 1-1.5 ਘੰਟਾ ਪਹਿਲਾਂ, ਤਾਂ ਉਹਦੇ ਨਾਲ ਸਾਡਾ ਸਲੀਪਿੰਗ ਪੈਟਰਨ ਰੈਗੂਲਰ ਹੋ ਜਾਏਗਾ।
0: ਜੀ ਮੈਮ, ਮੈਮ ਸੋਸ਼ਲ ਮੀਡੀਆ 'ਤੇ ਹਰ ਕੋਈ ਅੱਜ ਕੱਲ੍ਹ ਬਹੁਤ ਜ਼ਿਆਦਾ ਐਕਟਿਵ ਹੈ, ਜਦੋਂ ਆਪਾਂ ਸੌਂਦੇ ਹਾਂ ਰਾਤ ਨੂੰ ਉਦੋਂ ਵੀ ਆਪਾਂ ਸੋਸ਼ਲ ਮੀਡੀਆ ਯੂਜ਼ ਕਰਦੇ, ਕਿਤੇ ਨਾ ਕਿਤੇ ਦੇਖਦੇ ਹਾਂ ਕਿੱਦਾਂ ਮੈਸੇਜ ਆ ਰਿਹਾ, ਕਿੰਨੇ ਲਾਈਕ ਕੀਤਾ ਹੈ, ਪੋਸਟ ਵਗੈਰਾ, ਸਵੇਰੇ ਉੱਠ ਕੇ ਵੀ ਆਪਾਂ ਆਹੀ ਚੀਜ਼ਾਂ ਦੇਖਦੇ ਹਾਂ, ਜਿੱਥੇ ਇਸਦੇ ਕਈ ਫਾਇਦੇ ਨੇ ਜਿਵੇਂ ਤੁਸੀਂ ਦੱਸਿਆ ਸੀ, ਜੇ ਆਪਾਂ ਨੌਲੇਜੇਬਲ ਕੋਈ ਚੀਜ਼ ਆਪਾਂ ਦੇਖ ਰਹੇ ਹਾਂ ਤਾਂ ਉਹਦਾ ਬੈਨੀਫਿਟ ਹੈ। ਸੋਸ਼ਲ ਮੀਡੀਆ 'ਤੇ ਔਨਲਾਈਨ ਦੁਨੀਆ ਦਾ ਬੱਚਿਆਂ ਦੇ ਸੈਲਫ ਕੌਨਫੀਡੈਂਸ, ਮੈਂਟਲੀ ਹੈਲਥ 'ਤੇ ਕਿਵੇਂ ਪ੍ਰਭਾਵ ਪੈ ਰਿਹਾ?
1: ਮੈਮ ਜਿਹੜੀ ਪਹਿਲੀ ਗੱਲ ਹੈ ਕਿ ਜਿਹੜੇ ਮੋਬਾਈਲ ਫੋਨ ਸੀ ਨਾ ਜਦੋਂ ਡਿਸਕਵਰ ਹੋਏ ਇਹ ਸਿਰਫ ਕਮਿਊਨੀਕੇਸ਼ਨ ਪਰਪਸ ਲਈ ਸੀ ਪਰ ਵਿਦ ਦਾ ਐਡਵਾਂਸਮੈਂਟ ਆਫ ਟੈਕਨੋਲੋਜੀ ਅਸੀਂ ਇੰਟਰਨੈਟ ਜਿਹੜੇ ਹੈਗੇ ਐਂਟਰਟੇਨਮੈਂਟ ਪਰਪਸ ਲਈ ਯੂਜ਼ ਕਰਨ ਲੱਗ ਗਏ ਪਰ ਬੱਚਿਆਂ ਦੀ ਲਾਈਫ ਇੰਨੀ ਕੁ ਹੈਕਟਿਕ ਹੋਣੀ ਚਾਹੀਦੀ ਹੈ ਕਿ ਉਹਨਾਂ ਵਿੱਚ ਐਂਟਰਟੇਨਮੈਂਟ ਲਈ ਉਹਨਾਂ ਨੂੰ ਜਿਵੇਂ ਬੋਰਡ ਗੇਮਸ ਦੇ ਦਿਓ ਤੁਸੀਂ ਆਊਟਡੋਰ ਗੇਮਿੰਗ ਵੱਲ ਪ੍ਰੋਤਸਾਹਿਤ ਕਰੋ ਰਾਦਰ ਦੈਨ ਕਿ ਤੁਸੀਂ ਉਹਨਾਂ ਨੂੰ ਇਹ ਚੀਜ਼ਾਂ ਵੱਲ ਡਾਈਵਰਟ ਕਰੋ ਹਾਂ ਜੇ ਕੋਈ ਉਹਨਾਂ ਨੇ ਨੌਲੇਜੇਬਲ ਮੈਟਰ ਲੈਣਾ ਅੰਡਰ ਪੇਰੈਂਟ ਸੁਪਰਵਿਜ਼ਨ ਦੇ ਕੈਨ ਯੂਜ਼ ਦਾ ਫੋਨ ਇਹ ਪੇਰੈਂਟਸ ਦੀ ਰਿਸਪੋਂਸੀਬਿਲਿਟੀ ਆ ਉਹਨਾਂ ਨੂੰ ਇਹ ਚੀਜ਼

0: ਬਾਰੇ ਸਮਝਾਉਣਾ ਤੇ ਪ੍ਰੋਪਰ ਗਾਈਡ ਕਰਨਾ, ਖੁਦ ਇੱਕ ਐਗਜ਼ਾਮਪਲ ਤਾਂ ਕਿ ਉਹ ਸੈੱਟ ਕਰ ਸਕਣ। ਜੇ ਅਸੀਂ ਬੱਚਿਆਂ ਨੂੰ ਇਰੈਗੂਲਰ ਸਕਰੀਨ ਯੂਜ਼ ਦੇ ਦੇਵਾਂਗੇ ਤਾਂ ਉਹਨਾਂ ਦਾ ਬੱਚਿਆਂ ਤੇ ਬਹੁਤ ਜ਼ਿਆਦਾ ਨੈਗੇਟਿਵ ਇੰਪੈਕਟ ਪੈਣਾ ਸ਼ੁਰੂ ਹੋ ਜਾਏਗਾ।
1: ਜੀ ਜੀ ਮੈਮ, ਬਿਲਕੁਲ। ਜਦੋਂ ਵੀ ਕੁਛ ਨਾ ਕੁਛ ਆਪਾਂ ਚੇਂਜ ਜੇ ਆਪਾਂ ਫੈਮਿਲੀ ਦੇ ਵਿੱਚ ਲਿਆਉਣਾ ਹੈ ਜਾਂ ਸਮਾਜ ਦੇ ਵਿੱਚ, ਸਭ ਤੋਂ ਪਹਿਲਾਂ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਸਾਰਿਆਂ ਨੂੰ।
0: ਹਾਂਜੀ ਹਾਂਜੀ। ਤੇ ਤੁਸੀਂ ਇੱਕ ਕਿਹਾ ਸੀ ਕਿ ਬੱਚਿਆਂ ਦਾ ਸੈਲਫ ਕੌਨਫੀਡੈਂਸ ਲੂਜ਼ ਹੋ ਜਾਂਦਾ ਜਦੋਂ ਸੋਸ਼ਲ ਮੀਡੀਆ ਕੀ ਇੱਕ ਵਰਚੁਅਲ ਵਰਡ, ਇੱਕ ਬਨਾਵਟੀ ਵਰਡ ਜੋ ਆਲਰੇਡੀ ਐਗਜ਼ਿਸਟ ਨਹੀਂ ਕਰਦਾ, ਜਿਵੇਂ ਆਪਾਂ ਟੀਵੀ ਦੇਖਦੇ ਹਾਂ, ਇਟ ਇਜ਼ ਅ ਰੀਅਲ ਲਾਈਫ ਨਾਟ ਦਾ ਰੀਅਲ ਲਾਈਫ।
1: ਯੈਸ,
0: ਜਦੋਂ ਬੱਚਿਆਂ ਨੂੰ ਅਸੀਂ ਇਹ ਚੀਜ਼ ਦਾ ਡਿਫਰੈਂਸ ਸਮਝਾ ਦੇਵਾਂਗੇ ਤਾਂ ਸ਼ਾਇਦ ਕੁਛ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ। ਤੇ ਇਹ ਬੱਚਿਆਂ ਦੀ, ਦੇ ਪੇਰੈਂਟਸ ਦੀ, ਟੀਚਰ ਦੀ, ਸਾਡੀ ਮਿਲ ਜੁਲ ਕੇ ਸਮਾਜ ਦੀ ਇਹ ਰਿਸਪੋਂਸੀਬਿਲਿਟੀ ਹੈ ਕਿ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਤਸਾਹਿਤ ਕਰੀਏ ਕਿ ਉਹ ਡਿਜੀਟਲ ਡੀਟੌਕਸ ਵੱਲ ਜਾਣ।
1: ਜੀ ਜੀ। ਤੇ ਮੈਮ, ਜਾਣ ਤੋਂ ਪਹਿਲਾਂ ਕੋਈ ਇਦਾਂ ਦਾ ਮੈਸੇਜ ਜਿਹੜਾ ਤੁਸੀਂ ਸਾਡੇ ਲਿਸਨਰਸ ਨੂੰ ਦੇਣਾ ਚਾਹੋ ਇਸ ਟੌਪਿਕ ਦੇ ਰਿਲੇਟਡ?
0: ਮੈਂ ਬਸ ਤੁਹਾਡੇ ਲਿਸਨਰ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ, ਪਲੀਜ਼ ਇਹ ਟੌਕ ਨੂੰ ਥੋੜਾ ਜਿਹਾ ਰੈਪੀਡਲੀ ਧਿਆਨ ਨਾਲ ਤੁਸੀਂ ਸੁਣ ਸਕਦੇ ਹੋ। ਤੇ ਉਸ ਤੋਂ ਇਲਾਵਾ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਭਾਰਤ ਦੇਸ਼ ਇੱਕ ਬਹੁਤ ਸੁੰਦਰ ਦੇਸ਼ ਬਣ ਕੇ ਨਿਕਲੇ, ਤੇ ਬੱਚੇ ਡਿਜੀਟਲ ਡੀਟੌਕਸ ਦੀ ਬਜਾਏ ਆਪਣੇ ਐਕੇਡੈਮਿਕ ਕਰੀਅਰ ਵੱਲ, ਸਪੋਰਟਸ ਵੱਲ, ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਵੱਲ ਵੱਧ ਧਿਆਨ ਦੇਣ, ਤਾਂ ਕਿ ਉਹ ਬਹੁਤ ਸੋਹਣਾ ਆਪਣਾ ਜੀਵਨ ਦੀ ਕਲਪਨਾ ਕਰ ਸਕਣ।
1: ਜੀ ਮੈਮ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ 'ਚ ਜੁੜੇ, ਅਤੇ ਸਕਰੀਨ ਟਾਈਮ, ਬੱਚਿਆਂ ਦੀ ਸਿਹਤ ਅਤੇ ਡਿਜੀਟਲ ਡੀਟੌਕਸ ਬਾਰੇ ਇੰਨੀ ਕੀਮਤੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝਾ ਕੀਤੀ।
0: ਥੈਂਕ ਯੂ ਸੋ ਮਚ ਮੈਮ।
1: ਜੀ ਹਾਂਜੀ ਦੋਸਤੋ, ਇਹ ਸੀ ਡਾਕਟਰ ਸ਼ਿਖਾ ਮਹਾਜਨ ਮੈਮ, ਜਿਨ੍ਹਾਂ ਨੇ ਇੱਕ ਹੋਰ ਇੱਦਾਂ ਦਾ ਜਿਹੜਾ ਇੰਪੋਰਟੈਂਟ ਟੌਪਿਕ ਹੈ ਜਿਸ ਬਾਰੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਉਸ ਦੇ ਵਿੱਚ ਜੇ ਬੱਚਿਆਂ ਦੀ ਜਿਹੜੀ ਸਕਰੀਨ ਟਾਈਮਿੰਗ ਹੈ ਉਸ ਨੂੰ ਘਟਾਉਣਾ ਹੈ ਜਾਂ ਉਸ 'ਤੇ ਕੰਮ ਕਰਨਾ, ਸਭ ਤੋਂ ਪਹਿਲਾਂ ਜਿਹੜੀ ਰਿਸਪੋਂਸੀਬਿਲਟੀ ਹੈ ਉਹ ਘਰ ਦੇ ਵਿੱਚ ਮਾਪਿਆਂ ਦੀ ਹੈ। ਅੱਜ ਕੱਲ੍ਹ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਅਸੀਂ ਸਾਰੇ ਹੀ ਮੋਬਾਈਲ ਫੋਨ ਯੂਜ਼ ਕਰਦੇ ਨੇ, ਇੱਕ ਕੋਨੇ 'ਤੇ ਇੱਕ ਬੰਦਾ ਬੈਠਾ, ਦੂਜੇ ਕੋਨੇ 'ਤੇ ਕੋਨੇ 'ਤੇ ਦੂਜਾ ਬੰਦਾ ਬੈਠਾ, ਅਤੇ ਸਾਰਿਆਂ ਕੋਲ ਟਾਈਮ ਹੀ ਨਹੀਂ ਹੁੰਦਾ ਆਪਸ 'ਚ ਗੱਲ ਕਰਨ ਦਾ, ਗੱਲਾਂ ਸ਼ੇਅਰ ਕਰਨ ਦਾ। ਅਤੇ ਆਊਟਡੋਰ ਜਿਹੜੀਆਂ ਗੇਮਸ ਨੇ ਜਿਹੜੀ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੀਆਂ ਨੇ, ਇਹ ਜਿਹੜੀ ਆਊਟਡੋਰ ਗੇਮਸ ਨੇ ਇਹ ਆਪਾਂ ਬਿਲਕੁਲ ਭੁੱਲ ਚੁੱਕੇ ਹਾਂ। ਐਕਟੀਵਿਟੀਜ਼ ਜਿਹੜੀਆਂ ਨੇ ਉਹ ਵੀ ਬਿਲਕੁਲ ਭੁੱਲ ਗਏ ਨੇ। ਇੱਕ ਤਾਂ ਗਰਮੀ, ਉੱਤੋਂ ਸਾਨੂੰ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਕਿੰਨੇ ਬਾਹਰ ਜਾਣਾ ਹੈ, ਸ਼ਾਮ ਨੂੰ ਵੀ ਆਪਾਂ ਬਾਹਰ ਨਹੀਂ ਨਿਕਲਦੇ ਅਤੇ ਘਰ ਦੇ ਵਿੱਚ ਸਾਰਾ ਦਿਨ ਮੋਬਾਈਲ ਯੂਜ਼ ਕਰਦੇ ਹਾਂ। ਦੇਖੋ, ਜੇ ਤੁਹਾਡਾ ਬੱਚਾ ਇੰਨਾ ਜ਼ਿਆਦਾ ਸਕਰੀਨ ਨੂੰ ਟਾਈਮ ਦਿੰਦਾ ਹੈ, ਇਹ ਤੁਹਾਡੀ ਰਿਸਪੋਂਸੀਬਿਲਟੀ ਹੈ ਕਿ ਉਸਨੂੰ ਕਿੱਦਾਂ ਘੱਟ ਕਰਨਾ। ਕਈ ਵਾਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਦੋਂ ਆਪਾਂ ਰੋਕ ਟੋਕ ਕਰਦੇ ਹਾਂ ਉਹ ਸਾਡੇ ਆਪਣੇ ਬੈਨੀਫਿਟ ਲਈ ਹੁੰਦੀਆਂ ਨੇ, ਅਤੇ ਇਹ ਚੀਜ਼ਾਂ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ। ਉਮੀਦ ਕਰਦੀ ਹਾਂ ਟੈਕਨੋਲੋਜੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਮੈਂ ਮੰਨਿਆ ਹੈ, ਪਰ ਇਸਦਾ ਸੰਤੁਲਿਤ ਇਸਤੇਮਾਲ ਕਰਨਾ ਉਨਾ ਹੀ ਜ਼ਿਆਦਾ ਜ਼ਰੂਰੀ ਹੈ। ਅੱਜ ਮਿਲੀ ਜਾਣਕਾਰੀ ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ, ਮਾਨਸਿਕ ਤੰਦਰੁਸਤੀ ਵੱਲ ਹੋਰ ਜਾਗਰੂਕ ਬਣਾਏਗੀ।
2: So where are we going tonight?
3: ਚੱਲ ਗੱਡੀ ਚ ਤਾਂ ਬਹਿ ਜਾ, ਪਹਿਲਾਂ ਹੀ ਪੁੱਛੀ ਜਾਂਦੀ ਆ ਕਿੱਥੇ ਜਾਣਾ। ਮੈਂ ਕਿਹਾ ਅੱਜ ਤੈਨੂੰ ਫੁੱਲ ਵਾਲਾ ਸੂਟ ਨਾ ਲੈ ਕੇ ਦੇਣਾ ਹੀ ਦੇਣਾ।
2: ਹਾਏ ਹਾਏ ਸੋਹਣਿਆ, ਅੱਜ ਤਾਂ ਤੇਰੀਆਂ ਜੇਬਾਂ ਭਰੀਆਂ ਲੱਗਦੀਆਂ।
3: ਉਹ ਤੈਨੂੰ ਹੀ ਪਤਾ, ਬੱਲੇ ਬੱਲੇ ਬਈ ਅੱਜ ਬੜੀ ਰੌਣਕਾਂ ਸੋਹ ਰੋਡ ਤੇ।
2: ਦੇਖੀ ਚੱਲ ਦੇਖੀ ਚੱਲ, why are you by the ghori of full ala suit then ha
3: bacho bacho kithe challi ha oho
2: tu ghori nale vyah kara lenda
3: o ki main ode amb tod le aaya main gaddi mod ke।

ਟਿਊਨ ਕੀਤਾ ਹੋਇਆ ਜੀ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੀ ਦੋਸਤ ਆਰਜੇ ਸ਼ਾਹਿਨ ਦੇ ਨਾਲ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕੋਈ ਨਵਾਂ ਸੂਟ ਡਿਜ਼ਾਈਨ ਟ੍ਰੈਂਡ ਆ ਜਾਵੇ ਮੈਂ ਕਹਿੰਦੀ ਹਾਂ ਕਿ ਬਸ ਸੈਕਿੰਡਸ ਦੀ ਦੇਰ ਹੁੰਦੀ ਆ ਆਪਾਂ ਫਟਾਫਟ ਕਾਪੀ ਕਰਦੇ ਹਾਂ ਆਪਣੇ ਟੇਲਰ ਦੇ ਕੋਲ ਜਾਂਦੇ ਹਾਂ ਸਕਰੀਨਸ਼ੋਟ ਉਸਨੂੰ ਦਿਖਾਉਂਦੇ ਹਾਂ ਕੱਪੜਾ ਖਰੀਦ ਕੇ ਲੈ ਕੇ ਜਾਂਦੇ ਹਾਂ ਅਤੇ ਕਹਿੰਦੇ ਹਾਂ ਕਿ ਭਈਆ ਮੈਨੂੰ ਬਿਲਕੁਲ ਸੇਮ ਇਹੋ ਜਿਹਾ ਸੂਟ ਚਾਹੀਦਾ ਬਿਲਕੁਲ ਸੇਮ ਟੂ ਸੇਮ। ਪਰ ਜਦੋਂ ਸੂਟ ਰੈਡੀ ਹੋ ਕੇ ਆਉਂਦਾ ਫਿਰ ਸ਼ੁਰੂ ਹੁੰਦੀ ਹੈ ਅਸਲੀ ਮੀਟਿੰਗ, ਗੱਲਾਂ ਹੁੰਦੀਆਂ ਨੇ। ਕਈ ਵਾਰ ਆਪਾਂ ਬਹਿਸ ਕਰਦੇ ਹਾਂ ਇਸ ਦੀ ਜਿਹੜੀ ਫਿਟਿੰਗ ਹੈ ਉਹ ਟਾਈਟ ਹੋ ਗਈ, ਸਲੀਵਸ ਥੋੜ੍ਹੀਆਂ ਲੂਜ਼ ਹੋ ਗਈਆਂ, ਫੋਟੋ 'ਚ ਕੁਝ ਹੋਰ ਦਿਖ ਰਿਹਾ, ਤੁਸੀਂ ਕੁਝ ਹੋਰ ਬਣਾ ਕੇ ਸਾਨੂੰ ਦਿੱਤਾ ਹੈ। ਅਤੇ ਕਈ ਵਾਰ ਤਾਂ ਬਹਿਸ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਆਪਾਂ ਆਪਣਾ ਜਿਹੜਾ ਟੇਲਰ ਹੈ ਉਹ ਆਪਾਂ ਚੇਂਜ ਕਰ ਲੈਂਦੇ ਹਾਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਅਚਾਨਕ ਟੇਲਰਾਂ ਦੀ ਗੱਲ ਕਿਉਂ ਕਰ ਰਹੀ ਹਾਂ ਮੈਂ, ਹੈ ਨਾ। ਜੇ ਸਾਡੇ ਘਰ ਦੀਆਂ ਲੇਡੀਜ਼ ਨੇ ਇਹ ਗੱਲ ਸੁਣ ਲਈਆਂ, ਹੈ ਨਾ, ਤੁਸੀਂ ਸਾਰੇ ਸੋਚੋਗੇ ਅੱਜ ਹੀ ਨਵਾਂ ਸੂਟ ਦਾ ਕੱਪੜਾ ਕੱਢ ਕੇ ਨਾ ਟੇਲਰਾਂ ਨੂੰ ਦੇਣ ਲੱਗ ਜਾਣਗੀਆਂ ਅਤੇ ਉਹ ਜਿਹੜਾ ਟ੍ਰੈਂਡ ਹੈਗਾ ਉਹ ਫੋਲੋ ਕਰਨ ਵਾਸਤੇ। ਅੱਜ ਅਸੀਂ ਅੱਜ 3 ਜੂਨ ਨੂੰ ਨੈਸ਼ਨਲ ਟੇਲਰਸ ਡੇ ਮਨਾਇਆ ਜਾ ਰਿਹਾ। ਸੋਚੋ ਟੇਲਰਾਂ ਦਾ ਵੀ ਇੱਕ ਡੇ ਹੈਗਾ ਜਿਹੜਾ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ। ਇਹ ਦਿਨ ਟੇਲਰਾਂ ਦੀ ਮਿਹਨਤ, ਹੁਨਰ ਅਤੇ ਉਹਨਾਂ ਦੇ ਯੋਗਦਾਨ ਨੂੰ ਸਲਿਊਟ ਕਰਨ ਵਾਸਤੇ ਹੈ। ਇਸ ਦਿਨ ਨੂੰ ਸਵਿੰਗ ਮਸ਼ੀਨ ਦੀ ਆਵਿਸ਼ਕਾਰ ਇਲਿਆਸ ਹੋਵੇ ਨਾਲ ਵੀ ਜੋੜਿਆ ਜਾਂਦਾ ਹੈ। 1845 ਵਿੱਚ 1845 ਵਿੱਚ ਇਹ ਜਿਹੜੀ ਮਸ਼ੀਨ ਹੈ ਇਹ ਬਣੀ ਸੀ, ਦੁਨੀਆ ਨੇ ਹੀ ਬਦਲ ਦਿੱਤਾ ਸੀ ਇਸ ਮਸ਼ੀਨ ਨੇ, ਕਿਉਂਕਿ ਉਸ ਤੋਂ ਬਾਅਦ ਇੱਕ ਤੋਂ ਇੱਕ ਮੈਂ ਕਹਿੰਦੀ ਹਾਂ ਵੱਖਰੇ ਵੱਖਰੇ ਜਿਹੜੇ ਡਿਜ਼ਾਈਨਸ ਨੇ ਉਹ ਮਾਰਕੀਟ ਵਿੱਚ ਆਏ, ਸਾਰਿਆਂ ਨੇ ਇੱਕ ਦੂਜੇ ਨੂੰ ਕਾਪੀ ਕੀਤਾ। ਅੱਜ ਵੀ ਆਪਾਂ ਜਦੋਂ ਇੱਦਾਂ ਸੈਲਬਸ ਨੇ ਜਿਹੜੇ ਸੈਲੀਬ੍ਰਿਟੀ ਨੇ ਉਹਨਾਂ ਨੂੰ ਆਪਾਂ ਜਦੋਂ ਸੋਸ਼ਲ ਮੀਡੀਆ 'ਤੇ ਫੋਲੋ ਕਰਦੇ ਹਾਂ ਨਾ ਅਤੇ ਉਹਨਾਂ ਦਾ ਜਿਹੜਾ ਪਹਿਰਾਵਾ ਹੈ, ਲਾਈਫ ਸਟਾਈਲ ਹੈ, ਕਿਤੇ ਨਾ ਕਿਤੇ ਆਪਾਂ ਉਸਨੂੰ ਮੈਚ ਕਰਨ ਦੀ, ਉਸਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਾਫੀ ਹੱਦ ਤੱਕ। ਸ਼ੁਰੂਆਤ ਕਿੱਥੋਂ ਹੁੰਦੀ ਹੈ? ਕੱਪੜਿਆਂ ਤੋਂ। ਨੈਸ਼ਨਲ ਟੇਲਰਸ ਡੇ ਦੀ ਸ਼ੁਰੂਆਤ ਪਹਿਲੀ ਵਾਰ ਅਮੈਰੀਕਾ ਵਿੱਚ ਹੋਈ ਸੀ ਅਤੇ ਇਸ ਦਾ ਮੁੱਖ ਮਕਸਦ ਆਹੀ ਹੈ ਉਹਨਾਂ ਦੀ ਮਿਹਨਤ, ਉਹਨਾਂ ਦਾ ਪ੍ਰੋਫੈਸ਼ਨ। ਅੱਜ ਦੇ ਰੈਡੀਮੇਡ ਫੈਸ਼ਨ ਦੇ ਜ਼ਮਾਨੇ ਵਿੱਚ ਇੱਕ ਚੰਗਾ ਟੇਲਰ ਕੱਪੜੇ ਨੂੰ ਪਰਫੈਕਟ ਫਿਟਿੰਗ ਦੇ ਕੇ ਉਸਦੀ ਖੂਬਸੂਰਤੀ ਨੂੰ ਹੋਰ 4 ਚੰਦ ਲਾ ਦਿੰਦਾ ਹੈ। ਜੇ ਅੱਜ ਵੀ ਤੁਸੀਂ ਟੇਲਰਾਂ ਤੋਂ ਕੱਪੜੇ ਸਵਾਉਂਦੇ ਹੋ ਤਾਂ ਉਹਨਾਂ ਨੂੰ ਜਾ ਕੇ ਥੈਂਕ ਯੂ ਬੋਲੋ ਅਤੇ ਉਹਨਾਂ ਦੀ ਥੋੜ੍ਹੀ ਜਿਹੀ ਜਿਹੜੀ ਐਪਰੀਸ਼ੀਏਸ਼ਨ ਹੈ, ਵੈਸੇ ਤਾਂ ਤੁਸੀਂ ਕਰਦੇ ਹੋਵੋਗੇ ਜੇ ਉਹਨਾਂ ਨੇ ਤੁਹਾਡਾ ਜਿਹੜਾ ਸੂਟ ਹੈ ਉਹ ਡਿਜ਼ਾਈਨ ਵਾਲਾ ਪ੍ਰੋਪਰ ਤੁਹਾਡੇ ਅਕੋਰਡਿੰਗ ਜੇ ਸਿਲ ਕੇ ਦਿੱਤਾ ਹੋਏਗਾ ਤਾਂ। ਲਓ ਜੀ ਫਟਾਫਟ ਇੱਕ ਗੀਤ ਸੁਣੋ ਕਿਉਂਕਿ ਥੋੜ੍ਹਾ ਕੁ ਟਾਈਮ ਰਹਿ ਗਿਆ। ਇੱਕ ਹੋਰ ਇੱਦਾਂ ਦਾ ਇੰਪੋਰਟੈਂਟ ਟੋਪਿਕ ਹੈ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰੂੰਗੀ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਅੱਜ ਕੱਲ੍ਹ ਤਾਂ ਆਪਾਂ ਜੇ ਕਿਸੇ ਨੂੰ ਕੁਝ ਪੁੱਛ ਲੈਂਦੇ ਆ ਨਾ, ਮੈਂ ਕਹਿੰਦੀ ਇੰਨਾ ਟੁੱਟ ਟੁੱਟ ਕੇ ਜਵਾਬ ਦਿੰਦੇ ਆ ਨਾ, ਜੇਕਰ ਕਿਸੇ ਬੰਦੇ ਦਾ ਮੂਡ ਖਰਾਬ ਹੋਵੇ ਪੁੱਛਣ ਤੋਂ ਪਹਿਲਾਂ ਵੀ 5 ਵਾਰ ਸੋਚਣਾ ਪੈਂਦਾ ਪੁੱਛੀਏ ਨਾ ਪੁੱਛੀਏ। ਸਕੂਲ ਦੇ ਵਿੱਚ ਵੀ ਇੱਦਾਂ ਹੁੰਦਾ ਕਿ ਜੇ ਮੈਡਮ ਨੇ ਕੋਈ ਟੋਪਿਕ ਕਰਵਾਇਆ, ਜੇ ਕੋਈ ਡਾਊਟ ਵੀ ਹੋਵੇ ਨਾ, ਤਾਂ ਆਪਾਂ ਪੁੱਛਣ ਤੋਂ ਪਹਿਲਾਂ 5-6 ਵਾਰ ਸੋਚਦੇ ਹਾਂ ਕਿ ਜੇ ਮੈਡਮ ਨੇ ਸਾਨੂੰ ਡਾਂਟਤਾ, ਜੇ ਕੁਝ ਕਹਿਤਾ, ਜਾਂ ਪੇਰੈਂਟਸ ਨੂੰ ਕੋਈ ਇੱਦਾਂ ਦਾ ਸਵਾਲ ਪੁੱਛਦੇ ਹਾਂ, ਜੇ ਸਾਹਮਣੇ ਸਾਨੂੰ ਗਾਲਾਂ ਪੈ ਗਈਆਂ ਫਿਰ ਕੀ ਹੋਏਗਾ, ਸਾਡਾ ਕੌਨਫੀਡੈਂਸ ਲੈਵਲ ਇੱਦਾਂ ਹੀ ਗਿਰ ਜਾਏਗਾ। ਲੇਕਿਨ ਨਹੀਂ, ਸਵਾਲ ਪੁੱਛਣਾ ਜ਼ਰੂਰੀ ਹੈ, ਪੁੱਛਦੇ ਰਹਿਣਾ ਚਾਹੀਦਾ, ਸਾਹਮਣੇ ਵਾਲੇ ਨੂੰ ਥੋੜ੍ਹਾ ਥੋੜ੍ਹਾ ਤੰਗ ਕਰਦੇ ਰਹਿਣਾ ਚਾਹੀਦਾ ਹੈ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ 'ਚ ਬਹੁਤ ਸਾਰੀਆਂ ਆਪਾਂ ਅੱਜ ਗੱਲਾਂ ਕੀਤੀਆਂ। ਇੱਕ ਰੈਸਪੀ, ਹੈਲਦੀ ਰੈਸਪੀ ਜਿਹੜੀ ਤੁਹਾਡੇ ਨਾਲ ਸਾਂਝਾ ਨਹੀਂ ਕੀਤੀ ਹਜੇ ਤੱਕ, ਮੈਨੂੰ ਯਾਦ ਆ ਗਈ, ਫਟਾਫਟ ਤੁਸੀਂ ਨੋਟ ਡਾਊਨ ਕਰ ਲਓ ਜੇ ਤੁਸੀਂ ਹਜੇ ਤੱਕ ਬ੍ਰੇਕਫਾਸਟ ਨਹੀਂ ਕੀਤਾ। ਨਾਸ਼ਤਾ ਸਿਰਫ ਐਸੇ ਪੇਟ ਭਰਨ ਲਈ ਨਹੀਂ ਹੁੰਦਾ, ਇਹ ਦਿਨ ਦੀ ਸ਼ੁਰੂਆਤ ਨੂੰ ਹੈਲਦੀ ਟੇਸਟੀ ਬਣਾਉਣ ਲਈ ਇੱਕ ਬਹੁਤ ਵਧੀਆ ਤਰੀਕਾ ਹੈ। ਪਰਾਂਠੇ, ਬ੍ਰੈਡ ਇਹ ਤਾਂ ਆਪਾਂ ਖਾਂਦੇ ਰਹਿੰਦੇ ਹਾਂ, ਲੇਕਿਨ ਪ੍ਰੋਟੀਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਸੀ, ਸਵੇਰੇ ਜੇ ਆਪਾਂ ਕੈਲਸ਼ੀਅਮ ਜਾਂ ਪ੍ਰੋਟੀਨ ਵਾਲੀ ਚੀਜ਼ਾਂ ਆਪਾਂ ਖਾ ਸਕਦੇ ਹਾਂ। ਇੱਕ ਕੱਪ 'ਚ ਤੁਸੀਂ ਲੈਣੀ ਹੈ ਮੂੰਗ ਦਾਲ, 4-5 ਘੰਟੇ ਉਸਨੂੰ ਸੋਕ ਕਰਕੇ ਰੱਖਣਾ ਤੁਸੀਂ ਪਾਣੀ ਦੇ ਵਿੱਚ। ਇੱਕ ਹਰੀ ਮਿਰਚ ਤੁਸੀਂ ਲੈਣੀ ਹੈ, ਉਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਅਦਰਕ ਦਾ ਟੁਕੜਾ, ਨਮਕ ਸਵਾਦ ਅਨੁਸਾਰ, ਬਾਰੀਕ ਕੱਟੀ ਹੋਈ ਪਿਆਜ਼, ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ, ਜੋ ਵੀ ਤੁਹਾਨੂੰ ਸਬਜ਼ੀਆਂ ਪਸੰਦ ਨੇ, ਹਰ ਵਾਰ ਮੈਂ ਕਹਿੰਦੀ ਹਾਂ ਨਾ, ਹਰਾ ਧਨੀਆ ਹੋ ਗਿਆ, ਥੋੜ੍ਹਾ ਜਿਹਾ ਤੇਲ ਹੋ ਗਿਆ ਪੈਨ ਦੇ ਵਿੱਚ, ਤੇਲ ਪਾਉਣਾ ਹੈ, ਜਿੰਨੀ ਵੀ ਸਮੱਗਰੀ ਮੈਂ ਤੁਹਾਨੂੰ ਦੱਸੀ ਉਸਨੂੰ ਗ੍ਰਾਈਂਡਰ ਦੇ ਵਿੱਚ, ਮਿਕਸਰ ਦੇ ਵਿੱਚ ਕਰਕੇ ਤੁਸੀਂ ਗ੍ਰਾਈਂਡ ਕਰਨੀ ਹੈ। ਉਹ ਜਿਹੜਾ ਪੇਸਟ ਤਿਆਰ ਹੋ ਗਿਆ ਉਸਨੂੰ ਪੈਨ ਦੇ ਵਿੱਚ ਹਲਕਾ ਜਿਹਾ ਤੇਲ ਜਾਂ ਦੇਸੀ ਘਿਓ ਪਾ ਕੇ, ਮੱਖਣ ਪਾ ਕੇ ਤੁਸੀਂ ਫੈਲਾਉਣਾ। ਦੇਖੋ ਕਿੰਨੀ ਫਾਸਟ ਫਾਸਟ ਬੋਲੀ, ਕਿਉਂਕਿ ਟਾਈਮ ਬਹੁਤ ਜ਼ਿਆਦਾ ਘੱਟ ਰਹਿ ਗਿਆ। ਫੈਲਾ ਕੇ ਉਸ ਤੋਂ ਬਾਅਦ ਤੁਸੀਂ ਵੈਜੀਟੇਬਲਸ ਉਹਦੇ ਵਿੱਚ ਉੱਤੋਂ ਵੀ ਪਾ ਸਕਦੇ ਹੋ, ਵਿੱਚ ਤੁਸੀਂ ਜਿਹੜਾ ਪੇਸਟ ਬਣਾਇਆ ਗ੍ਰਾਈਂਡਰ ਦੇ ਵਿੱਚ ਜਾਂ ਮਿਕਸੀ ਦੇ ਵਿੱਚ ਤੁਸੀਂ ਉਸਨੂੰ ਗ੍ਰਾਈਂਡ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਜਦੋਂ ਉਹ ਥੋੜ੍ਹਾ ਜਿਹਾ ਪੱਕ ਜਾਏਗਾ ਉਸਨੂੰ ਪਲਟ ਦਿਓ। ਮੂੰਗ ਦਾਲ ਦਾ ਜਿਹੜਾ ਚੀਲਾ ਹੈ ਉਹ ਤਿਆਰ ਹੋ ਗਿਆ, ਕ੍ਰਿਸਪੀ, ਹੈਲਦੀ। ਇਸਨੂੰ ਪੁਦੀਨੇ ਦੀ ਚਟਨੀ ਜਾਂ ਦਹੀਂ ਦੇ ਨਾਲ ਸਰਵ ਕਰੋ, ਸਵਾਦ ਹੀ ਵੱਧ ਜਾਵੇਗਾ। ਭੁੱਖ ਤਾਂ ਸਾਨੂੰ ਸਾਰਿਆਂ ਨੂੰ ਲੱਗਦੀ ਹੈ, ਲੇਕਿਨ ਸਿਹਤ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ, ਤਾਂ ਕਰਕੇ ਮੂੰਗ ਦਾਲ ਦਾ ਜਿਹੜਾ ਚੀਲਾ ਹੈ ਉਸਦੀ ਰੈਸਿਪੀ ਤੁਹਾਡੇ ਨਾਲ ਮੈਂ ਸਾਂਝਾ ਕੀਤੀ ਹੈ। ਫਟਾਫਟ ਬਣਾ ਲਓ, ਖਾ ਲਓ, ਮਜ਼ੇ ਕਰੋ, ਹੈਲਦੀ ਰਹੋ, ਵੈਲਦੀ ਰਹੋ। ਹਾਂ, ਜੇ ਹੈਲਦੀ ਰਹੋਗੇ ਤਾਂ ਹੀ ਤਾਂ ਤੁਸੀਂ ਵੈਲਦੀ ਰਹੋਗੇ, ਤਾਂ ਹੀ ਤਾਂ ਤੁਸੀਂ ਕੰਮ ਕਰੋਗੇ, ਹੱਸਦੇ ਰਹੋ, ਵੱਸਦੇ ਰਹੋ, ਇੱਦਾਂ ਹੀ ਖੁਸ਼ ਰਹੋ। ਲਓ ਜੀ, ਇਸ ਤੋਂ ਬਾਅਦ ਤੁਸੀਂ ਠੀਕ 8:30 'ਤੇ ਤੁਸੀਂ ਇੰਜੋਏ ਕਰੋਗੇ ਗੀਤ, ਗੀਤ ਤੁਸੀਂ ਹੁਣੇ ਇੰਜੋਏ ਕਰੋਗੇ। ਉਸ ਤੋਂ ਬਾਅਦ 8:30 'ਤੇ ਤੁਸੀਂ ਇੰਜੋਏ ਕਰੋਗੇ ਪੰਜਾਬੀ 'ਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ ਪੱਛਮੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ IAS ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਅਤੇ ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਦੋਵੇਂ ਧਿਰਾਂ ਵਪਾਰ, ਨਿਵੇਸ਼, ਊਰਜਾ, ਸਿਹਤ ਅਤੇ ਫਾਰਮਾਸਿਊਟੀਕਲ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਕਰਨਗੀਆਂ। ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਵੈਨਜ਼ੂਏਲਾ ਦੇ ਊਰਜਾ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਸ਼੍ਰੀਮਤੀ ਰੋਡਰਿਕਸ ਨਾਲ ਵਿਦੇਸ਼, ਆਰਥਿਕਤਾ ਅਤੇ ਵਿੱਤ ਵਿਭਾਗ ਦੇ ਮੰਤਰੀਆਂ ਸਮੇਤ ਇੱਕ ਉੱਚ ਪੱਧਰੀ ਡੈਲੀਗੇਸ਼ਨ ਵੀ ਆ ਰਿਹਾ ਹੈ। ਕਰਨਾਟਕਾ ਵਿੱਚ ਅੱਜ ਲੀਡਰਸ਼ਿਪ ਵਿੱਚ ਤਬਦੀਲੀ ਹੋਣ ਜਾ ਰਹੀ ਹੈ। ਡੀ ਕੇ ਸ਼ਿਵ ਕੁਮਾਰ ਰਾਜ ਦੇ ਪੱਛਮੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। 8 ਵਾਰਡ ਦੇ ਵਿਧਾਇਕ ਡੀ ਕੇ ਸ਼ਿਵ ਕੁਮਾਰ ਅੱਜ ਸ਼ਾਮੀ 4:05 'ਤੇ ਬੰਗਲੁਰੂ ਦੇ ਲੋਕ ਭਵਨ ਦੇ ਗਲਾਸ ਹਾਊਸ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹਨਾਂ ਦੇ ਨਾਲ ਕਈ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ। 28 ਮਈ ਨੂੰ ਸਿੱਧਰਮਈਆ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਨੇ 64 ਸਾਲਾ ਡੀ ਕੇ ਸ਼ਿਵ ਕੁਮਾਰ ਨੂੰ ਆਪਣਾ ਨੇਤਾ ਚੁਣਿਆ ਸੀ। ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮਲਲਿਕਾਰਜੁਨ ਖੜਗੇ, ਕਾਂਗਰਸ ਦੇ ਜਨਰਲ ਸਕੱਤਰ KC ਵੇਣੁਗੋਪਾਲ ਅਤੇ ਰਣਦੀਪ ਸਿੰਘ ਸੁਰਜੇਵਾਲਾ ਸਮੇਤ ਹੋਰ ਪ੍ਰਮੁੱਖ ਨੇਤਾ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਪੱਛਮੀ ਬੰਗਾਲ ਸਰਕਾਰ ਨੇ ਅੱਜ ਇੱਕ ਅਹਿਮ ਸਮਾਜ ਭਲਾਈ ਪਹਿਲ ਅੰਨਪੂਰਨਾ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਸਵੇਂਦੂ ਅਧਿਕਾਰੀ ਇਸ ਯੋਜਨਾ ਦਾ ਰਸਮੀ ਉਦਘਾਟਨ ਕਰਨਗੇ। ਭਾਰਤੀ ਪ੍ਰਸ਼ਾਸਨਿਕ ਸੇਵਾ IAS ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਸੀਤਾਰਾਮ ਪਹਿਲਾਂ ਗ੍ਰਹਿ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ। ਉਹਨਾਂ ਨੇ ਸ਼੍ਰੀ ਰਾਹੁਲ ਦੀ ਥਾਂ ਲਈ ਹੈ, ਜਿਨ੍ਹਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਵਜੋਂ ਤਬਦੀਲ ਕੀਤਾ ਗਿਆ ਹੈ। ਸਰਕਾਰ ਨੇ ਸ਼੍ਰੀ ਵਰੁਣ ਭਾਰਦਵਾਜ ਨੂੰ CBSE ਦਾ ਸਕੱਤਰ ਨਿਯੁਕਤ ਕੀਤਾ ਹੈ। ਪਹਿਲਾਂ ਉਹ ਉੱਚ ਸਿੱਖਿਆ ਵਿਭਾਗ ਵਿੱਚ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ। ਉਹਨਾਂ ਨੇ ਸ਼੍ਰੀ ਹਿਮਾਂਸ਼ੂ ਗੁਪਤਾ ਦੀ ਥਾਂ ਲਈ ਹੈ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਇਹਨਾਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਹੈ। ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲ

ਵਿਕਾਸ ਏਜੰਸੀਆਂ ਅਤੇ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ ਜਨ ਜਾਤੀ ਗਰਿਮਾ ਉਤਸਵ 2026 ਤਹਿਤ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਰਾਸ਼ਟਰੀ ਪ੍ਰਭੂਸੱਤਾ ਅਤੇ ਵਿਅਕਤੀਗਤ ਆਜ਼ਾਦੀ ਵਿਚਕਾਰ ਟਕਰਾਅ ਹੁੰਦਾ ਹੈ ਤਾਂ ਰਾਸ਼ਟਰੀ ਪ੍ਰਭੂਸੱਤਾ ਨੂੰ ਪਹਿਲ ਦਿੱਤੀ ਜਾਏਗੀ, ਖਾਸ ਕਰਕੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ। ਅਦਾਲਤ ਨੇ ਇਹ ਟਿੱਪਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਦੋਸ਼ੀ ਨੂੰ ਜ਼ਮਾਨਤ ਦੇਣ ਦੇ ਹੁਕਮ ਨੂੰ ਰੱਦ ਕਰਦੇ ਹੋਏ ਕੀਤੀ ਹੈ, ਜੋ ਮੋਬਾਈਲ ਫੋਨ ਦੀ ਵਰਤੋਂ ਰਾਹੀਂ ਜੇਲ੍ਹ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਦੋਸ਼ੀ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਦੇ ਅਪਰਾਧਾਂ ਲਈ ਸਜ਼ਾਵਾਂ ਮਿਲ ਚੁੱਕੀਆਂ ਨੇ ਅਤੇ ਇਸ ਲਈ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਜ਼ਮਾਨਤ 'ਤੇ ਰਹਿੰਦੇ ਹੋਏ ਦੁਬਾਰਾ ਅਜਿਹੇ ਅਪਰਾਧ ਨਹੀਂ ਕਰੇਗਾ। ਇੱਕ ਹੋਰ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਵਿਆਹੀਆਂ ਧੀਆਂ ਨੂੰ ਪਰਿਵਾਰ ਦੀ ਪਰਿਭਾਸ਼ਾ ਤੋਂ ਬਾਹਰ ਰੱਖਣਾ ਸਪਸ਼ਟ ਤੌਰ 'ਤੇ ਮਨਮਾਨੀ, ਅਨੁਚਿਤ ਅਤੇ ਸੰਵਿਧਾਨਿਕ ਤੌਰ 'ਤੇ ਗੈਰ ਵਾਜਬ ਹੈ। ਜਸਟਿਸ ਪੀ ਐਸ ਨਰਸਿਮਾ ਅਤੇ ਲੋਕ ਅਰਾਦੇ ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਆਦੇਸ਼ ਨੂੰ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਇੱਕ ਵਿਆਹੀ ਧੀ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਦੇ ਉਦੇਸ਼ ਲਈ ਪਰਿਵਾਰ ਦੀ ਪਰਿਭਾਸ਼ਾ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਇੱਕ ਮ੍ਰਿਤਕ ਵਪਾਰੀ ਦੀ ਵਿਆਹੀ ਧੀ ਵੱਲੋਂ ਦਾਇਰ ਅਪੀਲ ਦੀ ਸੁਣਵਾਈ ਕਰ ਰਹੀ ਸੀ। ਉਸ ਨੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਭਾਰਤ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਨਵੀਂ ਵਿਵਸਥਾ ਭਾਰਤ ਅਤੇ ਜਰਮਨੀ ਦੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਅਤੇ ਸੰਬੰਧਾਂ ਨੂੰ ਮਜ਼ਬੂਤ ਕਰੇਗੀ। ਇਸ ਸਾਲ ਜਨਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਂਸਲਰ ਫਰੈਡਰਿਕ ਮਰਸ ਦੇ ਭਾਰਤ ਦੌਰੇ ਦੌਰਾਨ ਇਸ ਦਾ ਐਲਾਨ ਕੀਤਾ ਗਿਆ ਸੀ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਉਹਨਾਂ ਦਾ ਕਾਰਜਕਾਲ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਏਗਾ। ਖਲੀਲੁਰ ਰਹਿਮਾਨ ਨੂੰ 99 ਵੋਟਾਂ ਮਿਲੀਆਂ, ਜਦੋਂ ਕਿ ਸਾਈਪ੍ਰਸ ਦੇ ਬਹੁਪੱਖੀ ਮਾਮਲਿਆਂ ਲਈ ਵਿਸ਼ੇਸ਼ ਦੂਤ ਐਂਟ੍ਰਿਆਸ ਕਾਕੋਰਿਸ ਨੂੰ 91 ਵੋਟਾਂ ਮਿਲੀਆਂ। ਚੋਣ ਤੋਂ ਬਾਅਦ ਖਲੀਲੁਰ ਰਹਿਮਾਨ ਨੇ ਕਿਹਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਯੁਕਤ ਰਾਸ਼ਟਰ ਦੇ ਕੰਮ ਨੂੰ ਅੱਗੇ ਵਧਾਉਣਗੇ ਅਤੇ ਆਪਣੇ ਕਾਰਜਕਾਲ ਦੌਰਾਨ ਸਾਰੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਭਾਰਤ ਅਤੇ ਬੰਗਲਾਦੇਸ਼ ਦੀਆਂ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਡਾਕਟਰ ਰਹਿਮਾਨ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ। ਗੁਜਰਾਤ ਦੇ ਸੂਰਤ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੂਰਤ ਦੇ ਬਰਦੌਲੀ ਕਸਬੇ ਨੇੜੇ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਦੋ ਬੱਸਾਂ ਦੀ ਟੱਕਰ ਦੌਰਾਨ ਵਾਪਰਿਆ। 15 ਤੋਂ ਵੱਧ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਵਿੱਚ ਹੋਏ ਸੜਕ ਹਾਦਸੇ ਅਤੇ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਸਾਰਿਆਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕੀ ਫੌਜ ਨੇ ਕਿਹਾ ਕਿ ਕੁਵੈਤ ਅਤੇ ਬਹਿਰੀਨ ਵੱਲ ਦਾਗੀਆਂ ਗਈਆਂ ਇਰਾਨੀ ਮਿਸਾਈਲਾਂ ਜਾਂ ਤਾਂ ਆਪਣੇ ਨਿਸ਼ਾਨੇ ਤੋਂ ਖੁੰਝ ਗਈਆਂ ਨੇ ਜਾਂ ਉਹਨਾਂ ਨੂੰ ਰੋਕ ਲਿਆ ਗਿਆ ਹੈ। ਫੌਜ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਇਰਾਨੀ ਟਿਕਾਣਿਆਂ 'ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ ਹਮਲਿਆਂ ਨੇ ਹੌਰਮੁਜ਼ ਸਟ੍ਰੇਟ ਨੇੜੇ ਕਮੇਸ਼ਮ ਟਾਪੂ 'ਤੇ ਇੱਕ ਇਰਾਨੀ ਫੌਜੀ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕੀ ਫੌਜ ਨੇ ਕਿਹਾ ਕਿ ਕੁਵੈਤ ਵੱਲ ਦਾਗੀਆਂ ਗਈਆਂ 2 ਮਿਸਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ, ਜਦੋਂ ਕਿ ਬਹਿਰੀਨ ਵੱਲ ਦਾਗੀਆਂ ਗਈਆਂ ਮਿਸਾਈਲਾਂ ਨੂੰ ਅਮਰੀਕੀ ਅਤੇ ਬਹਿਰੀਨ ਦੀਆਂ ਫੌਜਾਂ ਨੇ ਰੋਕ ਦਿੱਤਾ ਹੈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾਕ੍ਰਮ ਇਰਾਨ ਵੱਲੋਂ ਜੰਗਬੰਦੀ ਨੂੰ ਵਧਾਉਣ ਸੰਬੰਧੀ ਵਾਰਤਾ ਕਰਨ ਨਾਲ ਗੱਲਬਾਤ ਤੋੜਨ ਤੋਂ ਬਾਅਦ ਆਇਆ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਗੱਲਬਾਤ ਜਾਰੀ ਹੈ। ਇੱਕ ਹੋਰ ਘਟਨਾਕ੍ਰਮ ਵਿੱਚ ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਅਮਰੀਕੀ ਨਾਕਾਬੰਦੀ ਦੀ ਉਲੰਘਣਾ ਕਰਦੇ ਹੋਏ ਇਰਾਨੀ ਬੰਦਰਗਾਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਇੱਕ ਤੇਲ ਟੈਂਕਰ ਨੂੰ ਰੋਕਣ ਲਈ ਇੱਕ ਮਿਜ਼ਾਈਲ ਦਾਗੀ ਹੈ। ਫੌਜ ਨੇ ਕਿਹਾ ਕਿ ਇਹ 7ਵਾਂ ਜਹਾਜ਼ ਸੀ ਜਿਸ ਨੂੰ ਨਾਕਾ

ਪਾਬੰਦੀ ਤੋੜਨ ਦੀ ਕੋਸ਼ਿਸ਼ ਵਿੱਚ ਰੋਕਿਆ ਗਿਆ ਹੈ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਬੀਤੀ ਰਾਤ ਟੌਂਟਨ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਐਲਿਸ ਕੈਪਸੀ ਨੂੰ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਪਹਿਲਾਂ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਅਤੇ 180 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 18 ਓਵਰਾਂ ਅਤੇ 3 ਗੇਂਦਾਂ ਅਤੇ 4 ਵਿਕਟਾਂ ਦੇ ਨੁਕਸਾਨ ਅਤੇ 184 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰ ਪੂਰਬੀ ਖੇਤਰ ਵਿੱਚ ਵੀ ਕੱਲ੍ਹ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਪੱਛਮੀ ਰਾਜਸਥਾਨ 'ਚ ਧੂੜ ਭਰੀ ਹਨੇਰੀ ਦਾ ਵੀ ਅਨੁਮਾਨ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਅਤੇ ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੱਕ ਹੋਏਗਾ। ਨਮਸਕਾਰ।

ਸਟੂਡੀਓ ਦੀ ਘੜੀ ਦੇ ਮੁਤਾਬਿਕ 8:40 ਹੋ ਗਏ ਹੈ ਜੀ, ਤੇ ਵੇਲਾ ਹੋ ਗਿਆ ਅੱਡੀ ਟੱਪਾ ਪ੍ਰੋਗਰਾਮ ਦਾ, ਜਿਹਦੇ ਵਿੱਚ ਤੁਹਾਡੇ ਵਾਸਤੇ ਪਲੇ ਕੀਤੇ ਜਾਂਦੇ ਨੇ ਬੈਕ ਟੂ ਬੈਕ ਪੰਜਾਬੀ ਹਾਈ ਬੀਟਸ ਵਾਲੇ ਗੀਤ। ਸਵੇਰੇ ਸਵੇਰੇ ਜਦੋਂ ਆਪਾਂ ਇੱਦਾਂ ਦੇ ਗੀਤ ਸੁਣਦੇ ਹਾਂ ਨਾ, ਐਨਰਜੈਟਿਕ ਐਨਰਜੀ ਵਾਲੇ, ਸਾਡੇ ਵਿੱਚ ਵੈਸੀ ਐਨਰਜੀ ਆ ਜਾਂਦੀ ਹੈ। ਤੇ ਲਓ ਜੀ, ਤੁਹਾਡੇ ਵਾਸਤੇ ਮੈਂ ਪਲੇ ਕਰਨ ਜਾ ਰਹੀ ਹਾਂ, ਨੱਚਣ ਲਈ ਟੱਪਣ ਲਈ ਤਿਆਰ ਹੋ ਜਾਓ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਪਹਿਲਾ ਗੀਤ ਅੱਡੀ ਟੱਪਾ ਪ੍ਰੋਗਰਾਮ ਦਾ।

ਗੀਤ ਤੁਸੀਂ ਇੰਜੋਏ ਕਰ ਰਹੇ ਸੀ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ, ਆਊਟ ਫਿੱਟ ਤੇਰੀ ਮੁਟਿਆਰੇ, ਅੱਡੀ ਟੱਪਾ ਪ੍ਰੋਗਰਾਮ ਦੇ ਵਿੱਚ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਤੁਹਾਡੇ ਆਲੇ ਦੁਆਲੇ ਜਿੰਨੀ ਘੜੀਆਂ ਨੇ, ਮੈਨੂੰ ਲੱਗਦਾ ਉਹਨਾਂ ਦੇ ਵਿੱਚ ਵੀ ਸੇਮ ਟਾਈਮਿੰਗ ਹੋ ਗਿਆ ਹੋਏਗਾ। 9 ਵੱਜ ਚੁੱਕੇ ਨੇ, ਵੇਲਾ ਹੋ ਗਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ।

ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡ ਰਿਗਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਮਨ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ। ਸ੍ਰੀ ਵਰੁਣ ਭਾਰਦਵਾਜ CBSE ਦੇ ਨਵੇਂ ਸਕੱਤਰ ਹੋਣਗੇ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਤੋਂ ਵਾਂਝੀਆਂ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟਾਂ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ 3 ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਹ ਸੀ ਜੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ। ਵੇਲਾ ਹੋ ਗਿਆ ਜੀ ਜਿਸ ਪ੍ਰੋਗਰਾਮ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ, ਦਿਲ ਆਪਣਾ ਪੰਜਾਬੀ, ਸਾਡਾ ਦਿਲ ਪੰਜਾਬੀ, ਤੁਹਾਡਾ ਦਿਲ ਪੰਜਾਬੀ, ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਹਦੇ ਵਿੱਚ ਮੈਨੂੰ ਪਤਾ ਤੁਹਾਨੂੰ ਐਕਸਾਈਟਮੈਂਟ ਤਾਂ ਹੁੰਦੀ ਹੈ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਮੈਸੇਜਿਸ ਤਾਂ ਭੇਜ ਸਕਦੇ ਹੋ ਲੇਕਿਨ ਵੋਇਸ ਨੋਟ ਵੀ ਭੇਜ ਸਕਦੇ ਹੋ। ਭੇਜਣਾ ਤੁਸੀਂ ਕਿੱਥੇ ਆ? 98-55-10-10-27 'ਤੇ ਸਾਡੇ ਵਟਸਐਪ ਨੰਬਰ 'ਤੇ, 98-55-10-10-27 'ਤੇ। ਇੱਥੇ ਤੁਸੀਂ ਸਾਨੂੰ ਕੋਈ ਇੱਦਾਂ ਦੀ ਸੋਹਣੀ ਗੱਲ, ਕੋਈ ਪੋਜ਼ੀਟਿਵ ਗੱਲ, ਮੋਟੀਵੇਸ਼ਨਲ ਗੱਲ ਜਿਹੜੀ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ, ਤੁਹਾਡਾ ਦਿਲ ਹੈ ਕਿ ਤੁਹਾਡੀ ਆਪਣੀ ਜਿਹੜੀ ਖੂਬਸੂਰਤ ਆਵਾਜ਼ ਹੈ, ਸੁਰੀਲੀ ਆਵਾਜ਼ ਹੈ, ਉਹ ਵੀ ਔਨ ਏਅਰ ਬਾਕੀ ਜਿਹੜੇ ਲਿਸਨਰਸ ਨੇ ਉਹ ਵੀ ਸੁਣਨ, ਅਤੇ ਤੁਸੀਂ ਆਪਣੀ ਆਵਾਜ਼ ਦੇ ਵਿੱਚ ਕੋਈ ਗਾਣਾ ਸਾਨੂੰ ਸੁਣਾ ਸਕਦੇ ਹੋ, ਕੋਈ ਇੱਦਾਂ ਦਾ ਜੋਕ ਹੈ, ਵਧੀਆ ਜੋਕ ਹੈ ਜਿਸ 'ਤੇ ਹਾਸਾ ਵੀ ਆਵੇ, ਸੁਣਨ ਵਿੱਚ ਵੀ ਵਧੀਆ ਹੋਵੇ, ਉਹ ਜੋਕ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਜਿਹੜੀਆਂ ਨੇ, ਜਿਸ ਦਾ ਜਿਹੜਾ ਖਜ਼ਾਨਾ ਹੈ, ਉਹ ਜਿਹੜਾ ਖਜ਼ਾਨਾ ਤੁਸੀਂ ਦੂਜਿਆਂ ਦੇ ਨਾਲ ਵੰਡ ਸਕਦੇ ਹੋ। ਦੇਖੋ, ਸਾਡਾ ਆਪਣਾ ਜਿਹੜਾ ਖਜ਼ਾਨਾ ਹੈ ਪੈਸਿਆਂ ਵਾਲਾ, ਉਹ ਤਾਂ ਆਪਾਂ ਕਿਸੇ ਦੇ ਨਾਲ ਨਹੀਂ ਵੰਡਦੇ, ਬਹੁਤ ਰੇਅਰ ਹੁੰਦਾ। ਲੇਕਿਨ ਆਹ ਜਿਹੜਾ ਨੌਲੇਜ ਦਾ ਖਜ਼ਾਨਾ ਹੁੰਦਾ ਨਾ, ਵਧੀਆ ਗੱਲਾਂ ਦਾ ਖਜ਼ਾਨਾ ਹੁੰਦਾ, ਇਹ ਖਜ਼ਾਨਾ ਜਿੰਨਾ ਆਪਾਂ ਵੰਡਦੇ ਹਾਂ ਉਨਾ ਜ਼ਿਆਦਾ ਵੱਧਦਾ ਹੈ ਸਾਡੇ ਨਾਲ, ਸਾਡੇ ਕੋਲ। ਅਤੇ ਇਹ ਜਿਹੜਾ ਖਜ਼ਾਨਾ ਹੈ, ਆਹ ਵੀ ਵੰਡ ਸਕਦੇ ਹੋ। ਕੋਈ ਵੀ ਟੈਲੈਂਟ ਹੈ, ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ 'ਚ। ਕੋਈ ਹੁਨਰ, ਕੋਈ ਟੈਲੈਂਟ ਤੁਸੀਂ ਸਾਨੂੰ ਸੁਣਾ ਸਕਦੇ ਹੋ, ਦਿਖਾ ਸਕਦੇ ਹੋ, ਸਾਨੂੰ ਫੋਟੋ ਵੀ ਭੇਜ ਸਕਦੇ ਹੋ ਆਪਣੀ ਕਿਸੇ ਵੀ ਤਰ੍ਹਾਂ ਦੀ ਪੰਜਾਬੀ ਕਲਚਰ ਦੇ ਨਾਲ ਰਿਲੇਟਿਡ। ਅਤੇ ਅੱਜ ਦਾ ਜਿਹੜਾ ਟੌਪਿਕ ਮੈਂ ਲਿੱਤਾ ਹੈ ਉਹ ਵੀ ਬਹੁਤ ਜ਼ਿਆਦਾ ਇੰਟਰਸਟਿੰਗ ਹੈ।

ਹੁਣ ਜਿਹੜਾ ਸਾਡਾ ਪੰਜਾਬ ਹੈ ਉਸਦੀ ਜਿਹੜੀ ਧੜਕਣ ਹੈ ਉਹ ਕਿੰਨੀਆਂ ਹੀ ਚੀਜ਼ਾਂ ਨੇ, ਕੋਈ ਇੱਕ ਜਵਾਬ ਨਹੀਂ ਹੈ, ਕੋਈ ਇੱਕ ਟੋਪਿਕ ਨਹੀਂ ਹੈ। ਆਪਾਂ ਜਦੋਂ ਵੀ ਗੱਲ ਕਰਦੇ ਹਾਂ ਆਪਣੇ ਪੰਜਾਬ ਦੀ, ਅੱਖਾਂ ਬੰਦ ਕਰਕੇ ਜੇ ਉਸਨੂੰ ਸੁਣਨਾ ਹੋਵੇ, ਗੀਤਾਂ ਦੇ ਬੋਲਾਂ ਤੋਂ ਪਹਿਲਾਂ ਵੱਜਦੇ ਨੇ ਸਾਜ਼ਾਂ ਦੀ ਆਵਾਜ਼, ਕਿਉਂਕਿ ਪੰਜਾਬ ਦੀ ਰੂਹ ਸਭ ਤੋਂ ਪਹਿਲਾਂ ਆਪਣੇ ਲੋਕ ਸਾਜ਼ਾਂ ਲਈ ਜਾਣੀ ਜਾਂਦੀ ਹੈ। ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਉਹਨਾਂ ਸਾਜ਼ ਬਾਰੇ, ਜਿਹੜਾ ਕਿ ਜਿਨ੍ਹਾਂ ਦੇ ਧੁਨ ਜਿਹੜਾ ਜਦੋਂ ਵੀ ਆਪਾਂ ਸੁਣਦੇ ਹਾਂ ਮੇਲਿਆਂ ਦੇ ਵਿੱਚ, ਵਿਆਹਾਂ ਦੇ ਵਿੱਚ, ਗਿੱਧਾ ਭੰਗੜਾ ਅੱਖਾਂ ਸਾਹਮਣੇ ਸਾਡੇ ਆ ਜਾਂਦੀਆਂ ਨੇ। ਹੁਣ ਕੋਈ ਵੀ ਇੱਦਾਂ ਦਾ ਇੰਸਟਰੂਮੈਂਟ ਹੈ, ਤੁਸੀਂ ਉਸਦੀ ਜਿਹੜੀ ਫੋਟੋ ਹੈ ਤੁਹਾਡੇ ਕੋਲ ਜੇ ਰੱਖਿਆ ਹੋਇਆ, ਤੁਸੀਂ ਸਾਂਭ ਕੇ ਜਾਂ ਤੁਸੀਂ ਵਜਾਉਂਦੇ ਹੋ, ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ ਸਾਡੇ ਵਟਸਐਪ ਨੰਬਰ 'ਤੇ। ਨੰਬਰ ਮੈਂ ਪਹਿਲਾਂ ਹੀ ਤੁਹਾਨੂੰ ਦੱਸਦਾ ਹੈ, ਜਿੰਨੇ ਵੀ ਇੰਸਟਰੂਮੈਂਟ ਨੇ ਕੁਝ ਖਾਸ ਖਾਸ ਜਿਹੜੇ ਉਹਨਾਂ ਦੀ ਆਪਾਂ ਅੱਜ ਗੱਲ ਕਰਾਂਗੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ। ਫਟਾਫਟ ਸਾਨੂੰ ਮੈਸੇਜ ਭੇਜੋ, ਜੇ ਤੁਸੀਂ ਵਜਾ ਕੇ ਸਾਨੂੰ ਸੁਣਾ ਸਕਦੇ ਹੋ, ਮੈਂ ਕਹਿੰਦੀ ਹਾਂ ਫਿਰ ਪ੍ਰੋਗਰਾਮ ਦੇ ਵਿੱਚ ਨਾ ਨਜ਼ਾਰੇ ਹੀ ਸਾਨੂੰ ਆ ਜਾਣਗੇ ਸੁਣਨ ਦੇ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਪਹਿਲਾ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ, ਢੋਲ ਜ਼ਖੀਰੋ ਦਾ। ਢੋਲ ਵੀ ਇੱਕ ਇੱਦਾਂ ਦਾ ਮੈਂ ਕਹਿੰਦੀ ਹਾਂ ਸਾਜ਼ ਹੈ ਕਿ ਜਦੋਂ ਵੀ ਵਿਆਹ ਹੁੰਦਾ ਹੈ, ਕੋਈ ਖੁਸ਼ੀ ਦਾ ਮਾਹੌਲ ਹੁੰਦਾ, ਮੈਂ ਕਹਿੰਦੀ ਹਾਂ ਕਿ ਸਭ ਤੋਂ ਪਹਿਲਾਂ ਢੋਲ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ। ਢੋਲ ਪੰਜਾਬ ਦਾ ਸਭ ਤੋਂ ਪ੍ਰਸਿੱਧ ਅਤੇ ਪੁਰਾਤਨ ਲੋਕ ਸਾਜ਼ ਹੈ। ਇਹ ਸਿਰਫ ਇੱਕ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਹੈ, ਸਗੋਂ ਪੰਜਾਬ ਦੀ ਖੁਸ਼ੀ, ਜੋਸ਼, ਜਸ਼ਨ ਦਾ ਪ੍ਰਤੀਕ ਹੈ। ਵਿਆਹ ਹੋਵੇ, ਲੋਹੜੀ ਹੋਵੇ, ਵਿਸਾਖੀ ਹੋਵੇ, ਕੋਈ ਵੀ ਖੁਸ਼ੀ ਦਾ ਮੌਕਾ ਹੋਵੇ, ਢੋਲ ਦੀ ਥਾਪ ਤੋਂ ਬਿਨਾਂ ਮੈਂ ਕਹਿੰਦੀ ਹਾਂ ਸਭ ਕੁਝ ਅਧੂਰਾ ਹੈ। ਢੋਲ ਦਾ ਆਕਾਰ ਮੈਂ ਇਸ ਦਾ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਵੇਗਾ ਕਿ ਬਹੁਤ ਰੇਅਰ ਹੀ ਕੋਈ ਇੱਦਾਂ ਦਾ ਪਰਸਨ ਹੋਵੇਗਾ ਜਿਸ ਨੂੰ ਢੋਲ ਕਿਸ ਤਰ੍ਹਾਂ ਦਾ ਦਿਸਦਾ ਹੈ, ਕਿੱਦਾਂ ਦਾ ਹੁੰਦਾ ਹੈ, ਉਸਦੀ ਜਿਹੜੀ ਟਿਊਨ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹਦੀ ਰਿਧਮ ਕਿਸ ਤਰ੍ਹਾਂ ਦੀ ਹੁੰਦੀ ਹੈ, ਸ਼ਾਇਦ ਹੀ ਕਿਸੇ ਨੂੰ ਨਾ ਪਤਾ ਹੋਵੇਗੀ। ਵੈਸੇ ਫਿਰ ਵੀ ਚਲੋ ਮੈਂ ਦੱਸ ਦਿੰਦੀ ਹਾਂ, ਲੱਕੜ ਦਾ ਖੋਖਲਾ ਇੱਕ

ਸਿਲੰਡਰ ਹਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਦੇ ਸ਼ੇਪ ਦਾ ਹੁੰਦਾ, ਇਸ ਦੇ ਦੋਵੇਂ ਪਾਸਿਆਂ 'ਤੇ ਜਾਨਵਰਾਂ ਦੀ, ਇਸ ਦੇ ਦੋਵੇਂ ਪਾਸਿਆਂ 'ਤੇ ਸਿੰਥੈਟਿਕ ਮਟੀਰੀਅਲ ਤਾਣਿਆ ਜਾਂਦਾ ਹੈ, ਦੋਵੇਂ ਪਾਸਿਆਂ ਦੀ ਆਵਾਜ਼ ਵੱਖਰੀ ਹੁੰਦੀ ਹੈ, ਇੱਕ ਪਾਸਾ ਭਾਰੀ ਡੂੰਘੀ ਆਵਾਜ਼ ਦਾ ਹੁੰਦਾ ਜਦਕਿ ਦੂਜਾ ਪਾਸਾ ਤਿੱਖੀ ਅਤੇ ਤੇਜ਼ ਧੁੰਨ ਪੈਦਾ ਕਰਦਾ ਹੈ। ਹੁਣ ਇਸਨੂੰ ਵਜਾਉਂਦੇ ਕਿੱਦਾਂ ਆ, ਹੱਥਾਂ ਦੇ ਨਾਲ ਤਾਂ ਵਜਾਉਂਦੇ, ਲੇਕਿਨ ਵਜਾਉਣ ਵਾਸਤੇ ਅਲੱਗ ਅਲੱਗ ਜਿਹੜੀ ਵੱਖਰੀਆਂ ਡੰਡੀਆਂ ਹੁੰਦੀਆਂ ਨੇ, ਮੋਟੀ ਡੰਡੀ ਨੂੰ ਡੱਗਾ ਅਤੇ ਪਤਲੀ ਡੰਡੀ ਨੂੰ ਤੀਲੀ ਕਿਹਾ ਜਾਂਦਾ। ਜਦੋਂ ਦੋਵੇਂ ਮਿਲ ਕੇ ਢੋਲ 'ਤੇ ਵੱਜਦੀਆਂ ਹਨ, ਅਜਿਹੀ ਥਾਪ ਪੈਦਾ ਹੁੰਦੀ ਹੈ ਜੋ ਸੁਣਨ ਵਾਲੇ ਦੇ ਪੈਰ ਆਪਣੇ ਆਪ ਥਿਰਕਣ ਲੱਗ ਜਾਂਦੇ ਨੇ। ਗੀਤ ਸੁਣ ਕੇ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਦੇ ਪੈਰ ਵੀ ਥਿਰਕਣ ਲੱਗ ਪੈਣਗੇ। ਪੈਰ ਥਿਰਕਦੇ ਥਿਰਕਦੇ ਥਿਰਕਾਉਂਦੇ ਥਿਰਕਾਉਂਦੇ ਸਾਨੂੰ ਫਟਾਫਟ ਮੈਸੇਜ ਕਰੋ 98 55 10 10 27 'ਤੇ।

0: ਇਸ ਦੇ ਬਾਰੇ ਮੈਂ ਗੱਲ ਜ਼ਰੂਰ ਕਰਾਂਗੀ, ਲੇਕਿਨ ਇਸਦਾ ਨਾਮ ਕੀ ਆ? ਉਹ ਤੁਹਾਡੇ ਜਿਹੜੇ ਜਵਾਬ ਨੇ ਉਹ ਜੇ ਤੁਸੀਂ ਸਾਨੂੰ ਦੇ ਤਾ ਉਸ ਤੋਂ ਬਾਅਦ। ਹਾਂ, ਵੈਸੇ ਸਾਨੂੰ ਮੈਸੇਜਿਸ ਆਉਣੇ ਸ਼ੁਰੂ ਹੋ ਗਏ ਨੇ, ਸਾਡੇ ਜਿਹੜੇ ਦੋਸਤ ਨੇ ਬਹੁਤ ਜ਼ਿਆਦਾ ਐਕਟਿਵ ਨੇ। ਆਹ ਜਿਹੜਾ ਸਾਜ਼ ਹੈ ਨਾ, ਇਹ ਆਮ ਤੌਰ 'ਤੇ ਬਾਂਸ ਜਾਂ ਲੱਕੜ ਨਾਲ ਬਣਿਆ ਹੁੰਦਾ। ਦੋਵੇਂ ਬਾਂਸਰੀਆਂ ਇਕੱਠੇ ਵਜਾਈਆਂ ਜਾਂਦੀਆਂ ਨੇ। ਇੱਕ ਜਿਹੜੀ ਬਾਂਸਰੀ ਹੈ ਮੁੱਖ ਸੁਰ ਵਜਾਉਂਦੀ ਹੈ, ਜਦਕਿ ਦੂਜੀ ਲਗਾਤਾਰ ਪਿਛੋਕੜੀ ਸੁਰ, ਜਿਹੜਾ ਡਰੋਨ ਆਪਾਂ ਕਹਿੰਦੇ ਹਾਂ, ਉਹ ਪੈਦਾ ਕਰਦੀ ਹੈ। ਇਹ ਦੋਵੇਂ ਮਿਲ ਕੇ ਅਜਿਹੀ ਜਾਦੂਈ, ਜਿਹੜੀ ਜਾਦੂਈ ਧੁੰਨ ਹਜੇ ਤੁਸੀਂ ਸੁਣੀ ਹੈ ਉਹ ਬਣਾਉਂਦੀ ਹੈ। ਅਤੇ ਇਸਦਾ ਨਾਮ ਕੀ ਹੈ ਇਹ ਤੁਸੀਂ ਸਾਨੂੰ ਦੱਸਣਾ ਹੈ ਸਾਡੇ ਵਟਸਐਪ ਨੰਬਰ 'ਤੇ। ਸਾਨੂੰ ਵੈਸੇ ਮੈਸੇਜਿਸ ਆਉਣੇ ਸ਼ੁਰੂ ਹੋ ਗਏ ਨੇ। ਚਲੋ ਜੀ, ਦੇਖਦੇ ਹਾਂ ਸਾਡੇ ਕਿਹੜੇ ਦੋਸਤ ਨੇ ਸਾਨੂੰ ਕਿਹੜਾ ਮੈਸੇਜ ਭੇਜਿਆ, ਟੋਪਿਕ ਦੇ ਰਿਲੇਟਿਡ ਭੇਜਿਆ, ਜਾਂ ਕੋਈ ਇੱਦਾਂ ਦਾ ਟੈਲੈਂਟ ਹੁਨਰ ਹੈ ਜਿਹੜਾ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ। ਲਓ ਜੀ, ਪਹਿਲਾਂ ਜਿਹੜਾ ਸਾਨੂੰ ਮੈਸੇਜ ਆਇਆ ਹੈ 9:13 'ਤੇ, ਪਹਿਲਾਂ ਵੋਇਸ ਨੋਟ ਆਪਾਂ ਸੁਣਦੇ ਹਾਂ ਜਿਸਨੇ ਅੱਗੇ ਸਾਨੂੰ ਜਵਾਬ ਦਿੱਤਾ। ਜਵਾਬ ਬਿਲਕੁਲ ਸਹੀ ਹੈ, ਸਹੀ ਤੁਸੀਂ ਗੈਸ ਕੀਤਾ ਹੈ। ਪਹਿਲਾਂ ਆਪਾਂ ਵੋਇਸ ਨੋਟ ਸੁਣਦੇ ਹਾਂ ਸਾਨੂੰ ਕਿਹੜਾ ਮੈਸੇਜ ਭੇਜਿਆ ਸਾਡੇ ਦੋਸਤ ਨੇ।
1: ਹਾਂਜੀ, ਦਿਲ ਆਪਣਾ ਪੰਜਾਬੀ ਪੇਸ਼ ਕਰ ਰਹੇ ਮੈਡਮ ਜੀ ਨੂੰ ਦਿਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਤੇ ਸਾਰੇ ਸੁਣਨੇ ਵਾਲੇ ਨੂੰ ਵੀ ਨਮਸਕਾਰ। ਤੇ ਮੈਡਮ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸਵੇਰ ਤੋਂ ਤੁਹਾਡਾ ਰੇਡੀਓ ਰੋਜ਼ ਔਨ ਕਰ ਲਈਦਾ ਹੈ, ਤੇ ਸਵੇਰ ਤੋਂ ਲੈ ਕੇ ਜਦੋਂ ਟਾਈਮ ਲੱਗਦਾ ਹੈ ਕੰਮ ਦੇ ਵਿੱਚ, ਤੇ ਤੁਹਾਡਾ ਰੇਡੀਓ ਸੁਣਦੇ ਰਹੀਦਾ, ਤੁਹਾਡੇ ਚੈਨਲ ਨਾਲ ਹਮੇਸ਼ਾ ਜੁੜੇ ਰਹੀਦਾ। ਤੇ ਬਾਕੀ ਮੈਂ ਮੈਡਮ ਜੀ ਇੱਕ ਵੀ ਸਲਾਹ ਦੇਣਾ ਚਾਹੁੰਦਾ ਹੈ ਜੀ, ਕਿ ਜਿੱਦਾਂ ਤੁਸੀਂ ਹੋਰ ਸਾਰੇ ਪ੍ਰੋਗਰਾਮ ਪੇਸ਼ ਕਰਦੇ ਹੋ, ਇੱਕ ਇੱਦਾਂ ਦਾ ਪ੍ਰੋਗਰਾਮ ਵੀ ਪੇਸ਼ ਹੋਣਾ ਚਾਹੀਦਾ ਜਿਹਦੇ ਵਿੱਚ ਕਿ ਆਪਣੇ ਪੰਜਾਬੀਆਂ ਨੂੰ, ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਕੰਮ ਕਰਨੇ ਦਾ ਕੁਛ ਵੀ ਨਵਾਂ ਬਿਜ਼ਨਸ, ਨਵਾਂ ਕੰਮ ਸਟਾਰਟ ਕਰਦੇ ਆ, ਤਾਂ ਉਹਦੇ ਵਿੱਚ ਬਿਜ਼ਨਸ ਦੇ ਆਈਡੀਏ, ਕੰਮ ਦੇ ਆਈਡੀਏ ਦੱਸੇ ਜਾਣ, ਕਿਹੜਾ ਕੰਮ ਕਿੱਦਾਂ ਸ਼ੁਰੂ ਹੋ ਸਕਦਾ, ਕਿੱਦਾਂ ਕਿਹੜੇ ਤਰੀਕੇ ਨਾਲ ਹੋ ਸਕਦਾ ਹੈ, ਅਤੇ ਉਹ ਜਿਹਦੇ ਨਾਲ ਕਿ ਉਹ ਆਪਣਾ ਕੰਮ ਕਰ ਸਕਣ, ਖੁਦ ਦਾ ਬਿਜ਼ਨਸ ਕਰ ਸਕਣ, ਜਿਹਦੇ ਨਾਲ ਕਿ ਉਹਨਾਂ ਨੂੰ ਕਿਸੇ ਦੇ ਵੀ ਮਤਲਬ ਕਿਸੇ ਕੋਲ ਨੌਕਰੀ ਕਰਨ ਦੀ ਬਜਾਏ ਆਪਣੇ ਕੰਮ ਕਰਨ। ਤੇ ਜੇ ਇੱਦਾਂ ਦਾ ਕੋਈ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ ਤਾਂ ਕਰੋ, ਜਿਹਦੇ ਨਾਲ ਕਿ ਨਵੇਂ ਮੁੰਡਿਆਂ ਨੂੰ, ਨਵੇਂ ਜਿਹੜੇ ਵੀ ਹੈ ਉਹਨਾਂ ਨੂੰ ਮਤਲਬ ਕੰਮ ਕਰਨੇ ਦਾ ਮੋਟੀਵੇਸ਼ਨ ਮਿਲੇ। ਬਾਕੀ ਧੰਨਵਾਦ, ਸ਼ੁਕਰੀਆ ਬਹੁਤ ਬਹੁਤ।
0: ਤੁਹਾਡਾ ਵੀ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਪਹਿਲਾਂ ਤਾਂ ਸਾਡਾ ਇੱਕ ਪ੍ਰੋਗਰਾਮ ਸੀ ਨਵੀਂ ਦਿਸ਼ਾ, ਜਿਹੜਾ ਕਿ ਯੁਵਾਣੀ ਦੇ ਦਾ ਹੀ ਇੱਕ ਹਿੱਸਾ ਸੀ, ਸੈਗਮੈਂਟ ਸੀ, ਅਤੇ ਉਹਦੇ ਵਿੱਚ ਕਾਫੀ ਹੱਦ ਤੱਕ ਐਕਸਪਰਟਸ ਦੇ ਨਾਲ, ਡਿਫਰੈਂਟ ਡਿਫਰੈਂਟ ਫੀਲਡ ਦੇ ਜਿਹੜੇ ਸੀ ਉਹਨਾਂ ਨਾਲ ਆਪਾਂ ਜੁੜਦੇ ਸੀ। ਕੋਈ ਗੱਲ ਨਹੀਂ, ਤੁਸੀਂ ਜਿਹੜਾ ਸਾਡੇ ਨਾਲ ਇਹ ਜਿਹੜਾ ਮਸ਼ਵਰਾ ਹੈ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਸਾਡੇ ਜਿਹੜੇ ਸੀਨੀਅਰਸ ਨੇ ਉਹਨਾਂ ਤੱਕ ਵੀ ਪਹੁੰਚ ਜਾਏਗਾ। ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਅੱਜ ਕੱਲ੍ਹ ਦਾ ਨੌਜਵਾਨ ਹੈ, ਜਿਹੜੇ ਯੰਗ ਜਨਰੇਸ਼ਨ ਹੈ, ਉਹ ਹੀ ਸਾਡੇ ਭਾਰਤ ਦੇ, ਸਾਡੇ ਦੇਸ਼ ਦੇ ਫਿਊਚਰ ਹੈ, ਉਹਨਾਂ 'ਤੇ ਹੀ ਡਿਪੈਂਡ ਕਰਦਾ ਹੈ। ਸਾਨੂੰ ਕੋਈ ਨਾ ਕੋਈ ਜਿਹੜਾ ਆਪਣੇ ਹੱਥੀਂ ਜਿਹੜਾ ਕੰਮ ਹੈਗਾ, ਇੰਨੀ ਕਲਾ ਹੋਣੀ ਚਾਹੀਦੀ ਹੈ। ਅਤੇ ਹੋਰ ਮੈਂ ਕਹਿੰਦੀ ਹਾਂ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਜਦੋਂ ਵੀ ਕੋਈ ਓਪਰਚੁਨਿਟੀ ਸਾਨੂੰ ਮਿਲਦੀ ਹੈ ਉਹ ਸਾਨੂੰ ਗ੍ਰੈਬ ਕਰ ਲੈਣੀ ਚਾਹੀਦੀ। ਸਿੱਖਦੇ ਸਿੱਖਦੇ ਸਿੱਖਦੇ ਲੈਵਲ ਅਪ ਅਪ ਅਪ ਅਪ ਹੋ ਹੀ ਜਾਂਦਾ ਸਾਡਾ ਸਾਰਿਆਂ ਦਾ। ਅਗਲਾ ਜਿਹੜਾ ਜੀ ਸਾਨੂੰ ਮੈਸੇਜ ਆਇਆ ਹੈ ਰਿਸ਼ਵ ਫਰੋਮ ਕਰਤਾਰਪੁਰ ਤੋਂ, ਜਿਹੜੇ ਸਾਜ਼ ਦੀ ਮੈਂ ਤੁਹਾਨੂੰ ਧੁੰਨ ਸੁਣਾਈ ਸੀ, ਉਹਨਾਂ ਨੇ ਇਸਦਾ ਜਵਾਬ ਦਿੱਤਾ ਹੈ ਅਲਗੋਜ਼ਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਜਵਾਬ ਹੈ, ਗੱਲ ਤਾਂ ਸਹੀ ਹੈ, ਬਿਲਕੁਲ ਸਹੀ ਜਵਾਬ ਹੈ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ ਰਿਸ਼ਵ ਜੀ। ਅੱਗੇ ਜੀ ਸਾਨੂੰ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ ਇੱਕ ਮੈਸੇਜ ਆਇਆ ਹੈ। ਵੈਸੇ ਦੋਸਤੋ ਯਾਰ, ਮੈਂ ਹਰ ਵਾਰ ਤੁਹਾਨੂੰ ਕਹਿੰਦੀ ਹਾਂ ਕਿ ਸਾਨੂੰ ਨਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਨਾ ਪੰਜਾਬੀ 'ਚ ਮੈਸੇਜ ਤੁਸੀਂ ਭੇਜਿਆ ਕਰੋ, ਕਿਉਂਕਿ ਪੰਜਾਬੀ ਕਲਚਰ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬੀਅਤ ਦੀ ਗੱਲ ਕਰਦੇ ਹਾਂ, ਪਿਆਰ ਦੀ ਗੱਲ ਕਰਦੇ ਹਾਂ, ਪੰਜਾਬ ਨਾਲ ਕਿੰਨਾ ਸਾਡਾ ਇੱਕ ਜੁੜਾਵ ਹੈਗਾ, ਕਿੰਨਾ ਲਗਾਵ ਹੈਗਾ,

ਉਸ ਦੀ ਗੱਲ ਕਰਦੀ ਹਾਂ ਅਤੇ ਪੰਜਾਬੀ 'ਚ ਜੇ ਤੁਸੀਂ ਮੈਸੇਜ ਭੇਜੋਗੇ ਮੈਂ ਕਹਿੰਦੀ ਹਾਂ ਫਿਰ ਮੇਰੇ ਲਈ ਵੀ ਥੋੜ੍ਹੇ ਜਿਹੇ ਈਜ਼ੀ ਹੋ ਜਾਏਗਾ। ਚਲੋ ਕੋਈ ਗੱਲ ਨਹੀਂ, ਇਹਨਾਂ ਨੇ ਜਿਹੜਾ ਬਿੰਦੂ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ ਜੀ, ਲਿਖਿਆ ਹੈ ਵੱਧਦੀ ਹੋਈ ਉਮਰ ਇੱਕ ਮਜ਼ਾ ਹੈ, ਆਪਣੀ ਅੱਖਾਂ ਹੌਲੀ ਹੌਲੀ ਧੁੰਦਲੀ ਹੋਣ ਲੱਗ ਜਾਂਦੀਆਂ ਨੇ ਲੇਕਿਨ ਲੋਕਾਂ ਨੂੰ ਪਛਾਣਨ ਵਾਸਤੇ ਮਾਹਿਰ ਹੋ ਜਾਂਦੀਆਂ ਨੇ। ਗੱਲ ਤਾਂ ਇਹਨਾਂ ਨੇ ਪਤੇ ਦੀ ਕਹੀ ਹੈ। ਜਿੱਦਾਂ ਜਿੱਦਾਂ ਸਾਨੂੰ ਐਕਸਪੀਰੀਅੰਸ ਹੁੰਦਾ ਜਾਂਦਾ, ਜਿੱਦਾਂ ਜਿੱਦਾਂ ਆਪਾਂ ਕਿਸੇ ਦੇ ਨਾਲ ਉੱਠਦੇ ਹਾਂ, ਬੈਠਦੇ ਹਾਂ, ਬਾਹਰ ਨਿਕਲਦੇ ਹਾਂ, ਲੋਕਾਂ ਨਾਲ ਗੱਲ ਕਰਦੇ ਹਾਂ, ਉਮਰ ਦੇ ਨਾਲ ਨਾਲ ਜਿਹੜਾ ਤਜ਼ਰਬਾ ਹੈ ਸਾਡਾ ਉਹ ਵੀ ਵੱਧਦਾ ਜਾਂਦਾ ਹੈ ਅਤੇ ਲੋਕ ਕਿਹੜੀ ਗੱਲ ਕਦੋਂ ਕਰ ਰਹੇ ਨੇ, ਕਿਸ ਅੰਦਾਜ਼ ਦੇ ਵਿੱਚ ਕਰ ਰਹੇ ਨੇ, ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ ਨੇ। ਇੱਕ ਹੋਰ ਇਹਨਾਂ ਨੇ ਮੈਸੇਜ ਭੇਜਿਆ ਹੈ, ਇਹਨਾਂ ਨੇ ਲਿਖਿਆ ਰਿਸ਼ਤੇ ਬਣਾਉਣ ਦੇ ਵਿੱਚ ਵਿਸ਼ਵਾਸ ਚਾਹੀਦਾ ਹੈ। ਵਿਸ਼ਵਾਸ ਅੱਛਾ, ਰਿਸ਼ਤੇ ਜਿਹੜੇ ਬਣਦੇ ਨੇ ਉਹ ਵਿਸ਼ਵਾਸ ਤੋਂ ਬਣਦੇ ਨੇ, ਨਿਖਰਦੇ ਨੇ ਆਪਣੇਪਨ ਤੋਂ, ਅਤੇ ਜਿਹੜੇ ਚੱਲਦੇ ਨੇ ਉਹ ਸਨਮਾਨ ਤੋਂ, ਯਾਨੀ ਕਿ ਉਸਦੇ ਵਿੱਚ ਰਿਸਪੈਕਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਮਹਿਸੂਸ ਕੀਤੇ ਜਾਂਦੇ ਉਹ ਅਹਿਸਾਸ ਤੋਂ, ਅਤੇ ਇੱਕ ਜਿਹੜਾ ਰਿਸ਼ਤਾ ਸੰਵਰਦਾ ਹੈ ਜਿਹੜਾ ਖੂਬਸੂਰਤੀ ਦੇ ਨਾਲ, ਉਸਦੇ ਵਿੱਚ ਪੇਸ਼ੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਜਦੋਂ ਰਿਸ਼ਤਾ ਕੋਈ ਵੀ ਹੋਵੇ, ਭਾਵੇਂ ਫਰੈਂਡਸ਼ਿਪ ਦਾ ਹੋਵੇ, ਰਿਲੇਸ਼ਨਸ਼ਿਪ ਦਾ ਹੋਵੇ, ਘਰ ਦੇ ਵਿੱਚ ਕਿਸੇ ਵੀ ਮੈਂਬਰ ਦੇ ਨਾਲ ਹੋਵੇ, ਜਦੋਂ ਰਿਸ਼ਤੇ ਦੇ ਵਿੱਚ ਗਲਤ ਫਹਿਮੀਆਂ ਆ ਜਾਂਦੀਆਂ ਨੇ ਅਤੇ ਉਹ ਬਿਖਰ ਜਾਂਦਾ ਹੈ, ਅਤੇ ਸਭ ਤੋਂ ਵੱਡੀ ਜਿਹੜੀ ਅੱਜ ਕੱਲ੍ਹ ਆਪਾਂ ਚੀਜ਼ ਦੇਖਦੇ ਹਾਂ, ਹੰਕਾਰ। ਸਾਨੂੰ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕੋਈ ਵੀ ਇਨਸਾਨ ਵੱਡਾ ਛੋਟਾ ਨਹੀਂ ਹੁੰਦਾ। ਹਾਂ, ਥੋੜ੍ਹੀ ਜਿਹੀ ਇੱਦਾਂ ਦੀ ਜਿਹੜੀ ਨੈਸੈਸਰੀ ਚੀਜ਼ਾਂ ਨੇ ਤੁਹਾਡੇ ਕੋਲ ਥੋੜ੍ਹੀ ਜਿਹੀ ਜ਼ਿਆਦਾ ਹੋਣਗੀਆਂ, ਸਾਡੇ ਕੋਲ ਥੋੜ੍ਹੀ ਜਿਹੀ ਘੱਟ ਹੋਣਗੀਆਂ, ਕਿਸੇ ਹੋਰ ਕੋਲ ਬਹੁਤ ਜ਼ਿਆਦਾ ਹੋਣਗੀਆਂ, ਲੇਕਿਨ ਕਿਸੇ ਨਾ ਕਿਸੇ ਦਾ ਹਰ ਟਾਈਮ ਮਤਲਬ ਆਉਂਦਾ ਹੈ, ਇੱਕ ਇੱਦਾਂ ਦਾ ਫੇਸ ਆਉਂਦਾ ਹੈ ਕਿ ਉਹ ਆਪਣੇ ਪ੍ਰਾਈਮ ਟਾਈਮ 'ਤੇ ਹੁੰਦਾ। ਆਹ ਜਿਹੜੀਆਂ ਚੀਜ਼ਾਂ ਨੇ, ਆਹ ਜਿਹੜਾ ਹੰਕਾਰ ਹੈ, ਕਿਸੇ ਵੀ ਚੀਜ਼ ਨੂੰ ਲੈ ਕੇ ਸਾਨੂੰ ਨਹੀਂ ਕਰਨਾ ਚਾਹੀਦਾ। ਖਾਲੀ ਹੱਥ ਆਪਾਂ ਆਏ ਸੀ, ਖਾਲੀ ਹੱਥ ਆਪਾਂ ਚਲੇ ਜਾਵਾਂਗੇ, ਲੈ ਕੇ ਆਪਾਂ ਕੁਝ ਨਹੀਂ ਜਾਣਾ। ਬਸ ਉਹ ਜਿਹੜੀ ਪਿਆਰ ਮੁਹੱਬਤ ਹੈ ਆਪਣਿਆਂ ਦੇ ਨਾਲ, ਉਹ ਚੀਜ਼ਾਂ ਜਿਹੜੀਆਂ ਥੋੜ੍ਹੀ ਜਿਹੀਆਂ ਨੇ ਉਹ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ। ਅਗਲਾ ਜੀ ਸਾਨੂੰ ਮੈਸੇਜ ਇੱਕ ਆਇਆ ਹੈ ਨਰੇਸ਼ ਕੋਂਡਲ ਤੋਂ, ਸਾਨੂੰ ਇੱਕ ਵੋਇਸ ਨੋਟ ਵੀ ਆਇਆ, ਉਹ ਆਪਾਂ ਪਹਿਲਾਂ ਸੁਣ ਲੈਂਦੇ ਹਾਂ।

0: 24 ਘੰਟੇ ਬਾਅਦ ਉਹ ਡਿਲੀਟ ਹੋ ਜਾਂਦਾ। ਹਾਂ, ਇਹ ਵੱਖਰੀ ਗੱਲ ਹੈ ਕਿ ਉਹਨੂੰ ਵਾਰ ਵਾਰ ਆਪਾਂ ਦੇਖਦੇ ਹਾਂ ਕਿੰਨੇ ਕਿੰਨੇ ਸਾਡਾ ਸਟੋਰੀ ਜਿਹੜੀ ਸਟੇਟਸ ਹੈਗੇ ਉਹ ਕਿੰਨੇ ਕਿੰਨੇ ਚੈੱਕ ਕੀਤਾ, ਕਿੰਨੇ ਕਿੰਨੇ ਲਾਈਕ ਕੀਤਾ। ਕੋਈ ਗੱਲ ਨਹੀਂ, ਫਿਰ ਵੀ ਜਿਹੜੀ ਮੁਸ਼ਕਲਾਂ ਨੇ, ਪਰੇਸ਼ਾਨੀਆਂ ਨੇ, ਸਾਰਿਆਂ ਦੇ ਜੀਵਨ ਵਿੱਚ ਆਉਂਦੀਆਂ ਨੇ, ਚਲੀ ਵੀ ਜਾਂਦੀਆਂ ਨੇ, ਲੇਕਿਨ ਸਾਨੂੰ ਹੌਸਲਾ ਰੱਖਣਾ ਚਾਹੀਦਾ ਸਾਰਿਆਂ ਨੂੰ। ਸਾਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਸਾਡੇ ਵਿੱਚ ਇੱਦਾਂ ਦਾ ਜਜ਼ਬਾ ਹੋਣਾ ਚਾਹੀਦਾ ਹੈ। ਕੋਈ ਵੀ ਚੀਜ਼ ਜਦੋਂ ਆਪਾਂ ਟਰਾਈ ਕਰਦੇ ਹਾਂ, ਇੱਕ ਸਟੈਪ ਲੈਂਦੇ ਹਾਂ, ਦੂਜਾ ਸਟੈਪ ਲੈਂਦੇ ਹਾਂ, ਤੀਜਾ ਸਟੈਪ ਲੈਂਦੇ ਹਾਂ, ਲੇਕਿਨ ਆਪਣੀ ਮੰਜ਼ਿਲ ਤੱਕ ਆਪਾਂ ਪਹੁੰਚ ਹੀ ਜਾਂਦੇ। ਇੱਦਾਂ ਹੀ ਬਿਲਕੁਲ ਪਰੇਸ਼ਾਨੀਆਂ ਨੇ, ਜੇ ਅੱਜ ਪਰੇਸ਼ਾਨੀ ਹੈ, ਅਸੀਂ ਆਪਣਿਆਂ ਦੇ ਨਾਲ, ਆਪਣੇ ਘਰਦਿਆਂ ਦੇ ਜਿਹੜੇ ਕਲੋਜ਼ ਵਨ ਨੇ, ਮੈਂਬਰਸ ਨੇ, ਜਾਂ ਫਿਰ ਆਪਣਾ ਕੋਈ ਫਰੈਂਡ ਹੈ, ਆਪਣੇ ਫਰੈਂਡ ਦੇ ਨਾਲ ਵੀ ਇੱਦਾਂ ਦੀ ਆਪਾਂ ਜਿਹੜੀ ਪ੍ਰੋਬਲਮਸ ਨੇ ਉਹ ਸਾਂਝੀਆਂ ਕਰ ਸਕਦੇ ਹਾਂ। ਹੁੰਦਾ ਕੀ ਹੈ, ਦੇਖੋ ਕਈ ਵਾਰ ਸਾਨੂੰ ਸੋਲਿਊਸ਼ਨ ਮਿਲ ਜਾਂਦਾ ਹੈ ਨਾ, ਕਈ ਵਾਰ ਸੋਲਿਊਸ਼ਨ ਨਹੀਂ ਵੀ ਮਿਲਦਾ, ਪਰ ਸਾਡਾ ਜਿਹੜਾ ਮਨ ਹੈ ਉਹ ਕਿਤੇ ਨਾ ਕਿਤੇ ਸ਼ਾਂਤ ਹੋ ਜਾਂਦਾ। ਸਾਨੂੰ ਲੱਗਦਾ ਕਿ ਹਾਂ ਚਲੋ ਕੋਈ ਗੱਲ ਨਹੀਂ, ਕੁਝ ਪਲ ਲਈ ਆਪਣੇ ਦੋਸਤਾਂ ਦੇ ਨਾਲ ਆਪਾਂ ਬੈਠੇ ਹਾਂ, ਹਾਸਾ ਮਖੌਲ ਹੋਇਆ, ਮਨ ਥੋੜ੍ਹਾ ਸ਼ਾਂਤ ਹੋ ਗਿਆ। ਸਾਰਿਆਂ ਦੀ ਲਾਈਫ ਦੇ ਵਿੱਚ ਇੱਦਾਂ ਦਾ ਪਰਸਨ ਹੋਣਾ ਚਾਹੀਦਾ ਹੈ। ਹੋਰ ਵੀ ਸਾਨੂੰ ਬਹੁਤ ਸਾਰੇ ਮੈਸੇਜਸ ਆਏ ਨੇ। ਇੱਕ ਸਾਨੂੰ ਮੈਸੇਜ ਆਇਆ ਜੀ ਕੀਕੇ ਅਤੇ ਮਾਨ ਸੰਗਰੂਰ ਤੋਂ, ਇਹਨਾਂ ਨੇ ਲਿਖਿਆ ਹੈ ਜੀ, ਪੈਸਾ ਕੇਵਲ ਖੁਸ਼ ਰਹਿਣੇ ਕਾ ਸਾਧਨ ਹੈ, ਪੈਸਾ ਹੋਣੇ ਸੇ ਕੋਈ ਸੁਖੀ ਹੋ ਯੇ ਜ਼ਰੂਰੀ ਤੋ ਨਹੀਂ। ਸਹੀ ਗੱਲ ਹੈ, ਸਭ ਕੁਛ ਪੈਸਾ ਨਹੀਂ ਹੁੰਦਾ, ਕਿਤੇ ਨਾ ਕਿਤੇ ਰਿਲੇਸ਼ਨ ਮੈਟਰ ਕਰਦੇ ਨੇ, ਕਿਤੇ ਨਾ ਕਿਤੇ ਤੁਹਾਡੇ ਜਿਹੜੇ ਲਿੰਕ ਮੈਟਰ ਕਰਦੇ ਨੇ, ਅਤੇ ਕਿਤੇ ਨਾ ਕਿਤੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜੋ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਮੈਟਰ ਕਰਦੀਆਂ ਨੇ। ਬਹੁਤ ਬਹੁਤ ਧੰਨਵਾਦ ਕਿੱਕੀ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਇੱਕ ਮੈਸੇਜ ਇਹਨਾਂ ਨੇ, ਜਨਾਬ ਨੇ ਹਿੰਦੀ 'ਚ ਭੇਜਿਆ, ਇੱਕ ਮੈਸੇਜ ਸਾਨੂੰ ਭੇਜਿਆ ਹੈ ਜੀ ਪੰਜਾਬੀ 'ਚ, ਇੱਕ ਸਾਨੂੰ ਵੋਇਸ ਨੋਟ ਆਇਆ ਹੈ, ਉਹ ਵੀ ਆਪਾਂ ਫਟਾਫਟ ਸੁਣ ਲੈਂਦੇ ਕਿਉਂਕਿ ਮੈਂ ਤਾਂ ਬਹੁਤ ਐਕਸਾਈਟਿਡ ਹਾਂ। ਸਾਡਾ ਜਿਹੜਾ ਟੋਪਿਕ ਹੈ ਅੱਜ ਆਪਾਂ ਲਿਤਾ ਹੈ ਪੰਜਾਬੀ ਜਿਹੜੇ ਸਾਜ਼ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮਨਜੀਤ ਸਿੰਘ ਜੀ ਨੇ ਸ਼ਾਇਦ ਸਾਨੂੰ ਇਹ ਵੋਇਸ ਨੋਟ ਭੇਜਿਆ, ਫਟਾਫਟ ਸੁਣਦੇ ਹਾਂ।
1: ਸਾਡਾ ਦਿਲ ਪੰਜਾਬੀ ਮਨਜੀਤ ਖੰਡੂਰ ਵੱਲੋਂ ਸਭ ਨੂੰ ਨਮਸਕਾਰ। ਮਾਤਾ ਸੀਤਾ ਦੇ ਗੀਤ ਦੇ ਨਾਲ ਹਾਜ਼ਰੀ ਭਰਨ ਜਾ ਰਹੇ ਜੈ ਦੇ ਲੇਖਕ ਹਨ ਗੁਰਨਾਮ ਸਿੰਘ ਅਣਖੀ ਪਿੰਡ ਖੰਡੂਰ। ਰਥ ਲਛਮਣ ਦੇ ਜੋੜ ਕੇ ਤੇ ਕਰੀ ਤਿਆਰੀ, ਉਸ ਮੈਂ ਹੀ ਪੁੱਤਰੀ ਜੜਕ ਦੀ ਸੀਤਾ ਜੋ ਪਿਆਰੀ, ਮਨ ਕੇ ਕਹਿਣਾ ਰਾਮ ਦਾ ਰਥ ਲਛਮਣ ਜੋੜੇ, ਲਛਮਣ ਜੋੜੇ, ਲਛਮਣ ਜੋੜੇ, ਲਿਖਿਆ ਜੋਰ ਮੈਣ ਚ ਦੱਸ ਕਿਹੜਾ ਮੋੜੇ, ਲਿਖਿਆ ਜੋਰ ਮੈਣ, ਲਿਖਿਆ ਜੋਰ ਮੈਣ ਚ ਦੱਸ ਕਿਹੜਾ ਮੋੜੇ। ਸੀਤਾ ਖੁਸ਼ ਹੋ ਜਾ

ਸਜਾਇਆ ਹੁਕਮ ਹੈ ਅਕਾਲ ਦਾ ਦਰਗਾਹ।

0: ਸਾਡੇ ਇਸ ਦੋਸਤ ਨੇ ਕਿੰਨੇ ਖੂਬਸੂਰਤ ਅੰਦਾਜ਼ ਦੇ ਵਿੱਚ, ਕਿੰਨੀ ਖੂਬਸੂਰਤੀ ਦੇ ਨਾਲ, ਸੋਹਣੀ ਅੰਦਾਜ਼ ਦੇ ਵਿੱਚ ਜਿਹੜਾ ਇਹ ਸਾਜ਼ ਹੈ ਉਹ ਵਜਾ ਕੇ ਨਾਲ ਹੀ ਜਿਹੜਾ ਗੀਤ ਹੈ ਇਹਨਾਂ ਨੇ ਗਾਇਆ। ਆਵਾਜ਼ ਤਾਂ ਇਹਨਾਂ ਦੀ ਬਹੁਤ ਸੋਹਣੀ ਸੀ, ਨਾਲ ਇਹਨਾਂ ਦਾ ਜਿਹੜਾ ਵਜਾਉਣ ਦਾ ਸਾਜ਼ ਤਰੀਕਾ ਸੀ ਉਹ ਵੀ ਬਹੁਤ ਜ਼ਿਆਦਾ ਵਧੀਆ ਸੀ। ਅੱਗੇ ਜੀ ਸਾਨੂੰ ਮੈਸੇਜ ਆਇਆ ਹੈ ਰਾਮ ਸਰੂਪ ਅਰੋੜਾ ਚੌਂਕ ਚਿੱਲੀਆਂ ਸੁਲਤਾਨਪੁਰ ਲੋਧੀ ਤੋਂ। ਲਿਖਿਆ ਹੈ ਜਨਾਬ ਨੇ, ਹਮ ਉਸ ਫਰਜ਼ੀ ਦੌਰ ਮੇਂ ਜੀ ਰਹੇ ਹੈ ਜਹਾਂ ਸੋਸ਼ਲ ਮੀਡੀਆ ਪਰ 5000 ਫਰੈਂਡ ਹੈ ਔਰ ਸਗੇ ਪਰਿਵਾਰ ਸੇ ਬੋਲ ਚਾਲ ਬੰਦ। ਹਾਂ ਇਹ ਤਾਂ ਹੈ, ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸਾਡੇ ਰਿਲੇਸ਼ਨ ਵਿੱਚ ਵੀ ਆਪਾਂ ਦੇਖਦੇ ਹਾਂ ਅਤੇ ਆਪਣੀ ਫੈਮਿਲੀ ਦੇ ਵਿੱਚ ਵੀ ਦੇਖਦੇ ਹਾਂ, ਕਈ ਇੱਦਾਂ ਦੇ ਲੋਕ ਨੇ, ਰਿਲੇਟਿਵਸ ਨੇ ਜਿਨ੍ਹਾਂ ਦੇ ਨਾਲ ਅਸੀਂ ਬੋਲਚਾਲ ਬਿਲਕੁਲ ਬੰਦ ਕੀਤੀ ਹੋਈ ਹੈ। ਪਹਿਲਾਂ ਤਾਂ ਆਪਾਂ ਦੇਖਦੇ ਸੀ ਕਿ ਇੱਕ ਦੂਜੇ ਦੇ ਘਰ ਜਾਂਦੇ ਸੀ ਵਿਆਹਾਂ ਦੇ ਵਿੱਚ, ਇੱਕ ਮਹੀਨਾ ਪਹਿਲਾਂ, ਦੋ ਹਫ਼ਤਿਆਂ ਪਹਿਲਾਂ ਆਪਾਂ ਜਾ ਕੇ ਉੱਥੇ ਤਿਆਰੀਆਂ ਸ਼ੁਰੂ ਕਰ ਦੇਣੀਆਂ ਅਤੇ ਕੋਈ ਵੀ ਇੱਦਾਂ ਦਾ ਫੈਸਟੀਵਲ ਹੁੰਦਾ ਸੀ, ਤਿਉਹਾਰ ਹੁੰਦਾ ਸੀ, ਰਲ ਮਿਲ ਕੇ ਖੁਸ਼ੀ ਦੇ ਨਾਲ ਇੱਕ ਦੂਜੇ ਦੇ ਨਾਲ ਸੈਲੀਬ੍ਰੇਟ ਕਰਦੇ ਸੀ। ਅੱਜ ਆਪਣੇ ਕੰਮਾਂ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਹਾਂ, ਕਿਸੇ ਕੋਲ ਟਾਈਮ ਨਹੀਂ ਹੈ। ਜੇ ਸਾਡੇ ਘਰ ਵਿੱਚ ਕੋਈ ਆ ਵੀ ਜਾਂਦਾ ਨਾ ਪ੍ਰਾਹੁਣਾ, ਤਾਂ ਸਾਨੂੰ ਇੰਝ ਲੱਗਦਾ ਹਾਏ ਇਹ ਤਾਂ ਮੇਰਾ ਆਰਾਮ ਕਰਨ ਦਾ ਟਾਈਮ ਸੀ, ਕਿਉਂ ਆ ਗਿਆ, ਪਤਾ ਨਹੀਂ ਇਹਨੇ ਕਦੋਂ ਜਾਣਾ। ਜਦੋਂ ਆ ਗਿਆ ਤਾਂ ਚਲੋ ਕੋਈ ਗੱਲ ਨਹੀਂ, ਹੁਣ ਸਾਨੂੰ ਹੁੰਦਾ ਕਿ ਇਹਨੇ ਜਾਣਾ ਕਦੋਂ ਹੈ। ਚਲੋ ਸੋਸ਼ਲ ਮੀਡੀਆ 'ਤੇ ਮੰਨਿਆ 5000, 6000, 10000 ਜਿਹੜੇ ਫਰੈਂਡ ਵੀ ਨੇ ਉਹ ਵੱਖਰੀ ਗੱਲ ਹੈ, ਲੇਕਿਨ ਪਰਿਵਾਰ ਦੇ ਵਿੱਚ ਜਾਂ ਫਿਰ ਆਪਣੇ ਆਲੇ ਦੁਆਲੇ ਇੱਕ ਜਾਂ ਦੋ ਜਾਂ ਤਿੰਨ ਇੱਦਾਂ ਦੇ ਦੋਸਤ ਹੋਣੇ ਚਾਹੀਦੇ ਹੈ, ਜਾਂ ਫਿਰ ਆਪਣੇ ਪਰਿਵਾਰ ਦੇ ਵਿੱਚ ਕੁਝ ਮੈਂਬਰਸ ਦੇ ਨਾਲ ਇੱਦਾਂ ਦੀ ਬੌਂਡਿੰਗ ਹੋਣੀ ਚਾਹੀਦੀ ਹੈ ਕਿ ਆਪਣੇ ਦਿਲ ਦੀਆਂ ਗੱਲਾਂ, ਆਪਣੇ ਦਿਲ ਦੇ ਹਰ ਜਿਹੜੇ ਸੀਕ੍ਰੀਟਸ ਨੇ ਜਾਂ ਫਿਰ ਕੋਈ ਇੱਦਾਂ ਦੀ ਗੱਲ ਹੈ, ਉਹਨਾਂ ਨੂੰ ਬੋਲਣ ਤੋਂ ਪਹਿਲਾਂ ਨਾ ਸਾਨੂੰ ਸੋਚਣਾ ਨਾ ਪਵੇ। ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਖੁਸ਼ੀ ਵੇਲੇ, ਸਭ ਤੋਂ ਪਹਿਲਾਂ ਭੱਜਦੇ ਉਹਨਾਂ ਕੋਲ ਆਪਾਂ ਜਾਂਦੇ ਹਾਂ, ਉਹਨਾਂ ਨੂੰ ਦੱਸਦੇ ਹਾਂ, ਖੁਸ਼ੀ ਦੁੱਗਣੀ ਹੋ ਜਾਂਦੀ ਹੈ, ਦੁੱਖ ਘੱਟ ਜਾਂਦਾ ਹੈ, ਦੇਖੋ ਕਿੰਨੇ ਫਾਇਦੇ ਨੇ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ, ਮੈਂ ਹੁਣ ਸੋਚ ਰਹੀ ਹਾਂ ਕਿ ਪਹਿਲਾਂ ਗੀਤ ਤੁਹਾਡੇ ਵਾਸਤੇ ਪਲੇਅ ਕਰਾਂ ਜਾਂ ਫਿਰ ਮੈਂ ਇੰਨੇ ਸਾਰੇ ਜਿਹੜੇ ਮੈਸੇਜਸ ਨੇ ਉਹ ਤੁਹਾਨੂੰ ਸਾਰਿਆਂ ਨੂੰ ਸੁਣਾਵਾਂ। ਚਲੋ ਇੱਕ ਆਪਾਂ ਵੋਇਸ ਨੋਟ ਸੁਣਦੇ ਹਾਂ, ਉਸ ਤੋਂ ਬਾਅਦ ਗੀਤ ਸੁਣਾਂਗੇ, ਅਤੇ ਜਿੰਨੇ ਵੀ ਸਾਨੂੰ ਮੈਸੇਜ ਕਰਨਾ ਹੈ ਸਾਡੇ ਪ੍ਰੋਗਰਾਮ ਦਲ ਆਪਣਾ ਪੰਜਾਬੀ ਦੇ ਵਿੱਚ 98 55 10 10 27 'ਤੇ ਫਟਾਫਟ ਮੈਸੇਜ ਕਰੋ। 9:31 ਆਲਰੇਡੀ ਹੋ ਗਏ ਨੇ, ਅੱਧਾ ਟਾਈਮ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਨੂੰ ਰਹਿ ਗਿਆ ਹੈ, ਫਟਾਫਟ ਜੀ ਸਾਨੂੰ ਮੈਸੇਜ ਕਰ ਦਿਓ। ਮੈਂ ਇੱਥੇ ਇੰਤਜ਼ਾਰ ਕਰ ਰਹੀ ਹਾਂ, ਤੁਹਾਡੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਸੁਣਨ ਨੂੰ ਬੈਠੀ ਹਾਂ।
1: ਮੈਡਮ ਜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ, ਧੰਨਵਾਦ ਜੀ। ਅਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ, ਕਬੂਲ ਕਰਿਓ। ਇੱਕ ਸੁਪਨਾ ਇੱਕ ਸੁਪਨਾ ਹੈ ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦਾ, ਇੱਕ ਸੁਪਨਾ ਹੈ ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦਾ, ਇੱਕ ਸੁਪਨਾ ਹੈ ਤੇਰੇ ਹਾਸੇ ਦੀ ਵਜ੍ਹਾ ਹੋਣ ਦਾ, ਇੱਕ ਸੁਪਨਾ ਹੈ ਤੇਰੇ ਨਾਲ ਸਾਰੀ ਉਮਰ ਬਿਤਾਉਣ ਦਾ, ਇੱਕ ਸੁਪਨਾ ਹੈ ਤੇਰਾ ਪਰਛਾਵਾਂ ਬਣ ਕੇ ਨਾਲ ਤੁਰਨ ਦਾ, ਇੱਕ ਸੁਪਨਾ ਹੈ ਦੁਨੀਆ ਭੁੱਲ ਕੇ ਬਸ ਤੇਰਾ ਹੋਣ ਦਾ, ਇੱਕ ਸੁਪਨਾ ਆ ਤੈਨੂੰ ਗਲ ਨਾਲ ਲਾਉਣ ਦਾ, ਇੱਕ ਸੁਪਨਾ ਆ ਤੇਰੇ ਹੱਥ 'ਚ ਛੱਲਾ ਪਾਉਣ ਦਾ, ਇੱਕ ਸੁਪਨਾ ਆ ਤੈਨੂੰ ਹੱਥੋਂ ਵੱਧ ਚਾਹੁਣ ਦਾ, ਇੱਕ ਸੁਪਨਾ ਆ ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦਾ, ਸੁਖਦੇਵ ਇੱਕ ਸੁਪਨਾ ਆ ਲੰਮੇ ਇੰਤਜ਼ਾਰ ਤੋਂ ਬਾਅਦ ਤੇਰੇ ਆਉਣ ਦਾ, ਇੱਕ ਸੁਪਨਾ ਆ ਤੇਰੇ ਲੰਮੇ ਇੰਤਜ਼ਾਰ ਤੋਂ ਬਾਅਦ ਤੇਰੇ ਆਉਣ ਦਾ, ਧੰਨਵਾਦ ਜੀ। ਦਿਲ ਆਪਣਾ ਪੰਜਾਬੀ।
0: ਸੁਖਦੇਵ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਇੱਕ ਸੁਪਨਾ ਕਰਕੇ ਤੁਸੀਂ, ਮੈਂ ਕਹਿੰਦੀ ਹਾਂ 10 ਸੁਪਨੇ ਤੁਹਾਡੇ ਹੋ ਗਏ ਨੇ, ਚਲੋ ਕੋਈ ਬਾਤ ਨਹੀਂ। ਬਹੁਤ ਅਨੋਖੇ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਸਾਡੇ ਨਾਲ

ਇਹ ਜਿਹੜੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰੀ ਸਾਡੇ ਨਾਲ ਸਾਂਝਾ ਕੀਤੀ ਹੈ, ਮਜ਼ਾ ਆ ਗਿਆ ਇਹਨੂੰ ਸੁਣ ਕੇ। ਹੁਣ ਪਹਿਲਾਂ ਆਪਾਂ ਗੀਤ ਸੁਣਾਂਗੇ, ਗੀਤ ਤੋਂ ਬਾਅਦ ਬਾਕੀ ਜਿੰਨੇ ਵੀ ਮੈਸੇਜਿਸ ਨੇ ਉਹ ਤੁਹਾਡੇ ਵਾਸਤੇ ਮੈਂ ਪਲੇ ਕਰੂੰਗੀ, ਸੁਣਾਉਂਗੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਮੇਰੀ ਦੇ ਨਾਲ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ। ਫਿਲਹਾਲ ਤੁਸੀਂ ਇੰਜੋਏ ਕਰੋ ਜੀ ਇਹ ਗੀਤ ਅਲਗੋਜ਼ਾ ਪਲੇਅਰ ਬੋਲੀਆਂ, ਇਹਦੇ ਵਿੱਚ ਤੁਹਾਨੂੰ ਧੁੰਨ ਸੁਣ

FM band 102.7 megahertz ਤੇ 103.6 megahertz ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਪ੍ਰੋਗਰਾਮ, ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੀ ਦੋਸਤ ਆਰਜੇ ਸ਼ਾਹਿਨ ਦੇ ਨਾਲ। ਤੇ ਦੋਸਤ ਮੈਨੂੰ ਸੱਚੀ ਸੱਚੀ ਦੱਸਿਓ, ਤੁਹਾਡਾ ਨੱਚਣ ਦਾ ਦਿਲ ਕਰ ਰਿਹਾ ਸੀ ਸੁਣ ਕੇ ਬੋਲੀਆਂ ਆਈ? ਮੇਰਾ ਬਹੁਤ ਜ਼ਿਆਦਾ ਕਰ ਰਿਹਾ ਸੀ। ਆਹ ਜਿਹੜੀ ਧੁੰਨ ਹੈ ਨਾ, ਇਹ ਜਿਹੜੀ ਰਿਦਮ ਹੈ, ਮੈਂ ਕਹਿੰਦੀ ਮਜ਼ਾ ਹੀ ਆ ਗਿਆ। ਅਤੇ ਅਗਲਾ ਜਿਹੜਾ ਆਪਾਂ ਗੱਲ ਕਰਨ ਜਾ ਰਹੇ ਹਾਂ, ਮੈਸੇਜ ਸਾਨੂੰ ਆਇਆ ਹੈ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ। ਜਨਾਬ ਲਿਖਦੇ ਨੇ, ਸਾਨੂੰ ਹਮੇਸ਼ਾ ਲੱਗਦਾ ਹੈ ਕਿ ਦੂਸਰੇ ਦਾ ਜੀਵਨ ਜ਼ਿਆਦਾ ਵਧੀਆ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਅਸੀਂ ਵੀ ਦੂਸਰੇ ਹੀ ਹਾਂ। ਹਾਂ, ਬਿਲਕੁਲ ਸਹੀ ਗੱਲ ਹੈ। ਕਈ ਵਾਰ ਆਪਾਂ ਦੇਖਦੇ ਹਾਂ ਕਿ ਦੂਜਿਆਂ ਦੇ ਕੋਲ ਕਿੰਨੀ ਜ਼ਿਆਦਾ ਫੈਸਿਲਿਟੀਜ਼ ਹੁੰਦੀਆਂ ਨੇ, ਹੈ ਨਾ। ਉਹਨਾਂ ਕੋਲ ਉਹ ਚੀਜ਼ਾਂ ਹੁੰਦੀਆਂ ਨੇ ਜਿਸ ਦੀ ਆਪਾਂ ਤਮੰਨਾ ਕਰਦੇ ਹਾਂ, ਜਿਸ ਨੂੰ ਆਪਾਂ ਪਾਉਣਾ ਚਾਹੁੰਦੇ ਹਾਂ, ਹੈ ਨਾ। ਅਤੇ ਸਾਨੂੰ ਇੰਝ ਲੱਗਦਾ ਕਿ ਹਾਂ ਉਸ ਕੋਲ ਇਹ ਚੀਜ਼ ਹੈ, ਮੇਰੇ ਕੋਲ ਨਹੀਂ ਹੈ। ਅਤੇ ਸਾਨੂੰ ਕਿਤੇ ਨਾ ਡਿਸਅਪੁਆਇੰਟਮੈਂਟ ਹੁੰਦੀ ਹੈ, ਸਾਨੂੰ ਹੁੰਦਾ ਕਿ ਯਾਰ ਉਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਸੀ। ਮੈਂ ਕਹਿੰਦੀ ਕਿ ਜਦੋਂ ਮੇਰੇ ਕੋਲ ਹੁੰਦਾ ਨਾ, ਅਤੇ ਉਹਦੀ ਜਿਹੜਾ ਯੂਜ਼ ਹੈ ਮੈਂ ਵਧੀਆ ਤਰੀਕੇ ਦੇ ਨਾਲ ਕਰਦਾ। ਲੇਕਿਨ ਇੱਦਾਂ ਦੀ ਗੱਲ ਨਹੀਂ ਹੈ, ਕਈ ਚੀਜ਼ਾਂ ਸਾਡੇ ਕੋਲ ਨੇ, ਕਈ ਚੀਜ਼ਾਂ ਉਹਨਾਂ ਕੋਲ ਹੁੰਦੀਆਂ ਨੇ। ਜੇ ਕੁਛ ਇੱਦਾਂ ਦਾ ਹੈਗਾ, ਮਾੜਾ ਮੋਟਾ ਕੋਈ ਇੱਦਾਂ ਦੀ ਇੱਕ ਅੱਧੀ ਚੀਜ਼ ਹੈਗੀ ਹੈ ਜਿਹੜੀ ਸਾਨੂੰ ਚਾਹੀਦੀ, ਉਹਦੇ ਵਾਸਤੇ ਸਾਨੂੰ ਆਪ ਨੂੰ ਮਿਹਨਤ

0: ਚਾਹੀਦੇ, ਨਾ ਕਿ ਸਾਨੂੰ ਕੰਪੈਰੀਜ਼ਨ ਕਰਨਾ ਚਾਹੀਦਾ ਕਿਸੇ ਦੇ ਨਾਲ। ਜਦੋਂ ਆਪਣਾ ਲਾਈਫ ਸਟਾਈਲ ਆਪਾਂ ਕਿਸੇ ਹੋਰ ਦੇ ਲਾਈਫ ਸਟਾਈਲ ਦੇ ਨਾਲ ਕੰਪੇਅਰ ਕਰਦੇ ਹਾਂ ਨਾ, ਜਿਹੜੀਆਂ ਚੀਜ਼ਾਂ ਸਾਡੇ ਕੋਲ ਨੇ ਉਹਨਾਂ ਦੀ ਵੈਲਿਊ ਹੀ ਨਹੀਂ ਰਹਿੰਦੀ, ਸਾਨੂੰ ਪਤਾ ਹੀ ਨਹੀਂ ਲੱਗਦਾ, ਸਾਨੂੰ ਇੰਝ ਲੱਗਦਾ ਕਿ ਹਾਏ ਕੋਈ ਗੱਲ ਨਹੀਂ ਯਾਰ, ਸਾਡੇ ਕੋਲ ਕੁਝ ਵੀ ਨਹੀਂ ਹੈ। ਤਾਂ ਕਰਕੇ ਸਾਨੂੰ ਸਟ੍ਰੈਸ ਹੁੰਦਾ, ਐਂਜਾਇਟੀ ਹੁੰਦੀ ਹੈ, ਕਿਤੇ ਕਿਤੇ ਡਿਪਰੈਸ਼ਨ ਵੀ ਹੋ ਜਾਂਦਾ। ਅਤੇ ਇਹ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ। ਜਿੰਨਾ ਵੀ ਰੱਬ ਨੇ ਸਾਨੂੰ ਬਖਸ਼ਿਆ, ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ, ਤੰਦਰੁਸਤ ਰਹੋ। ਅੱਗੇ ਸੁਣੋ ਜੀ ਅਗਲਾ ਵੋਇਸ ਨੋਟ ਸਾਨੂੰ ਜਿਹਨੇ ਭੇਜਿਆ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤਲਬ ਵੀ ਲੋਕਾਂ ਨੇ ਕੁਝ ਇਸ ਤਰ੍ਹਾਂ ਅਸਰ ਪਾ ਦਿੱਤਾ ਦੁਨੀਆਂ ਤੇ, ਕਿਸੇ ਦਾ ਹਾਲ ਵੀ ਪੁੱਛੋ ਤਾਂ ਲੋਕ ਸਮਝਦੇ ਹਨ ਕਿ ਸਾਡੇ ਤੱਕ ਕੋਈ ਕੰਮ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਿਲਕੁਲ, ਇਹ ਤਾਂ ਸਹੀ ਗੱਲ ਹੈ। ਅੱਜ ਕੱਲ੍ਹ ਜਦੋਂ ਆਪਾਂ ਕਿਸੇ ਨੂੰ ਮੈਸੇਜ ਵੀ ਕਰ ਦਿੰਦੇ ਹਾਂ ਨਾ, ਅਤੇ ਸਭ ਤੋਂ ਪਹਿਲਾਂ ਮੈਸੇਜ ਦਾ ਰਿਪਲਾਈ ਸਾਨੂੰ ਇਹ ਆਉਂਦਾ ਹੈ, ਕੀ ਗੱਲ ਹੈ, ਕੋਈ ਕੰਮ ਸੀ, ਕੋਈ ਕੰਮ ਹੈ ਮੇਰੇ ਤੋਂ, ਇੰਨੇ ਚਿਰਾਂ ਬਾਅਦ ਤੂੰ ਮੈਨੂੰ ਯਾਦ ਕੀਤਾ, ਇੱਕ ਦੋ ਸਾਲ ਬਾਅਦ ਤੂੰ ਮੈਨੂੰ ਮੈਸੇਜ ਕੀਤਾ, ਕੋਈ ਤਾਂ ਜ਼ਰੂਰ ਕੰਮ ਹੋਏਗਾ। ਕੀ ਕਰੀਏ, ਜ਼ਮਾਨਾ ਹੀ ਇੱਦਾਂ ਦਾ ਹੈ, ਸਾਰਿਆਂ ਦੀ ਸੋਚ ਜਿਹੜੀ ਹੈ ਇੱਦਾਂ ਦੀ ਹੋਈ ਪਈ ਹੈ। ਅੱਗੇ ਜੀ ਵੋਇਸ ਨੋਟ ਸਾਨੂੰ ਆਇਆ ਹੈ ਵੱਡਾ।

0: ओ पोलू उठकर ओए ओ आजा पोलू प्रोग्राम शुरू हो गया।
1: केड़ा प्रोग्राम शुरू हो गया?
0: ओ आजा फटाफट दिल अपना पंजाबी दे विच शाहिन जी आ गए ने बहुत सोना प्रोग्राम लेके।
1: मैनू ना जगाओ मैनू नींद आई आ छुट्टियां होईयां।
0: ओ चल सो जा मैं ता तैनू ता आवाज मारी सी के प्रोग्राम शुरू हो गया दिल अपना पंजाबी। ओ मैं क्या शाहिन जी ने अज बहुत वधिया टॉपिक लेके आंदा ਕਹਿੰਦੇ ਮੈਂ ਕਿਹਾ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਸੰਘਰਸ਼ ਕਰਨਾ ਚਾਹੀਦਾ ਆ। ਉਹ ਮੈਂ ਕਿਹਾ ਛੋਟੇ ਛੋਟੇ ਪੈਂਡੇ ਪੱਟਾਂਗੇ ਤਾਂ ਹੀ ਉੱਚੀਆਂ ਪੌੜੀਆਂ ਚੜਾਂਗੇ। ਉਹ ਤਾਂ ਹੀ ਉੱਚੀਆਂ ਮੰਜ਼ਲਾਂ ਦੇ ਉੱਤੇ ਅਸੀਂ ਪਹੁੰਚਾਂਗੇ। ਸੋਹਣੀਆਂ ਸੋਹਣੀਆਂ ਜਾਣਕਾਰੀਆਂ ਲੈ ਕੇ ਆਏ ਨੇ ਤੇ ਨਾਲ ਦੀ ਨਾਲੇ ਮੈਡਮ ਸ਼ਾਹਿਨ ਜੀ ਮੈਂ ਵੀ ਦੱਸਣਾ ਚਾਹੁੰਦਾ ਅੱਜ ਸਾਈਕਲ ਦਿਵਸ ਹੈ। ਸਾਈਕਲ ਦਿਵਸ ਸਾਨੂੰ ਮਨਾਉਣਾ ਚਾਹੀਦਾ ਆ, ਸਾਈਕਲ ਸਾਨੂੰ ਚਲਾਉਣਾ ਚਾਹੀਦਾ ਆ। ਮੋਟਰਸਾਈਕਲ ਸਕੂਟਰਾਂ ਤੋਂ ਰਾਹਤ ਪਾਣੀ ਚਾਹੀਦੀ ਹੈ, ਇੱਕ ਤਾਂ ਪ੍ਰਦੂਸ਼ਣ ਤੋਂ ਰਾਹਤ, ਦੂਜੀ ਪੈਟਰੋਲ ਤੋਂ ਰਾਹਤ, ਤੀਜੀ ਸਾਡੀ ਜੇਬ ਹਲਕੀ ਨਹੀਂ ਹੋਵੇਗੀ। ਸੋ ਮੈਂ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਨਮਸਤੇ ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਪ੍ਰੋਗਰਾਮ, ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਲੈ ਕੇ ਤੁਸੀਂ ਸ਼ਾਹਿਨ ਜੀ ਹਾਜ਼ਰ ਹਾਂ। ਤੁਸੀਂ ਜਦੋਂ ਵੀ ਆਉਂਦੇ ਹਾਂ ਮਿੱਠੀ ਪਿਆਰੀ ਆਵਾਜ਼ ਦੇ ਨਾਲ, ਪੋਲਾ ਪੋਲਾ ਬੋਲ ਕੇ ਮਿੱਠੇ ਮਿੱਠੇ ਬੋਲਾਂ ਨਾਲ ਸਾਰੇ ਹੀ ਸਰੋਤਿਆਂ ਨੂੰ ਖੁਸ਼ ਕਰ ਜਾਂਦੇ ਹਾਂ। ਮੈਂ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਾਂਗਾ ਜੋ ਨਾਲ ਜੁੜਦੇ ਨੇ, ਨਵੀਆਂ ਨਵੀਆਂ ਗੱਲਾਂ ਬਾਤਾਂ ਲੈ ਕੇ ਆਉਂਦੇ ਨੇ, ਨਵੇਂ ਨਵੇਂ ਚੁਲਬਲੇ ਜੇ ਗੱਲਾਂ ਬਾਤਾਂ ਦੇ ਵਿੱਚੋਂ ਮਿੱਠੇ ਮਿੱਠੇ ਬੋਲ ਬੋਲ ਕੇ ਜਾਂਦੇ ਨੇ। ਛਟਕ ਪਟਕ ਜਦੋਂ ਵੀ ਗੱਲ ਕਰਦੇ ਨੇ ਤਾਂ ਮੈਂ ਕਿਹਾ ਜੀ FM ਰੇਨਬੋ ਦੇ ਉੱਤੇ ਸ਼ਾਹ ਜਾਂਦੇ ਨੇ। ਸੋ ਏਦਾਂ ਹੀ ਮਹਿਕ ਜੀ ਤੇ ਤੁਸੀਂ ਸ਼ਾਹਿਨ ਜੀ, ਅੰਜਲੀ ਜੀ ਤੇ ਸਾਡੇ ਨੀਸ਼ਾ ਜੀ, ਪੂਜਾ ਟਹਾਣੀ ਜੀ, ਲਲਿਤ ਜੀ ਤੇ ਮੈਂ ਕਿਸ ਕਿਸ ਦੀ ਗੱਲ ਕਰਾਂ। ਇੱਕ ਤੋਂ ਇੱਕ ਵਧੀਆ ਬੋਲੇ, ਸੋਹਣੀਆਂ ਸੋਹਣੀਆਂ ਮਹਿਕਾਂ ਖਿਲਾਰਦੇ ਆ, ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਕਰਦੇ ਆ, ਮਨ ਮੋਹਣੀਆਂ ਗੱਲਾਂ ਬਾਤਾਂ ਦੇ ਨਾਲ ਮਨ ਮੋਹ ਲੈਂਦੇ ਆ ਦਿਲ ਆਪਣਾ ਪੰਜਾਬੀ ਚ। ਹਾਜ਼ਰ ਸੀ ਵਿਨੋਦ ਸੰਧੂ, ਖੁਸ਼ ਰਹੋ, ਵਾਦ ਰਹੋ, ਮਹਿਕਦੇ ਰਹੋ। ਸ਼ਾਹਿਨ ਜੀ ਇਸੇ ਤਰ੍ਹਾਂ ਤਰੱਕੀਆਂ ਕਰੋ, ਉੱਚੀਆਂ ਮੰਜ਼ਿਲਾਂ ਨੂੰ ਤੁਸੀਂ ਵੀ ਛੂਹੋ, ਬਿਲਕੁਲ ਛੋਟੇ ਛੋਟੇ ਪੈਂਡਿਆਂ ਤੋਂ ਵੱਡੇ ਪੈਂਡਿਆਂ ਤੱਕ ਪਹੁੰਚਾਂਗੇ।
2: ਵਿਨੋਦ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ, ਮਜ਼ਾ ਆ ਗਿਆ ਤੁਹਾਡੇ ਅੰਦਾਜ਼ ਦੇ ਵਿੱਚ ਜਿਹੜੀ ਤੁਸੀਂ ਸਾਡੇ ਨਾਲ ਇਹ ਮੈਸੇਜ ਸਾਂਝਾ ਕੀਤਾ ਹੈ। ਚਿਲ ਬੁਲੇ ਛਟਕ ਪਟਕ ਵਧੀਆ ਸੀ ਅਤੇ ਨਾਲ ਸੋਹਣੀਆਂ ਸੋਹਣੀਆਂ ਮਨ ਮੋਹਣੀਆਂ ਮੋਹਣੀਆਂ ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝਾ ਕੀਤੀਆਂ ਨੇ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੂ, ਐਲਜ਼ੀਆ ਨਾਇਆਬ ਲਿਖਦੇ ਨੇ, ਜ਼ਿੰਦਗੀ ਸੁੱਖ ਦੁੱਖ ਸੰਘਰਸ਼ ਸੀਖ ਕਾ ਇੱਕ ਖੂਬਸੂਰਤ ਸਫ਼ਰ ਹੈ ਜੋ ਹਮੇ ਹਰ ਮੋੜ ਪਰ ਨਵਾਂ ਅਨੁਭਵ ਸਿਖਾਤੀ ਹੈ। ਯਹ ਸਾਂਸੂ ਕਾ ਇੱਕ ਭਾਵ ਹੈ ਜਿਸੇ ਖੁੱਲ੍ਹ ਕਰ ਜੀਨੇ ਔਰ ਹਲ ਪਰ ਕੋ ਯਾਦਗਾਰ

ਦੇ ਵਿੱਚ ਅੜ ਕੇ ਘੜੀਸਦੇ ਡਿੱਗ ਪਏ। ਇਹ ਗੱਲ ਗਲਤ ਹੈਗੀ ਹੈ। ਆਟੋ ਵਾਲੇ ਵਾਕਿਆ ਹੀ ਸੰਭਲ ਕੇ ਨਹੀਂ ਚੱਲਦੇ, ਜਗ੍ਹਾ ਨੂੰ ਨਹੀਂ ਦੇਖਦੇ ਕਿੰਨੀ ਹੈ ਕਿੰਨੀ ਨਹੀਂ ਹੈਗੀ, ਕਿਸ ਤਰ੍ਹਾਂ ਲੋਕੀ ਜਾ ਰਹੇ ਨੇ, ਕਿਸ ਤਰ੍ਹਾਂ ਆ ਰਹੇ ਨੇ। ਜਿੱਥੇ ਦਿਲ ਹੁੰਦਾ ਸਵਾਰੀ ਚੱਕਦੇ ਨੇ, ਜਿੱਥੇ ਦਿਲ ਹੁੰਦਾ ਸਵਾਰੀ ਉਤਾਰ ਦਿੰਦੇ ਨੇ। ਇਹ ਇੱਕ ਆਟੋ ਵੀਰਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣਾ ਜਿਹੜਾ ਜਹਾਜ਼ ਹੈਗਾ ਵਾ ਆਟੋ ਵਾਲਾ, ਉਹਨੂੰ ਸਾਈਡ ਤੇ ਰੋਕ ਕੇ ਹੀ ਚੁੱਕਣਾ ਉਤਰਨਾ ਚਾਹੀਦਾ। ਬੱਚਿਆਂ ਨੂੰ ਸੱਟ ਵੱਜੀ ਹੈ, ਉਹ ਸੀਗੇ 21 22 22 ਸਾਲ ਦੇ, ਕੋਈ ਟਿਊਸ਼ਨ ਤੋਂ ਕੋਈ ਕਿਤੋਂ ਆ ਰਿਹਾ ਸੀਗਾ। ਤੇ ਇਹ ਮੈਡਮ ਜੀ, ਇਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ। ਟੂ ਵੀਲ ਵਾਲੇ, ਫੋਰ ਵੀਲ ਵਾਲੇ, ਟਰੱਕਾਂ ਵਾਲੇ, ਇਹਨਾਂ ਨੂੰ ਸਭ ਨੂੰ ਬੜੇ ਧਿਆਨ ਨਾਲ ਚਲਾਉਣਾ ਚਾਹੀਦਾ ਹੈ। ਤੇ ਜਿਹੜੀਆਂ ਭੈਣਾਂ ਚੁੰਨੀਆਂ ਦੁਪੱਟੇ ਲੈ ਕੇ ਬੈਠਦੀਆਂ ਨੇ, ਇਹ ਵੀ ਇੱਕ ਦਿਨ ਮੈਂ ਵਾਕਿਆ ਦੇਖਿਆ ਸੀ, ਚੁੰਨੀ ਉਹਦੀ ਮੋਟਰਸਾਈਕਲ ਦੇ ਵਿੱਚ ਆ ਗਈ। ਅਵਲ ਤਾਂ ਚੁੰਨੀ ਨੂੰ ਲਪੇਟ ਕੇ ਬੈਠੋ, ਨਹੀਂ ਤਾਂ ਆਪਣੇ ਗਲੇ ਵਿੱਚ ਨਾ ਪਾਓ। ਮੈਡਮ ਜੀ, ਇਹ ਹੁਣ ਮੈਂ ਤੁਹਾਨੂੰ ਆਪਣਾ ਵਿਚਾਰ ਦੱਸਿਆ ਵਾ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ ਤੋਂ।

0: ਬੜੇ ਧਿਆਨ ਨਾਲ ਚਲਾਉਣਾ ਚਾਹੀਦਾ ਹੈ। ਤੇ ਜਿਹੜੀਆਂ ਭੈਣਾਂ ਚੁੰਨੀਆਂ ਦੁਪੱਟੇ ਲੈ ਕੇ ਬੈਠਦੀਆਂ ਨੇ, ਇਹ ਵੀ ਇੱਕ ਦਿਨ ਮੈਂ ਵਾਕਿਆ ਦੇਖਿਆ ਸੀ, ਚੁੰਨੀ ਉਹਦੀ ਮੋਟਰਸਾਈਕਲ ਦੇ ਵਿੱਚ ਆ ਗਈ। ਅਵਲ ਤਾਂ ਚੁੰਨੀ ਨੂੰ ਲਪੇਟ ਕੇ ਬੈਠੋ, ਨਹੀਂ ਤਾਂ ਆਪਣੇ ਗਲੇ ਵਿੱਚ ਨਾ ਪਾਓ। ਮੈਡਮ ਜੀ, ਇਹ ਹੁਣ ਮੈਂ ਤੁਹਾਨੂੰ ਆਪਣਾ ਵਿਚਾਰ ਦੱਸਿਆ ਵਾ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਜੀ, ਬਹੁਤ ਬਹੁਤ ਧੰਨਵਾਦ ਕਿਰਨ ਜੀ ਮੈਸੇਜ ਭੇਜਣ ਵਾਸਤੇ ਸਾਨੂੰ, ਅਤੇ ਬਹੁਤ ਇੰਪੋਰਟੈਂਟ ਮੁੱਦੇ 'ਤੇ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ। ਕਈ ਵਾਰ ਆਪਾਂ ਦੇਖਦੇ ਹਾਂ ਸੜਕ ਦੁਰਘਟਨਾ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਸਾਰਿਆਂ ਨੂੰ ਕਾਲੀ ਹੁੰਦੀ ਹੈ, ਲੇਕਿਨ ਥੋੜ੍ਹੀ ਜਿਹੀ ਜੇ ਆਪਾਂ ਕਾਲੀ ਨਾ ਕਰੀਏ, ਥੋੜ੍ਹਾ ਜਿਹਾ 1-2-3 ਮਿੰਟ ਨਾਲ ਜ਼ਿਆਦਾ ਕੁਛ ਫਰਕ ਨਹੀਂ ਪੈਂਦਾ। ਇਹਦਾ ਸਲਿਊਸ਼ਨ ਇਹ ਹੈ ਕਿ ਘਰ ਵਿੱਚ ਸਾਨੂੰ ਜਦੋਂ ਵੀ ਆਪਾਂ ਬਾਹਰ ਨਿਕਲਦੇ ਹਾਂ ਕਿਸੇ ਵੀ ਕੰਮ ਵੱਲ ਜਾਂਦੇ ਹਾਂ, ਤਾਂ ਆਪਣੇ ਟਾਈਮ ਤੋਂ 15-20 ਅੱਧਾ ਘੰਟਾ ਪਹਿਲਾਂ ਸਾਨੂੰ ਨਿਕਲਣਾ ਚਾਹੀਦਾ। ਜੇ ਸਾਨੂੰ ਟ੍ਰੈਫਿਕ 20 ਮਿਲ ਗਿਆ, ਆਰਾਮ ਦੇ ਨਾਲ ਆਪਣੀ ਮੰਜ਼ਿਲ ਤੱਕ ਆਪਾਂ ਪਹੁੰਚ ਜਾਵਾਂਗੇ। ਜੇ ਆਪਾਂ ਕਾਹਲੀ ਕੀਤੀ ਤਾਂ ਸਾਡੀ ਮੰਜ਼ਿਲ ਕੋਈ ਹੋਰ ਵੀ ਹੋ ਸਕਦੀ ਹੈ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਗੁਰਪ੍ਰੀਤ ਸਿੰਘ ਸੰਗਰੂਰ ਤੋਂ, ਲਿਖਿਆ ਹੈ, ਦੋਸਤੋ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਧੋਖਾ ਨਾ ਦੇਣਾ, ਕਿਉਂਕਿ ਧੋਖੇ 'ਚ ਬੜੀ ਜਾਨ ਹੁੰਦੀ ਹੈ। ਇਹ ਘੁੰਮ ਫਿਰ ਕੇ ਵਾਪਸ ਤੁਹਾਡੇ ਕੋਲ ਪਹੁੰਚ ਜਾਂਦਾ ਹੈ, ਕਿਉਂਕਿ ਇਸ ਨੂੰ ਆਪਣੇ ਟਿਕਾਣੇ ਨਾਲ ਬਹੁਤ ਪਿਆਰ ਹੁੰਦਾ ਹੈ। ਬਿਲਕੁਲ ਸਹੀ ਗੱਲ ਹੈ, ਕਰਮਾਂ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ, ਆਪਾਂ ਸੁਣਦੇ ਰਹਿੰਦੇ ਹਾਂ, ਗੱਲ ਕਰਦੇ ਰਹਿੰਦੇ ਹਾਂ, ਅਤੇ ਕਰਮ ਇੱਦਾਂ ਦੇ ਕਰਨੇ ਚਾਹੀਦੇ ਹੈ ਜੇ ਮੁੜ ਕੇ ਵਾਪਸ ਵੀ ਆ ਜਾਣ ਅਤੇ ਸਾਨੂੰ ਕਿਸੇ ਗੱਲ ਦਾ ਦੁੱਖ ਨਾ ਹੋਵੇ। ਅਗਲਾ ਜੀ ਮੈਸੇਜ ਆਇਆ ਹੈ ਯਸ਼ਪਾਲ, ਜੰਮੂ ਕਸ਼ਮੀਰ ਜ਼ਿਲ੍ਹਾ, ਜੰਮੂ ਖੜਾ ਬੱਲੀ ਪਿੰਡ ਸਿਓਨੀ ਤੋਂ, ਲਿਖਦੇ ਨੇ, ਕਿਆ ਖੂਬ ਕਹਾ ਹੈ ਕਿਸੀ ਨੇ, ਪੇੜ ਕਾਟਨੇ ਆਏ ਥੇ ਕੁਛ ਲੋਕ ਮੇਰੇ ਗਾਓਂ ਮੇਂ, ਧੂਪ ਲੱਗੀ ਤੋ ਬੈਠ ਗਏ ਉਸੀ ਪੇੜ ਕੇ ਛਾਓਂ ਮੇਂ, ਕਿਤਨਾ ਅਜੀਬ ਹੈ ਨਾ ਸਾਹਿਬ, ਜਿਸੇ ਮਿਟਾਨੇ ਨਿਕਲੇ ਥੇ ਮੈਂ ਸਕੂਨ ਵੀ ਉਸੀ ਸੇ ਮਿਲਾ, ਅਜੀਬ ਫਿਤਰਤ ਹੈ ਇਸ ਦੁਨੀਆ ਕੀ ਸਾਹਿਬ, ਸਹਾਰਾ ਦੇਣੇ ਵਾਲੋ ਕੀ ਕੀਮਤ ਅਕਸਰ ਦੇਰ ਸੇ ਸਮਝ ਮੇਂ ਆਤੀ ਹੈ। ਫਟਾਫਟ ਆਪਾਂ ਮੈਸੇਜਸ ਸੁਣ ਲੈਂਦੇ ਹਾਂ, ਵੋਇਸ ਨੋਟ।
2: ਦੁਨੀਆ ਤੇ ਵੱਖਰੀ ਥਾਂ ਹੁੰਦੀ ਏ, ਦੁਨੀਆ ਤੇ ਵੱਖਰੀ ਥਾਂ ਹੁੰਦੀ ਏ, ਸਕੂਲ ਬੱਚੇ ਦੀ ਮਾਂ ਹੁੰਦੀ ਏ, ਦੁਨੀਆ ਤੇ ਵੱਖਰੀ ਥਾਂ ਹੁੰਦੀ ਏ, ਸਕੂਲ ਬੱਚੇ ਦੀ ਮਾਂ ਹੁੰਦੀ ਏ, ਤੋਤਲੀ ਜਮਾਨ ਚ ਬੋਲਣਾ ਤੋਤਲੀ ਜਮਾਨ ਚ ਬੋਲਣਾ, ਨਿੱਕ ਨਿੱਕ ਕਦਮਾਂ ਨਾਲ ਚੱਲਣਾ, ਅੱਖਾਂ ਚੋ ਹੰਝੂ ਡੋਲਣਾ, ਸਕੂਲ ਸਾਡਾ ਬੜਾ ਏ ਸੋਹਣਾ, ਪਾਰਕ ਵਿੱਚ ਬੜੀ ਛਾਂ ਹੁੰਦੀ ਏ, ਸਕੂਲ ਬੱਚਿਆਂ ਦੀ ਮਾਂ ਹੁੰਦੀ ਏ, ਦੁਨੀਆ ਤੇ ਵੱਖਰੀ ਥਾਂ ਹੁੰਦੀ ਏ, ਸਕੂਲ ਬੱਚੇ ਦੀ ਮਾਂ ਹੁੰਦੀ ਏ।
1: ਬਿਲਕੁਲ ਸਹੀ ਗੱਲ ਹੈ, ਸਕੂਲ ਬੱਚੇ ਦੀ ਮਾਂ ਹੁੰਦੀ ਹੈ। ਜੋ ਵੀ ਆਪਾਂ ਸਿੱਖਦੇ ਹਾਂ ਸਭ ਤੋਂ ਪਹਿਲਾਂ ਸਕੂਲ ਵਿੱਚ ਸਿੱਖਦੇ ਹਾਂ, ਘਰ ਵਿੱਚ ਸਿੱਖਦੇ ਹਾਂ ਉਹ ਵੱਖਰੀ ਗੱਲ ਹੁੰਦੀ ਹੈ, ਪਰ ਜ਼ਿਆਦਾਤਰ ਆਪਣਾ ਟਾਈਮ ਆਪਾਂ ਸਕੂਲ ਵਿੱਚ ਬਿਤਾਉਂਦੇ ਨੇ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ।
3: ਪਿੰਡ ਮੈਰਮਪੁਰ SBS ਨਗਰ, ਪ੍ਰਲੋਚਨ ਟੇਲਰ। ਮੈਡਮ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਸਾਰੇ RJ ਸਾਡੇ ਦਿਲ ਵਿੱਚ ਬਹੁਤ ਹੀ ਵਧੀਆ ਜਿਹੜਾ ਵੱਸਦੇ ਨੇ, ਬਹੁਤ ਵਧੀਆ ਪਿਆਰ ਕਰਦੇ ਨੇ, ਅਤੇ ਸਾਰੇ ਹੀ ਸ਼ੋਅ ਤੁਹਾਡੇ ਹਿੱਟ ਜਾ ਰਹੇ ਨੇ। ਸਾਰੇ RJ ਸਾਡੇ ਦਿਲ ਵਿੱਚ ਵੱਸਦੇ, ਸਾਡੇ RJ ਦਿਲ ਵਿੱਚ ਵੱਸਦੇ ਨੇ। ਸਾਡੇ ਵੱਲੋਂ ਮੈਡਮ ਜੀ ਤੁਹਾਨੂੰ ਪਿਆਰ ਭਰੀ ਨਮਸਤੇ ਜੀ, ਸਾਡੇ ਵੱਲੋਂ ਮੈਡਮ ਜੀ ਤੁਹਾਨੂੰ ਪਿਆਰ ਭਰੀ ਨਮਸਤੇ ਜੀ। ਸੋ ਹੋਰ ਮੈਡਮ ਜੀ ਕੀ ਹਾਲ ਚਾਲ ਹੈ? ਅੱਜ ਮੌਸਮ ਬਹੁਤ ਵਧੀਆ, ਅਤੇ ਮੈਂ ਥੋੜ੍ਹਾ ਜਿਹਾ ਵਿਚਾਰ ਲਿਖਿਆ, ਜਲਦੀ ਜਿਹੜਾ ਮੈਸੇਜ ਆ ਖਤਮ ਕਰੂੰਗਾ, ਛੋਟਾ ਜਿਹਾ ਮੈਸੇਜ ਮੇਰਾ। ਆਪਣੀ ਕਿਰਤ ਕਮਾਈ ਕਰਕੇ ਖਾਣਾ ਕਿੰਨਾ ਚੰਗਾ ਲੱਗਦਾ ਹੈ, ਉਸ ਇਨਸਾਨ ਦਾ ਹੁੰਦਾ ਬੜਾ ਸਤਿਕਾਰ, ਜੋ ਕੰਮ ਕਰੇ ਚੱਜਦਾ ਹੈ। ਆਪਣੇ ਮਿੱਠੇ ਬੋਲਾਂ ਨਾਲ ਪਿਆਰ ਵੰਡੋ, ਆਪਣੇ ਮਿੱਠਾ ਬੋਲਾਂ ਨਾਲ ਪਿਆਰ ਵੰਡੋ, ਤਾਂ ਦੇਖੋ ਫਿਰ ਤੁਹਾਡਾ ਪਿਆਰ ਕਿੰਨਾ ਵੱਧਦਾ ਹੈ, ਤਾਂ ਪਿਆਰ ਕਿੰਨਾ ਵੱਧਦਾ ਹੈ। ਸੋ ਸਾਰਿਆਂ ਦੇ ਨਾਲ ਆਪਾਂ ਪਿਆਰ ਦੇ ਨਾਲ ਰਹਿਣ ਬਹਿਣਾ ਸਿੱਖੀਏ, ਤਾਂ ਤੁਹਾਡੀ ਲਾਈਫ ਜਿਹੜੀ ਇੱਕ ਵਧੀਆ ਤਰੀਕੇ ਦੇ ਨਾਲ ਜਿਹੜੀ ਕੀ ਆ ਗੁਜ਼ਰੇਗੀ। ਸੋ ਜਿੰਨੇ ਵੀ ਸਰੋਤੇ ਨੇ ਬਹੁਤ ਹੀ ਸਿਆਣੀਆਂ ਗੱਲਾਂ ਕਰਦੇ ਨੇ, ਸੋ ਸਾਰੇ ਹੀ ਸ਼ੋਅ ਬਹੁਤ ਹਿੱਟ ਜਾ ਰਹੇ ਨੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇ।

0: ਬਹੁਤ ਬਹੁਤ ਧੰਨਵਾਦ ਤ੍ਰਿਲੋਚਨ ਜੀ ਸਾਨੂੰ ਮੈਸੇਜ ਭੇਜਣ ਵਾਸਤੇ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਹੋਸਟ ਮੈਡਮ ਸ਼ਹੀਨ ਜੀ, ਨਮਸਕਾਰ ਜੀ।
0: ਨਮਸਕਾਰ ਜੀ।
1: ਮੈਂ ਇਕਬਾਲ ਸਿੰਘ ਅੰਮ੍ਰਿਤਸਰ ਤੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਕੁਝ ਵਿਚਾਰ ਪੇਸ਼ ਕਰ ਰਿਹਾ ਹਾਂ। ਮੈਡਮ ਜੀ, ਤੁਸੀਂ ਸਵੇਰੇ ਬੰਦੇ ਮਾਤਰਮ ਪ੍ਰੋਗਰਾਮ ਵਿੱਚ ਬਹੁਤ ਹੀ ਭਗਤੀਮਈ ਸੰਗੀਤ ਜਿਹੜਾ ਵਾ ਉਹ ਸੁਣਾਇਆ, ਅਤੇ ਗਣੇਸ਼ ਮਹਾਰਾਜ ਦੀ ਉਸਥਿਤੀ ਵੀ ਕਰਵਾਈ, ਅਤੇ ਜੈ ਗਣੇਸ਼ ਦੇਵਾ ਮਾਤਾ ਜਾ ਕੀ ਪਾਰਵਤੀ ਪਿਤਾ ਮਹਾਨ ਦੇਵਾ ਭਜਨ ਵੀ ਸੁਣਾਇਆ। ਮੈਡਮ ਜੀ, ਬਹੁਤ ਆਨੰਦ ਆਇਆ। ਆਪ ਜੀ ਨੇ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਵਿੱਚ ਵੀ ਬਹੁਤ ਜ਼ਿਆਦੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਅਤੇ ਅੱਜ ਸਾਈਕਲ ਡੇ ਵੀ ਹੈਗਾ, ਉਹਦੇ ਵਾਸਤੇ ਦੱਸਣਾ ਚਾਹੁੰਦਾ। ਮੈਡਮ ਜੀ, ਮੇਰੇ ਪਿਤਾ ਜੀ 1997 ਵਿੱਚ ਨੌਕਰੀ ਤੋਂ ਰਿਟਾਇਰ ਹੋਏ ਸੀਗੇ, ਅਤੇ ਉਹਨਾਂ ਨੂੰ ਗਿਫਟ ਵਿੱਚ ਸਰਕਾਰ ਵੱਲੋਂ ਸਾਈਕਲ ਮਿਲਿਆ ਸੀਗਾ, ਅਤੇ ਉਹ ਸਾਈਕਲ ਉਹਨਾਂ ਨੇ ਮੇਰੇ ਪਿਤਾ ਜੀ ਨੇ 20 ਸਾਲ ਚਲਾਇਆ ਮੈਡਮ ਜੀ। ਅਤੇ 2017 ਵਿੱਚ ਮੈਂ ਡੈਡੀ ਜੀ ਪਾਸੋਂ ਸਾਈਕਲ ਜਿਹੜਾ ਨਾ ਉਹ ਆਪਣੇ ਘਰ ਲੈ ਆਉਂਦਾ, ਅਤੇ ਲੋੜ ਪੈਣ 'ਤੇ ਮੈਡਮ ਜੀ ਮੈਂ ਸਾਈਕਲ ਦੀ ਵਰਤੋਂ ਕਰਦਾ ਵਾਂ ਜੀ, ਅਤੇ ਸਾਈਕਲ ਚਲਾਉਣ ਨਾਲ ਬਹੁਤ ਕਸਰਤ ਹੋ ਜਾਂਦੀ ਮੈਡਮ ਜੀ।
0: ਜੀ ਬਿਲਕੁਲ ਸਹੀ ਗੱਲ ਹੈ, ਸਾਈਕਲ ਦੇ ਨਾਲ ਸਾਡੀ ਕਸਰਤ ਵੀ ਹੁੰਦੀ ਹੈ।
2: ਜੋ ਬੀਤ ਗਈ ਉਸਕੋ ਯਾਦ ਨਾ ਕਰ, ਜੋ ਬੀਤ ਗਈ ਉਸਕੋ ਯਾਦ ਨਾ ਕਰ, ਜੋ ਰਹਿ ਗਈ ਉਸਕੋ ਬਰਬਾਦ ਨਾ ਕਰ, ਚਿੰਤਾ ਨਾ ਕਰਿਆ ਕਰ, ਰੱਬ ਨੂੰ ਚੇਤੇ ਕਰਿਆ ਕਰ, ਧੜਕਦੇ ਦਿਲਾਂ ਨੂੰ, ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਬੁੱਧਵਾਰ ਦੀ ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਏ, ਸਵੀਕਾਰ ਕਰਿਆ ਜੇ, ਬੁੱਧ ਕੰਮ ਸ਼ੁੱਧ ਤੇ ਟਿਕਾਣੇ ਰਵੇ ਬੁੱਧ, ਅੱਜ ਬੁੱਧ ਨੂੰ ਅਸ਼ੁੱਧ ਨਹੀਂ ਕਰਾਂਗਾ, ਅੱਜ ਗੁੱਸਾ ਨਹੀਂ ਕਰਾਂਗਾ, ਇਸ ਵਾਅਦੇ ਨਾਲ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਤੀਰਾਣੀ ਸ਼ਾਹੀਨ ਡਟੇ ਹੋਏ ਨੇ, ਹਮੇਸ਼ਾ ਦੀ ਤਰ੍ਹਾਂ ਕੋਮਲ ਤੇ ਮਿੱਠੀ ਨਰਮ ਆਵਾਜ਼ ਨਾਲ, ਅੱਜ ਵੀ ਬਹੁਤ ਹੀ ਚੰਗੇ ਤਰੀਕੇ ਨਾਲ ਕਮਾਨ ਸੰਭਾਲੀ। ਪਰਮਾਤਮਾ ਆਪ ਜੀ ਦੀਆਂ ਲੰਮੀਆਂ ਉਮਰਾਂ ਕਰੇ ਤੇ ਸਾਨੂੰ ਆਪ ਜੀ ਰਾਏ ਪਾਉਂਦੇ ਰਵੋ। ਅੱਜ ਗੱਲ ਕਰਾਂਗਾ ਕਿ ਭਾਵੇਂ ਅਸੀਂ ਕਿਸੇ ਮਹਿਕਮੇ ਵਿੱਚ ਚਪੜਾਸੀ ਦੀ ਨੌਕਰੀ ਤੇ ਹੈਗੇ ਹਾਂ, ਤੇ ਭਾਵੇਂ ਵੱਡੇ ਅਫਸਰ ਹੈਗੇ ਹਾਂ, ਚਾਹੇ ਅਸੀਂ ਛੋਟੇ ਦੁਕਾਨਦਾਰ ਹਾਂ, ਭਾਵੇਂ ਅਸੀਂ ਕਿਸੇ ਕੰਪਨੀ ਦਾ ਮਾਲਕ ਹਾਂ, ਪਰ ਸਾਡਾ ਸਾਰਿਆਂ ਦਾ ਇਸ ਦੁਨੀਆਂ ਤੇ ਆਉਣ ਦਾ, ਇਸ ਫਾਨੀ ਦੁਨੀਆਂ ਤੋਂ ਜਾਣ ਦਾ ਤਰੀਕਾ ਇੱਕੋ ਜਿਹਾ ਹੀ ਹੈਗਾ ਏ।
0: ਬਿਲਕੁਲ ਸਹੀ ਗੱਲ ਹੈ। ਇੱਕ ਗੱਲ ਜਿੱਦਾਂ ਮੈਂ ਪਹਿਲਾਂ ਕਹੀ ਸੀ ਕਿ ਆਏ ਵੀ ਅਸੀਂ ਖਾਲੀ ਹੱਥ ਹੈ, ਜਾਣਾ ਵੀ ਅਸੀਂ ਖਾਲੀ ਹੱਥ ਹੈ।
3: ਹੈਲੋ ਦਿਲ ਆਪਣਾ,
0: ਹਾਂ ਇਹ ਮੈਸੇਜ ਤਾਂ ਆਪਾਂ ਪਹਿਲਾਂ ਸੁਣ ਚੁੱਕੇ ਹਾਂ।
4: ਮਾਣਯੋਗ ਮੈਡਮ ਜੀ ਤੇ ਸਾਰੇ ਸਰੋਤੇ ਜਿਹੜੇ ਇਸ ਟਾਈਮ ਦਿਲ ਆਪਣਾ ਪੰਜਾਬੀ ਦੇ ਜ਼ਰੀਏ ਪ੍ਰੋਗਰਾਮ ਐਫਐਮ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਦੇ ਵਿਚਾਰ ਬਹੁਤ ਹੀ ਵਧੀਆ ਨੇ ਤੇ ਬਹੁਤ ਵਧੀਆ ਆਪਣੇ ਵਿਚਾਰ ਰੱਖਣੇ, ਵਿਚਾਰ ਬਹੁਤ ਹੀ ਜਾਣਕਾਰੀ ਭਰਪੂਰ ਨੇ ਤੇ ਮਨੋਰੰਜਨ ਭਰਪੂਰ ਨੇ, ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਲਾਜਵਾਬ, ਤੁਹਾਡਾ ਵੀ ਦਿਲੋਂ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੋਸਤਾਂ ਨੇ ਟਾਈਮ ਕੱਢ ਕੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਇੰਜੋਏ ਵੀ ਕੀਤਾ, ਅਤੇ ਨਾਲ ਨਾਲ ਸਾਨੂੰ ਬਹੁਤ ਸੋਹਣੇ ਸੋਹਣੇ ਜਿਨ੍ਹਾਂ ਦੇ ਮੈਸੇਜਿਸ ਵੀ ਆਏ ਨੇ। ਬਹੁਤ ਵਧੀਆ ਲੱਗਦਾ ਜਿਵੇਂ ਤੁਸੀਂ ਸਾਡੀ ਤਾਰੀਫ ਕਰਦੇ ਹੋ, ਸਾਨੂੰ ਜਿਹੜੀ ਬਲੈਸਿੰਗਸ ਦਿੰਦੇ ਹੋ, ਇੱਦਾਂ ਹੀ ਤੁਹਾਨੂੰ ਆਪਾਂ ਇੰਟਰਟੇਨ ਕਰਦੇ ਰਵਾਂਗੇ। ਲੇਕਿਨ ਫਿਲਹਾਲ ਜਿਹੜਾ ਅਗਲਾ ਪ੍ਰੋਗਰਾਮ ਪੇਸ਼ ਕਰਨ ਵਾਲੇ ਆਰਜੀ ਨੇ ਉਹ ਸਟੂਡੀਓ ਦੇ ਵਿੱਚ ਮੌਜੂਦ ਨੇ, ਆ ਗਏ ਨੇ। ਮੇਰਾ ਤੁਹਾਡੇ ਨਾਲ ਸਫ਼ਰ ਅੱਜ ਤੱਕ ਦਾ ਇੱਥੇ ਹੀ ਸੀ, ਮੈਨੂੰ ਦਿਓ ਇਜਾਜ਼ਤ, ਨਮਸਕਾਰ।

FM ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਵੈਨਜ਼ੂਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਗਜ਼ ਅੱਜ ਤੋਂ ਭਾਰਤ ਦੇ 5 ਦਿਨਾਂ ਦੇ ਦੌਰੇ ਤੇ ਹੋਣਗੇ। ਕਾਂਗਰਸ ਦੇ ਡੀਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 5ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਵਰੁਣ ਭਾਰਦਵਾਜ CBSE ਦੇ ਨਵੇਂ ਸਕੱਤਰ ਹੋਣਗੇ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ ਤੇ ਨਿਯੁਕਤੀਆਂ ਤੋਂ ਵਾਂਝੀਆਂ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ 3ਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਬਿਲਕੁਲ ਜੀ, ਲਵਲੀ ਜੇ ਡੇ ਤੇ ਲਵਲੀ ਜੇ ਆ ਸੌਂਗ ਜਿਹੜਾ ਹੈ ਤੁਸੀਂ ਇੰਜੋਏ ਕਰ ਰਹੇ ਹੋ, ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ। ਲਵਲੀ ਸੌਂਗ ਤੁਸੀਂ ਕਰ ਰਹੇ ਸੀ ਇੰਜੋਏ ਕਨਿਕਾ ਕਪੂਰ ਤੇ ਰਵਿੰਦਰ ਉਪਾਧਿਆਏ ਤੇ ਮਿਰਾਇਆ ਵਰਮਾ ਦੀ ਆਵਾਜ਼ ਦੇ ਵਿੱਚ। ਵੈਸੇ ਤੁਹਾਨੂੰ ਪਤਾ ਕਿ ਜਿਹੜੀ ਇਹ ਹੈਪੀ ਨਿਊ ਈਅਰ ਮੂਵੀ ਹੈਗੀ ਹੈ ਇਹਦੇ ਵਿੱਚ ਪਹਿਲੇ ਦੀਪਿਕਾ ਪਾਦੂਕੋਣ ਵਾਲਾ ਰੋਲ ਜਿਹੜਾ ਨਾ ਕੈਟਰੀਨਾ ਕੈਫ ਨੂੰ ਮਿਲਿਆ ਸੀ, ਬਟ ਉਸ ਟਾਈਮ ਉਹ ਆਪਣੇ ਹੋਰ ਅਦਰ ਪ੍ਰੋਜੈਕਟਸ ਵਿੱਚ ਬਿਜ਼ੀ ਸੀਗੇ ਅਤੇ ਫਿਰ ਫਾਈਨਲੀ ਇਹ ਜਿਹੜਾ ਰੋਲ ਹੈਗਾ ਦੀਪਿਕਾ ਪਾਦੂਕੋਣ ਨੂੰ ਮਿਲਿਆ। ਅਤੇ ਇਹਦੇ ਵਿੱਚ ਵੀ, ਇਸ ਮੂਵੀ ਦੇ ਵਿੱਚ ਵੀ, ਸ਼ਾਹਰੁਖ ਖਾਨ ਅਤੇ ਦੀਪਿਕਾ ਦੀ ਜਿਹੜੀ ਕੈਮਿਸਟਰੀ ਸੀ ਆਡੀਅੰਸ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ। ਸੋ ਅੱਜ ਦੇ ਖਾਸ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਗਲੋਬਲੀ ਜਿਹੜਾ ਹੈਗਾ ਵਰਲਡ ਬਾਈਸਾਈਕਲ ਡੇ ਜਿਹੜਾ ਮਨਾਇਆ ਜਾਂਦਾ ਹੈ। ਮਤਲਬ ਸਾਈਕਲ ਚਲਾਉਣਾ ਸਾਨੂੰ ਸਾਰਿਆਂ ਨੂੰ ਹੀ ਕਿੰਨਾ ਜ਼ਿਆਦਾ ਪਸੰਦ ਹੁੰਦਾ ਹੈ, ਅਤੇ ਜਦੋਂ ਸਾਈਕਲ ਚਲਾਉਣਾ ਨਹੀਂ ਆਉਂਦਾ ਬਚਪਨ ਦੇ ਵਿੱਚ ਜਿਹੜਾ ਸਾਈਕਲ ਚਲਾਉਣ ਦੇ ਲਈ ਅਸੀਂ ਐਫਰਟਸ ਕਰਦੇ ਹਾਂ ਨਾ, ਉਹ ਤਾਂ ਕਦੀ ਵੀ ਨਹੀਂ ਭੁੱਲਿਆ ਜਾ ਸਕਦਾ। ਇਹਦੇ ਨਾਲ ਹੀ ਨਾਲ ਬਾਈਸਾਈਕਲ ਜਿਹੜਾ ਹੈਗਾ ਸਿੰਪਲ ਸਸਟੇਨੇਬਲ ਅਤੇ ਈਕੋ ਫਰੈਂਡਲੀ ਮੀਨਸ ਹੈਗਾ ਜੇ ਟਰਾਂਸਪੋਰਟ ਦੀ ਗੱਲ ਕਰੀਏ ਤਾਂ। ਮਤਲਬ ਹਾਂ, ਅਸੀਂ ਸਾਰੇ ਹੀ ਪੈਟਰੋਲਸ ਦੇ ਪ੍ਰਾਈਸ ਤੋਂ ਜਿਹੜਾ ਹੈਗਾ ਪਰੇਸ਼ਾਨ ਆ, ਜਿੱਦਾਂ ਜਿੱਦਾਂ ਪ੍ਰਾਈਸ ਜਿਹੜਾ ਹੈ ਪੈਟਰੋਲ ਦਾ ਹਰ ਰੋਜ਼ ਵੱਧ ਰਿਹਾ ਹੈ, ਪਰ ਸਾਈਕਲ ਜਿਹੜਾ ਹੈ ਨਾ ਆਪਣੇ ਆਪ ਦੇ ਵਿੱਚ ਸਭ ਤੋਂ ਵਧੀਆ ਮਤਲਬ ਆਉਣ ਜਾਣ ਦਾ ਟਰਾਂਸਪੋਰਟ ਦਾ ਸਾਧਨ ਹੈਗਾ। ਔਰ ਸਾਈਕਲ ਦੇ ਨਾਲ ਮਤਲਬ ਜਦੋਂ ਅਸੀਂ ਸਾਈਕਲਿੰਗ ਕਰਦੇ ਹਾਂ ਤਾਂ ਹੈਲਥ ਬੈਨੀਫਿਟਸ ਵੀ ਨੇ, ਅਸੀਂ ਸਾਰੇ ਹੀ ਜਾਣਦੇ ਹਾਂ। ਸੋ ਇਹਦੇ ਨਾਲ ਹੀ ਨਾਲ ਅੱਜ ਨੈਸ਼ਨਲ ਐਗ ਡੇ ਬਹੁਤ ਸਾਰੇ ਜਗ੍ਹਾ ਦੇ ਵਿੱਚ ਮਨਾਇਆ ਜਾਂਦਾ ਹੈ, ਅਤੇ ਨੈਸ਼ਨਲ ਰਿਪੀਟ ਡੇ ਵੀ ਮਨਾਇਆ ਜਾਂਦਾ ਹੈ। ਨੈਸ਼ਨਲ ਰਿਪੀਟ ਡੇ ਦੇ ਵਿੱਚ ਮਤਲਬ ਉਹ ਚੀਜ਼ਾਂ ਜੋ ਕਰਕੇ ਤੁਹਾਨੂੰ ਆਪਣੀ ਹੋਰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਧੀਆ ਲੱਗਦੀਆਂ ਨੇ, ਜਿੱਦਾਂ ਕਿ ਆਪਣੇ ਨੀਅਰ ਐਂਡ ਡੀਅਰ ਵੰਸ ਦੇ ਨਾਲ ਮੈਸੇਜਸ ਸ਼ੇਅਰ ਕਰਨਾ, ਜਾਂ ਫਿਰ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ। ਮਤਲਬ ਸਾਰੀਆਂ ਗੱਲਾਂ, ਕਈ ਵਾਰ ਇਹ ਹੁੰਦੀਆਂ ਨਾ ਗੱਲਾਂ ਆਪਾਂ ਦੁਬਾਰਾ ਦੁਬਾਰਾ ਉਹੀ ਗੱਲਾਂ ਉਹੀ ਕਿੱਸੇ ਉਹਨਾਂ ਨਾਲ ਸ਼ੇਅਰ ਕਰਦੇ ਹਾਂ, ਅਤੇ ਹਰ ਵਾਰ ਉਹ ਕਿੱਸੇ ਉਨੇ ਹੀ ਵਧੀਆ ਲੱਗਦੇ ਨੇ। ਜਿੱਦਾਂ ਹੁਣ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ, ਪਰ ਗੱਲਾਂ ਦੇ ਨਾਲ ਨਾਲ ਮੈਂ ਕਿਹਾ ਜੀ ਪ੍ਰੋਗਰਾਮ ਹੈ ਗੀਤ ਬਹਾਰ, ਅਤੇ ਗੀਤਾਂ ਦੀ ਜਿਹੜੀ ਬਹਾਰ ਹੈ ਯਾਨੀ ਕਿ ਗੀਤ ਵੀ ਜਿਹੜੇ ਤੁਹਾਡੇ ਲਈ ਹੈ ਟਾਈਮ ਟੂ ਟਾਈਮ ਪਲੇ ਹੁੰਦੇ ਰਹਿਣਗੇ। ਅਗਲਾ ਗੀਤ ਆ ਰਿਹਾ ਫਰੋਮ ਦਾ ਮੂਵੀ ਬੰਟੀ ਔਰ ਬਬਲੀ ਤੋਂ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ, ਦਿਲ ਸੇ ਦਿਲ ਤੱਕ।

Once again, welcome back है जी, ट्यून इन किया है तो 102.7 FM रेनबो ते प्रोग्राम चल रहा है जी गीत बहार ते मैं हाजी तुहाडी अपनी साक्षी तुहाडे नाल। ਬਈ ਬੰਟੀ ਔਰ ਬਬਲੀ ਮੂਵੀ ਤੋਂ ਇਹ ਗਾਣਾ ਜਿਹੜਾ ਹੈ ਅਸੀਂ ਇੰਜੋਏ ਕਰ ਰਹੇ ਸੀਗੇ ਅਤੇ ਇਹ ਮੂਵੀ ਜਿਹੜੀ ਹੈ 2005 ਦੇ ਵਿੱਚ ਰਿਲੀਜ਼ ਹੋਈ ਸੀ, ਮਤਲਬ ਅੱਜ ਲਗਭਗ 21 ਸਾਲ ਹੋ ਚੁੱਕੇ ਆ। ਬਟ ਅੱਜ ਵੀ ਜਦੋਂ ਦਾ ਗਾਣਾ ਸੁਣਿਆ ਨਾ, ਉਨਾ ਹੀ ਜ਼ਿਆਦਾ ਫਰੈਸ਼ਿੰਗ, ਉਨਾ ਹੀ ਜ਼ਿਆਦਾ ਐਨਰਜੈਟਿਕ ਅਤੇ ਉਨਾ ਹੀ ਵਧੀਆ ਲੱਗਾ। ਜਦੋਂ ਉਸ ਟਾਈਮ 'ਤੇ ਮੂਵੀ ਆਈ ਸੀ ਨਾ, ਆਡੀਅੰਸ ਬਹੁਤ ਜ਼ਿਆਦਾ ਕਨਫਿਊਜ਼ ਹੋ ਰਹੀ ਸੀ। ਕਨਫਿਊਜ਼ਨ ਕਿਹੜੀ ਗੱਲ ਦੀ ਸੀ? ਉਹ ਕਨਫਿਊਜ਼ਨ ਇਹ ਸੀਗੀ ਕਿ ਇਸ ਮੂਵੀ ਦੇ ਵਿੱਚ, ਮਤਲਬ ਇਸ ਮੂਵੀ ਤੋਂ ਪਹਿਲਾਂ ਵੀ ਅਤੇ ਇਸ ਮੂਵੀ ਦੇ ਆਸ ਪਾਸ ਵੀ ਅਭਿਸ਼ੇਕ ਬੱਚਨ ਅਤੇ ਰਾਣੀ ਮੁਖਰਜੀ ਦੀਆਂ ਬੈਕ ਟੂ ਬੈਕ ਮੂਵੀਜ਼ ਜਿਹੜੀਆਂ ਨੇ ਸਾਨੂੰ ਦੇਖਣ ਨੂੰ ਮਿਲ ਰਹੀਆਂ ਸੀ ਅਤੇ ਉਹਨਾਂ ਦੀ ਜਿਹੜੀ ਕਮਿਸਟਰੀ ਸੀ ਨਾ, ਆਡੀਅੰਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਹੀ ਸੀ। ਬਟ ਜਦੋਂ ਬੰਟੀ ਔਰ ਬਬਲੀ ਮੂਵੀ ਆਈ ਨਾ, ਅਤੇ ਇਹਦੇ ਵਿੱਚ ਇੱਕ ਗਾਣਾ ਜਿਹੜਾ ਸੀਗਾ, ਕਜਰਾ ਰੇ, ਹਾਂਜੀ ਹਾਂਜੀ ਹਾਂਜੀ, ਉਹਦੇ ਵਿੱਚ ਐਸ਼ਵਰਿਆ ਰਾਏ ਸੀਗੇ। ਉਦੋਂ ਐਸ਼ਵਰਿਆ ਰਾਏ ਬੱਚਨ ਨਹੀਂ ਬਣੇ ਸੀਗੇ, ਐਸ਼ਵਰਿਆ ਰਾਏ ਹੀ ਸੀਗੇ, ਅਤੇ ਕਿਤੇ ਨਾ ਕਿਤੇ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਹੁਣ ਮਤਲਬ ਐਸ਼ਵਰਿਆ ਨਾਲ ਵੀ ਉਹਨਾਂ ਦੀ ਕੈਮਿਸਟਰੀ ਅੱਛੀ ਲੱਗ ਰਹੀ ਹੈ, ਅਤੇ ਕਿਤੇ ਨਾ ਕਿਤੇ ਇਹ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀਗੀਆਂ ਕਿ ਉਹਨਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਇੰਗੇਜਮੈਂਟ ਹੋਣ ਵਾਲੀ ਹੈ। ਮਤਲਬ ਆਡੀਅੰਸ ਬਹੁਤ ਜ਼ਿਆਦਾ ਕਨਫਿਊਜ਼ ਸੀਗੀ ਕਿ ਅਭਿਸ਼ੇਕ ਦਾ ਵਿਆਹ ਕਿਹਦੇ ਨਾਲ ਹੋਏਗਾ, ਐਸ਼ਵਰਿਆ ਨਾਲ ਜਾਂ ਰਾਣੀ ਨਾਲ, ਜਾਂ ਉਹਨਾਂ ਦੀ ਅਗਰ ਪੇਅਰ ਦੀ ਗੱਲ ਕਰੀਏ ਤਾਂ ਕਿਹਦੇ ਨਾਲ ਜ਼ਿਆਦਾ ਅੱਛਾ ਲੱਗ ਰਿਹਾ। ਸੋ ਫਾਈਨਲੀ ਐਸ਼ਵਰਿਆ ਰਾਏ ਬੱਚਨ ਬਣ ਗਏ। ਸੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਇੱਦਾਂ ਹੀ ਸ਼ੇਅਰ ਹੁੰਦੀਆਂ ਰਹਿਣਗੀਆਂ। ਤੁਸੀਂ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ, ਅਤੇ ਅਗਲਾ ਗੀਤ ਆ ਰਿਹਾ ਹੈ ਜੀ ਦਰਦੇ ਡਿਸਕੋ ਫਰੋਮ ਦਾ ਮੂਵੀ ਓਮ ਸ਼ਾਂਤੀ ਓਮ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਦਰਦੇ ਡਿਸਕੋ ਫਰੋਮ ਦਾ ਮੂਵੀ ਓਮ ਸ਼ਾਂਤੀ ਓਮ ਇਹ ਗਾਣਾ ਤੁਸੀਂ ਕੀਤਾ ਜੀ ਇੰਜੋਏ ਅਤੇ ਜਦੋਂ ਇਹ ਗਾਣਾ ਆਇਆ ਸੀਗਾ ਨਾ ਮਤਲਬ ਇਹ ਗਾਣਾ ਸਕਰੀਨ 'ਤੇ ਅਸੀਂ ਦੇਖਿਆ ਸ਼ਾਹਰੁਖ ਨੂੰ ਕਿੰਗ ਸ਼ਾਹਰੁਖ ਖਾਨ ਨੂੰ ਅਸੀਂ ਸਾਰੇ ਉਹਨਾਂ ਦੇ ਐਕਟਿੰਗ ਸਕਿੱਲਸ ਦੇ ਲਈ ਤਾਂ ਜਾਣਦੇ ਹਾਂ ਬਟ ਇਸ ਤੋਂ ਪਹਿਲੇ ਇੰਨਾ ਫਿੱਟ ਉਹਨਾਂ ਨੂੰ ਅਸੀਂ ਕਦੀ ਨਹੀਂ ਦੇਖਿਆ ਸੀ ਇਸ ਮੂਵੀ ਦੇ ਲਈ ਉਹਨਾਂ ਨੇ ਸਪੈਸ਼ਲੀ 6-pack ਐਬਸ ਜਿਹੜੇ ਨੇ ਉਹ ਬਣਾਏ ਸੀ ਸੋ ਇਸ ਮੂਵੀ ਦੀ ਗੱਲ ਕਰੀਏ ਤਾਂ ਫਰਾਹ ਖਾਨ ਨੇ ਇਹਨੂੰ ਡਾਇਰੈਕਟ ਕੀਤਾ ਸੀਗਾ ਅਤੇ ਸ਼ਾਹਰੁਖ ਖਾਨ ਦੇ ਓਪੋਜ਼ਿਟ ਦੀਪਿਕਾ ਪਾਦੂਕੋਨ ਜਿਹੜੇ ਨੇ ਸਾਨੂੰ ਫਸਟ ਟਾਈਮ ਉਹਨਾਂ ਨੂੰ ਦੇਖਣ ਨੂੰ ਮਿਲਿਆ ਸੀ ਉਹਨਾਂ ਦੀ ਡੈਬਿਊ ਮੂਵੀ ਹੈ ਅਤੇ ਉਹਨਾਂ ਦਾ ਕਰੀਅਰ ਮੇਕਿੰਗ ਪੁਆਇੰਟ ਵੀ ਹੈ ਸੋ ਦੀਪਿਕਾ ਜਿਹੜੀ ਹੈ ਉਹਨਾਂ ਦਾ ਲੁੱਕ ਟੈਸਟ ਜਿਹੜਾ ਹੈ ਫਰਾਹ ਖਾਨ ਨੂੰ ਬਹੁਤ ਅੱਛਾ ਲੱਗਾ ਸੀ ਇਸ ਮੂਵੀ ਦੇ ਲਈ ਅਤੇ ਉਹਨਾਂ ਨੂੰ ਉਹਨਾਂ ਦੀ ਸਪੈਸੀਫਿਕ ਜਿਹੜੀ ਹੈ ਇਸ ਮੂਵੀ ਦੇ ਵਿੱਚ ਰੈਟਰੋ ਟੋਨ ਵੀ ਚਾਹੀਦੀ ਸੀ ਮਤਲਬ ਅਤੇ ਇਸ ਕਰਕੇ ਜਿਹੜੀ ਉਹਨਾਂ ਦੀ ਵੋਇਸ ਸੀਗੀ ਨਾ ਫਰਾਹ ਖਾਨ ਨੂੰ ਉਸ ਟਾਈਮ 'ਤੇ ਮਤਲਬ ਐਪਰੋਪ੍ਰੀਏਟ ਨਹੀਂ ਲੱਗੀ ਉਸ ਟਾਈਮ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਡਬ ਕੀਤੀ ਗਈ ਸੀ

हाँ जी हाँ जी हाँ जी, इतनी सी हंसी तुसी भी हंस दो, मैं क्या जनाब। हाँ जी हाँ जी हाँ जी हाँ जी, बहुत ही बढ़िया लगती है स्माइल तो हाडे ते। ट्यून इन कीता हाँ जी तुसी 102.7 FM रेनबो ते, प्रोग्राम चल रहा है गीत बहार, ते मैं हाँ जी तुहाडी अपनी साक्षी तुहाडे नाल। ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਫ 'ਤੇ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਦਾ ਹੈ ਤੁਹਾਡੇ ਨਾਲ। ਅਤੇ ਹੁਣੇ ਆਪਾਂ ਜਿਹੜਾ ਗਾਣਾ ਇੰਜੋਏ ਕਰ ਰਹੇ ਸੀ ਬਰਫੀ ਮੂਵੀ ਤੋਂ, ਇਤਨੀ ਸੀ ਹਸੀ। ਅਤੇ ਇਸ ਮੂਵੀ ਦੀ ਅਗਰ ਗੱਲ ਕਰੀਏ ਬਰਫੀ ਮੂਵੀ ਦੀ, ਤਾਂ ਰਣਬੀਰ ਕਪੂਰ ਅਤੇ ਪ੍ਰਿਯੰਕਾ ਚੋਪੜਾ, ਮਤਲਬ ਇਹਨਾਂ ਵਿੱਚ ਉਹਨਾਂ ਦੀ ਜਿਹੜੀ ਐਕਟਿੰਗ ਸੀਗੀ ਸੱਚੀ, ਮਤਲਬ ਉਹ ਐਕਟਿੰਗ ਐਕਟਿੰਗ ਲੱਗ ਹੀ ਨਹੀਂ ਰਹੀ ਸੀ, ਇੰਨਾ ਸਹੀ ਕਰੈਕਟਰ ਉਹਨਾਂ ਨੇ ਫੜਿਆ ਹੋਇਆ ਸੀਗਾ ਨਾ, ਬਹੁਤ ਹੀ ਵਧੀਆ ਸੀ। ਅਤੇ ਆਡੀਅੰਸ ਨੂੰ ਵੀ ਇਹ ਮੂਵੀ ਬਹੁਤ ਜ਼ਿਆਦਾ ਪਸੰਦ ਆਈ ਸੀ। ਸੋ ਇਹਦੇ ਨਾਲ ਹੀ ਨਾਲ ਹੁਣ ਗੱਲ ਕਰਦੇ ਹਾਂ ਜੀ ਸਾਨਿਆ ਮਲਹੋਤਰਾ ਦੀ, ਜਿਨ੍ਹਾਂ ਨੂੰ ਅਸੀਂ ਬਹੁਤ ਸਾਰੀ ਮੂਵੀਜ਼ ਦੇ ਵਿੱਚ ਦੇਖਿਆ। 2016 ਦੇ ਵਿੱਚ ਦੰਗਲ ਦੇ ਵਿੱਚ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਂਟਰੀ ਮਾਰੀ ਸੀ। ਅਤੇ ਸਾਨਿਆ ਮਲਹੋਤਰਾ ਜਿਹੜੇ ਨੇ ਹੁਣ ਤੱਕ

ਆਪਣੀ ਬਹੁਤ ਸਾਰੀ ਫਿਲਮਾਂ ਦੇ ਵਿੱਚ ਆਪਣੇ ਦਮਦਾਰ ਐਕਟਿੰਗ ਕਰਕੇ ਜਿਹੜੇ ਆ ਹਰ ਇੱਕ ਦੇ ਦਿਲ ਦੇ ਵਿੱਚ ਆਪਣੀ ਇੱਕ ਅਲੱਗ ਜਗ੍ਹਾ ਬਣਾ ਚੁੱਕੇ ਨੇ, ਚਾਹੇ ਉਹਨਾਂ ਦੀ ਮੂਵੀ ਹੋਏ ਸ਼ਕੁੰਤਲਾ ਦੇਵੀ ਜਾਂ ਫਿਰ ਹੋਏ ਪਗਲੈਤ ਜਾਂ ਫਿਰ ਹੋਏ ਫੋਟੋਗ੍ਰਾਫ ਜਾਂ ਮੀਨਾਕਸ਼ੀ ਸੁੰਦਰੇਸ਼ਵਰ ਅਤੇ ਉਸ ਤੋਂ ਬਾਅਦ ਲਵ ਹੋਸਟਲ, ਮਤਲਬ ਬਹੁਤ ਸਾਰੀਆਂ ਮੂਵੀ, ਕਠਲ ਹੋਏ, ਜਵਾਨ ਹੋਏ, ਮਤਲਬ ਹਰ ਇੱਕ 'ਚ ਉਹਨਾਂ ਦੀ ਐਕਟਿੰਗ ਜਿਹੜੀ ਆ ਨਾ ਅਲੱਗ ਅਲੱਗ ਵਰਸਟਾਈਲ ਅਤੇ ਬਹੁਤ ਹੀ ਜ਼ਿਆਦਾ ਨੈਚੁਰਲ ਸੀ। ਵੈਸੇ ਉਹਨਾਂ ਦੀ ਐਕਟਿੰਗ ਬਾਰੇ ਤਾਂ ਗੱਲ ਹੋ ਗਈ, ਬਟ ਇੱਕ ਹੋਰ ਉਹਨਾਂ ਦੀ ਚੀਜ਼ ਹੈ ਜੋ ਇੱਕ ਇੰਟਰਵਿਊ 'ਚ ਉਹਨਾਂ ਨੇ ਰਿਵੀਲ ਕੀਤੀ ਅਤੇ ਮੈਨੂੰ ਬਹੁਤ ਜ਼ਿਆਦਾ ਅੱਛੀ ਲੱਗੀ। ਉਹਨਾਂ ਨੇ ਕਿਹਾ ਕਿ ਮੈਂ ਤਾਂ ਬਹੁਤ ਜ਼ਿਆਦਾ ਕੰਜੂਸ ਹੈਗੀ ਹਾਂ, ਕੋਈ ਵੀ ਸਮਾਨ ਜਿਹੜਾ ਖਰੀਦਣਾ ਹੋਵੇ ਨਾ ਅਕਸਰ ਆਪਣੇ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਚੱਲਦੇ ਨੇ ਕਿ ਇਹ ਚੀਜ਼ ਮੈਨੂੰ ਚਾਹੀਦੀ ਹੈ, ਖਰੀਦਣੀ ਚਾਹੀਦੀ ਹੈ, ਇਹਦੀ ਮੈਨੂੰ ਕਿੰਨੀ ਜ਼ਿਆਦਾ ਨੀਡ ਹੈਗੀ ਹੈ, ਜਾਂ ਫਿਰ ਚਾਹੇ ਉਹ ਘਰ ਦੇ ਰਿਲੇਟਿਡ ਕੋਈ ਹੋਮ ਅਪਲਾਇੰਸਿਸ ਹੀ ਕਿਉਂ ਨਾ ਹੋਣ। ਅਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਚੀਜ਼ ਜਿਹੜੀ ਆਪਣੀ ਲਾਈਫ ਦੇ ਵਿੱਚੋਂ ਨਵੀਂ ਖਰੀਦਦੇ ਨੇ ਹਾਲੇ ਤੱਕ ਆਪਣੇ ਪੇਰੈਂਟਸ ਦੀ ਸਲਾਹ ਤੋਂ ਬਿਨਾਂ ਨਹੀਂ ਲੈਂਦੇ। ਮਤਲਬ ਸੈਲੀਬ੍ਰਿਟੀਜ਼ ਦੀ ਲਾਈਫ ਦੇਖ ਕੇ ਆਪਾਂ ਕਿੰਨਾ ਜ਼ਿਆਦਾ ਉਹਨਾਂ ਤੋਂ ਇੰਸਪਾਇਰ ਹੁੰਦੇ ਹਾਂ। ਮੈਨੂੰ ਲੱਗਦਾ ਕਿ ਇੱਦਾਂ ਦੀਆਂ ਚੀਜ਼ਾਂ ਵੀ ਸਾਨੂੰ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ ਨੇ ਕਿ ਜਿਹੜੇ ਪੈਸੇ ਹੈਗੇ ਨੇ ਨਾ ਉਹਨਾਂ ਨੂੰ ਬਹੁਤ ਹੀ ਸਹੀ ਢੰਗ ਦੇ ਨਾਲ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ, ਬਲਕਿ ਇੰਨੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਕਮਾਉਂਦੇ ਹਾਂ ਅਤੇ ਫਿਰ ਖਰਚਣ ਦੇ ਲਈ ਵੀ ਸੋਚਣਾ ਸਮਝਣਾ ਤਾਂ ਜ਼ਰੂਰੀ ਹੈ। ਗੀਤ ਬਹਾਰ ਦੇ ਵਿੱਚ ਗਾਣੇ ਵੀ ਮੈਂ ਤੁਹਾਡੇ ਲਈ ਸੋਚ ਸਮਝ ਕੇ ਲਾ ਰਹੀ ਹਾਂ, ਉਮੀਦ ਹੈ ਕਿ ਤੁਹਾਨੂੰ ਪਸੰਦ ਆ ਰਹੇ ਹੋਣਗੇ। ਅਤੇ ਅਗਲਾ ਗਾਣਾ ਵੀ ਜਿਹੜਾ ਹੈਗਾ ਬਹੁਤ ਹੀ ਵਧੀਆ ਹੈ, ਸੁਨੀਧੀ ਚੌਹਾਨ ਅਤੇ ਪਿਯੂਸ਼ ਮਹਿਰਾ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਪ੍ਰੋਗਰਾਮ ਇੰਜੋਏ ਕਰਦੇ ਰਹੋ ਜੀ ਗੀਤ ਬਹਾਰ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਜੀ ਟਸ਼ਨ ਮੂਵੀ ਤੋਂ ਇਹ ਪਿਆਰਾ ਜਿਹਾ ਗਾਣਾ ਤੁਸੀਂ ਕੀਤਾ ਇੰਜੋਏ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਕਹਿੰਦੇ ਕਿ ਕੁਛ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਨਾ ਪੇੜ ਦੀ ਤਰ੍ਹਾਂ ਹੁੰਦੇ ਨੇ ਉਹਨਾਂ ਨਾਲ ਅਸੀਂ ਹਰ ਰੋਜ਼ ਉਹਨਾਂ ਨੂੰ ਦੇਖ ਨਹੀਂ ਸਕਦੇ ਉਹਨਾਂ ਨਾਲ ਹਰ ਰੋਜ਼ ਸਾਡੀ ਗੱਲਬਾਤ ਵੀ ਨਹੀਂ ਹੁੰਦੀ ਪਰ ਪਤਾ ਹੁੰਦਾ ਕਿ ਉਹ ਆਪਣੀ ਜਗ੍ਹਾ 'ਤੇ ਚੁੱਪ ਚਾਪ ਸਾਡੇ ਲਈ ਹਮੇਸ਼ਾ ਹੀ ਖੜ੍ਹੇ ਨੇ ਅਤੇ ਇੱਕ ਅਜੀਬ ਜਿਹਾ ਸਕੂਨ ਹੁੰਦਾ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ ਸੋ ਨਜ਼ਰ ਬੇਸ਼ੱਕ ਸਾਨੂੰ ਹਰ ਰੋਜ਼ ਨਹੀਂ ਆਉਂਦੇ ਪਰ ਉਹਨਾਂ ਦਾ ਸਾਥ ਜਿਹੜਾ ਹੁੰਦਾ ਨਾ ਹਮੇਸ਼ਾ ਸਾਡੇ ਨਾਲ ਹੁੰਦਾ ਕੁਛ ਰਿਸ਼ਤੇ ਜੜ੍ਹਾਂ ਦੀ ਤਰ੍ਹਾਂ ਹੁੰਦੇ ਨੇ ਜਿਵੇਂ ਤੁਹਾਡਾ ਅਤੇ ਸਾਡਾ ਰਿਸ਼ਤਾ ਮਤਲਬ ਆਪਾਂ ਇੱਕ ਦੂਜੇ ਨੂੰ ਦਿਖਦੇ ਨਹੀਂ ਹਾਂ ਪਰ ਆਵਾਜ਼ ਰਾਹੀਂ ਇਹ ਰਿਸ਼ਤਾ ਜਿਹੜਾ ਹੈ ਹਮੇਸ਼ਾ ਹੀ ਤੁਹਾਡਾ ਅਤੇ ਸਾਡਾ ਇੱਦਾਂ ਹੀ ਜੁੜਿਆ ਹੋਇਆ ਬਹੁਤ ਹੀ ਖੂਬਸੂਰਤ ਜਿਹਾ ਰਿਸ਼ਤਾ ਸੋ ਇੱਦਾਂ ਹੀ ਗੀਤ ਬਹਾਰ ਦੇ ਵਿੱਚ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ ਅਤੇ ਗੀਤ ਬਹਾਰ ਪ੍ਰੋਗਰਾਮ ਹੋਵੇ ਅਤੇ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ ਕੋਈ ਗਾਣਾ ਨਾ ਹੋਵੇ ਕਿੱਦਾਂ ਹੋ ਸਕਦਾ ਹੈ ਜੀ ਸੋ ਆ ਰਿਹਾ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਤੁਹਾਡੇ ਰੇਡੀਓ ਸੈੱਟ 'ਤੇ ਇੱਦਾਂ ਹੀ ਬਣੇ ਰਹੋ ਵਧੀਆ ਵਧੀਆ ਗਾਣਿਆਂ ਦੇ ਲਈ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ ਦਿਲ ਸੇ ਦਿਲ ਤੱਕ

0: ਮਤਲਬ ਥੱਕਦੇ ਅਸੀਂ ਨਹੀਂ ਆ, ਸਾਰਿਆਂ ਨੂੰ ਇੱਕ ਥੋੜ੍ਹੀ ਜਿਹੀ ਜਿਹੜੀ ਬ੍ਰੇਕ ਹੁੰਦੀ ਹੈ ਨਾ, ਉਹ ਜ਼ਰੂਰੀ ਹੁੰਦੀ ਹੈ, ਚਾਹੇ ਉਹ ਸੈਲੀਬ੍ਰਿਟੀਜ਼ ਹੀ ਕਿਉਂ ਨਾ ਹੋਣ। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਮੀਰਾ ਰਾਜਪੂਤ ਨੇ ਰੀਸੈਂਟਲੀ ਇੱਕ ਆਪਣੀ ਰੀਲ ਸ਼ੇਅਰ ਕੀਤੀ ਸੀ ਕਿ ਉਹ ਆਪਣੇ ਪੇਕੇ ਆਏ ਹੋਏ ਸਨ, ਅਤੇ ਉਹਨਾਂ ਨੇ ਕਿਹਾ ਕਿ ਜੋ ਆਰਾਮ ਪੇਕੇ ਆ ਕੇ ਮਿਲਦਾ ਨਾ, ਉਹ ਕਿਤੇ ਨਹੀਂ ਮਿਲਦਾ ਜੀ। ਸੋ ਅੱਜ ਕੱਲ੍ਹ ਦੀ ਲਾਈਫ ਜਿਹੜੀ ਹੈ ਬਹੁਤ ਜ਼ਿਆਦਾ ਸਟ੍ਰੈਸ ਭਰੀ ਹੈਗੀ ਹੈ, ਅਤੇ ਲੇਡੀਜ਼ ਜਿਹੜੀਆਂ ਹੈਗੀਆਂ ਨੇ ਨਾ, ਕਿਤੇ ਨਾ ਕਿਤੇ ਚਾਹੇ ਉਹ ਫਿਜ਼ੀਕਲ ਸਟ੍ਰੈਸ ਹੋਵੇ ਜਾਂ ਫਿਰ ਮਾਨਸਿਕ ਆਪਾਂ ਕਹਿ ਸਕਦੇ ਹਾਂ, ਮੈਂਟਲ ਹੈਲਥ ਲਈ ਥੋੜ੍ਹਾ ਜਿਹਾ ਬ੍ਰੇਕ ਜਿਹੜਾ ਹੁੰਦਾ ਨਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਤੇ ਜਦੋਂ ਮਤਲਬ ਉਹ ਆਪਣੇ ਪੇਕੇ ਆਉਂਦੀ ਹੈ ਨਾ, ਮਾਇਕੇ ਆਉਂਦੀ, ਉਹਨੂੰ ਫਿਰ ਮਤਲਬ ਉਹ ਬੱਚੀ ਵਾਲੀ ਫੀਲ ਦੁਬਾਰਾ ਮਿਲਦੀ ਹੈ, ਅਤੇ ਬਹੁਤ ਜ਼ਿਆਦਾ ਫਰੈਸ਼ ਜਿਹੜਾ ਉਹ ਫੀਲ ਕਰਦੀਆਂ ਨੇ। ਅਤੇ ਤਾਂ ਹੀ ਤਾਂ ਹੁਣ ਬਹੁਤ ਜ਼ਿਆਦਾ ਸਕੂਲਸ ਦੇ ਵਿੱਚ ਜਿੱਦਾਂ ਹੀ ਛੁੱਟੀਆਂ ਹੁੰਦੀਆਂ ਨੇ ਨਾ, ਬਹੁਤ ਸਾਰੀ ਲੇਡੀਜ਼ ਜਿਹੜੀਆਂ ਨੇ ਆਪਣੇ ਪੇਕੇ ਇਸ ਟਾਈਮ 'ਤੇ ਆਉਣਾ ਪ੍ਰੈਫਰ ਕਰਦੀਆਂ ਨੇ। ਸੋ ਵਧੀਆ ਵੀ ਆਪਣੇ ਆਪ ਦੇ ਵਿੱਚ, ਤੁਸੀਂ ਆਪਣੇ ਪੇਰੈਂਟਸ ਨੂੰ ਮਿਲਦੇ ਹੋ, ਤੁਹਾਡੇ ਪੇਰੈਂਟਸ ਤੁਹਾਡੇ ਨਾਲ ਮਿਲਦੇ ਨੇ, ਅਤੇ ਬਹੁਤ ਹੀ ਵਧੀਆ ਲੱਗਦਾ ਦੋਨੋਂ ਹੀ ਜਾਣਿਆਂ ਨੂੰ, ਅਤੇ ਨਾਲ ਹੀ ਨਾਲ ਬੱਚੇ ਵੀ ਆਪਣੇ ਨਾਨੀ ਨਾਨਾ ਜਾਂ ਦਾਦਾ ਦਾਦੀ ਕੋਲ ਆ ਕੇ ਬਹੁਤ ਜ਼ਿਆਦਾ ਸੇਫ ਅਤੇ ਬਹੁਤ ਜ਼ਿਆਦਾ ਵਧੀਆ ਫੀਲ ਕਰਦੇ ਨੇ। ਸੋ ਇੱਦਾਂ ਹੀ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ। ਅਗਲਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਟਿਊਨਿੰਗ ਕਰਕੇ ਰੱਖੋ ਜੀ ਵਧੀਆ ਵਧੀਆ ਗਾਣਿਆਂ ਦੇ ਲਈ 102.7 FM ਰੇਨਬੋ, ਦਿਲ ਸੇ ਦਿਲ ਤੱਕ।
1: ਡੁਮ ਡੁਮ ਡੁਮਕ ਡਮ ਡਮ ਡਮਕ ਡੁਮ ਡੁਮ ਡੁਮਕ ਡਮ ਡਮ ਡਮਕ ਡੁਮ ਡੁਮ ਡੁਮਕ ਡਮ ਡਮ ਡੁਮ।

ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਗੀਤ ਬਹਾਰ ਦੇ ਵਿੱਚ ਮੈਂ ਆ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਹੋਈਆਂ ਇਸ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਪਰ ਹੁਣ ਟਾਈਮ ਹੋ ਚੁੱਕਾ ਜੀ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦਾ ਅੱਜ ਦੇ ਲਈ ਕੱਲ੍ਹ ਫਿਰ ਤੁਸੀਂ ਇੰਜੋਏ ਕਰੋਗੇ ਜੀ ਗੀਤ ਬਹਾਰ 10 ਵਜੇ ਸਾਡਾ ਖਾਸ ਪ੍ਰੋਗਰਾਮ ਪਰ ਹੁਣ ਮਤਲਬ ਅੱਜ ਇੱਥੇ ਹੀ ਖਤਮ ਕਰਦੇ ਹੋਏ ਅਤੇ ਨਾਲ ਹੀ ਨਾਲ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਲਾਈਵ ਇਨ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਕਰੋਗੇ ਜੀ ਇੰਜੋਏ ਅਤੇ ਉਹਦੇ ਵਿੱਚ ਤੁਸੀਂ ਫੋਨ ਮਿਲਾਉਣਾ ਅਤੇ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਅਤੇ ਆਪਣੀ ਪਸੰਦ ਦੇ ਗੀਤ ਸੁਣਨੇ ਨੇ ਫਿਲਹਾਲ ਜਾਂਦੇ ਜਾਂਦੇ ਤੁਹਾਡੇ ਲਈ ਗੀਤ ਬਹਾਰ ਦਾ ਆਖਰੀ ਅੱਜ ਦਾ ਗੀਤ ਜਿਹੜਾ ਹੈ ਉਹ ਪਲੇ ਕਰਕੇ ਜਾ ਰਹੀ ਹਾਂ ਜੀ

2.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ ਐਫ ਐਮ ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਐਫ ਐਮ ਨਿਊਜ਼ ਹੈਡਲਾਈਨਸ ਦਾ। ਵੈਨਜ਼ੂਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਅੱਜ ਤੋਂ ਭਾਰਤ ਦੇ 5 ਦਿਨਾਂ ਦੇ ਦੌਰੇ ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ ਸੀਬੀਐਸਈ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਵਰੁਣ ਭਾਰਦਵਾਜ ਸੀਬੀਐਸਈ ਦੇ ਨਵੇਂ ਸਕੱਤਰ ਹੋਣਗੇ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ ਤੇ ਨਿਯੁਕਤੀਆਂ ਤੋਂ ਵਾਂਝੀਆਂ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਏ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ਼ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਐਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

0: ਬਿਲਕੁਲ ਜੀ, ਤੁਹਾਡੇ ਮਤਲਬ ਦੇ ਹੀ ਗਾਣੇ, ਤੁਹਾਡੀ ਆਪਣੀ ਪਸੰਦ ਦੇ, ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਸਾਡਾ ਨੰਬਰ ਹੈ ਜੀ 0181 23 42 174, ਯਾਨੀ ਕਿ 0181 23 42 174, ਅਤੇ ਇਹ ਨੰਬਰ ਮਿਲਾ ਕੇ ਸਾਡੇ ਕਾਲਰ ਦੋਸਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਅਤੇ ਆਪਣੀ ਪਸੰਦ ਦੇ ਪੰਜਾਬੀ ਫਰਮਾਇਸ਼ੀ ਗੀਤ ਜਿਹੜੇ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾ ਰਹੇ ਨੇ। ਅਤੇ ਕੌਣ ਆਏ ਨੇ ਅਗਲੇ ਕਾਲਰ ਦੋਸਤ, ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
1: ਸਤਿ ਸ਼੍ਰੀ ਅਕਾਲ ਮੈਮ,
0: ਕੌਣ ਬੋਲ ਰਹੇ ਹੋ ਜੀ ਤੁਸੀਂ?
1: ਜਗਸ਼ੀਰ
0: ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਮੈਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਨਾਲ, ਮੇਰੇ ਹਿਸਾਬ ਚ ਪਹਿਲੀ ਵਾਰੀ ਗੱਲ ਹੋ ਰਹੀ ਹੈ
0: ਜੀ। ਹੋਰ ਕੀ ਕਰਦੇ ਹੋ ਜੀ ਤੁਸੀਂ?
1: ਮੈਮ ਗਵਰਨਮੈਂਟ ਜੋਬ ਕਰਦਾ ਮੈਂ।
0: ਅੱਛਾ ਜੀ, ਤੇ ਫੇਰ ਅੱਜ ਕੱਲ ਤੁਹਾਡੇ ਮਹਿਕਮੇ ਚ ਵੀ ਛੁੱਟੀਆਂ ਚੱਲ ਰਹੀਆਂ ਕਿ ਕੰਮ ਤੇ ਜਾਣਾ ਪੈ ਰਿਹਾ?
1: ਨਹੀਂ ਮੈਮ, ਸਾਡੇ ਟਾਈਮ ਚੇਂਜ ਹੋਇਆ।
0: ਅੱਛਾ ਜੀ,
1: 7 ਤੋਂ 2 ਡਿਊਟੀ ਹੋਈ ਹੈ।
0: ਅੱਛਾ ਜੀ, ਫਿਰ ਹੁਣੇ ਤੁਸੀਂ ਡਿਊਟੀ ਤੇ ਹੋ ਅੱਜ?
1: ਨਹੀਂ ਮੈਮ, ਅੱਜ ਮੈਂ ਘਰ ਹੀ ਆ, ਮੈਂ ਡਿਊਟੀ ਤੇ ਹੀ ਆ।
0: ਅੱਛਾ ਅੱਛਾ, ਠੀਕ ਹੈ ਜੀ। ਤੇ ਫਿਰ ਐਫ ਐਮ ਰੇਨਬੋ ਸੁਣ ਰਹੇ ਹੋ ਪੰਜਾਬੀ ਤੜਕਾ ਪ੍ਰੋਗਰਾਮ?
1: ਹਾਂਜੀ ਹਾਂਜੀ ਮੈਮ।
0: ਠੀਕ ਹੈ ਜੀ, ਤੇ ਫਿਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ ਤੁਸੀਂ?
1: ਮੈਮ ਰਣਜੀਤ ਬਾਬਾ ਦਾ ਸੌਂਗ ਸੁਣਾ ਦਿਓ ਕੋਈ ਵੀ।
0: ਠੀਕ ਹੈ ਜੀ,
1: ਹਾਂਜੀ ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ

0: ਬਿਲਕੁਲ ਜੀ, ਜੋ ਪਿਆਰ ਸਾਡੀ ਮਾਂ ਸਾਡੇ ਨਾਲ ਕਰਦੀ ਹੈ, ਜੋ ਧਿਆਨ ਮਾਂ ਰੱਖ ਸਕਦੀ ਹੈ, ਉਹ ਕੋਈ ਵੀ ਨਹੀਂ ਰੱਖ ਸਕਦਾ। ਅਤੇ ਇਹ ਖੂਬਸੂਰਤ ਜਿਹਾ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਸੀਂ ਕਰ ਰਹੇ ਸੀ ਇੰਜੋਏ, ਅਤੇ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਲਾਈਵ ਫੋਨ ਇਨ ਪ੍ਰੋਗਰਾਮ ਜਿਹਦੇ ਵਿੱਚ ਸਾਡੇ ਲਿਸਨਰਸ ਜਿਹੜੇ ਨੇ, ਸਾਡੇ ਸਰੋਤੇ ਜਿਹੜੇ ਨੇ, ਸਾਡੇ ਕਾਲਰ ਦੋਸਤ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਫਟਾਫਟ ਸ਼ਾਮਿਲ ਹੋ ਰਹੇ ਨੇ, ਅਤੇ ਟਾਈਮ ਜਿਹੜਾ ਹੈ ਘੱਟ ਰਿਹਾ ਹੈ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਅਤੇ ਸਾਡਾ ਨੰਬਰ ਹੈ 0181-23-74, ਯਾਨੀ ਕਿ 0181-23-42-174 ਹੈ ਸਾਡਾ ਨੰਬਰ ਹੈ। ਅਤੇ ਇਹ ਨੰਬਰ ਮਿਲਾ ਕੇ ਅਗਲੇ ਕਾਲਰ ਦੋਸਤ ਕੌਣ ਆਏ ਨੇ, ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
0: ਜੀ, ਕੌਣ ਬੋਲ ਰਹੇ ਹੋ ਜੀ ਤੁਸੀਂ?
1: ਮੈਂ ਸੰਦੀਪ ਸਿੰਘ ਬੋਲ ਰਿਹਾ ਅੰਮ੍ਰਿਤਸਰ ਤੋਂ।
0: ਜੀ ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ।
0: ਹੋਰ ਕੀ ਕਰਦੇ ਹੋ ਤੁਸੀਂ?
1: ਮੈਂ ਜੀ ਚੁੰਨੀਆਂ ਰੰਗਾਂ ਦਾ ਲਾਰੀ।
0: ਅੱਛਾ ਜੀ, ਚੁੰਨੀਆਂ ਰੰਗਦੇ ਹੋ ਵੱਖਰੇ ਵੱਖਰੇ ਰੰਗਾਂ ਨਾਲ, ਬਹੁਤ ਹੀ ਵਧੀਆ।
1: ਹਾਂਜੀ ਹਾਂਜੀ,
0: ਤੇ ਅੱਜ ਕੱਲ ਦੇ ਮੌਸਮ ਦੇ ਵਿੱਚ ਤਾਂ ਫਿਰ ਚੁੰਨੀਆਂ ਰੰਗਦੀਆਂ ਹੋਰ ਵੀ ਆਸਾਨ ਹੋ ਜਾਂਦੀਆਂ, ਮਤਲਬ ਚੁੰਨੀ ਕਾਫੀ ਜਲਦੀ ਸੁੱਕ ਜਾਂਦੀ ਹੈ, ਕਸਟਮਰ ਨਾਰਾਜ਼ ਨਹੀਂ ਹੁੰਦੇ ਹੋਣੇ?
1: ਹਾਂਜੀ ਹਾਂਜੀ,
0: ਠੀਕ
1: ਹੈ।
0: ਹਾਂਜੀ
1: ਹਾਂਜੀ ਹਾਂਜੀ, ਜਲਦੀ ਸੁੱਕ ਜਾਂਦੀ ਹੈ।
0: ਠੀਕ ਹੈ ਜੀ, ਠੀਕ ਹੈ,
1: ਮੁਸ਼ਕਿਲ ਆਉਂਦੀ ਹੈ ਜਲਦੀ।
0: ਹਾਂਜੀ, ਇਸ ਮੌਸਮ ਜੀ, ਤੇ ਫਿਰ ਟਾਈਮ ਸਿਰ ਹੀ ਸਾਰਿਆਂ ਦਾ ਕੰਮ ਪੂਰਾ ਹੋ ਜਾਂਦਾ।
1: ਹਾਂਜੀ ਹਾਂਜੀ, ਟਾਈਮ ਸਿਰ।
0: ਠੀਕ ਹੈ ਜੀ, ਉਦਾਸ ਉਦਾਸ ਲੱਗ ਰਹੇ ਹੋ ਤੁਸੀਂ, ਚੁੱਪ ਚੁੱਪ ਲੱਗ ਰਹੇ ਹੋ, ਕੀ ਗੱਲ?
1: ਨਹੀਂ ਨਹੀਂ,
0: ਠੀਕ ਹੈ ਜੀ। ਹੋਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਅਮਰਿੰਦਰ ਗਿੱਲ ਦਾ ਸੁਣਾ।
0: ਅਮਰਿੰਦਰ ਗਿੱਲ ਦਾ ਕੋਈ ਵੀ ਗੀਤ?
1: ਹਾਂਜੀ
0: ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ। ਤੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

0: ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਲਾਈਵ ਫੋਨ ਇਨ ਪ੍ਰੋਗਰਾਮ ਹੈ ਤੇ ਤੁਸੀਂ ਵੀ ਆਪਣੀ ਫਰਮਾਇਸ਼ ਤੇ ਪੰਜਾਬੀ ਗੀਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਸਕਦੇ ਹੋ ਤੇ ਸਾਡੇ ਕਾਲਰ ਦੋਸਤ ਫਟਾਫਟ ਸਾਨੂੰ ਕਾਲਸ ਕਰ ਰਹੇ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਅੱਛਾ ਜੀ
1: ਪੜ੍ਹ ਲਿਖ ਕੇ ਵਿਦਵਾਨ ਬਣੋਗੇ ਇੱਕ ਵਧੀਆ ਇਨਸਾਨ ਬਣੋਗੇ ਕੀੜੇ ਮਕੌੜੇ ਨਾ ਮਾਰੋ ਕਰੋ ਤੁਸੀਂ ਸੋਹਣੀ ਜਿਹੀ ਲਿਖਾਈ ਆਓ ਬੱਚਿਓ ਸਕੂਲ ਦੇ ਵਿੱਚ ਕਰੋ ਤੁਸੀਂ ਪੜ੍ਹਾਈ ਤਾਂ ਕੀ ਹੋਇਆ ਜੇ ਫੀਸ ਤੁਹਾਡੀ ਦੋ ਤਿੰਨ ਮਹੀਨੇ ਤੋਂ ਨਹੀਂ ਆਈ ਥੈਂਕ ਯੂ ਧੰਨਵਾਦ
0: ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਕਵਿਤਾ ਸੁਣਾਈ ਹੈ ਕੌਣ ਬੋਲ ਰਹੇ ਹੋ ਜੀ ਤੁਸੀਂ ਜੀ ਜੇ ਐਸ ਮੁਲਤਾਨੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ
1: ਜੀ ਮੈਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਸਾਡੇ ਸਕੂਲ ਦੇ ਵਿਚ ਪਹੁੰਚੇ ਹੋ ਮੋਬਾਈਲ ਦੇ ਜਰੀਏ
0: ਅੱਛਾ ਜੀ ਤੇ ਫਿਰ ਸਕੂਲ ਚ ਛੁੱਟੀਆਂ ਨੀ ਚੱਲ ਰਹੀਆਂ ਤੁਹਾਡੇ ਪੜ੍ਹਾਈ ਚੱਲ ਰਹੀ ਹੈ ਹਲੇ ਵੀ
1: ਅੱਛਾ
0: ਜੀ ਬਹੁਤ ਹੀ ਵਧੀਆ ਚਲੋ 15-15 ਦਿਨ ਦੀ ਛੁੱਟੀਆਂ ਤੇ ਮਿਲ ਹੀ ਰਹੀਆਂ ਹਨਾ
1: ਜੀ ਮੈਮ
0: ਜੀ ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਜੀ
1: ਜੀ ਮੈਮ ਤੁਸੀਂ ਬੀਚ ਮੈਨੂੰ ਸੁਣਾਓ ਜੀ ਹੈਪੀ ਰਾਏ ਕੋਟੀ ਜੀ ਦਾ ਸੁਪਨੇ
0: ਹੈਪੀ ਰਾਏ ਕੋਟੀ ਜੀ ਦਾ ਸੁਪਨੇ ਗਾਣਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮੁਲਤਾਨੀ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ

0: ਸੋਹਣਾ ਨਹੀਂ ਹੈ ਤੇ ਸੌਣ ਦਾ ਟਾਈਮ ਵੀ ਨਹੀਂ ਹੈ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਲਾਈਵ ਫੋਨ ਇਨ ਪ੍ਰੋਗਰਾਮ ਹੈ ਤੇ ਸਾਡੇ ਕਾਲਰ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਫਟਾਫਟ ਸ਼ਿਰਕਤ ਕਰ ਰਹੇ ਨੇ। ਸਾਡਾ ਨੰਬਰ ਹੈ 0181 2342174, ਯਾਨੀ ਕਿ 0181 2342174 ਇਹ ਨੰਬਰ ਹੈ। ਤੇ ਅਗਲੇ ਕਾਲਰ ਦੋਸਤ ਕੌਣ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਆਪਣੇ ਤੋਂ ਦਿਲ ਮੇ ਹੀ ਰਹਿਤੇ ਹੈ, ਬਸ ਗੈਰੋ ਕੋ ਯਾਦ ਕੀਆ ਜਾਤਾ ਹੈ। ਕਾਸ਼ ਮਿਲ ਆ ਜਾਏ ਆਪ ਜੈਸੇ ਅੱਛੇ ਐਂਕਰ ਦੋਸਤ, ਸਾਕਸ਼ੀ ਮੈਡਮ ਜੀ, ਜਿਹਨੇ ਅਕਸਰ ਪੰਜਾਬੀ ਤੜਕਾ ਪ੍ਰੋਗਰਾਮ ਮੇ ਯਾਦ ਕੀਆ ਜਾਤਾ ਹੈ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੌਣ ਬੋਲ ਰਹੇ ਹੋ ਜੀ ਤੁਸੀਂ?
1: ਜੀ ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ ਜਲੰਧਰ। ਤੁਸੀਂ ਢੋਲ ਵਜਾਇਆ ਜੀ, ਮੈਂ ਨੀਂਦ ਦੇ ਫੀਸ ਉੱਠ ਗਿਆ ਜੀ ਮੈਂ।
0: ਅੱਛਾ ਜੀ, ਬਸ ਤਾਂ ਹੀ ਵਜਾਇਆ ਸੀ ਕਿ ਸੁਸਤੀ ਦਾ ਟਾਈਮ ਨਹੀਂ ਹੈ, ਇਹ ਟਾਈਮ ਹੈ ਜੀ ਭੰਗੜੇ ਪਾਉਣ ਦਾ, ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ।
1: ਬਿਲਕੁਲ ਬਿਲਕੁਲ ਮੈਡਮ, ਜਦੋਂ ਢੋਲ ਵਜਾ ਰਹੇ ਨੀਂਦ ਖੁੱਲ ਜਾਂਦੀ ਜੀ।
0: ਹਾਂਜੀ ਹਾਂਜੀ, ਵਧੀਆ ਗੱਲ ਹੈ।
1: ਹਾਂਜੀ,
0: ਹੋਰ ਕੀ ਕਰ ਰਹੇ ਹੋ ਤੁਸੀਂ?
1: ਬਸ ਸ਼ੋਪ ਤੇ ਹਾਂ ਮੈਡਮ ਆਪਣੀ।
0: ਅੱਛਾ ਜੀ,
1: ਹਾਂਜੀ
0: ਠੀਕ ਹੈ। ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਮੈਡਮ ਜੀ ਏਦਾਂ ਕਿ ਵਾਈਬ ਗਈ ਹੈ ਪੇਕੇ।
0: ਅੱਛਾ ਜੀ,
1: ਤੇ ਦਿਲ ਨਹੀਂ ਲੱਗ ਰਿਹਾ ਤੇ ਰੋਟੀ ਤੋਂ ਬੜੀ ਦਿੱਕਤ ਹੋ ਰਹੀ ਹੈ।
0: ਠੀਕ ਹੈ ਜੀ,
1: ਤੇ ਵਾਈਫ ਨਾਲ ਹੀ ਇੱਕ ਪਰਿਵਾਰ ਜਿਹੜਾ ਨਾ ਵਾਈਫ ਨਾਲ ਹੀ ਚੱਲਦਾ ਜੀ ਘਰ ਦਾ।
0: ਜੀ ਜੀ ਜੀ ਜੀ,
1: ਐਸੇ ਦੇ ਰਹੇ ਇੱਕ ਵਾਰੀ ਕਿ ਜਾਓ ਦੇਖ ਲਾਂਗੇ। ਲੇਕਿਨ ਦੇਖ ਲਿਆ ਜੀ, ਬੜਾ ਬੁਰਾ ਬੁਰਾ ਹੋ ਰਿਹਾ। ਤੇ ਗਾਣਾ ਜੀ ਪੇਕ ਜਾਣ ਵਾਲੀ ਹੈ, ਉਹਦੀ ਇੱਕ ਲਾਈਨ ਸੁਣਾਵਾਂਗਾ
0: ਜੀ।
1: ਠੰਡਾ ਹੋ ਜਾਓ ਝੂਲਾ ਚੌਂਕਾ, ਪੇੜਾ ਸੁਨਮ ਸੁਨਾ, ਦੱਸ ਜਾ ਕਿੰਜ ਦਾਲ ਬਣਾਵਾ, ਕਿੰਜ ਆਟਾ ਗੁੰਨਾ, ਉਹਨਾਂ ਨੀ ਯਾਦ ਆਊਗੀ। ਮੈਂ ਕਿਹਾ ਨੀ ਜਦੋਂ ਓਏ ਹੋਏ ਨੀ ਜਦੋਂ ਓਏ ਹੋਏ ਨੀ ਜਦੋਂ ਤੁਰ ਜਾਏਗੀ, ਪੇਕੇ ਜਾਣ ਵਾਲੀ ਆਏ ਨੀ ਕਿੰਨਾ ਓਏ ਹੋਏ ਨੀ ਕਿੰਨਾ ਲਾਏਗੀ।
0: ਬਹੁਤ ਬਹੁਤ
1: ਸ਼ੁਕਰੀਆ ਮੈਡਮ।
0: ਠੀਕ ਹੈ ਜੀ, ਸਿਫਾਰਿਸ਼ ਤਾਂ ਕਰ ਦਿੰਦੇ ਹਾਂ, ਪਰ ਤੁਸੀਂ ਪਹਿਲੇ ਇਹ ਗੱਲ ਕਲੀਅਰ ਕਰ ਦਿਓ ਕਿ ਰੋਟੀ ਬਣਾਉਣ ਦੀ ਉਹਨਾਂ ਦੀ ਯਾਦ ਆ ਰਹੀ ਹੈ ਕਿ ਉਹਨਾਂ ਦੀ ਅਸਲ 'ਚ ਯਾਦ ਆ ਰਹੀ ਹੈ?
1: ਨਹੀਂ ਮੈਡਮ, ਉਹਨਾਂ ਦੀ ਆ ਰਹੀ ਜੀ।
0: ਠੀਕ ਹੈ ਜੀ, ਠੀਕ ਹੈ ਜੀ, ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਜਿਹਾ ਗੀਤ ਆ ਰਿਹਾ ਜੀ ਰੇਡੀਓ ਸੈੱਟ ਤੇ ਤੁਹਾਡੇ।

0: ਦੇਸ਼ ਹੋਰ ਤਰੱਕੀ ਤੇ ਜਾ ਰਿਹਾ ਆ, ਕਿਉਂਕਿ ਇਸ ਨਾਲ ਸਾਡਾ ਬਹੁਤ ਪੈਸਾ ਜਿਹੜਾ ਬਾਹਰ ਜਾ ਰਿਹਾ ਆ, ਬਾਹਰੋਂ ਖਰੀਦਦੇ, ਇਸ ਕਰਕੇ ਸਾਨੂੰ ਚਾਹੀਦਾ ਕਿ ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਨੰਬਰ 1 ਤੇ ਤਾਂ ਪੈਦਲ ਚੱਲੋ
1: ਜੀ,
0: ਜੇ ਪੈਦਲ ਨਹੀਂ ਤਾਂ ਸਾਈਕਲ ਤਾਂ ਜ਼ਰੂਰ ਰੱਖੋ ਨਾ, ਜ਼ਿਆਦਾ ਜ਼ਰੂਰ ਤਾਂ ਉੱਥੇ ਗੱਡੀ ਕੱਢੋ ਬਾਹਰ,
1: ਟ੍ਰੈਡਮਿਲ ਤੇ ਦੌੜਦੇ ਆ, ਪਰ ਜਿੱਥੇ ਵਰਤੋਂ ਕਰਨੀ ਚਾਹੀਦੀ ਹੈ ਚੀਜ਼ਾਂ ਦੀ ਉੱਥੇ ਕਰਨੀ ਰਹੇ,
0: ਬਿਲਕੁਲ ਦੇਸ਼ ਦੀ ਖਾਤਰ ਕਰਨੀ ਚਾਹੀਦੀ, ਆਪਣੇ ਲਈ ਭਾਵੇਂ ਨਾ ਹੀ ਕਰੋ, ਕਿਉਂਕਿ ਜਿਸ ਤਰ੍ਹਾਂ ਦਾ ਹੁਣ ਵਾਤਾਵਰਨ ਚੱਲ ਰਿਹਾ ਆ, ਮਤਲਬ ਇੰਨੀ ਗਾਰਮਿੰਗ ਹੋ ਰਹੀ ਆ ਸਾਡੇ ਵਾਤਾਵਰਨ ਵਿੱਚ, ਅਗਰ ਅਸੀਂ ਆਪਣਾ ਹੀ ਜ਼ਿੰਮੇਵਾਰੀ ਸਮਝ ਲਈਏ ਵੀ ਅੱਜ ਨਹੀਂ ਚਲਾਉਣਾ, ਇੱਕ ਦਿਨ ਹੀ ਕੋਈ ਛੱਡ ਦੇਵੇ ਨਾ,
1: ਬਹੁਤ ਸਾਰੇ ਜਿਹੜੇ ਚੇਂਜਸ ਨੇ, ਬਹੁਤ ਸਾਰੇ ਬਦਲਾਵ ਜਿਹੜੇ ਨੇ ਉਹ ਆ ਸਕਦੇ ਨੇ
0: ਜੀ, ਬਿਲਕੁਲ ਜੀ, ਮੈਂ ਇੱਕ ਕਰੂੰਗਾ ਤਾਂ 1,40,00,000 ਜਿਹੜੇ ਹੈਗੇ ਲੋਕ ਉਹ ਇੱਕ ਦਿਨ ਕਰ ਦੇਣ, ਤਾਂ ਤੁਸੀਂ ਦੇਖ ਲਓ ਕਿਤਨਾ ਪੈਟਰੋਲ ਜਿਹੜਾ ਉਹ ਬਚ ਪਾਉਂਦਾ।

0: ਕੇ ਸਾਈਕਲ ਚਲਾਉਂਦੇ ਹਾਂ, ਟ੍ਰੈਡਮਿਲ ਤੇ ਦੌੜਦੇ ਹਾਂ, ਪਰ ਜਿੱਥੇ ਵਰਤੋਂ ਕਰਨੀ ਚਾਹੀਦੀ ਹੈ ਚੀਜ਼ਾਂ ਦੀ ਉੱਥੇ ਕਰ ਨਹੀਂ ਰਹੇ।
1: ਬਿਲਕੁਲ, ਦੇਸ਼ ਦੀ ਖਾਤਰ ਕਰਨੀ ਚਾਹੀਦੀ ਆਪਣੇ ਲਈ, ਭਾਵੇਂ ਨਾ ਹੀ ਕਰੋ, ਕਿਉਂਕਿ ਜਿਸ ਤਰ੍ਹਾਂ ਦਾ ਹੁਣ ਵਾਤਾਵਰਨ ਚੱਲ ਰਿਹਾ ਆ, ਮਤਲਬ ਇੰਨੀ ਵਾਰਮਿੰਗ ਹੋ ਰਹੀ ਆ ਸਾਡੇ ਵਾਤਾਵਰਨ ਵਿੱਚ, ਅਗਰ ਅਸੀਂ ਆਪਣਾ ਹੀ ਜ਼ਿੰਮੇਵਾਰੀ ਸਮਝ ਲਈਏ ਵੀ ਅੱਜ ਨਹੀਂ ਚਲਾਉਣਾ, ਇੱਕ ਦਿਨ ਹੀ ਕੋਈ ਛੱਡ ਦੇਵੇ ਨਾ,
0: ਬਹੁਤ ਸਾਰੇ ਜਿਹੜੇ ਚੇਂਜਸ ਨੇ, ਬਹੁਤ ਸਾਰੇ ਬਦਲਾਵ ਜਿਹੜੇ ਨੇ ਉਹ ਆ ਸਕਦੇ ਨੇ।
1: ਜੀ ਬਿਲਕੁਲ, ਜੇ ਮੈਂ ਇੱਕ ਕਰੂੰਗਾ ਤਾਂ 1,40,000,000 ਜਿਹੜੇ ਹੈਗੇ ਲੋਕ ਉਹ ਇੱਕ ਦਿਨ ਕਰ ਦੇਣ,
0: ਅਸਲ ਦੇ ਵਿੱਚ ਦਿਲ ਕਰ ਰਿਹਾ ਅੱਜ ਮਾਂ ਦੇ ਹੱਥ ਦੀ ਰੋਟੀ ਖਾਣ ਦਾ।
1: ਬਿਲਕੁਲ ਬਿਲਕੁਲ ਜੀ, ਮਾਂ ਦੇ ਮਤਲਬ ਮੱਕੀ ਦੀਆਂ ਰੋਟੀਆਂ ਜਿਹੜੀਆਂ ਉਹ ਸਵਾਦ ਸੀ ਨਾ, ਉਹ ਜ਼ਿੰਦਗੀ ਚ ਬਾਅਦ ਚੋਂ ਨਹੀਂ ਮਿਲਿਆ, ਜੋ ਮਾਂ ਦੇ ਜੀਂਦੇ ਜੀਂਦੇ ਮਿਲਦੀਆਂ ਆ।
0: ਬਿਲਕੁਲ ਜੀ, ਜਿਹੜਾ ਮਾਂ ਦੇ ਹੱਥ ਦੇ ਰੋਟੀ ਦਾ ਸਵਾਦ ਹੁੰਦਾ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਚ ਚਲ ਜਾਓ ਨਹੀਂ ਮਿਲ ਪਾਂਦਾ।
1: ਪ੍ਰੇਮ ਛੁਪਿਆ ਹੁੰਦਾ ਜੀ, ਬਸ ਹੋਰ ਕੁਛ ਨਹੀਂ।
0: ਜੀ ਜੀ ਜੀ, ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਤੇ ਤੁਹਾਡੀ ਫਰਮਾਇਸ਼ ਤੇ ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਮਾਂ ਦੇ ਹੱਥਾਂ ਦੀ ਪੱਕੀਆਂ ਰੋਟੀਆਂ ਖਾਣ ਦਾ ਜਿਹੜਾ ਗੀਤ ਹੈ ਉਹ ਪਲੇ ਕਰਦੇ ਹਾਂ, ਤੇ ਇਹਦੇ ਨਾਲ ਹੀ ਨਾਲ ਪੰਜਾਬੀ ਤੜਕਾ ਪ੍ਰੋਗਰਾਮ ਜਿਹੜਾ ਹੈਗਾ ਅੱਜ ਇੱਥੇ ਹੀ ਵਾਇੰਡ ਅਪ ਕਰਦੇ ਹਾਂ। ਜਿਹੜੇ ਲਿਸਨਰਸ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਏ, ਉਮੀਦ ਕਰਦੇ ਹਾਂ ਕਿ ਉਹਨਾਂ ਨਾਲ ਕੱਲ੍ਹ ਫੇਰ ਤੋਂ ਗੱਲਬਾਤ ਹੋਏਗੀ, ਕਿਉਂਕਿ ਹਰ ਰੋਜ਼ ਸਾਡਾ ਜਿਹੜਾ ਹੈ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪੰਜਾਬੀ ਲਾਈਵ ਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਕਰਦੇ ਹੋ ਜੀ ਇੰਜੋਏ, ਜਿਹਦੇ ਵਿੱਚ ਤੁਹਾਡੀ ਫਰਮਾਇਸ਼ ਤੇ ਪੰਜਾਬੀ ਗੀਤ ਜਿਹੜੇ ਨੇ ਉਹ ਪਲੇ ਕੀਤੇ ਜਾਂਦੇ ਨੇ, ਤੇ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਦੇ ਹਾਂ, ਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਹੋਮ ਸਵੀਟ ਹੋਮ ਕਰੋਗੇ ਜੀ ਤੁਸੀਂ ਇੰਜੋਏ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਵੈਨਜ਼ੂਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਗਜ਼ ਅੱਜ ਤੋਂ ਭਾਰਤ ਦੇ 5 ਦਿਨਾਂ ਦੇ ਦੌਰੇ ਤੇ ਹੋਣਗੇ। ਕਾਂਗਰਸ ਦੇ ਡੀਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਸ੍ਰੀ ਵਰੁਣ ਭਾਰਦਵਾਜ CBSE ਦੇ ਨਵੇਂ ਸਕੱਤਰ ਹੋਣਗੇ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ ਤੇ ਨਿਯੁਕਤੀਆਂ ਤੋਂ ਵਾਂਝੀਆਂ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਏ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰਪਤੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਤੁਹਾਡੇ ਖਾਸ ਪ੍ਰੋਗਰਾਮ ਜਿਹਦਾ ਤੁਹਾਨੂੰ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਹੈ, ਜਿਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਹਰ ਰੋਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਕਿਹਾ ਜੀ ਇੱਕ ਵਾਰ ਫਿਰ ਤੋਂ ਨਮਸਕਾਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜਨਾਬ? ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿੰਦੇ ਕਿ ਸਾਡਾ ਘਰ ਜਿਹੜਾ ਹੁੰਦਾ ਹੈ ਨਾ, ਸਿਰਫ ਇੱਕ ਜਗ੍ਹਾ ਹੀ ਨਹੀਂ ਹੁੰਦੀ ਰਹਿਣ ਦੀ, ਬਲਕਿ ਹੈ ਉਹ ਥਾਂ ਹੁੰਦੀ ਹੈ ਜਿੱਥੇ ਸਕੂਨ ਹੁੰਦਾ ਹੈ, ਖੁਸ਼ੀ ਮਿਲਦੀ ਹੈ, ਅਤੇ ਪਰਿਵਾਰ ਦੇ ਨਾਲ ਬਿਤਾਏ ਹੋਏ ਅਨਮੋਲ ਪਲ ਵੀ ਹੁੰਦੇ ਨੇ। ਸੋ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਘਰ ਦੀ ਦੇਖਭਾਲ, ਸਫਾਈ, ਸਜਾਵਟ ਜਾਂ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਾਂ ਫਿਰ ਸਾਡੇ ਕਿਚਨ ਦੇ ਵਿੱਚ ਯੂਜ਼ ਹੋਣ ਵਾਲੀਆਂ ਬਹੁਤ ਸਾਰੀਆਂ ਖਾਸ ਖਾਸ ਟਿਪਸ ਐਂਡ ਟ੍ਰਿਕਸ ਜੋ ਸਾਡੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਹੋਰ ਵੀ ਆਸਾਨ ਕਰ ਦਿੰਦੀਆਂ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ। ਸੋ ਛੋਟੇ ਛੋਟੇ ਬਦਲਾਵ ਜੋ ਆਪਾਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਸਵੱਛ ਜੀਵਨ, ਸੁਰੱਖਿਅਤ ਅਤੇ ਸਿਹਤਮੰਦ ਜਿਹੜਾ ਹੈ ਆਪਣਾ ਲਾਈਫ ਸਟਾਈਲ ਉਹ ਬਣਾ ਸਕਦੇ ਹਾਂ। ਸੋ ਅੱਜ ਵੀ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਇਨਫੋਰਮੇਸ਼ਨ ਇਸ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ, ਅਤੇ ਹਰ ਰੋਜ਼ ਇੱਕ ਹੀ ਗੱਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜੋ ਤੁਹਾਡੇ ਨਾਲ ਸਾਂਝੀ ਕਰਦੇ ਹੋ, ਇਹੀ ਹੁੰਦੀ ਹੈ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਆਪਣੇ ਕੋਲ ਇੱਕ ਪੇਪਰ ਔਰ ਪੈੱਨ ਜ਼ਰੂਰ ਰੱਖ ਕੇ ਬੈਠੋ, ਤਾਂ ਕਿ ਇਹ ਖਾਸ ਖਾਸ ਜਿਹੜੀ ਇਨਫੋਰਮੇਸ਼ਨ ਹੈਗੀ ਹੈ, ਜਿਹੜੀ ਜਾਣਕਾਰੀ ਹੈਗੀ ਹੈ, ਅਸੀਂ ਅਤੇ ਤੁਸੀਂ ਇਹਨੂੰ ਮਿਲ ਕੇ ਪੈੱਨ ਡਾਊਨ ਕਰ ਸਕੀਏ, ਤਾਂ ਕਿ ਲੇਟਰ ਔਨ ਜਦੋਂ ਸਾਨੂੰ ਇਹਦੀ ਜ਼ਰੂਰਤ ਪਵੇ ਨਾ, ਤਾਂ ਅਸੀਂ ਉਹ ਚੀਜ਼ਾਂ ਨੂੰ ਦੇਖ ਸਕੀਏ, ਅਤੇ ਇੰਨੀ ਸਾਰੀ ਗੱਲਾਂ ਦੇ ਨਾਲ ਨਾਲ ਹਰ ਰੋਜ਼ ਇੱਕ ਇੰਟਰਸਟਿੰਗ ਜਿਹੀ, ਵੱਖਰੀ ਜਿਹੀ ਜਿਹੜੀ ਰੈਸਿਪੀ ਹੁੰਦੀ ਹੈ ਨਾ, ਫੂਡ ਰੈਸਿਪੀ, ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ। ਸੋ ਇੰਨੀਆਂ ਸਾਰੀਆਂ ਗੱਲਾਂ ਹੋਣਗੀਆਂ, ਇੰਨੀ ਸਾਰੀ ਇਨਫੋਰਮੇਸ਼ਨ ਹੋਏਗੀ, ਅਤੇ ਨਾਲ ਨਾਲ ਜਿਹੜਾ ਐਂਟਰਟੇਨਮੈਂਟ ਹੈ ਉਹ ਵੀ ਬਿਲਕੁਲ ਨਹੀਂ ਰੁਕੇਗਾ। ਬਹੁਤ ਹੀ ਮੈਂ ਕਿਹਾ ਜੀ ਵਧੀਆ ਵਧੀਆ ਜਿਹੜੇ ਅੱਜ ਮਿਊਜ਼ੀਕਲ ਟਰੈਕ ਹੈਗੇ ਨੇ ਤੁਹਾਡੇ ਲਈ ਸਿਲੈਕਟ ਕੀਤੇ ਹੋਏ ਨੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੋਤਿਕਾ ਟਾਂਗਰੀ ਦੀ ਆਵਾਜ਼ ਤੋਂ, ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਜੀ ਦਿਲੋਂ ਐਂਡ ਲਾਈਵ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਗਰਮੀ ਦੇ ਮੌਸਮ ਦੇ ਵਿੱਚ ਨਾ ਬਹੁਤ ਸਾਰੇ ਲੋਕਾਂ ਦਾ ਐਨਰਜੀ ਲੈਵਲ ਜਿਹੜਾ ਹੈ ਉਹ ਡਾਊਨ ਰਹਿੰਦਾ ਹੈ ਅਤੇ ਥੋੜ੍ਹੇ ਜਿਹੇ ਮਤਲਬ ਪਰੇਸ਼ਾਨ ਰਹਿੰਦੇ ਨੇ ਗਰਮੀਆਂ ਦੇ ਮੌਸਮ ਦੇ ਵਿੱਚ, ਪਰ ਜਦੋਂ ਅਕਸਰ ਅਸੀਂ ਕਹਿੰਦੇ ਹਾਂ ਨਾ ਹਰ ਰੋਜ਼ ਕਿ ਮੇਰੀ ਤਬੀਅਤ ਠੀਕ ਨਹੀਂ ਹੈ, ਤਬੀਅਤ ਠੀਕ ਨਹੀਂ ਹੈ, ਅਤੇ ਸਾਹਮਣੇ ਵਾਲੇ ਨੂੰ ਡਰਾਮੇ ਹੀ ਲੱਗ ਸਕਦੇ ਨੇ। ਸੋ ਆਪਣੇ ਆਪ ਨੂੰ ਸਿਹਤਮੰਦ ਰੱਖੋ, ਫਿੱਟ ਰੱਖੋ, ਅਤੇ ਕੁਛ ਖਾਸ ਖਾਸ ਚੀਜ਼ਾਂ ਨੇ ਜੋ ਸਾਡੀ ਦਾਦੀ ਨਾਨੀ ਨੇ ਸਾਨੂੰ ਸਾਡੇ ਕਹਿ ਸਕਦੇ ਹਾਂ ਕਿ ਮਸਾਲੇਦਾਨੀ ਦੇ ਵਿੱਚ ਹੀ ਕੁਛ ਇੱਦਾਂ ਦੀਆਂ ਜਾਦੂਈ ਚੀਜ਼ਾਂ ਨੇ ਦੱਸੀਆਂ ਹੋਈਆਂ ਨੇ, ਆਪਾਂ ਮਤਲਬ ਬਸ ਉਹਨਾਂ ਨੂੰ ਰੀਕਾਲ ਕਰਨਾ ਹੁੰਦਾ, ਉਹਨਾਂ ਨੂੰ ਆਪਣੇ ਲਾਈਫ ਦੇ ਵਿੱਚ ਯੂਜ਼ ਕਰਨਾ ਹੁੰਦਾ ਹੈ, ਅਤੇ ਜਿਹੜੀ ਗਰਮੀ ਜਿਹੜੀ ਹੁੰਦੀ ਹੈ ਨਾ ਉਹ ਪੇਟ ਦੀ ਜਲਨ ਜਾਂ ਫਿਰ ਲੂ ਲੱਗ ਜਾਣੀ, ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਛੂ ਮੰਤਰ ਕਰ ਸਕਦੇ ਹਾਂ। ਉਹਦੇ ਵਿੱਚੋਂ ਸਭ ਤੋਂ ਪਹਿਲੇ ਆਉਂਦੇ ਜੀ ਸੌਂਫ, ਜਿਹੜਾ ਪੇਟ ਦਾ ਨੈਚੁਰਲ ਏ ਸੀ ਮੰਨਿਆ ਗਿਆ ਹੈ, ਫੈਨਲ ਸੀਡਸ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੀ ਤਾਸੀਰ ਜਿਹੜੀ ਹੁੰਦੀ ਹੈ ਉਹ ਠੰਡੀ ਹੁੰਦੀ ਹੈ, ਅਤੇ ਜੇ ਤੁਹਾਡੇ ਕਿਸੇ ਵੀ ਤਰੀਕੇ ਦੀ ਜਲਨ ਤੁਹਾਨੂੰ ਮਹਿਸੂਸ ਹੋ ਰਹੀ ਹੈ, ਐਸੀਡਿਟੀ ਹੋ ਰਹੀ ਹੈ, ਜਾਂ ਪੇਟ ਦੇ ਵਿੱਚ ਗਰਮੀ ਹੈ, ਅਤੇ ਸੌਂਫ ਵਾਲਾ ਪਾਣੀ ਜਾਂ ਫਿਰ ਸੌਂਫ ਨੂੰ ਤੁਸੀਂ ਇੱਦਾਂ ਵੀ ਚਬਾ ਸਕਦੇ ਹੋ ਇਸ ਗਰਮੀ ਦੇ ਮੌਸਮ ਦੇ ਵਿੱਚ, ਅਤੇ ਤੁਹਾਡਾ ਪੇਟ ਜਿਹੜਾ ਉਹ ਠੰਡਾ ਰਹੇਗਾ। ਬਾਕੀ ਸੌਂਫ ਵਾਲੇ ਸ਼ਰਬਤ ਵੀ ਨੇ, ਧਾਗੇ ਵਾਲੀ ਮਿਸ਼ਰੀ ਦੇ ਵਿੱਚ ਸੌਂਫ ਪਾਊਡਰ ਜਿਹੜਾ ਹੈਗਾ ਉਹ ਮਿਕਸ ਕਰਕੇ ਇਹ ਸਾਰੀ ਚੀਜ਼ਾਂ ਨੂੰ ਅਸੀਂ ਟਾਈਮ ਟੂ ਟਾਈਮ ਨਿੰਬੂ ਪਾਣੀ ਦੇ ਵਿੱਚ ਵੀ ਇਹ ਪਾਊਡਰ ਜਿਹੜਾ ਇਸਤੇਮਾਲ ਕਰ ਸਕਦੇ ਹਾਂ। ਇਹਦੇ ਨਾਲ ਹੀ ਨਾਲ ਲੂ ਤੋਂ ਬਚਣ ਵਾਸਤੇ ਜੀਰਾ ਜਿਹੜਾ ਹੈ, ਕਿਊਮਨ ਸੀਡਸ, ਉਹ ਵੀ ਬਹੁਤ ਵਧੀਆ ਵਾਲੀ ਚੀਜ਼ ਨੇ ਸਾਡੇ ਮਸਾਲੇਦਾਨੀ ਦੇ ਵਿੱਚ, ਜੋ ਕਿ ਸਾਡੇ ਸਰੀਰ ਨੂੰ ਹਾਈਡਰੇਸ਼ਨ ਦੇ ਲਈ ਬਹੁਤ ਵਧੀਆ ਨੇ, ਨਾਲ ਹੀ ਨਾਲ ਡੀਟੌਕਸ ਵੀ ਕਰਦੇ ਨੇ, ਅਤੇ ਜ਼ਰੂਰੀ ਮਿਨਰਲਸ ਦੀ ਜਿਹੜੀ ਕਮੀ ਹੁੰਦੀ ਹੈ ਨਾ ਉਹ ਇਹਨਾਂ ਰਾਹੀਂ ਪੂਰੀ ਹੋ ਸਕਦੀ ਹੈ। ਜੀਰੇ ਵਾਲਾ ਪਾਣੀ ਪੀ ਸਕਦੇ ਹਾਂ ਅਸੀਂ, ਅਤੇ ਗੈਸ ਵੀ ਜਿਹੜੀ ਹੈ ਉਹ ਇਹਦੇ ਨਾਲ ਦੂਰ ਹੁੰਦੀ ਹੈ। ਸਾਬੁਤ ਧਨੀਆ, ਹਾਂਜੀ, ਕੋਰੀਐਂਡਰ ਸੀਡਸ, ਜੋ ਸਾਡੀ ਬਾਡੀ ਦੇ ਲਈ ਸੁਪਰ ਕੂਲੈਂਟ ਮੰਨੇ ਜਾਂਦੇ ਨੇ, ਜੋ ਸਾਡੀ ਬਾਡੀ ਨੂੰ ਡੀਟੌਕਸ ਕਰਦੇ ਨੇ, ਨਾਲ ਹੀ ਨਾਲ ਜੇ ਤੁਹਾਡੇ ਸਰੀਰ ਦੇ ਵਿੱਚ ਮਤਲਬ ਖੂਨ ਦੇ ਵਿੱਚ ਕਿਸੇ ਤਰੀਕੇ ਦੀ ਕਮੀ ਹੈਗੀ ਹੈ ਤੁਹਾਡੇ ਸਰੀਰ ਦੇ ਵਿੱਚ, ਜਾਂ ਖੂਨ ਦੇ ਵਿੱਚ ਗਰਮੀ ਹੈਗੀ ਹੈ, ਅਤੇ ਉਹਨੂੰ ਵੀ ਸ਼ਾਂਤ ਕਰਦੇ ਨੇ। ਯੂਰਿਨ ਇਨਫੈਕਸ਼ਨ ਵਰਗੀ ਪ੍ਰੋਬਲਮਸ ਤੋਂ ਵੀ ਜਿਹੜੇ ਸਾਬੁਤ ਧਨੀਆ ਹੈਗਾ ਬਹੁਤ ਜ਼ਿਆਦਾ ਕਾਰਗਰ ਹੈਗਾ। ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਸੌਂਫ ਦਾ ਪਾਣੀ ਹੈ, ਰਾਤ ਨੂੰ ਇੱਕ ਚਮਚ ਸੌਂਫ ਇੱਕ ਗਲਾਸ ਪਾਣੀ ਦੇ ਵਿੱਚ ਭਿਗੋ ਕੇ ਰੱਖ ਸਕਦੇ ਹਾਂ, ਅਤੇ ਸਵੇਰੇ ਇਹ ਪਾਣੀ ਨੂੰ ਛਾਣ ਕੇ ਖਾਲੀ ਪੇਟ ਵੀ ਪੀ ਸਕਦੇ ਹਾਂ। ਇਹਦੇ ਨਾਲ ਅਸੀਂ ਇੱਕਦਮ ਜਿਹੜਾ ਹੈ ਇੰਸਟੈਂਟ ਠੰਡਾ ਮਹਿਸੂਸ ਕਰਾਂਗੇ। ਬਾਕੀ ਰਹੀ ਗੱਲ ਜੀਰੇ ਨੂੰ ਇਸਤੇਮਾਲ ਕਰਨ ਦੀ, ਜੀਰਾ ਪਾਊਡਰ ਜਿਹੜਾ ਹੈਗਾ ਤੁਸੀਂ ਲੱਸੀ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ, ਭੁੰਨਿਆ ਹੋਇਆ ਜੀਰਾ, ਰਾਇਤਾ ਜਿਵੇਂ ਘਰ ਦੇ ਵਿੱਚ ਅਸੀਂ ਦੁਪਹਿਰ ਵੇਲੇ ਖਾਂਦੇ ਹਾਂ, ਉਹਦੇ ਵਿੱਚ ਵੀ ਪਾ ਸਕਦੇ ਹੋ, ਜੋ ਕਿ ਸਾਡੀ ਬਲੋਟਿੰਗ ਅਤੇ ਗੈਸ ਵਰਗੀ ਪ੍ਰੋਬਲਮਸ ਨੂੰ ਦੂਰ ਕਰਦਾ ਹੈ ਅਤੇ ਸਾਡੇ ਪੇਟ ਨੂੰ ਠੰਡਾ ਰੱਖਦਾ ਹੈ। ਅਤੇ ਕਿਊਮਨ ਸੀਡਸ ਯਾਨੀ ਕਿ ਸਾਬੁਤ ਧਨੀਆ, ਇੱਕ ਚਮਚ ਧਨੀਏ ਦੇ ਬੀਜਾਂ ਨੂੰ ਅਸੀਂ ਪਾਣੀ ਦੇ ਵਿੱਚ ਉਬਾਲ ਸਕਦੇ ਹਾਂ, ਅਤੇ ਉਹ ਪਾਣੀ ਨੂੰ ਠੰਡਾ ਕਰਕੇ ਅਸੀਂ ਛਾਣ ਕੇ ਉਹਨੂੰ ਪੀ ਸਕਦੇ ਹਾਂ, ਜਿਹਦੇ ਨਾਲ ਇੱਕ ਗਜ਼ਬ ਜਿਹੀ ਠੰਡਕ ਜਿਹੜੀ ਹੈਗੀ ਹੈ ਸਾਡੇ ਸਰੀਰ ਨੂੰ ਮਿਲੇਗੀ, ਅਤੇ ਸਾਡਾ ਬੋਡੀ ਜਿਹੜੀ ਹੈ ਹਲਕੀ ਹਲਕੀ ਅਤੇ ਫਰੈਸ਼ ਫੀਲ ਹੋਏਗੀ ਸਾਨੂੰ। ਸੋ ਇਹਦੇ ਨਾਲ ਹੀ ਨਾਲ ਇੱਕ ਹੋਰ ਚੀਜ਼ ਗਰਮੀਆਂ ਦੇ ਮੌਸਮ ਦੇ ਵਿੱਚ ਜੋ ਸਾਨੂੰ ਥੋੜ੍ਹੀ ਜਿਹੀ ਚੇਂਜ ਕਰ ਲੈਣੀ ਚਾਹੀਦੀ ਹੈ, ਉਹ ਇਹ ਹੈ ਕਿ ਗਰਮੀਆਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਗਰਮ ਮਸਾਲਾ, ਦਾਲ ਚੀਨੀ ਜਾਂ ਫਿਰ ਤੇਜ਼ ਪੱਤੇ ਦਾ ਜਿਹੜਾ ਇਸਤੇਮਾਲ ਹੈ ਸਾਨੂੰ ਘੱਟ ਕਰ ਦੇਣਾ ਚਾਹੀਦਾ। ਉਹਦੀ ਬਜਾਏ ਅਸੀਂ ਜੇ ਤੜਕਾ ਲਾਉਣਾ ਹੈ, ਜਿਵੇਂ ਕਿ ਆਪਾਂ ਜੀਰਾ ਅਤੇ ਧਨੀਆ ਪਾਊਡਰ ਜਿਹੜਾ ਹੈ ਇਹਦਾ

ਇਸਤੇਮਾਲ ਜ਼ਿਆਦਾ ਕਰੀਏ, ਜਿਹਦੇ ਨਾਲ ਸਾਡਾ ਪੇਟ ਜਿਹੜਾ ਹੈ ਉਹ ਠੰਡਾ ਰਹੇਗਾ ਅਤੇ ਨਾਲ ਹੀ ਨਾਲ ਸਾਡਾ ਡਾਈਜੈਸ਼ਨ ਸਿਸਟਮ ਜਿਹੜਾ ਹੈਗਾ ਅਤੇ ਸਾਡੀ ਬੋਡੀ ਜਿਹੜੀ ਹੈਗੀ ਹੈ ਉਹ ਠੰਡੀ ਠੰਡੀ ਰਹੇਗੀ। ਸੋ ਗਰਮੀ ਦੇ ਮੌਸਮ ਦੇ ਵਿੱਚ ਵੱਧ ਤੋਂ ਵੱਧ ਹਾਈਡਰੇਟ ਰਹੋ ਅਤੇ ਗਰਮ ਚੀਜ਼ਾਂ ਜਿਹੜੀਆਂ ਨੇ ਜਾਂ ਫਿਰ ਫਰਾਈਡ ਚੀਜ਼ਾਂ ਨੇ ਇਹਨਾਂ ਤੋਂ ਬਚੋ ਅਤੇ ਬਾਕੀ ਹੋਮ ਸਵੀਟ ਹੋਮ ਜਿਹੜਾ ਪ੍ਰੋਗਰਾਮ ਹੈ ਉਹ ਸੁਣਦੇ ਰਹੋ ਵਧੀਆ ਵਧੀਆ ਇਨਫੋਰਮੇਸ਼ਨ ਲਈ, ਖਾਸ ਖਾਸ ਗੱਲਾਂ ਦੇ ਲਈ ਅਤੇ ਨਾਲ ਹੀ ਨਾਲ ਵਧੀਆ ਵਧੀਆ ਮੈਂ ਕਿਹਾ ਜੀ ਗਾਣੇ ਵੀ ਤੁਹਾਡੇ ਲਈ ਤਿਆਰ ਨੇ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਜਿੰਨੀ ਮਰਜ਼ੀ ਅਸੀਂ ਚੁੰਨੀਆਂ ਲਪੇਟ ਲਈਏ, ਜਿੰਨਾ ਮਰਜ਼ੀ ਅਸੀਂ ਆਪਣਾ ਧਿਆਨ ਰੱਖ ਲਈਏ, ਪਰ ਇਸ ਗਰਮੀ ਦੇ ਮੌਸਮ ਦੇ ਵਿੱਚ ਜਿਹੜੀ ਸਾਡੀ ਸਕਿਨ ਹੈ, ਚਾਹੇ ਸਾਡੇ ਬਾਲ ਨੇ, ਚਾਹੇ ਸਾਡੇ ਲਿਪਸ ਨੇ, ਯਾਨੀ ਕਿ ਸਾਡੇ ਬੁੱਲ ਨੇ, ਮਤਲਬ ਸਾਰਿਆਂ 'ਤੇ ਗਰਮੀ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲਦਾ। ਸੋ ਗੁਲਾਬੀ ਜਿਹੜੇ ਬੁੱਲ ਹੁੰਦੇ ਨੇ ਸਾਡੇ ਚਿਹਰੇ ਦੀ ਮਤਲਬ ਬਿਊਟੀ ਨੂੰ ਬਹੁਤ ਜ਼ਿਆਦਾ ਇਨਹਾਂਸ ਕਰਦੇ ਨੇ, ਪਰ ਚਾਹੇ ਲੜਕੇ ਹੋਣ ਜਾਂ ਫਿਰ ਲੜਕੀਆਂ ਹੋਣ, ਹਰ ਇੱਕ ਨੂੰ ਅੱਜ ਕੱਲ੍ਹ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਲਿਪਸ ਜਿਹੜੇ ਨੇ ਨਾ ਉਹ ਬਹੁਤ ਜ਼ਿਆਦਾ ਡਾਰਕ ਦਿਖਦੇ ਨੇ। ਦਰਅਸਲ ਇਸ ਮੌਸਮ ਦੇ ਵਿੱਚ, ਖਾਸ ਕਰ ਗਰਮੀਆਂ ਦੇ ਮੌਸਮ ਦੇ ਵਿੱਚ, ਜਿਹੜੇ ਬੁੱਲ ਹੁੰਦੇ ਨੇ ਨਾ ਆਪਣੀ ਨਮੀ ਜਿਹੜੀ ਹੈ ਉਹ ਖੋ ਦਿੰਦੇ ਨੇ, ਅਤੇ ਇਸ ਕਰਕੇ ਜਿਹੜੇ ਸਾਡੇ ਲਿਪਸ ਹੈਗੇ ਨੇ ਉਹ ਕਾਲੇ ਦਿਖਦੇ ਨੇ। ਸੋ ਉੱਥੇ ਹੀ ਅਗਰ ਆਪਾਂ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰੀਏ ਤਾਂ ਉਹਦੇ ਨਾਲ ਤਾਂ ਜੀ ਇਹਨਾਂ ਦੀ ਰੰਗਤ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ, ਅਤੇ ਨਾਲੇ ਨਾਲੇ ਉਹਨਾਂ ਦੇ ਵਿੱਚ ਪਏ ਕੈਮੀਕਲਸ ਜਿਹੜੇ ਨੇ ਉਹ ਹੋਰ ਵੀ ਜ਼ਿਆਦਾ ਨੁਕਸਾਨ ਦਿੰਦੇ ਨੇ। ਸੋ ਇਸ ਟਾਈਮ ਜੇ ਆਪਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰ ਲਿੱਤਾ ਜਾਏ ਤਾਂ ਸਾਡੇ ਬੁੱਲਾਂ ਦੀ ਖੋਈ ਹੋਈ ਰੰਗਤ ਜਿਹੜੀ ਹੈਗੀ ਨਾ ਉਹਨੂੰ ਵਾਪਸ ਲੈ ਕੇ ਆ ਸਕਦੇ ਹਾਂ। ਉਹਦੇ ਲਈ ਕੀ ਕਰਨਾ ਹੈ ਕਿ ਘਰ ਦੇ ਵਿੱਚ ਹੀ ਬਹੁਤ ਆਸਾਨੀ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਉਹਨਾਂ ਦਾ ਇਸਤੇਮਾਲ ਕਰਨਾ ਨੇ, ਅਤੇ ਉਹਦੇ ਵਿੱਚੋਂ ਹੈ ਜੀ ਚੀਨੀ, ਓਲਿਵ ਆਇਲ ਅਤੇ ਨਿੰਬੂ ਦਾ ਜਿਹੜਾ ਹੈਗਾ, ਤਿੰਨੋਂ ਚੀਜ਼ਾਂ ਮਿਕਸ ਕਰਨੀਆਂ ਨੇ। ਸਭ ਤੋਂ ਪਹਿਲੇ ਇੱਕ ਕਟੋਰੀ ਦੇ ਵਿੱਚ ਇੱਕ ਛੋਟਾ ਚਮਚ ਚੀਨੀ ਦਾ ਅਤੇ ਨਾਲ ਹੀ ਨਾਲ ਓਲਿਵ ਆਇਲ ਅਤੇ ਨਿੰਬੂ ਦਾ ਰਸ ਦੀਆਂ ਕੁਛ ਬੂੰਦਾਂ ਜਿਹੜੀਆਂ ਨੇ ਅਸੀਂ ਮਿਕਸ ਕਰਨੀਆਂ ਨੇ, ਅਤੇ ਇਹ ਚੀਜ਼ਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਣੇ ਲਿਪਸ 'ਤੇ ਅਸੀਂ ਇਹਨਾਂ ਦੇ ਹਲਕੇ ਹਲਕੇ ਹੱਥਾਂ ਨਾਲ ਮਸਾਜ ਕਰ ਸਕਦੇ ਹਾਂ, ਜਿਹਦੇ ਨਾਲ ਸਕ੍ਰਬਿੰਗ ਹੋਏਗੀ, ਨੈਚੁਰਲ ਸਕ੍ਰਬਰ ਆਪਣੇ ਆਪ ਦੇ ਵਿੱਚ ਤਿਆਰ ਹੋ ਜਾਏਗਾ, ਅਤੇ ਸਾਡੇ ਲਿਪਸ ਦਾ ਜਿਹੜੀ ਡਾਰਕਨੈਸ ਹੈਗੀ ਹੈ, ਕਾਲਾਪਨ ਹੈਗਾ, ਉਹ ਦੂਰ ਹੋ ਜਾਏਗਾ। ਸੋ ਇਹਦੇ ਨਾਲ ਹੀ ਐਲੋਵੀਰਾ ਜੈਲ ਜਿਹੜੀ ਹੈ ਉਹ ਵੀ ਅਗਰ ਅਸੀਂ ਆਪਣੇ ਬੁੱਲਾਂ 'ਤੇ ਅਪਲਾਈ ਕਰਦੇ ਹਾਂ ਤਾਂ ਕਾਲੇਪਨ ਤੋਂ ਛੁਟਕਾਰਾ ਮਿਲ ਸਕਦਾ ਹੈ। ਐਲੋਵੀਰਾ ਜੈਲ ਕਈ ਤਰ੍ਹਾਂ ਦੀ ਔਸ਼ਧੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ, ਜਿਹਦੇ ਨਾਲ ਸਾਡੀ ਸਕਿਨ ਪ੍ਰੋਬਲਮਸ ਜਿਹੜੀ ਹੈਗੀ ਉਹ ਦੂਰ ਹੁੰਦੀ ਹੈ। ਉਹਦੇ ਨਾਲ ਹੀ ਨਾਲ ਜੇ ਗੁਲਾਬ ਜਲ ਦੀ ਗੱਲ ਕੀਤੀ ਜਾਵੇ ਤਾਂ ਗੁਲਾਬ ਜਲ ਹਾਈਪਰ ਪਿਗਮੈਂਟੇਸ਼ਨ ਨੂੰ ਘੱਟ ਕਰਦਾ ਹੈ, ਅਤੇ ਨਾਲ ਹੀ ਨਾਲ ਅਸੀਂ ਕੋਟਨ ਬਾਲ ਦੀ ਮਦਦ ਦੇ ਨਾਲ ਜਿਹੜਾ ਹੈ ਆਪਣੇ ਲਿਪਸ 'ਤੇ ਗੁਲਾਬ ਜਲ ਅਪਲਾਈ ਕਰ ਸਕਦੇ ਹਾਂ, ਅਤੇ ਕੁਛ ਕੁ ਦੇਰ ਬਾਅਦ ਨੋਰਮਲ ਪਾਣੀ ਦੇ ਨਾਲ ਇਹਨੂੰ ਸਾਫ਼ ਕਰ ਸਕਦੇ ਹਾਂ। ਸੋ ਵਾਈਟਾਮਿਨ ਈ ਕੈਪਸੂਲਸ ਦੀ ਗੱਲ ਕਰੀਏ ਤਾਂ ਇਹ ਵੀ ਸਾਡੇ ਲਿਪਸ ਨੂੰ ਪਿੰਕ ਕਰਨ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦੇ ਨੇ। ਵਾਈਟਾਮਿਨ ਈ ਦਾ ਉਪਯੋਗ ਜਿਹੜਾ ਹੈ ਬਹੁਤ ਹੀ ਵਧੀਆ, ਸਾਡੇ ਜਿਹੜੇ ਕੈਪਸੂਲਸ ਹੈਗੇ ਨੇ ਇਹਨਾਂ ਨੂੰ ਅਸੀਂ ਕੱਟ ਕਰਕੇ ਆਪਣੇ ਲਿਪਸ 'ਤੇ ਅਪਲਾਈ ਕਰ ਸਕਦੇ ਹਾਂ, ਅੱਧਾ ਘੰਟਾ ਇਹਨਾਂ ਨੂੰ ਲੱਗੇ ਰਹਿਣ ਦੇ ਸਕਦੇ ਹਾਂ, ਉਸ ਤੋਂ ਬਾਅਦ ਟਿਸ਼ੂ ਪੇਪਰ ਦੇ ਨਾਲ ਅਸੀਂ ਇਹਨੂੰ ਸਾਫ਼ ਕਰ ਸਕਦੇ ਹਾਂ। ਬਾਕੀ ਜੀ ਨਾਰੀਅਲ ਦਾ ਤੇਲ ਵੀ ਬੁੱਲਾਂ ਦੇ ਕਾਲੇਪਨ ਤੋਂ ਛੁਟਕਾਰਾ ਪਾਉਣ ਦੇ ਲਈ ਬਹੁਤ ਹੀ ਵਧੀਆ ਹੈਗਾ, ਇਹਦੇ ਰੈਗੂਲਰ ਯੂਜ਼ ਦੇ ਨਾਲ ਸਾਡੇ ਲਿਪਸ ਦੀ ਜਿਹੜੀ ਡਾਰਕਨੈਸ ਹੈਗੀ ਉਹ ਘੱਟ ਹੋ ਜਾਂਦੀ ਹੈ। ਸੋ ਘਰ ਦੇ ਵਿੱਚ ਹੀ ਸਾਰੀਆਂ ਪਈਆਂ ਨੇ ਚੀਜ਼ਾਂ, ਉਹਨਾਂ ਦਾ ਇਸਤੇਮਾਲ ਕਰਨਾ ਹੈ ਸਹੀ ਢੰਗ ਦੇ ਨਾਲ, ਅਤੇ ਮੈਂ ਕਿਹਾ ਜੀ ਤੁਹਾਡੇ ਜਿਹੜੇ ਬੁੱਲ ਹੈਗੇ ਆ, ਲਿਪਸ ਹੈਗੇ ਆ, ਪਿੰਕ ਹੋ ਜਾਣਗੇ। ਬਾਕੀ ਇਸ ਸਰਦੀ ਦੇ ਮੌਸਮ ਦੇ ਵਿੱਚ ਤੁਸੀਂ ਖਰਬੂਜਾ ਖਾਂਦੇ ਹੋ ਨਾ, ਅਤੇ ਉਹਦੇ ਬੀਜਾਂ ਦਾ ਸਹੀ ਇਸਤੇਮਾਲ ਕਿੱਦਾਂ ਕਰਨਾ ਉਹ ਵੀ ਆ ਕੇ ਦੱਸਦੀ ਹੈ ਤੁਹਾਨੂੰ। ਫਿਲਹਾਲ ਅਗਲਾ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, ਦਹੀਂ ਬਣੇ ਰਹੋ, ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਕੂਜਾ ਖਾ ਕੇ ਜਿਹੜੇ ਇਹਦੇ ਛਿਲਕੇ ਹੁੰਦੇ ਨੇ ਨਾ ਇਹਨਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਆ। ਕਈ ਲੋਕ ਤਾਂ ਇਹਨੂੰ ਧੋ ਕੇ ਸੁਕਾ ਕੇ ਇਹਦੇ ਬੀਜ ਜਿਹੜੇ ਨੇ ਵਰਤਦੇ ਨੇ, ਉਹ ਬਹੁਤ ਹੀ ਵਧੀਆ ਗੱਲ ਹੈ। ਪਰ ਜਿਹੜੇ ਲੋਕ ਇਹਨਾਂ ਨੂੰ ਵੇਸਟ ਸਮਝ ਕੇ ਡਸਟਬੀਨ ਦੇ ਵਿੱਚ ਸੁੱਟ ਦਿੰਦੇ ਨੇ ਨਾ, ਉਹਨਾਂ ਦੇ ਲਈ ਕੁਝ ਚੀਜ਼ਾਂ ਨੇ ਜੇ ਉਹ ਧਿਆਨ ਦੇ ਵਿੱਚ ਰੱਖਣ ਤਾਂ ਇਹਨਾਂ ਨੂੰ ਮਤਲਬ ਇੱਕ ਚੰਗੇ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਕਿ ਖਰਬੂਜੇ ਦੇ ਛਿਲਕੇ ਜਿਹੜੇ ਨੇ ਸਾਡੇ ਘਰ ਨੂੰ ਚਮਕਾ ਵੀ ਸਕਦੇ ਨੇ। ਕੀ ਹੈ ਕਿ ਰਸੋਈ ਦੇ ਵਿੱਚ ਗੰਦੀ ਸਿੰਕ ਹੋਵੇ ਉਹਨੂੰ ਚਮਕਾਉਣ ਨੂੰ ਲੈ ਕੇ, ਜਾਂ ਫਿਰ ਸ਼ੀਸ਼ੇ ਹੋਣ, ਜਾਂ ਫਿਰ ਪੁਰਾਣੀਆਂ ਟਾਇਲਸ ਹੋਣ, ਉਹਨਾਂ ਨੂੰ ਸਾਫ਼ ਕਰਨ ਵਾਸਤੇ ਵੀ ਖਰਬੂਜੇ ਦੇ ਛਿਲਕੇ ਜਿਹੜੇ ਨੇ ਨਾ ਇਹ ਯੂਜ਼ ਕੀਤੇ ਜਾ ਸਕਦੇ ਨੇ। ਸੋ ਅਕਸਰ ਅਸੀਂ ਦੇਖਦੇ ਹਾਂ ਕਿ ਜਿੰਨਾ ਸਿੰਕ ਦੇ ਵਿੱਚ ਅਸੀਂ ਭਾਂਡੇ ਧੋਂਦੇ ਹਾਂ, ਕਿਚਨ ਦਾ ਸਿੰਕ ਜਿਹੜਾ ਹੁੰਦਾ ਹੈ ਉਹ ਬਹੁਤ ਹੀ ਚਿਕਨਾ ਹੋ ਜਾਂਦਾ ਕਈ ਵਾਰ, ਅਤੇ ਖਰਬੂਜਾ ਖਾਣ ਤੋਂ ਬਾਅਦ ਜਿਹੜੇ ਛਿਲਕੇ ਹੁੰਦੇ ਨੇ ਜੇ ਅਸੀਂ ਉਹਨਾਂ 'ਤੇ ਰਗੜ ਦਈਏ, ਖਾਸ ਕਰ ਉਹ ਜਗ੍ਹਾ 'ਤੇ ਜਿੱਥੇ ਚਿਕਨਾਈ ਬਹੁਤ ਜ਼ਿਆਦਾ ਹੈਗੀ ਹੈ, ਗੰਦਗੀ ਜਿਹੜੀ ਹੈ ਜਮ੍ਹਾਂ ਹੋਈ ਹੋਈ ਹੈ, ਅਤੇ 10 ਤੋਂ 15 ਮਿੰਟ ਤੱਕ ਇਹ ਛਿਲਕਿਆਂ ਨੂੰ ਰਗੜ ਕੇ ਉਸ ਹਿੱਸੇ 'ਤੇ ਛੱਡ ਦਿੱਤਾ ਜਾਵੇ, ਅਤੇ ਉਸ ਤੋਂ ਬਾਅਦ ਹਲਕੇ ਬ੍ਰਸ਼ ਜਾਂ ਫਿਰ ਸਕ੍ਰਬਰ ਦੀ ਹੈਲਪ ਦੇ ਨਾਲ ਪਾਣੀ ਪਾ ਕੇ ਉਸ ਹਿੱਸੇ ਨੂੰ ਸਾਫ਼ ਕੀਤਾ ਜਾਵੇ, ਤਾਂ ਸਿੰਕ ਦੀ ਜਿਹੜੀ ਚਿਕਨਾਹਟ ਹੈਗੀ ਹੈ ਅਤੇ ਜਿਹੜੀ ਹੋਰ ਵੀ ਉੱਤੇ ਕਿਸੇ ਤਰੀਕੇ ਦੀ ਮੈਲ ਹੈਗੀ ਉਹ ਆਸਾਨੀ ਨਾਲ ਨਿਕਲ ਜਾਂਦੀ ਹੈ, ਅਤੇ ਸਿੰਕ ਜਿਹੜਾ ਤੁਹਾਡਾ ਨਵੇਂ ਵਰਗਾ ਚਮਕਣ ਲੱਗੇਗਾ। ਉਸ ਤੋਂ ਬਾਅਦ ਘਰ ਦੇ ਵਿੱਚ ਅਸੀਂ ਸ਼ੀਸ਼ੇ ਦੇ ਜਾਰ ਯੂਜ਼ ਕਰਦੇ ਹਾਂ ਜਾਂ ਫਿਰ ਹੋਰ ਵੀ ਕੱਚ ਦੇ ਕਿਸੇ ਤਰੀਕੇ ਦੇ ਭਾਂਡੇ ਹੁੰਦੇ ਨੇ, ਅਤੇ ਉਹਨਾਂ ਦੀ ਸਾਫ਼ ਸਫਾਈ ਦੇ ਲਈ ਵੀ ਆਪਾਂ ਖਰਬੂਜੇ ਦੇ ਛਿਲਕਿਆਂ ਦਾ ਇਸਤੇਮਾਲ ਕਰ ਸਕਦੇ ਹਾਂ। ਉਹਦੇ ਲਈ ਕੀ ਕਰਨਾ ਹੈ ਕਿ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲ ਲਓ, ਅਤੇ ਉਸ ਤੋਂ ਬਾਅਦ ਉਹ ਪਾਣੀ ਨੂੰ ਥੋੜ੍ਹਾ ਜਿਹਾ ਠੰਡਾ ਹੋਣ ਦਿਉ, ਫਿਰ ਉਸ ਤੋਂ ਬਾਅਦ ਉਹ ਪਾਣੀ ਜਿਹੜਾ ਹੈਗਾ ਆਪਾਂ ਅਲੱਗ ਅਲੱਗ ਸ਼ੀਸ਼ਿਆਂ ਦੇ ਵਿੱਚ ਭਰ ਕੇ ਰੱਖ ਸਕਦੇ ਹਾਂ, ਜਾਂ ਫਿਰ ਜਿਹੜੇ ਗਲਾਸ ਅਸੀਂ ਕੱਚ ਦੇ ਹੈਗੇ ਜਿਨ੍ਹਾਂ ਨੂੰ ਸਾਫ਼ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਦੀ ਚਮਕ ਜਿਹੜੀ ਹੈ ਉਹ ਘੱਟ ਗਈ ਹੈ ਟਾਈਮ ਦੇ ਨਾਲ, ਉਹਨਾਂ ਦੇ ਵਿੱਚ ਭਰ ਕੇ ਰੱਖ ਸਕਦੇ ਹਾਂ, ਅਤੇ ਉਸ ਤੋਂ ਕੁਛ ਕੁ ਦੇਰ ਬਾਅਦ ਫਿਰ ਉਸ ਤੋਂ ਸਾਰਾ ਪਾਣੀ ਉਹਦੇ 'ਚੋਂ ਕੱਢ ਕੇ ਅਤੇ ਉਹਨਾਂ ਨੂੰ ਕੱਚ ਨੂੰ ਸਾਫ਼ ਕਿਸੇ ਸਕ੍ਰਬਰ ਦੀ ਹੈਲਪ ਦੇ ਨਾਲ ਆਪਾਂ ਸਾਫ਼ ਕਰ ਸਕਦੇ ਹਾਂ, ਅਤੇ ਅਸੀਂ ਦੇਖਾਂਗੇ ਕਿ ਜਿਹੜੇ ਕੱਚ ਦੇ ਜਾਰਸ ਹੈਗੇ ਨੇ ਜਾਂ ਕੱਚ ਦੀ ਪਲੇਟਾਂ ਜਾਂ ਕੱਚ ਦੇ ਜਿੰਨੇ ਵੀ ਭਾਂਡੇ ਹੈਗੇ ਉਹਨਾਂ ਦੀ ਚਮਕ ਜਿਹੜੀ ਹੈ ਨਾ ਉਹ ਵਾਪਸ ਆ ਜਾਏਗੀ। ਸੋ ਇਹਦੇ ਨਾਲ ਹੀ ਨਾਲ ਟਾਇਲਸ 'ਤੇ ਜ਼ਿੱਦੀ ਦਾਗ ਹਟਾਉਣ ਵਾਸਤੇ ਵੀ ਜਿਹੜੇ ਖਰਬੂਜੇ ਦੇ ਛਿਲਕੇ ਹੈਗੇ ਨੇ ਨਾ ਬਹੁਤ ਹੀ ਵਧੀਆ ਕੰਮ ਕਰਦੇ ਨੇ। ਫਰਸ਼ ਜਾਂ ਬਾਥਰੂਮ ਦੀ ਟਾਇਲਸ ਦੇ ਵਿੱਚ ਗੰਦਗੀ ਜਿਹੜੀ ਹੈ ਕਈ ਵਾਰ ਜੰਮ ਜਾਂਦੀ ਹੈ, ਅਤੇ ਖਰਬੂਜੇ ਦੇ ਛਿਲਕੇ ਇਹਨਾਂ ਦੀ ਚਮਕਾਉਣ ਵਾਸਤੇ ਅਤੇ ਇਹਨਾਂ ਦੀ ਚਮਕ ਨੂੰ ਵਾਪਸ ਲੈ ਕੇ ਆਉਣ ਵਾਸਤੇ ਬਹੁਤ ਹੀ ਕਾਰਗਰ ਨੇ। ਛਿਲਕਿਆਂ ਨੂੰ ਪਾਣੀ ਦੇ ਵਿੱਚ ਉਬਾਲ ਲਓ ਅਤੇ ਫਿਰ ਉਸ ਤੋਂ ਬਾਅਦ ਉਬਲਿਆ ਹੋਇਆ ਪਾਣੀ ਜਿਹੜਾ ਹੈਗਾ ਉਹਦਾ ਇਸਤੇਮਾਲ ਕਰ ਸਕਦੇ ਹਾਂ। ਆਪਾਂ ਦਾਗ ਵਾਲੀ ਜਗ੍ਹਾ 'ਤੇ ਉਹ ਪਾਣੀ ਨੂੰ ਜਿਹੜਾ ਹੈਗਾ ਕੁਛ ਕੁ ਦੇਰ ਉੱਦਾਂ ਹੀ ਪਿਆ ਰਹਿਣ ਦਿਉ, ਅਤੇ ਉਸ ਤੋਂ ਬਾਅਦ ਕਿਸੇ ਬ੍ਰਸ਼ ਜਾਂ ਫਿਰ ਸਕ੍ਰਬਰ ਦੀ ਹੈਲਪ ਦੇ ਨਾਲ ਉੱਥੇ ਹਲਕਾ ਜਿਹਾ ਰਬ ਕਰੋ, ਅਤੇ ਜਮੀ ਹੋਈ ਜਿਹੜੀ ਗੰਦਗੀ ਹੋਏਗੀ ਨਾ ਉਹ ਢਿੱਲੀ ਪੈ ਜਾਏਗੀ, ਅਤੇ ਟਾਇਲਸ ਜਿਹੜੀਆਂ ਨੇ ਆਸਾਨੀ ਨਾਲ ਸਾਫ਼ ਹੋ ਜਾਣਗੀਆਂ। ਹੁਣ ਅਗਲੀ ਵਾਰ ਜਦੋਂ ਠੰਡਾ ਠੰਡਾ ਖਰਬੂਜਾ ਖਾਣਾ ਹੈ ਤਾਂ ਇਹਦੇ ਛਿਲਕੇ ਜਿਹੜੇ ਆ ਅਸੀਂ ਬਿਲਕੁਲ ਨਹੀਂ ਸੁੱਟਣੇ, ਕਿਉਂਕਿ ਇਹ ਘਰ ਨੂੰ ਚਮਕਾਉਣ ਵਾਸਤੇ ਬਹੁਤ ਜ਼ਿਆਦਾ ਹੈਲਪਫੁੱਲ ਨੇ। ਸੋ ਹੋਮ ਸਵੀਟ ਹੋਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਖਾਸ ਖਾਸ ਹੈ, ਇੱਦਾਂ ਹੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਫਿਲਹਾਲ ਹੁਣ ਸਾਂਝਾ ਕਰ ਰਹੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸਲੇਰਾ ਰੰਗ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਬਈ ਕਹਿੰਦੇ ਆ ਰੰਗਾਂ ਦੇ ਵਿੱਚ ਕੁਛ ਵੀ ਨਹੀਂ ਰੱਖਿਆ, ਚਾਹੇ ਰੰਗ ਗੋਰਾ ਹੋਏ, ਕਾਲਾ ਹੋਏ, ਸਲੇਰਾ ਹੋਏ, ਮਤਲਬ ਹਰ ਇੱਕ ਰੰਗ ਦੀ ਆਪਣੀ ਹੀ ਖੂਬਸੂਰਤੀ ਹੁੰਦੀ ਹੈ। ਟਿਊਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਾਕੀ ਹਾਂ, ਸਕਿਨ ਕੇਅਰ ਜਿਹੜੀ ਹੈ ਉਹ ਕਰਨਾ ਜ਼ਰੂਰੀ ਹੈ, ਮਤਲਬ ਰੰਗ ਗੋਰਾ ਕਰਕੇ ਕੀ ਕਰਨਾ। ਬਿਊਟੀ ਦੀ ਗੱਲ ਕੀਤੀ ਜਾਵੇ ਤਾਂ ਬੇਸਨ ਦੇ ਵਿੱਚ ਛੁਪਿਆ ਹੋਇਆ ਜੀ ਬਿਊਟੀ ਦਾ ਰਾਜ਼। ਜੇ ਤੁਸੀਂ ਚਾਹੁੰਦੇ ਹੋ ਜੀ ਨੈਚੁਰਲ ਗਲੋ ਕਰਨਾ ਅਤੇ ਤੁਹਾਡੀ ਸਕਿਨ ਜਿਹੜੀ ਹੈਗੀ ਹੈ ਫਰੈਸ਼ ਦਿਖੇ ਹਮੇਸ਼ਾ, ਅਤੇ ਉਹਦੇ ਲਈ ਜਿਹੜਾ ਬੈਸਟ ਫਰੈਂਡ ਹੁੰਦਾ ਨਾ ਉਹ ਹੈ ਜੀ ਬੇਸਨ। ਇੱਕ ਸਿੰਪਲ ਜਿਹਾ ਪੈਕ ਹੈਗਾ, ਇੱਕ ਚਮਚ ਬੇਸਨ ਦੇ ਵਿੱਚ ਥੋੜ੍ਹਾ ਜਿਹਾ ਦੁੱਧ ਜਾਂ ਫਿਰ ਦਹੀਂ, ਦੋਨਾਂ 'ਚੋਂ ਕੋਈ ਵੀ ਇੱਕ ਚੀਜ਼ ਮਿਲਾ ਸਕਦੇ ਹੋ, ਅਤੇ ਥੋੜ੍ਹਾ ਜਿਹਾ ਸ਼ਹਿਦ ਦੀਆਂ ਬੂੰਦਾਂ, ਅਤੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਚਿਹਰੇ 'ਤੇ 15 ਮਿੰਟ ਲਗਾ ਕੇ ਰੱਖੋ, ਅਤੇ ਉਸ ਤੋਂ ਬਾਅਦ ਇਹਨੂੰ ਜੀ ਨੋਰਮਲ ਪਾਣੀ ਦੇ ਨਾਲ ਧੋ ਲਓ, ਅਤੇ ਉਸ ਤੋਂ ਬਾਅਦ ਤੁਹਾਡੀ ਸਕਿਨ ਦੇਖੇਗੀ ਸੋਫਟ, ਕਲੀਨ ਅਤੇ ਨੈਚੁਰਲੀ ਹੀ ਗਲੋ ਕਰੇਗੀ। ਸੋ ਘਰ ਦੇ ਵਿੱਚ ਆਸਾਨੀ ਨਾਲ ਬੇਸਨ ਜਿਹੜਾ ਹੈ ਪਿਆ ਹੁੰਦਾ ਹੈ, ਅਤੇ ਨਾਲ ਹੀ ਨਾਲ ਦਹੀਂ ਦੀ ਗੱਲ ਕਰੀਏ ਜਾਂ ਦੁੱਧ ਹੋਵੇ ਉਹ ਵੀ ਆਸਾਨੀ ਨਾਲ ਹੁੰਦਾ, ਅਤੇ ਥੋੜ੍ਹੀਆਂ ਜਿਹੀਆਂ ਸ਼ਹਿਦ ਦੀਆਂ ਬੂੰਦਾਂ, ਮਤਲਬ ਇਹ 3 ਚੀਜ਼ਾਂ ਮਿਕਸ ਕਰਕੇ ਤੁਸੀਂ ਇੰਨਾ ਅੱਛਾ ਪੈਕ ਬਣਾ ਸਕਦੇ ਹੋ। ਇਹ ਪੈਕ ਜਿਹੜਾ ਹੈਗਾ ਹਫ਼ਤੇ 'ਚ 1 ਜਾਂ 2 ਵਾਰ ਤੁਸੀਂ ਆਪਣੇ ਫੇਸ 'ਤੇ ਅਪਲਾਈ ਕਰ ਸਕਦੇ ਹੋ। ਈਵਨ ਗਰਮੀ ਦੇ ਵਿੱਚ ਜਿਵੇਂ ਧੁੱਪੇ ਜਾ ਕੇ ਸਾਡੀ ਬਾਹਾਂ ਵੀ ਅਕਸਰ ਬਹੁਤ ਜ਼ਿਆਦਾ ਡਾਰਕ ਹੋ ਜਾਂਦੀਆਂ ਨੇ, ਉਸ ਹਿੱਸੇ 'ਤੇ ਵੀ ਬਾਹਾਂ 'ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਪੈਕ। ਮਤਲਬ ਆਪਣੇ ਆਪ ਦੇ ਵਿੱਚ ਇਹ ਪੈਕ ਜਿਹੜਾ ਹੈਗਾ ਪੈਕ ਦਾ ਕੰਮ ਵੀ ਕਰੇਗਾ, ਅਤੇ ਜਦੋਂ ਅਸੀਂ ਇਸ ਪੈਕ ਨੂੰ ਉਤਾਰਾਂਗੇ ਤਾਂ ਸਾਡੀ ਸਕਿਨ ਦੀ ਉੱਪਰਲੀ ਜਿਹੜੀ ਡੈੱਡ ਸਕਿਨ ਹੁੰਦੀ ਹੈ ਉਹ ਵੀ ਰਿਮੂਵ ਹੁੰਦੀ ਹੈ। ਸੋ ਆ ਕੇ ਤੁਹਾਡੇ ਨਾਲ ਇੱਕ ਖਾਸ ਜਿਹੀ ਰੈਸਿਪੀ ਜਿਹੜੀ ਹੈਗੀ ਹੈ ਉਹ ਵੀ ਸ਼ੇਅਰ ਕਰਾਂਗੀ। ਫਿਲਹਾਲ ਸ਼ੇਅਰ ਕਰ ਰਹੀ ਹਾਂ ਜੀ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਝਾਂਜਰ ਗਾਣਾ, ਜੋ ਕਿ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ।

ਬਈ ਹੋਮ ਸਵੀਟ ਹੋਮ ਦੇ ਵਿੱਚ ਇੰਨੀ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਤੇ ਹੁਣ ਨਾ ਟਾਈਮ ਹੋ ਚੁੱਕਾ ਥੋੜ੍ਹੀ ਭੁੱਖ ਦਾ ਕੁਝ ਖਾਣ ਪੀਣ ਦੀ ਗੱਲ ਕਰਨ ਦਾ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਹੁਣ ਇੱਕ ਖਾਸ ਜਿਹੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ। ਅੱਜ ਦੀ ਜਿਹੜੀ ਰੈਸਿਪੀ ਹੈ ਨਾ ਹਿਮਾਚਲ ਪ੍ਰਦੇਸ਼ ਦੀ ਗਰਮੀਆਂ ਦੇ ਮੌਸਮ ਦੇ ਵਿੱਚ ਖਾਸ ਤੌਰ 'ਤੇ ਮਤਲਬ ਕੱਚੇ ਅੰਬਾਂ ਦੀ ਜਿਹੜੀ ਮਾਣੀ ਹੈ ਨਾ ਉਹ ਤਿਆਰ ਕੀਤੀ ਜਾਂਦੀ ਹੈ। ਆਪਣੇ ਆਪ ਦੇ ਵਿੱਚ ਸਿਰਫ ਇੱਕ ਡਿਸ਼ ਨਹੀਂ ਹੈ ਬਲਕਿ ਪਹਾੜਾਂ ਦੀ ਰਸੋਈ ਤੋਂ ਨਿਕਲਦੀ ਹੋਈ ਇੱਕ ਵਿਰਾਸਤ ਹੈ, ਇੱਕ ਸਵਾਦ ਹੈ, ਸਿਹਤ ਹੈ ਇਸ ਮੌਸਮ ਦੇ ਵਿੱਚ। ਅਤੇ ਮਤਲਬ ਤਿੰਨੋਂ ਕੋਂਬੀਨੇਸ਼ਨ ਹੈ, ਸਵਾਦ ਵੀ ਹੈ, ਸਿਹਤ ਵੀ ਹੈ ਅਤੇ ਵਿਰਾਸਤ ਵੀ ਹੈ। ਸੋ ਇਹ ਬਿਹਤਰੀਨ ਕੋਂਬੀਨੇਸ਼ਨ ਮਤਲਬ ਜਦੋਂ ਮੈਂ ਖਾਧਾ ਤਾਂ ਮੈਨੂੰ ਲੱਗਾ ਕਿ ਹਾਂ ਇਹ ਸਾਰੀ ਦੀ ਸਾਰੀ ਜਿਹੜੀ ਇਹ ਰੈਸਿਪੀ ਹੈਗੀ ਉਹਨਾਂ ਤੋਂ ਪੁੱਛੀ ਜਾਵੇ ਅਤੇ ਆਪਣੇ ਲਿਸਨਰਸ ਦੇ ਨਾਲ ਵੀ ਜ਼ਰੂਰ ਸ਼ੇਅਰ ਕੀਤੀ ਜਾਵੇ। ਵੈਲ ਇਸ ਰੈਸਿਪੀ ਦੀ ਗੱਲ ਕਰੀਏ ਨਾ ਤਾਂ ਇਹਦੀ ਖਾਸੀਅਤ ਇਹਦਾ ਅਨੋਖਾ ਜਿਹਾ ਟੇਸਟ ਹੈਗਾ ਕਿਉਂਕਿ ਇਹ ਹਲਕੀ ਜਿਹੀ ਖੱਟੀ, ਥੋੜ੍ਹੀ ਜਿਹੀ ਮਿੱਠੀ ਅਤੇ ਮਸਾਲੇ ਦੇ ਨਾਲ ਭਰਪੂਰ ਹੁੰਦੀ ਹੈ ਕੱਚੇ ਅੰਬ ਦੀ ਤਾਜ਼ਗੀ ਦੇ ਵਿੱਚ। ਜਦੋਂ ਮੈਂ ਕਿਹਾ ਜੀ ਗੁੜ ਅਤੇ ਦੇਸੀ ਮਸਾਲੇ ਔਥੈਂਟਿਕ ਮਤਲਬ ਬਹੁਤ ਜ਼ਿਆਦਾ ਮਸਾਲੇ ਨਹੀਂ, ਹਲਕੇ ਫੁਲਕੇ ਜਿਹੇ ਮਸਾਲੇ ਅਤੇ ਇੱਕ ਐਸਾ ਜ਼ਾਇਕਾ ਤਿਆਰ ਹੁੰਦਾ ਨਾ ਜੋ ਖਾਣ ਵਾਲੇ ਦੇ ਮੂੰਹ ਦੇ ਵਿੱਚ ਬਾਰ ਬਾਰ ਇਹਦਾ ਸਵਾਦ ਜਿਹੜਾ ਉਹ ਆਉਂਦਾ, ਕਿਉਂਕਿ ਇੱਕ ਵਾਰ ਤੁਸੀਂ ਇਹ ਮਤਲਬ ਟਰਾਈ ਕਰ ਲਈ ਨਾ ਕੱਚੇ ਅੰਬ ਦੀ ਮਾਣੀ ਫਿਰ ਤੁਹਾਡਾ ਦਿਲ ਕਰੇਗਾ ਕਿ ਹਾਂ ਹਰ ਰੋਜ਼ ਇਹ ਸਵਾਦ ਜਿਹੜਾ ਹੈ ਤੁਹਾਨੂੰ ਮਿਲੇ। ਅਤੇ ਇਹ ਤੁਸੀਂ ਤਿਆਰ ਕਰਕੇ ਰੱਖ ਸਕਦੇ ਹੋ ਅਤੇ ਐਜ਼ ਆ ਸਾਈਡ ਡਿਸ਼ ਤੁਸੀਂ ਦਾਲ ਦੇ ਨਾਲ ਜਾਂ ਫਿਰ ਸਬਜ਼ੀ ਦੇ ਨਾਲ, ਮੈਂ ਕਿਹਾ ਜੀ ਇਕੱਲੇ ਫੁਲਕੇ ਨਾਲ ਵੀ ਮਤਲਬ ਬਿਨਾਂ ਸਬਜ਼ੀ ਜਾਂ ਦਾਲ ਤੋਂ ਵੀ ਖਾ ਸਕਦੇ ਹੋ, ਬਹੁਤ ਸਵਾਦ ਲੱਗਦੀ ਹੈ।

ਹੁਣ ਇਹਨੂੰ ਬਣਾਉਣ ਦੇ ਲਈ ਕੀ ਕੀ ਚੀਜ਼ਾਂ ਚਾਹੀਦੀਆਂ ਨੇ? ਸਮੱਗਰੀ ਦੀ ਗੱਲ ਕਰੀਏ, ਇਨਗਰੀਡੀਐਂਟਸ ਦੀ ਗੱਲ ਕਰੀਏ ਤਾਂ ਦੋ ਜਾਂ ਤਿੰਨ ਸਾਨੂੰ ਕੱਚੇ ਅੰਬ ਚਾਹੀਦੇ ਨੇ, 2 ਵੱਡੇ ਚਮਚ ਬੇਸਣ ਦੇ ਚਾਹੀਦੇ ਨੇ, 2 ਵੱਡੇ ਚਮਚ ਹੀ ਗੁੜ ਦੇ ਅਤੇ 1 ਛੋਟਾ ਚਮਚ ਹਲਦੀ ਪਾਊਡਰ, 1 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਛੋਟਾ ਚਮਚ ਮੇਥੀ ਦਾਣਾ, ਮਤਲਬ ਇਹਦਾ ਜਿਹੜਾ ਫਲੇਵਰ ਆਏਗਾ ਨਾ ਉਹ ਬਹੁਤ ਹੀ ਵਧੀਆ ਆਉਂਦਾ, 1 ਛੋਟਾ ਚਮਚ ਰਾਈ ਦਾ, 1 ਤੋਂ 2 ਸੁੱਕੀਆਂ ਲਾਲ ਮਿਰਚਾਂ, ਨਮਕ ਜਿਹੜਾ ਹੈ ਸਵਾਦ ਅਨੁਸਾਰ, ਅਤੇ 2 ਵੱਡੇ ਚਮਚ ਸਰੋਂ ਦੇ ਤੇਲ ਦੇ ਅਤੇ 4 ਤੋਂ 5 ਕੱਪ ਪਾਣੀ। ਇਨਗਰੀਡੀਐਂਟਸ ਜਿਹੜੇ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ, ਬਹੁਤ ਸਿੰਪਲ ਜੇ ਤਾਂ ਬਹੁਤ ਹੀ ਘੱਟ ਚੀਜ਼ਾਂ ਨਾਲ ਇਹ ਕੱਚੇ ਅੰਬ ਦੀ ਮਾਣੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ। 2 ਤੋਂ ਕੱਚੇ ਸਾਨੂੰ ਅੰਬ ਚਾਹੀਦੇ ਨੇ, 2 ਵੱਡੇ ਚਮਚ ਬੇਸਣ ਦੇ, 2 ਵੱਡੇ ਚਮਚ ਗੁੜ ਪੀਸਿਆ ਹੋਇਆ ਜਾਂ ਸ਼ੱਕਰ ਦਾ ਇਸਤੇਮਾਲ ਵੀ ਕਰ ਸਕਦੇ ਹੋ, 1 ਛੋਟਾ ਚਮਚ ਹਲਦੀ, 1 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਛੋਟਾ ਚਮਚ ਮੇਥੀ ਦਾਣਾ, 1 ਛੋਟਾ ਚਮਚ ਰਾਈ ਅਤੇ 1 ਤੋਂ 2 ਲਾਲ ਸੁੱਕੀਆਂ ਹੋਈਆਂ ਮਿਰਚਾਂ, ਨਮਕ ਸਵਾਦ ਅਨੁਸਾਰ ਅਤੇ 2 ਵੱਡੇ ਚਮਚ ਸਰੋਂ ਦੇ ਤੇਲ ਦੇ ਅਤੇ 4 ਤੋਂ 5 ਕੱਪ ਪਾਣੀ। ਸੋ ਇਹ ਰੈਸਿਪੀ ਅਸੀਂ ਕਿੱਦਾਂ ਰੈਡੀ ਕਰਨੀ ਹੈ, ਤੁਸੀਂ ਸਮਾਨ ਇਕੱਠਾ ਕਰੋ ਅਤੇ ਬਣਾਉਣ ਦਾ ਤਰੀਕਾ ਫਿਰ ਮੈਂ ਕਿਹਾ ਜੀ ਇਸ ਗਾਣੇ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ। ਅੰਮ੍ਰਿਤ ਮਾਨ ਅਤੇ ਜੈਸਮੀਨ ਅਖਤਰ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ, ਕੱਚੇ ਅੰਬ ਦੀ ਮਾਣੀ ਦੀ ਰੈਸਿਪੀ ਜਿਹੜੀ ਆ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ।

ਬਹੁਤ ਹੀ ਸਪੈਸ਼ਲ ਜਿਹੀ ਰੈਸਿਪੀ ਹੈਗੀ ਹੈ ਜਿਹਦੇ ਵਿੱਚ ਸਵਾਦ ਵੀ ਹੈ, ਸਿਹਤ ਵੀ ਹੈ, ਮਤਲਬ ਬਹੁਤ ਹੀ ਵਧੀਆ ਹੈ। ਇਨਗਰੀਡੀਐਂਟਸ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ। ਸਾਨੂੰ ਚਾਹੀਦਾ ਜੀ 2 ਤੋਂ 3 ਕੱਚੇ ਅੰਬ, 2 ਵੱਡੇ ਚਮਚ ਬੇਸਨ, 2 ਵੱਡੇ ਚਮਚ ਗੁੜ ਦੇ, 1 ਛੋਟਾ ਚਮਚ ਹਲਦੀ ਪਾਊਡਰ, 1 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਛੋਟਾ ਚਮਚ ਮੇਥੀ ਦਾਣਾ ਅਤੇ 1 ਛੋਟਾ ਚਮਚ ਰਾਈ, 1 ਤੋਂ 2 ਸੁੱਕੀਆਂ ਲਾਲ ਮਿਰਚਾਂ, ਨਮਕ ਮੈਂ ਕਿਹਾ ਜੀ ਸਵਾਦ ਅਨੁਸਾਰ, ਅਤੇ 2 ਵੱਡੇ ਚਮਚ ਸਰ੍ਹੋਂ ਦੇ ਤੇਲ ਦੇ। ਮਤਲਬ ਇਹ ਜਿਹੜੀ ਰੈਸਿਪੀ ਹੈਗੀ ਨਾ, ਸਰ੍ਹੋਂ ਦੇ ਤੇਲ ਦੇ ਵਿੱਚ ਹੀ ਇਹਦਾ ਸਵਾਦ ਆਉਂਦਾ ਹੈ, ਅਤੇ ਨਾਲ ਹੀ ਨਾਲ 4 ਤੋਂ 5 ਕੱਪ ਪਾਣੀ। ਬਣਾਉਣ ਦੇ ਵਾਸਤੇ ਕੀ ਕਰਨਾ ਹੈ, ਸਭ ਤੋਂ ਪਹਿਲੇ ਕੱਚੇ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਛਿਲ ਕੇ ਉਹਨਾਂ ਦੇ ਛੋਟੇ ਛੋਟੇ ਜਿਹੜੇ ਟੁਕੜੇ ਹੈਗੇ ਨੇ ਉਹ ਅਸੀਂ ਕਰ ਲੈਣੇ ਆ, ਇੱਕ ਭਾਂਡੇ ਦੇ ਵਿੱਚ ਪਾਣੀ ਦੇ ਵਿੱਚ ਪਾ ਕੇ ਉਹਨਾਂ ਦੇ ਅੰਬਾਂ ਦੇ ਟੁਕੜਿਆਂ ਨੂੰ ਉਬਾਲ ਲੈਣਾ ਤਾਂ ਕਿ ਉਹ ਚੰਗੀ ਤਰ੍ਹਾਂ ਸੌਫਟ ਹੋ ਜਾਣ। ਅਤੇ ਦੂਸਰੇ ਪਾਸੇ ਕੀ ਕਰਨਾ, ਇੱਕ ਕਟੋਰੀ ਦੇ ਵਿੱਚ ਅਸੀਂ ਬੇਸਨ ਨੂੰ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇੱਕ ਪਤਲਾ ਜਿਹਾ ਘੋਲ ਜਿਹੜਾ ਹੁੰਦਾ ਉਹ ਤਿਆਰ ਕਰ ਲੈਣਾ, ਤਾਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਗੱਠਾਂ ਜਿਹੜੀਆਂ ਨੇ ਉਹ ਨਾ ਬਣਨ। ਅਤੇ ਉਬਲੇ ਹੋਏ ਅੰਬ ਅਤੇ ਬੇਸਨ ਦਾ ਘੋਲ ਜਿਹੜਾ ਹੈਗਾ ਆਪਸ 'ਚ ਮਿਕਸ ਕਰਦੇ ਰਹਿਣਾ ਲਗਾਤਾਰ।

0: ਅੰਬਾਂ ਦੇ ਟੁਕੜਿਆਂ ਨੂੰ ਉਬਾਲ ਲੈਣਾ ਤਾਂ ਕਿ ਉਹ ਚੰਗੀ ਤਰ੍ਹਾਂ ਸੌਫਟ ਹੋ ਜਾਣ। ਅਤੇ ਦੂਸਰੇ ਪਾਸੇ ਕੀ ਕਰਨਾ, ਇੱਕ ਕਟੋਰੀ ਦੇ ਵਿੱਚ ਅਸੀਂ ਬੇਸਣ ਨੂੰ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇੱਕ ਪਤਲਾ ਜਿਹਾ ਘੋਲ ਜਿਹੜਾ ਹੁੰਦਾ ਉਹ ਤਿਆਰ ਕਰ ਲੈਣਾ, ਤਾਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਗੱਠਾਂ ਜਿਹੜੀਆਂ ਨੇ ਉਹ ਨਾ ਬਣਨ। ਅਤੇ ਉਬਲੇ ਹੋਏ ਅੰਬ ਅਤੇ ਬੇਸਣ ਦਾ ਘੋਲ ਜਿਹੜਾ ਹੈਗਾ ਆਪਸ 'ਚ ਮਿਕਸ ਕਰਦੇ ਰਹਿਣਾ ਲਗਾਤਾਰ। ਅਤੇ ਉਸ ਤੋਂ ਬਾਅਦ ਜਦੋਂ ਇਹ ਘੋਲ ਜਿਹੜਾ ਹੈਗਾ ਦੇਖਾਂਗੇ ਆਪਾਂ ਕਿ ਪੱਕ ਗਿਆ ਬੇਸਣ ਜਿਹੜਾ ਇਹਦੇ ਵਿੱਚ, ਫਿਰ ਇਹਦੇ ਵਿੱਚ ਆਪਾਂ ਗੁੜ, ਹਲਦੀ, ਨਮਕ ਅਤੇ ਲਾਲ ਸੁੱਕੀਆਂ ਮਿਰਚਾਂ, ਲਾਲ ਮਿਰਚ ਪਾਊਡਰ ਜਿਹੜਾ ਹੈਗਾ, ਇਹ ਸਾਰੀ ਚੀਜ਼ਾਂ ਪਾ ਕੇ 8 to 10 ਮਿੰਟ ਤੱਕ ਹੋਰ ਚੰਗੀ ਤਰ੍ਹਾਂ ਪਕਾਉਣਾ ਹੈ, ਜਦੋਂ ਤੱਕ ਇਹ ਮਿਕਸਚਰ ਜਿਹੜਾ ਹੈਗਾ ਨਾ ਗਾੜਾ ਨਾ ਹੋ ਜਾਏ। ਅਤੇ ਗੈਸ ਜਿਹੜੀ ਹੈ ਨਾ ਸਲੋ ਫਲੇਮ 'ਤੇ ਹੀ ਕਰਨੀ ਹੈ ਸਾਰਾ ਪ੍ਰੋਸੈਸ ਕਰਦੇ ਹੋਏ। ਅਤੇ ਤੜਕੇ ਵਾਸਤੇ ਕੀ ਚਾਹੀਦਾ ਜੀ ਸਾਨੂੰ, ਇੱਕ ਪੈਨ ਦੇ ਵਿੱਚ ਸਰੋਂ ਦਾ ਤੇਲ, ਅਤੇ ਉਸਦੇ ਵਿੱਚ ਫਿਰ ਰਾਈ ਅਤੇ ਮੇਥੀ ਦਾਣਾ, ਸੁੱਕੀ ਹੋਈ ਲਾਲ ਮਿਰਚ ਜਿਹੜੀ ਹੈਗੀ ਆ ਤੜਕੇ ਲਈ ਉਹ ਵਿੱਚ ਪਾ ਦੇਣੀ ਹੈ, ਅਤੇ ਇਹਦੇ ਨਾਲ ਹੀ ਮਿਕਸਚਰ ਜਿਹੜਾ ਹੈਗਾ ਤੜਕੇ ਵਾਲਾ ਤਿਆਰ ਹੋ ਜਾਏਗਾ। ਸੋ ਇਹ ਤੜਕਾ ਜਿਹੜਾ ਹੈਗਾ ਫਿਰ ਅਸੀਂ ਮਾਣੀ ਦੇ ਵਿੱਚ ਮਿਕਸ ਕਰ ਦੇਵਾਂਗੇ, ਅਤੇ ਸਾਡੀ ਜਿਹੜੀ ਮਾਣੀ ਹੈਗੀ ਹੈ ਨਾ ਉਹ ਤਿਆਰ ਹੋ ਜਾਏਗੀ ਐਜ਼ ਅ ਸਾਈਡ ਡਿਸ਼। ਤੁਸੀਂ ਦਾਲ ਦੇ ਨਾਲ ਖਾਓ, ਸਬਜ਼ੀ ਨਾਲ ਖਾਓ, ਮੈਂ ਕਿਹਾ ਜੀ ਫੁਲਕੇ ਨਾਲ ਖਾਓ, ਪਰ ਜੇ ਤੁਸੀਂ ਇਹਨੂੰ ਉਬਲੇ ਹੋਏ ਚਾਵਲਾਂ ਨਾਲ ਖਾਂਦੇ ਹੋ ਨਾ ਤਾਂ ਇਹਦਾ ਸਵਾਦ ਜਿਹੜਾ ਨਾ ਉਹ 2 ਗੁਣਾ ਹੋ ਜਾਂਦਾ। ਸੋ ਅੱਜ ਦੀ ਇਹ ਖਾਸ ਜਿਹੀ ਰੈਸਿਪੀ ਜਿਹੜੀ ਹੈ ਜਿਹਦਾ ਇੱਕ ਟੈਂਗੀ ਜਿਹਾ ਫਲੇਵਰ ਹੈ, ਮਿੱਠਾਪਨ ਵੀ ਹੈ ਇਹਦੇ 'ਚ, ਤਿੱਖਾਪਨ ਵੀ ਹੈ, ਅਲੱਗ ਅਲੱਗ ਫਲੇਵਰ ਹੈ, ਮੇਥੀ ਦਾਣੇ ਦਾ ਫਲੇਵਰ ਅੰਬ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਜਿਹਾ ਮਤਲਬ ਇੱਕ ਵਧੀਆ ਜਿਹਾ ਮਤਲਬ ਸਵਾਦ ਆਉਂਦਾ। ਅਤੇ ਇਹ ਜਿਹੜਾ ਸਵਾਦ ਹੈਗਾ ਨਾ ਇੱਕ ਵਾਰ ਖਾਣ ਤੋਂ ਬਾਅਦ ਦਿਲ ਕਰਦਾ ਮਾਣੀ ਜਿਹੜੀ ਹੈਗੀ ਹੈ ਕੱਚੇ ਅੰਬਾਂ ਦੀ ਇਹ ਬਾਰ ਬਾਰ ਜਿਹੜੀ ਅਸੀਂ ਖਾਈਏ। ਤਾਂ ਇਹਨੂੰ ਇੱਕ ਵਾਰ ਤਿਆਰ ਕਰਕੇ ਤੁਸੀਂ 2 ਜਾਂ 3 ਦਿਨ ਲਈ ਫਰਿੱਜ ਦੇ ਵਿੱਚ ਸਟੋਰ ਵੀ ਕਰ ਸਕਦੇ ਹੋ। ਸੋ ਆਈ ਹੋਪ ਅੱਜ ਦੀ ਜਿਹੜੀ ਹੈ ਰੈਸਪੀ ਹੈਗੀ ਹੈ ਕੱਚੇ ਅੰਬਾਂ ਦੀ ਮਾਣੀ ਦੀ ਤੁਹਾਨੂੰ ਪਸੰਦ ਆਈ ਹੋਏਗੀ, ਅਤੇ ਤੁਸੀਂ ਜ਼ਰੂਰ ਇਹਨੂੰ ਟਰਾਈ ਕਰੋਗੇ। ਮਤਲਬ ਮੈਂ ਤਾਂ ਖਾ ਕੇ ਦੇਖੀ ਆ, ਬਹੁਤ ਹੀ ਸਵਾਦ ਹੈ, ਅਤੇ ਤੁਸੀਂ ਵੀ ਟਰਾਈ ਕਰਕੇ ਦੇਖੋ। ਅੱਜ ਲੰਚ ਦੇ ਵਿੱਚ ਤੁਸੀਂ ਵੀ ਇਹ ਰੈਡੀ ਕਰ ਸਕਦੇ ਹੋ। ਫਿਲਹਾਲ ਤੁਹਾਡੇ ਲਈ ਗਾਣਾ ਆ ਰਿਹਾ ਜੀ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ, ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਦਿਲ ਸੇ ਦਿਲ ਤੱਕ।
1: ਜਿੰਨੀ ਟੌਰ ਲਾੜੇ ਦੀ ਹੁੰਦੀ ਹੈ ਓਨੀ ਹੀ ਟੌਰ ਸਰਵਾਲੇ ਦੀ ਹੁੰਦੀ ਹੈ। ਸੋ ਆਓ ਸੁਣਦੇ ਆ ਸਰਵਾਲੇ ਬਾਰੇ ਕੀ

ਲਵੈਂਡਰ ਪਾਊਡਰ ਹੋਵੇ, ਇਹ ਚੀਜ਼ਾਂ ਨੂੰ ਆਪਾਂ ਕਿਵੇਂ ਯੂਜ਼ ਕਰਕੇ ਆਪਣੇ ਪੇਟ ਨੂੰ ਇਸ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਠੰਡਾ ਰੱਖ ਸਕਦੇ ਹਾਂ ਉਹਦੀ ਗੱਲ ਹੋਵੇ, ਅਤੇ ਜਾਂ ਫਿਰ ਕੱਚੇ ਅੰਬਾਂ ਦੀ ਖਾਸ ਜਿਹੀ ਰੈਸਿਪੀ ਮਾਣੀ ਦੀ ਗੱਲ ਹੋਵੇ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਜਾਂਦੇ ਜਾਂਦੇ ਇੱਕ ਹੋਰ ਖਾਸ ਗੱਲ, ਗਾਰਡਨਿੰਗ ਟਿਪ ਤੁਹਾਨੂੰ ਦਿੰਦੇ ਜਾਵਾਂਗੇ। ਕਹਿੰਦੇ ਆ ਕਿ ਛੱਤ 'ਤੇ ਕਾਲੀ ਪੱਤੀ ਚੀਕੂ ਦਾ ਗ੍ਰਾਫਟਿਡ ਪੌਦਾ ਜਿਹੜਾ ਹੈਗਾ ਜ਼ਰੂਰ ਲਗਾਉਣਾ ਚਾਹੀਦਾ। ਇਹ ਜਿਹੜਾ ਹੈਗਾ ਕਿਸਮ ਜਿਹੜੀ ਹੈਗੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਘਰ ਦੇ ਵਿੱਚ 18-22 ਇੰਚੀ ਦੇ ਗਮਲੇ ਦੇ ਵਿੱਚ ਜਾਂ ਫਿਰ ਗਰੋ ਬੈਗ ਦੇ ਵਿੱਚ ਆਸਾਨੀ ਦੇ ਨਾਲ ਉੱਗ ਜਾਂਦੀ ਹੈ, ਅਤੇ ਹਰ ਮਹੀਨੇ ਇਹਨੂੰ ਸਿਰਫ ਅਤੇ ਸਿਰਫ ਆਪਾਂ ਕਹਿ ਸਕਦੇ ਗੋਹੇ ਦੀ ਜਿਹੜੀ ਖਾਦ ਹੁੰਦੀ ਹੈ ਉਹਦਾ ਇਸਤੇਮਾਲ ਕਰਕੇ ਇਸ ਪੌਦੇ ਦੀ ਗਰੋਥ ਜਿਹੜੀ ਹੈ ਬਹੁਤ ਵਧੀਆ ਢੰਗ ਨਾਲ ਹੁੰਦੀ ਹੈ। ਸੋ ਤੁਸੀਂ ਵੀ ਜੇ ਔਰਗੈਨਿਕ ਚੀਕੂ ਘਰ ਦੇ ਖਾਣਾ ਚਾਹੁੰਦੇ ਹੋ ਤਾਂ ਇਹ ਕਾਲਾ ਪੱਤੀ ਚੀਕੂ ਜਿਹੜਾ ਹੈ ਇਹਨੂੰ ਜ਼ਰੂਰ ਆਪਣੇ ਕਿਚਨ ਗਾਰਡਨ ਦੇ ਵਿੱਚ, ਬਾਲਕਨੀ ਵਿੱਚ, ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਇਹ ਪੌਦਾ ਜ਼ਰੂਰ ਲਗਾਓ। ਅਤੇ ਮੈਂ ਕਿਹਾ ਜੀ ਔਰਗੈਨਿਕ ਚੀਕੂ ਖਾਂਦੇ ਜਾਓ। ਸੋ ਅੱਜ ਦੇ ਲਈ ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਹੀ ਖਤਮ ਕਰਦੇ ਹਾਂ। ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ। ਸੋ ਹੁਣ ਇੰਜੋਏ ਕਰੋ ਜੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਸਵੀਟੋ ਗਾਣਾ।

Once again, welcome back ਹੈ ਜੀ ਟਿਊਨ ਇਨ ਕੇ ਤਹਾਤ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਚਾਹੇ ਆਪਣੇ ਬੁੱਲਾਂ ਨੂੰ ਗੁਲਾਬੀ ਰੱਖਣ ਦੀ ਹੋਵੇ ਜਾਂ ਫਿਰ ਖਰਬੂਜਿਆਂ ਦੇ ਬੀਜ ਦੀ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦੀ ਹੋਵੇ ਜਾਂ ਫਿਰ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਪਾਣੀ ਜਿਹੜੇ ਨੇ ਮਸਾਲੇ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਕਰਕੇ ਚਾਹੇ ਸੌਂਫ ਦਾ ਪਾਣੀ ਹੋਵੇ ਚਾਹੇ ਜੀਰੇ ਦਾ ਹੋਵੇ ਚਾਹੇ ਕੋਰੀ

FM ਰੇਨਬੋ ਜਲੰਧਰ 102.7 ਮੈਗਾਹਰਟਸ ਦੇ ਨਾਲ ਨਾਲ ਅਸੀਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਇੱਕ ਤੋਂ ਤਿੰਨ FM ਰੇਨਬੋ ਜਿਹੜਾ ਹੈ ਸਾਡੇ ਅੰਮ੍ਰਿਤਸਰ ਦੇ ਸਰੋਤੇ ਵੀ ਸੁਣ ਸਕਦੇ ਨੇ ਤੇ ਤੁਹਾਡਾ ਤੇ ਮੇਰਾ ਸਾਥ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਚ ਰਹੇਗਾ 1 ਤੋਂ 2 ਦਾ। ਸੋ ਨਮਸਕਾਰ ਹੈ ਸਾਰੇ ਹੀ ਸਰੋਤਿਆਂ ਨੂੰ, ਤੁਸੀਂ ਸੁਣ ਰਹੇ ਹੋ ਮਿਡ ਡੇ ਮੈਲੋਡੀਜ਼ ਸ਼ੋਅ। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ, ਮਿਡ ਡੇ ਮੈਲੋਡੀਜ਼ ਸ਼ੋਅ ਜਿੱਥੇ ਸੁਰਾਂ ਦੀ ਮਿਠਾਸ ਜਿਹੜੀ ਹੈ ਸਾਡੇ ਦਿਨ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਲਤਾ ਜੀ ਅਤੇ ਕਿਸ਼ੋਰ ਦਾ ਦੀ ਆਵਾਜ਼ ਦੇ ਵਿੱਚ ਕਰਦੇ ਹਾਂ।

ਕਹਿੰਦੇ ਆ ਕਿ ਕੁਛ ਮੁਲਾਕਾਤਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਖਾਸ ਹੁੰਦੀਆਂ ਨੇ, ਅਤੇ ਕਈ ਵਾਰ ਤਾਂ ਕਿਸੇ ਨਾਲ ਪਹਿਲੀ ਮੁਲਾਕਾਤ 'ਤੇ ਹੀ ਇੱਦਾਂ ਦਾ ਅਹਿਸਾਸ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਅਤੇ ਸਾਡਾ ਰਿਸ਼ਤਾ ਹੈ ਨਾ ਉਹ ਕੁਛ ਖਾਸ ਹੀ ਹੈ। ਔਰ ਮੁਲਾਕਾਤ ਜਦੋਂ ਕਿਸੇ ਅਜਨਬੀ ਹਸੀਨਾ ਨਾਲ ਹੋ ਜਾਏ ਤਾਂ ਫਿਰ ਤਾਂ ਕਿਆ ਹੀ ਬਾਤ ਹੈ। ਅਗਲਾ ਗੀਤ ਆ ਰਿਹਾ ਅਜਨਬੀ ਮੂਵੀ ਤੋਂ ਜੋ ਕਿ 1974 ਦੇ ਵਿੱਚ ਰਿਲੀਜ਼ ਹੋਈ ਸੀ। ਗਾਣੇ ਦੀ ਮਿਊਜ਼ਿਕ ਦੀ ਗੱਲ ਕਰੀਏ ਤਾਂ ਆਰ ਡੀ ਬਰਮਨ ਜੀ ਦਾ ਗਾਣੇ ਨੂੰ ਲਿਖਿਆ ਆਨੰਦ ਬਖਸ਼ੀ ਜੀ ਨੇ, ਔਰ ਬਹੁਤ ਹੀ ਖੂਬਸੂਰਤ ਜਿਹਾ ਗੀਤ ਪਿਕਚਰਾਈਜ਼ਡ ਹੋਇਆ ਸੀ ਰਾਜੇਸ਼ ਖੰਨਾ ਅਤੇ ਜ਼ੀਨਤ ਅਮਾਨ 'ਤੇ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ ਦਾ ਖੂਬਸੂਰਤ ਜਿਹਾ ਸਫ਼ਰ ਜਿਹੜਾ ਹੈ ਖੂਬਸੂਰਤ ਗੀਤਾਂ ਦਾ ਇੱਦਾਂ ਹੀ ਚੱਲਦਾ ਰਹੇਗਾ।

ਜੀ ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਦਿਲ ਨੂੰ ਛੂਹ ਲੈਣ ਵਾਲੇ ਗਾਣੇ ਜੋ ਕਿ ਨਾਲ ਨਾਲ ਕੁਝ ਖਾਸ ਖਾਸ ਗੱਲਾਂ ਤੇ ਹਰ ਗੀਤ ਦੇ ਨਾਲ ਜੁੜੀ ਹੋਈ ਕੁਝ ਯਾਦਾਂ ਅਹਿਸਾਸ ਜੋ ਇਸ ਖੁਸ਼ੀਆਂ ਦੇ ਰੰਗਾਂ ਨੂੰ ਤੇ ਸਾਡੀ ਇਸ ਦੋਸਤੀ ਨੂੰ ਹੋਰ ਵੀ ਗਹਿਰਾ ਕਰ ਦਿੰਦੇ ਨੇ। ਅਤੇ ਉਹਨਾਂ ਰੰਗਾਂ ਵਿੱਚੋਂ ਹੀ ਇੱਕ ਅਗਲਾ ਗੀਤ ਅਨੁਪਮਾ ਮੂਵੀ ਜੋ ਕਿ 1966 ਦੇ ਵਿੱਚ ਰਿਲੀਜ਼ ਹੋਈ ਸੀ। ਆਸ਼ਾ ਜੀ ਜੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਜਿਹਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਖੂਬਸੂਰਤ ਜੀ ਯਾਦਾਂ ਦਾ ਸਫ਼ਰ ਚੱਲ ਰਿਹਾ ਹੈ, ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਜੀ ਇੰਜੋਏ। ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੁਣ ਜਿਸ ਮੂਵੀ ਦਾ ਅਸੀਂ ਗਾਣਾ ਸੁਣਨ ਵਾਲੇ ਹਾਂ ਨਾ, ਇਹ ਸਦਾ ਬਹਾਰ ਹੀ ਰੋਮੈਂਟਿਕ ਫਿਲਮ ਜਿਹੜੀ ਹੈ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਹੀ, ਮਤਲਬ ਇਹਨੇ ਇੱਕ ਅਲੱਗ ਹੀ ਆਪਣੀ ਜਗ੍ਹਾ ਬਣਾਈ ਹੈ। ਨਿਰਦੇਸ਼ਕ ਦੀ ਗੱਲ ਕਰੀਏ ਤਾਂ ਸੂਰਜ ਪ੍ਰਕਾਸ਼ ਜੀ ਨੇ ਇਸ ਮੂਵੀ ਨੂੰ ਨਿਰਦੇਸ਼ ਕੀਤਾ ਸੀ, ਅਤੇ ਸ਼ਸ਼ੀ ਕਪੂਰ ਅਤੇ ਨੰਦਾ ਇਸ ਮੂਵੀ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਸੀਗੇ। ਅਤੇ ਸ਼ਸ਼ੀ ਕਪੂਰ ਜੀ ਨੇ ਇਸ ਮੂਵੀ ਦੇ ਲਈ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਰਾਜਾ ਦੇ ਕਿਰਦਾਰ ਦੇ ਲਈ ਢਲਣ ਵਾਸਤੇ ਸ਼ਸ਼ੀ ਕਪੂਰ ਜੀ ਨੇ ਕਸ਼ਮੀਰ ਦੇ ਵਿੱਚ ਕੁਛ ਦਿਨ ਜਿਹੜਾ ਹੈਗਾ ਬੋਟ ਹਾਊਸ ਵਾਲੇ ਲੋਕਾਂ ਦੇ ਨਾਲ ਬਿਤਾਏ, ਤਾਂ ਕਿ ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਤੌਰ ਤਰੀਕਾ ਜਿਹੜਾ ਹੈਗਾ ਅਤੇ ਖਾਣ ਪੀਣ ਦਾ ਤਰੀਕਾ ਉਹਨੂੰ ਹੋਰ ਵੀ ਕੋਲੋਂ ਦੀ ਜਾਣ ਸਕਣ। ਅਤੇ ਇਸ ਮੂਵੀ ਦੇ ਨਾਲ ਜੁੜੀ ਹੋਈ ਹੈ ਜੀ ਇੱਕ ਸ਼ਰਤ। ਸੂਰਜ ਪ੍ਰਕਾਸ਼ ਅਤੇ ਸ਼ਸ਼ੀ ਕਪੂਰ ਦੇ ਵਿੱਚ ਇੱਕ ਸ਼ਰਤ ਲੱਗੀ ਸੀ ਇਸ ਮੂਵੀ ਨੂੰ ਲੈ ਕੇ। ਡਾਇਰੈਕਟਰ ਦਾ ਕਹਿਣਾ ਸੀਗਾ ਕਿ ਇਹ ਫਿਲਮ ਜਿਹੜੀ ਹੈ 25 ਹਫ਼ਤੇ ਤੱਕ ਚੱਲੇਗੀ, ਅਤੇ ਸ਼ਸ਼ੀ ਕਪੂਰ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਮੂਵੀ ਜਿਹੜੀ ਹੈ ਨਾ 8 ਕੁ ਹਫ਼ਤਿਆਂ ਤੱਕ ਚੱਲ ਸਕਦੀ ਹੈ। ਸੋ ਲੇਟਰ ਔਨ ਦੋਨੋਂ ਹੀ ਗਲਤ ਸਾਬਿਤ ਹੋਏ, ਅਤੇ ਇਹ ਮੂਵੀ ਜਿਹੜੀ ਹੈ ਪੂਰੀ ਦੇ ਪੂਰੇ 50 ਹਫ਼ਤਿਆਂ ਤੱਕ ਚੱਲੀ। ਸੋ ਜਬ ਜਬ ਫੂਲ ਖਿਲੇ ਮੂਵੀ ਦੀ ਗੱਲ ਕਰ ਰਹੀ ਹਾਂ, ਅਤੇ ਉਸੀ ਦਾ ਗਾਣਾ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਬਿਲਕੁਲ ਜੀ, ਤੁਹਾਡੀ ਦੁਪਹਿਰ ਦੀ ਥਕਾਨ ਨੂੰ ਦੂਰ ਕਰਨ ਦੇ ਲਈ ਇਹ ਖਾਸ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਕੀਤਾ ਹੋਇਆ ਤੁਸੀਂ ਟਿਊਨ ਇਨ, ਜਿੱਥੇ ਸਦਾਬਹਾਰ ਗੀਤ ਜਿਹੜੇ ਨੇ ਤੁਹਾਡੇ ਲਈ ਹਰ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ। ਅਗਲਾ ਗੀਤ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਬਹਾਰੇ ਫਿਰ ਵੀ ਆਏਗੀ, ਜੋ ਕਿ ਰਿਲੀਜ਼ ਹੋਈ ਸੀ 1966 ਦੇ ਵਿੱਚ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: The Indian Navy invites online applications from unmarried male and female candidates for 10+2 BTech Cadet Entry Scheme, Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.
3: FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦਿੱਲੀ ਦੇ ਮਾਲਵਿਆ ਨਗਰ ਵਿੱਚ ਅੱਜ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸੰਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਏ। ਕਾਂਗਰਸ ਦੇ DK ਸ਼ਿਵ ਕੁਮਾਰ ਅੱਜ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਭਾਰਤ ਅਮਰੀਕਾ

0: ਸਰਕਾਰਾਂ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਭਰ ਦੇ ਕਬਾਇਲੀ ਭਾਈਚਾਰੇ ਸੱਭਿਆਚਾਰਕ ਤੌਰ 'ਤੇ ਅਮੀਰ ਨੇ ਅਤੇ ਉਹਨਾਂ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਯਤਨ ਕਰਨੇ ਚਾਹੀਦੇ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਦੇਸ਼ ਦੇ ਹਰ ਪਿੰਡ ਅਤੇ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ। ਰਾਸ਼ਟਰਪਤੀ ਮੁਰਮੂ ਨੇ ਚਿੰਤਾ ਪ੍ਰਗਟ ਕੀਤੀ ਕਿ ਕੁਝ ਕਬਾਇਲੀ ਭਾਈਚਾਰੇ ਅਜੇ ਵੀ ਵੱਖ ਵੱਖ ਸਰਕਾਰੀ ਯੋਜਨਾਵਾਂ ਤੋਂ ਅਣਜਾਣ ਨੇ। ਇਹ ਸਮਾਗਮ ਜਨਜਾਤੀ ਗਰਿਮਾ ਉਤਸਵ 2026 ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਦੇਸ਼ ਭਰ ਵਿੱਚ ਕਬਾਇਲੀ ਵਿਕਾਸ ਲਈ ਜ਼ਿੰਮੇਵਾਰ ਸੰਸਥਾਗਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗਾ, ਜਿਸ ਵਿੱਚ ਸ਼ਾਸਨ ਸੁਧਾਰ, ਤਾਲਮੇਲ ਵਿਧੀ ਅਤੇ ਤਕਨਾਲੋਜੀ ਆਧਾਰਿਤ ਸੇਵਾ ਪ੍ਰਦਾਨ ਕਰਨਾ ਸ਼ਾਮਲ ਹੈ। ਕਾਨਫਰੰਸ ਵਿੱਚ 26 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਨੇ। ਅੱਜ ਸਵੇਰੇ ਦਿੱਲੀ ਦੇ ਮਾਲਵਿਆ ਨਗਰ ਵਿੱਚ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰਾਂ ਨੂੰ ਬਚਾ ਲਿਆ ਗਿਆ ਹੈ। ਦੱਖਣੀ ਦਿੱਲੀ ਦੇ DCP ਅਨੰਤ ਮਿੱਤਲ ਨੇ ਕਿਹਾ ਕਿ ਅੱਗ ਬੁਝਾਉਣ ਵਾਲੀਆਂ 8 ਗੱਡੀਆਂ ਦੀ ਸਹਾਇਤਾ ਨਾਲ ਅੱਗ ਨੂੰ ਸਫਲਤਾ ਨਾਲ ਬੁਝਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ, ਅੱਗ ਬੁਝਾਊ ਸੇਵਾ ਅਤੇ ਹੋਰ ਹੰਗਾਮੀ ਪ੍ਰਤੀਕਰਮ ਦੇਣ ਵਾਲਿਆਂ ਦੇ ਤਾਲਮੇਲ ਵਾਲੇ ਯਤਨਾਂ ਰਾਹੀਂ 40 ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ ਡਾਕਟਰੀ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਾ ਉਹਨਾਂ ਦੱਸਿਆ,
1: हम कंसर्न डिपार्टमेंट्स को भी आदेश दें कि जो गलत तरीके से इस तरह का काम कर रहे हैं, किसी और लाइसेंस की आड़ में होटल चला रहे हैं, इंटेक्शन लिया जाए। CD को बोला है कि यहाँ पे किस तरह कैसे कितने लाइसेंस दिए हुए आपने उनका दिए ताकि रूटीन चेकिंग करवाई जा सके। आगे हम संबंधित विभागों को भी निर्देश देंगे कि इस तरह के रूटीन चेक कार्रवाई अपनी करते रहेंगे।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ। ਉਹਨਾਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਸ਼੍ਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦੀ ਰਾਹਤ ਰਕਮ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਵੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਦਿੱਲੀ ਅੱਗ ਬੁਝਾਊ ਸੇਵਾ, ਦਿੱਲੀ ਪੁਲਿਸ, ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ, ਐਂਬੂਲੈਂਸ ਸੇਵਾਵਾਂ ਅਤੇ ਹੋਰ ਹੰਗਾਮੀ ਏਜੰਸੀਆਂ ਦੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਨੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸੰਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੀ ਪ੍ਰਧਾਨਗੀ ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਕੰਚਨ ਦੇਵੀ ਕਰਨਗੇ। ਕਮੇਟੀ ਨੂੰ ਇਸ ਸਾਲ 31 ਅਗਸਤ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਅਰਾਵਲੀ ਚੁਗਿਰਦਾ ਸਿਲਸਿਲੇ ਦੀ ਸੰਭਾਲ ਨਾਲ ਸੰਬੰਧਿਤ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਨਿਰਪੱਖ ਅਤੇ ਵਿਗਿਆਨਕ ਮੁਲਾਂਕਣ ਜ਼ਰੂਰੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਅਦਾਲਤ ਨੇ ਚੁਗਿਰਦਾ ਅਤੇ ਜੰਗਲਾਤ ਮੰਤਰਾਲੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨੂੰ ਲਾਗੂ ਕਰਨ 'ਤੇ ਰੋਕ ਲਾ ਦਿੱਤੀ ਸੀ ਅਤੇ ਮਾਹਰਾਂ ਵੱਲੋਂ ਇੱਕ ਨਵੀਂ ਸਮੀਖਿਆ ਦਾ ਨਿਰਦੇਸ਼ ਦਿੱਤਾ ਸੀ। ਕਮੇਟੀ ਇਸ ਗੱਲ ਦੀ ਜਾਂਚ ਕਰੇਗੀ ਕਿ ਕੀ ਅਰਾਵਲੀ ਪਹਾੜਾਂ ਦੀ ਪਛਾਣ ਲਈ ਤਜਵੀਜ਼ਤ ਮਾਪਦੰਡ ਚੁਗਿਰਦਾ ਸੁਰੱਖਿਆ ਅਧੀਨ ਖੇਤਰ ਨੂੰ ਕਾਫ਼ੀ ਘਟਾ ਸਕਦੇ ਨੇ ਅਤੇ ਚੁਗਿਰਦੇ ਪੱਖੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਖੁਦਾਈ ਜਾਂ ਹੋਰ ਗਤੀਵਿਧੀਆਂ ਦੀ ਆਗਿਆ ਦੇ ਸਕਦੇ ਨੇ। ਇਹ ਕਮੇਟੀ ਰਿਪੋਰਟ ਵਿੱਚ ਵਰਤੇ ਗਏ ਉਚਾਈ ਮਾਪਦੰਡਾਂ ਦੇ ਵਿਗਿਆਨਿਕ ਆਧਾਰ ਦਾ ਵੀ ਘੋਖ ਕਰੇਗੀ ਅਤੇ ਮੁਲਾਂਕਣ ਕਰੇਗੀ ਕਿ ਕੀ ਮੌਜੂਦਾ ਨੇਮਬੱਧੀ ਸਿਲਸਿਲੇ ਅਰਾਬੀ ਪਰਬਤ ਲੜੀ ਦੀ ਰੱਖਿਆ ਲਈ ਢੁਕਵੇਂ ਨੇ। ਕਮੇਟੀ ਵਿੱਚ ਜੰਗਲਾਤ, ਭੂ ਵਿਗਿਆਨ, ਚੁਗਿਰਦਾ ਅਤੇ ਵਾਤਾਵਰਣ ਦੇ ਮਾਹਰ ਸ਼ਾਮਲ ਨੇ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ DK ਸ਼ਿਵ ਕੁਮਾਰ ਅੱਜ ਸ਼ਾਮ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜਪਾਲ ਥਾਵਰ ਚੰਦ ਗਹਿਲੋਤ ਲੋਕ ਭਵਨ ਵਿੱਚ ਉਹਨਾਂ ਨੂੰ ਸਹੁੰ ਚੁਕਾਉਣਗੇ। ਸਾਬਕਾ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅੱਜ ਲਗਭਗ 10 ਵਿਧਾਇਕਾਂ ਦੇ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ, ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ KC ਵੇਣੁਗੋਪਾਲ ਅਤੇ ਰਣਦੀਪ ਸਿੰਘ ਸੂਰਜੇਵਾਲਾ ਤੋਂ ਇਲਾਵਾ ਧਾਰਮਿਕ ਆਗੂਆਂ, ਮਜ਼ਦੂਰਾਂ, ਲੇਖਕਾਂ, ਅਦਾਕਾਰਾਂ ਅਤੇ ਪ੍ਰਮੁੱਖ ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਗਮ ਵਾਲੀ ਥਾਂ ਲੋਕ ਭਵਨ ਵਿੱਚ 3,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @

0: ਆਰ RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਵੇਖੀ ਹੈ। ਇਸ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ ਦੌਰਾਨ ਮੁੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਅਤੇ ਵਿਸ਼ੇਸ਼ ਲੜੀ ਪ੍ਰਸਾਰਿਤ ਕਰ ਰਿਹਾ ਹੈ। ਅੱਜ ਅਸੀਂ ਮੱਧ ਵਰਗ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਚਰਚਾ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਵੱਖ ਵੱਖ ਯੋਜਨਾਵਾਂ ਅਤੇ ਸੁਧਾਰਾਂ ਰਾਹੀਂ ਮੱਧ ਵਰਗ ਦੇ ਲੋਕਾਂ ਨੂੰ ਸਮਰੱਥ ਬਣਾਇਆ। ਸਰਲ ਟੈਕਸ ਪ੍ਰਣਾਲੀ, ਬਿਹਤਰ ਬੈਂਕਿੰਗ, ਬੀਮਾ ਅਤੇ ਪੈਨਸ਼ਨ ਸਹੂਲਤਾਂ ਨੇ ਮੱਧ ਵਰਗ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਈ ਹੈ। ਨਵੀਂ ਟੈਕਸ ਵਿਵਸਥਾ ਤਹਿਤ ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਲੋਕਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪੈਂਦਾ। ਇਸ ਦੇ ਨਾਲ ਹੀ GST ਨੇ ਵੀ ਟੈਕਸ ਪ੍ਰਣਾਲੀ ਨੂੰ ਸਰਲ ਬਣਾ ਕੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਕੀਮਤ ਘਟਾ ਕੇ ਮੱਧ ਵਰਗ ਨੂੰ ਰਾਹਤ ਦਿੱਤੀ ਹੈ। 2015 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਨੇ ਲੱਖਾਂ ਲੋਕਾਂ ਨੂੰ ਪੱਕੇ ਮਕਾਨ ਪ੍ਰਦਾਨ ਕੀਤੇ ਨੇ। ਇਸ ਯੋਜਨਾ ਤਹਿਤ ਮਨਜ਼ੂਰ ਕੀਤੇ ਗਏ 1,25,00,000 ਮਕਾਨਾਂ ਵਿੱਚੋਂ 98 ਤੋਂ ਵੱਧ ਮਕਾਨ ਬਣਾ ਕੇ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਨੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ 43,52,00,000 ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਨੇ, ਜਿਸ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਮਿਲੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਜਨ ਔਸ਼ਧੀ ਕੇਂਦਰਾਂ ਰਾਹੀਂ ਲੋਕਾਂ ਨੂੰ ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਮਿਲ ਰਹੀਆਂ ਨੇ, ਜੋ ਬਾਜ਼ਾਰ ਨਾਲੋਂ 50 ਤੋਂ 80% ਸਸਤੀਆਂ ਦਰਾਂ ਤੇ ਉਪਲਬਧ ਨੇ। 2015 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਕਾਰਨ ਲੋਕ ਆਪਣੇ ਕਾਰੋਬਾਰ ਸ਼ੁਰੂ ਕਰ ਰਹੇ ਨੇ ਅਤੇ ਦੂਜਿਆਂ ਨੂੰ ਵੀ ਰੁਜ਼ਗਾਰ ਦੇ ਰਹੇ ਨੇ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਹੁਣ ਤੱਕ 40,00,000 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਜਾ ਚੁੱਕੇ ਨੇ। ਭਾਰਤ ਦੇ ਮੱਧ ਵਰਗ ਦੇ ਲੋਕਾਂ ਦੀ ਆਮਦਨ ਵਿੱਚ ਵਾਧੇ ਅਤੇ ਨਵੇਂ ਮੌਕੇ ਮਿਲਣ ਨਾਲ ਉਹ ਹੁਣ ਦੇਸ਼ ਦੀ ਆਰਥਿਕ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੀ ਸੂਰਜੀ ਊਰਜਾ ਵਿਕਾਸ ਕਹਾਣੀ ਆਲਮੀ ਪੱਧਰੀ ਮਾਪਦੰਡ ਕਾਇਮ ਕਰ ਰਹੀ ਹੈ ਅਤੇ ਮਜ਼ਬੂਤ ਨੀਤੀ ਸਹਾਇਤਾ ਅਤੇ ਆਲਮੀ ਪੱਧਰੀ ਬੁਨਿਆਦੀ ਢਾਂਚੇ ਰਾਹੀਂ ਰਿਕਾਰਡ ਸਮਰੱਥਾ ਵਾਧੇ ਨੂੰ ਅੱਗੇ ਵਧਾ ਰਹੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਅਨੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਅਧੀਨ ਵੋਟਰਾਂ ਨੂੰ ਪ੍ਰੀ ਮੈਪਿੰਗ ਜਾਂ ਅਗਾਊਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਰਾਜ ਵਿੱਚ ਪ੍ਰੀ SIR ਮੈਪਿੰਗ ਦਾ 84.62% ਪੂਰਾ ਹੋ ਚੁੱਕਾ ਹੈ। ਆਖਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦਿੱਲੀ ਦੇ ਮਾਲਵਿਆ ਨਗਰ ਵਿੱਚ ਅੱਜ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸੰਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ। ਅਤੇ ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਸਭ ਤੋਂ ਦੂਜਾ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਇਸ ਦੇ ਨਾਲ ਹੀ ਰਾਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਤੁਸੀਂ ਸ਼ਾਮੀ 6:20 'ਤੇ ਸੁਣੋਗੇ। ਨਮਸਕਾਰ।

ਤੇ ਸਫ਼ਰ ਨੂੰ ਇੱਥੇ ਹੀ ਖਤਮ ਕਰਨ ਦਾ। ਮੈਨੂੰ ਸਾਕਸ਼ੀ ਨੂੰ ਦਿਓ ਇਜਾਜ਼ਤ ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਦਿਲ ਲਾਜ ਸ਼ਾਇਰ ਹੈ, ਤੁਸੀਂ ਕਰੋਗੇ ਜੇ ਇੰਜੋਏ ਸਾਡੇ ਅਗਲੇ ਦੋਸਤ ਦੇ ਨਾਲ। ਫਿਰ ਤੁਹਾਡੇ ਨਾਲ ਮੇਰੀ ਜਲਦੀ ਹੀ ਮੁਲਾਕਾਤ ਹੋਏਗੀ, ਕਦੋਂ ਹੋਏਗੀ ਦੇਖਦੇ ਹਾਂ, ਪਰ ਟਿਲ ਦੈਨ ਆਪਣਾ ਖਿਆਲ ਰੱਖੋ, ਬਾਏ ਬਾਏ, ਟੇਕ ਕੇਅਰ, ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਹਾਈਡਰੇਟ ਰੱਖੋ ਆਪਣੇ ਆਪ ਨੂੰ। ਜਾਂਦੇ ਜਾਂਦੇ ਆਸ਼ਾ ਜੀ ਅਤੇ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਤੁਹਾਡੇ ਲਈ ਪਲੇ ਕਰਕੇ ਜਾ ਰਹੀ ਹਾਂ ਜੀ।

ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਸੀ ਮਿੱਡੇ ਮੈਲੋਡੀਜ਼। ਮਿੱਡੇ ਮੈਲੋਡੀਜ਼ ਉਹ ਪ੍ਰੋਗਰਾਮ ਜਿਹਦੇ ਵਿੱਚ ਮਿੱਠੇ ਮਿੱਠੇ ਗਾਣੇ ਜੋ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਨੇ, ਉਹ ਯਾਦਾਂ ਜੋ ਸਾਡੇ ਗਾਣੇ ਦੇ ਨਾਲ ਉਹ ਜੁੜੀਆਂ ਹੋਈਆਂ ਨੇ, ਅਤੇ ਉਹ ਜਦੋਂ ਅਸੀਂ ਸੁਣਦੇ ਹਾਂ ਉਹ ਗਾਣੇ, ਮਤਲਬ ਦਿਲ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਹੈ। ਅਤੇ ਅੱਜ ਵੀ ਵੱਖਰੇ ਵੱਖਰੇ ਰੰਗਾਂ ਨਾਲ ਜੁੜੇ ਹੋਏ ਉਹ ਗੀਤ ਸੰਗੀਤ ਉਹ ਸੁਰ ਜਿਹੜੇ ਨੇ ਬਹੁਤ ਹੀ ਖੂਬਸੂਰਤ ਸੀਗੇ। ਅਤੇ ਹੁਣ ਸਮਾਂ ਹੋ ਚੁੱਕਾ ਹੈ ਅੱਜ ਦੇ ਮਿੱਡੇ ਮੈਲੋਡੀਜ਼

ਮੇਲ ਕਰਾ ਦੇ ਛਾਵੇਂ ਤਾਰਿਆਂ ਦੀ ਵੇ ਰੱਬਾ, ਸਾਡਾ ਮੇਲ ਕਰਾ ਦੇ ਛਾਵੇਂ ਤਾਰਿਆਂ ਦੀ ਵੇ ਰੱਬਾ, ਮੈਂ ਅਰਦਾਸਾ ਤੈਨੂੰ ਕਰਦੀ ਵੇ। ਇਹ ਖੂਬਸੂਰਤ ਸ਼ਾਇਰੀ ਸਾਨੂੰ ਭੇਜੀ ਸੀ ਪਿੰਡ ਮਹਿਰਮਪੁਰ ਨਵਾਂ ਸ਼ਹਿਰ ਤਰਲੋਚਨ ਟਿੱਲ ਨਿੱਕੀ ਹੋਣਾ ਨੇ। ਬਹੁਤ ਖੂਬ ਲਿਖਿਆ, ਬਹੁਤ ਸੋਹਣਾ ਲਿਖਦੇ ਨੇ ਅਤੇ ਇਸਦੇ ਨਾਲ ਬਹੁਤ ਵਧੀਆ ਜਿਹੜੇ ਜਜ਼ਬਾਤ ਇਹਨਾਂ ਨੇ ਪੇਸ਼ ਕੀਤੇ ਨੇ। ਹੋਰ ਵੀ ਸਾਨੂੰ ਬਹੁਤ ਸਾਰੀ ਸ਼ਾਇਰੀ ਪਹੁੰਚ ਚੁੱਕੀ ਹੈ। ਕਹਿੰਦੇ ਨੇ, ਸਾਥ ਨਹੀਂ ਰਹਿਣੇ ਸੇ ਰਿਸ਼ਤੇ ਨਹੀਂ ਟੂਟਦਾ, ਸਾਥ ਨਹੀਂ ਰਹਿਣੇ ਸੇ ਰਿਸ਼ਤੇ ਨਹੀਂ ਟੂਟਾ ਕਰਦੇ, ਵਕਤ ਕੀ ਧੁੰਦ ਮੇਂ ਲਮ੍ਹੇ ਨਹੀਂ ਟੂਟਾ ਕਰਦੇ। ਲੋਕ ਕਹਿਤੇ ਹੈ ਮੇਰਾ ਸਪਨਾ ਟੂਟ ਗਿਆ, ਟੂਟੀ ਨੀਂਦ ਹੈ, ਸਪਨੇ ਨਹੀਂ ਟੂਟਾ ਕਰਦੇ, ਸਪਨੇ ਵੋ ਨਹੀਂ ਜੋ ਹਮ ਰਾਤ ਕੋ ਸੋਤੇ ਵਕਤ ਦੇਖਦੇ ਹੈ, ਸਪਨੇ ਵੋ ਹੋਤੇ ਹੈ ਜੋ ਰਾਤ ਭਰ ਹਮੇ ਸੋਨੇ ਨਹੀਂ ਦੇਤੇ। ਇਹ ਸਾਨੂੰ ਭੇਜੀ ਸੀ ਸ਼ਾਇਰੀ ਬਲਵਿੰਦਰ ਸਰਾ ਪਿੰਡ ਮੋਰਜਨ ਸਿੱਖਾ ਹਨੂਮਾਨਗੜ੍ਹ ਤੋਂ। ਸਹੀ ਕਿਹਾ, ਬਿਲਕੁਲ, ਸਪਨੇ ਉਹੀ ਹੈ ਜੋ ਸਾਨੂੰ ਸੋਨ ਨਾ ਦੇਣ। ਉਹ ਸਪਨੇ ਤਾਂ ਕੀ ਫਾਇਦਾ ਜਿਹੜੇ ਆਪਾਂ ਬਹੁਤ ਲੰਬੀ ਲੰਬੀ ਨੀਂਦਾਂ 'ਚ ਲੈ ਲੈਂਦੇ ਹਨ। ਸਪਨੇ ਦੇਖਣੇ ਚੰਗੀ ਗੱਲ ਹੈ, ਪਰ ਉਹਨੂੰ ਪੂਰਾ ਕਰਨਾ ਹੋਰ ਵੀ ਚੰਗੀ ਗੱਲ ਹੈ। ਲਓ ਜੀ, ਅਗਲੀ ਸ਼ਾਇਰੀ ਵੀ ਮੈਂ ਪੇਸ਼ ਕਰਦੀ ਹਾਂ। ਕਹਿੰਦੇ ਨੇ, ਜੋ ਹੋ ਸਕੇ ਤੋ ਤੂੰ ਮੇਰੀ ਰੂਹ ਮੇਂ ਸਮਾ ਜਾਓ, ਜੋ ਹੋ ਸਕੇ ਤੋ ਤੂੰ ਮੇਰੀ ਰੂਹ ਮੇਂ ਸਮਾ ਜਾਓ, ਦਿਲੋ ਨਿਗਾਹੋਂ ਕੇ ਰਿਸ਼ਤੇ ਸਭ ਟੁੱਟ ਜਾਤੇ ਹੈ, ਦਿਲ ਤੋਂ ਕਿਆ ਹਮ ਰੂਹ ਮੇਂ ਵੀ ਉਤਰ ਗਏ ਹੋਤੇ, ਤੁਮਨੇ ਚਾਹਾ ਹੀ ਨਹੀਂ ਚਾਹਨੇ ਵਾਲੋ ਕੀ ਤਰ੍ਹਾਂ। ਵਾਹ ਵਾਹ, ਕਿਆ ਬਾਤ ਹੈ। ਇਸ ਵਿੱਚ ਪਿਆਰ ਵੀ ਹੈ, ਥੋੜ੍ਹਾ ਜਿਹਾ ਗੁੱਸਾ ਅਤੇ ਨਾਰਾਜ਼ਗੀ ਵੀ ਨਜ਼ਰ ਆ ਰਹੀ ਹੈ। ਇਹ ਹੈ ਦਿਲ ਦੀ ਗੱਲ ਸ਼ਾਇਰੀ ਦੇ ਰੂਪ ਦੇ ਵਿੱਚ, ਜੋ ਸਾਨੂੰ ਭੇਜੀ ਸੀ ਰਾਮ ਸਰੂਪ ਅਰੋੜਾ ਚੌਂਕ ਚਿਲੀਆ ਸੁਲਤਾਨਪੁਰ ਲੋਧੀ ਤੋਂ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ, ਤੁਸੀਂ ਇੰਨੀ ਅੱਛੀ ਅੱਛੀ ਸ਼ਾਇਰੀ ਮੈਨੂੰ ਭੇਜ ਰਹੇ ਹੋ। ਇਹ ਸ਼ਾਇਰੀ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਤੁਸੀਂ ਕਿਤੇ ਨਹੀਂ ਜਾਣਾ, ਪ੍ਰੋਗਰਾਮ ਨੂੰ ਇੰਜੋਏ ਕਰਨਾ, ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ, ਔਰ ਇਸ ਪ੍ਰੋਗਰਾਮ ਵਿੱਚ ਆਪਣੀ ਦਿਲ ਦੀ ਗੱਲ ਸਾਡੇ ਤੱਕ ਪਹੁੰਚਾਉਣੀ ਹੈ ਸ਼ਾਇਰੀ ਦੇ ਰੂਪ ਵਿੱਚ। ਆਪਣਾ ਨਾਮ ਲਿਖਣਾ ਨਹੀਂ ਭੁੱਲਣਾ ਜੇ ਤੁਸੀਂ ਆਪ ਲਿਖ ਰਹੇ ਹੋ, ਅਤੇ ਕੋਸ਼ਿਸ਼ ਕਰੋ ਕਿ ਤੁਸੀਂ ਆਪ ਹੀ ਲਿਖੋ। ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖੋ, ਇਸ ਕੋਸ਼ਿਸ਼ ਦੇ ਕਰਨ ਦੇ ਨਾਲ ਕੀ ਪਤਾ ਤੁਸੀਂ ਅੱਜ ਸ਼ਾਇਰ ਬਣ ਜਾਓ। ਅਗਰ ਤੁਹਾਡੇ ਮਨ ਦੇ ਵਿੱਚ ਜਜ਼ਬਾਤ ਆ ਰਹੇ ਨਾ, ਉਹਨੂੰ ਇੱਕ ਵਾਰੀ ਲਿਖਣ ਦੀ ਕੋਸ਼ਿਸ਼ ਕਰੋ। ਕੁਝ ਵੀ ਲਿਖਿਆ ਜਾਏਗਾ, ਪਰ ਕੁਝ ਨਾ ਕੁਝ ਤਾਂ ਲਿਖਿਆ ਜਾਏਗਾ ਨਾ। ਸੋ ਪ੍ਰੋਗਰਾਮ ਦਿਲ ਅੱਜ ਸ਼ਾਇਰ ਚੱਲ ਰਿਹਾ ਹੈ। ਨੰਬਰ ਹੈ ਜੀ 9855 10 10 10, 9855101027 ਇਹ ਸਾਡਾ ਵਟਸਐਪ ਨੰਬਰ ਹੈ ਜੀ। ਇਸ ਨੰਬਰ 'ਤੇ ਸਾਨੂੰ ਆਪਣੀ ਸ਼ਾਇਰੀ ਜਲਦੀ ਜਲਦੀ ਭੇਜ ਦਿਉ, ਤੁਹਾਡੀ ਦੋਸਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਔਰ ਹੁਣ ਤੁਹਾਡੀ ਦੋਸਤ ਮਿਲੇਗੀ ਤੁਹਾਨੂੰ ਇਸ ਗਜ਼ਲ ਤੋਂ ਬਾਅਦ।

ਕਈ ਵਾਰ ਅੱਖਾਂ ਰੋ ਲੈਂਦੀਆਂ ਨੇ ਪਰ ਹੰਝੂ ਡਿੱਗਦੇ ਨੇ। ਕਈ ਵਾਰ ਅੱਖਾਂ ਰੋ ਲੈਂਦੀਆਂ ਨੇ ਪਰ ਹੰਝੂ ਡਿੱਗਦੇ ਨਹੀਂ। ਕਈ ਵਾਰ ਦਿਲ ਟੁੱਟ ਜਾਂਦਾ ਪਰ ਲੋਕਾਂ ਨੂੰ ਪਤਾ ਲੱਗਦਾ ਨਹੀਂ। ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅੱਜ ਸ਼ਾਇਰ ਹੈ। ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਭੀ। ਪ੍ਰੋਗਰਾਮ ਵਿੱਚ ਸਾਡੇ ਬਹੁਤ ਸਾਰੇ ਸ਼ਾਇਰ ਜੁੜ ਚੁੱਕੇ ਨੇ। ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸ਼ਾਇਰ ਹੀ ਕਹਿੰਦੀ ਹਾਂ, ਕਿਉਂਕਿ ਤੁਸੀਂ ਅੱਜ ਦੇ ਦਿਨ 'ਚ ਬਹੁਤ ਸਾਰੀਆਂ ਸਾਡੇ ਕੋਲ ਸ਼ਾਇਰੀਆਂ ਪੇਸ਼ ਕਰਦੇ ਹੋ, ਸਾਡੇ ਨਾਲ ਜੁੜਦੇ ਹੋ, ਅਤੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਲਓ ਜੀ, ਅਗਲੀ ਸ਼ਾਇਰੀ ਵੀ ਸਾਨੂੰ ਪਹੁੰਚ ਚੁੱਕੀ ਹੈ। ਇਹਨਾਂ ਨੇ ਸਪੈਸ਼ਲ ਵਿਸ਼ਵ ਸਾਈਕਲ ਦਿਵਸ ਦੇ ਉੱਤੇ ਸਾਨੂੰ ਭੇਜਿਆ ਜੀ। ਕਹਿੰਦੇ ਨੇ, ਨਾ ਇਸਦਾ ਕੋਈ ਖਰਚਾ ਪਾਣੀ, ਹੋਰ ਨਾ ਕੋਈ ਇਸਤਾਹਾਨੀ। ਨਾ ਇਸਦਾ ਕੋਈ ਖਰਚਾ ਪਾਣੀ, ਹੋਰ ਨਾ ਕੋਈ ਇਸਤਾਹਾਨੀ। ਸਾਈਕਲ ਦੇ ਨਾਲ ਲਾ ਲਓ ਯਾਰੀ, ਸਾਈਕਲ ਦੀ ਜੋ ਕਰੇ ਸਵਾਰੀ। ਸਰੀਰ 'ਚ ਚੁਸਤੀ ਫੁਰਤੀ ਆਉਂਦੀ, ਨਾ ਕੋਈ ਲੱਗੇ ਬਿਮਾਰੀ। ਫਰੀ ਦੀ ਇਹ ਕਸਰਤ ਕਰਵਾਉਂਦਾ, ਜਿੱਥੇ ਚਾਹੇ ਤੁਹਾਨੂੰ ਪਹੁੰਚਾਉਂਦਾ। ਤਾਂ ਹੀ ਜੱਸਲ ਗੁਣ ਸਾਈਕਲ ਦੇ ਗਾਉਂਦਾ। ਵਾਹ ਜੀ ਵਾਹ, ਕਿਆ ਬਾਤ ਹੈ, ਸਾਈਕਲ ਦੀ ਤਾਰੀਫ ਕੀਤੀ ਗਈ ਹੈ, ਬਹੁਤ ਵਧੀਆ ਗੱਲ। ਅੱਛਾ, ਮੈਂ ਪਹਿਲਾਂ ਦੱਸ ਦੇਵਾਂ ਕਿ ਸਾਨੂੰ ਭੇਜੀ ਕਿੰਨੀ ਸੀ ਸ਼ਾਇਰੀ। ਇਹ ਸਾਨੂੰ ਭੇਜੀ ਸੀ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ, ਬਸੰਤ ਸਿੰਘ ਟੇਲਰ, ਬੇਟਾ ਲਵਦੇਵ ਸਿੰਘ ਜੱਸਲ ਹੋਣਾ ਨੇ। ਬਹੁਤ ਅੱਛਾ ਲਿਖਿਆ ਸਾਈਕਲ ਦੇ ਉੱਤੇ। ਦੇਖੋ, ਸਾਈਕਲ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਤਾਂ ਹੈ ਹੀ ਹੈ ਨਾ। ਉਹ ਫਰੀ ਹੈ, ਉਹ ਕੋਈ ਨੁਕਸਾਨ ਵੀ ਨਹੀਂ ਕਰਦਾ, ਫਿਰ ਵੀ ਅਸੀਂ ਉਹਨੂੰ ਚਲਾਉਣਾ ਅੱਜ ਕੱਲ੍ਹ ਛੱਡ ਦਿੱਤਾ ਹੋਇਆ। ਸਾਡੀ ਸਿਹਤ ਦਾ ਬਹੁਤ ਖਿਆਲ ਰੱਖਦਾ, ਸਾਡੀ ਸਿਹਤ ਵੀ ਫਿੱਟ ਰਹਿੰਦੀ ਹੈ। ਅਤੇ ਹਾਂ, ਇਹ ਗੱਲ ਜ਼ਰੂਰ ਹੈ ਕਿ ਕਿਤੇ ਜਾਣ ਨੂੰ ਥੋੜ੍ਹਾ ਸਮਾਂ ਲੱਗ ਜਾਂਦਾ, ਬਟ ਫਾਇਦੇ ਸਾਨੂੰ ਜ਼ਰੂਰ ਪਹੁੰਚਾ ਦਿੰਦਾ। ਸੋ ਬਹੁਤ ਵਧੀਆ ਲਿਖਿਆ। ਉਸ ਤੋਂ ਅਗਲੀ ਪੇਸ਼ ਕਰਦੀ ਮੈਂ ਸ਼ਾਇਰੀ। ਕਹਿੰਦੇ ਨੇ, ਕਦੇ ਭੁਲਾ ਦਿੰਦੇ ਹੋ, ਕਦੇ ਯਾਦ ਕਰ ਲੈਂਦੇ ਹੋ। ਕਦੇ ਭੁਲਾ ਦਿੰਦੇ ਹੋ,

ਉਹ ਕਦੀ ਯਾਦ ਕਰ ਲੈਂਦੇ ਹੋ, ਕਦੇ ਰੁਲਾ ਦਿੰਦੇ ਹੋ, ਕਦੇ ਹਸਾ ਦਿੰਦੇ ਹੋ, ਪਰ ਸੱਚ ਕਹੋ, ਜਦੋਂ ਤੁਸੀਂ ਦਿਲ ਤੋਂ ਯਾਦ ਕਰਦੇ ਹੋ ਨਾ, ਤਾਂ ਜ਼ਿੰਦਗੀ ਦਾ ਇੱਕ ਪਲ ਹੋਰ ਵੱਧ ਜਾਂਦਾ ਹੈ। ਜਿਨ੍ਹਾਂ ਨੇ ਸਾਨੂੰ ਇਹ ਸ਼ਾਇਰੀ ਭੇਜੀ ਹੈ, ਉਹਨਾਂ ਨੇ ਆਪਣਾ ਨਾਮ ਨਹੀਂ ਭੇਜਿਆ, ਉਹਨਾਂ ਨੇ ਇਕੱਲਾ ਮਾਂ ਲਿਖ ਕੇ ਭੇਜ ਦਿੱਤਾ ਹੈ ਜੀ, ਯਾਨੀ ਕਿ ਮੰਮਾ। ਸੋ ਤੁਸੀਂ ਆਪਣਾ ਨਾਮ ਵੀ ਜ਼ਰੂਰ ਲਿਖ ਕੇ ਭੇਜੋ, ਇੱਕ ਅੱਖਰ ਨਾਲ ਮੈਨੂੰ ਨਹੀਂ ਪਤਾ ਚੱਲੇਗਾ ਕਿ ਕੌਣ ਮੇਰੇ ਨਾਲ ਗੱਲ ਕਰ ਰਿਹਾ। ਸੋ ਇਹ ਸਿਲਸਿਲਾ ਸ਼ੇਰੋ ਸ਼ਾਇਰੀ ਦਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਸਾਡੇ ਨਾਲ ਹੋਰ ਵੀ ਬਹੁਤ ਸਾਰੇ ਲਿਸਨਰਸ ਜੁੜਦੇ ਪਏ ਨੇ, ਆਪਣੀਆਂ ਸ਼ਾਇਰੀਆਂ ਭੇਜ ਰਹੇ ਨੇ, ਔਰ ਇਹ ਸ਼ੇਰੋ ਸ਼ਾਇਰੀ ਦਾ ਸਫ਼ਰ ਸ਼ੁਰੂ ਹੋਇਆ ਹੈ। ਇਹ ਫਿਰ ਇਸੇ ਤਰੀਕੇ ਨਾਲ ਅਸੀਂ ਮਿਲ ਕੇ ਮਨਾਉਂਦੇ ਰਹਾਂਗੇ ਸਫ਼ਰ ਇਹ ਵਾਲਾ, ਮਤਲਬ ਮਿਲ ਕੇ ਸ਼ੇਰੋ ਸ਼ਾਇਰੀ ਦੇ ਨਾਲ। ਆਪਣੇ ਦਿਲ ਦੀਆਂ ਗੱਲਾਂ, ਜਜ਼ਬਾਤ ਮੈਨੂੰ ਯਾਨੀ ਆਪਣੀ ਦੋਸਤ ਸੁਰਬੀ ਨੂੰ ਭੇਜੋ ਜੀ ਜਲਦੀ। ਨੰਬਰ ਹੈ ਜੀ 9855 10 10 7, 9855 10 10 7 ਇਹ ਸਾਡਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ 'ਤੇ ਆਪਣੀ ਸ਼ਾਇਰੀ ਭੇਜ ਸਕਦੇ ਹੋ ਜੀ। ਮਿਲਦੀ ਹਾਂ ਫਿਰ ਤੋਂ, ਉਡੀਕ ਕਰ ਰਹੀ ਹਾਂ ਮੈਂ ਤੁਹਾਡੀ ਸ਼ਾਇਰੀ ਦੀ।

0: ਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓਏ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

साइकिल चलाना धरती और इंसानियत का सम्मान है। क्या बताऊँ तुझको कहानी मेरी, जिंदगी खा गई जवानी मेरी, तेरे गम ने बिगाड़ा है चेहरा मेरा, सारी दुनिया थी वरना दीवानी मेरी। वाह वाह क्या बात है जी, क्या बात है जी। एस एन पी डी सी किरण रुला ग्रीन पार्क कपूरथला तो बहुत वधिया लिखे हैं जी। देखो एक टाइम सी कि साइकिल दी अपनी टोर होंदी सी, साइकिल अपनी जगह बहुत वड्डा होंदा सी। अजकल आपां साइकिल दी वैल्यू थोड़ी घट कर दित्ती है, बट उहदी वैल्यू जो है ना मैनूं लगदा है कि साइकिल दी जगह कोई नहीं लै सकता। इस दे नाल होर वी सानूं बहुत सारी शायरी पहुँच गई है। कहिंदे ने प्यार ने दिखाए राह मैनूं, प्यार ने दिखाए राह मैनूं, एक जीन दा एक मरण दा, एक राह ते जन्नत दिसदी सी दूजे पासे दी सौदा सड़न दा, एक पासे जित दा ताज सी दूजे पासे दुनिया हरण दा, उन्हें पुछया दस की रात है, मैं क्या मुहब्बत करन दा, उन्हें हंस के मैंने जवाब दिता चंगा राह चुनिया है मरण दा। क्या बात है जी। इस अनभिजी से कुलविंदर टेलर होना ने पिंड कंडोला तो ने राधमपुर तो इस नाल और भी सन बहुत सारी शायरी पहुंच रही है। कह रहे ने तुम्हारे साथ ये मौसम फरिश्तों जैसा है, तुम्हारे साथ ये मौसम फरिश्तों जैसा है, तुम्हारे बाद ये मौसम बहुत सताएगा, मैं अपनी राह में दीवार बन के बैठा हूँ, अगर वो आया तो किस रास्ते से आएगा। ਇਹ ਸਾਨੂੰ ਪੀ ਟੀ ਸੀ ਸੋਨੂ ਹੋਣਾ ਨੇ ਮਲੇਰਕੋਟਲਾ ਤੋਂ। ਦੇਖੋ ਰਾਹ ਤਾਂ ਬਹੁਤ ਸਾਰੇ ਨੇ ਸੋਨੂ ਜੀ, ਹੁਣ ਕਿਹੜਾ ਚੁਣਨਾ ਹੈ, ਕਿਸ ਰਾਹ 'ਤੇ ਕੌਣ ਹੈਗਾ, ਇਹ ਸਾਨੂੰ ਨਹੀਂ ਪਤਾ ਲੱਗ ਸਕਦਾ। ਹਾਂ ਆਪਾਂ ਇੰਤਜ਼ਾਰ ਜ਼ਰੂਰ ਕਰ ਸਕਦੇ ਹਾਂ, ਕਿਉਂਕਿ ਸਾਡੀ ਜ਼ਿੰਦਗੀ ਵਿੱਚ ਇੰਤਜ਼ਾਰ ਬਹੁਤ ਲਿਖਿਆ ਹੁੰਦਾ। ਇੰਤਜ਼ਾਰ ਸਿਰਫ ਮੁਹੱਬਤ ਦਾ ਨਹੀਂ ਹੁੰਦਾ, ਇੰਤਜ਼ਾਰ ਬੜੀਆਂ ਚੀਜ਼ਾਂ ਦਾ ਹੁੰਦਾ ਹੈ। ਇੰਤਜ਼ਾਰ ਸਾਡੀ ਮਿਹਨਤ ਦਾ ਹੋ ਸਕਦਾ ਹੈ, ਸਾਡੀ ਸਕਸੈਸ ਦਾ ਹੋ ਸਕਦਾ ਹੈ, ਕਿਸੇ ਆਪਣੇ ਦਾ ਹੋ ਸਕਦਾ ਹੈ, ਮਾਂ ਬਾਪ ਦਾ ਹੋ ਸਕਦਾ ਹੈ, ਮਾਂ ਬਾਪ ਦਾ ਬੱਚਿਆਂ ਲਈ ਹੋ ਸਕਦਾ ਹੈ। ਇਹ ਇੰਤਜ਼ਾਰ ਕਦੇ ਨਹੀਂ ਰੁਕਣ ਵਾਲੀ ਚੀਜ਼ ਹੈ। ਇਸੇ ਇੰਤਜ਼ਾਰ ਦੇ ਵਿੱਚ ਮੈਂ ਵੀ ਬੈਠੀ ਹਾਂ ਕਿ ਮੇਰੇ ਜਿਹੜੇ ਲਿਸਨਰਸ ਨੇ ਮੈਨੂੰ ਆਪਣੀਆਂ ਸ਼ਾਇਰੀ ਭੇਜਦੇ ਰਹਿਣ ਅਤੇ ਮੈਂ ਉਹਨੂੰ ਇਸੇ ਤਰੀਕੇ ਨਾਲ ਪੇਸ਼ ਕਰਦੀ ਰਹਾਂ। ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਸਾਨੂੰ ਸ਼ਾਇਰੀ ਭੇਜਦੇ ਹੋ, ਸਾਡੇ ਪ੍ਰੋਗਰਾਮ ਨੂੰ ਸੁਣਦੇ ਹੋ, ਉਹਦਾ ਆਨੰਦ ਮਾਣਦੇ ਹੋ। ਬਹੁਤ ਵਧੀਆ ਵਧੀਆ ਸ਼ਾਇਰੀਆਂ ਮੈਨੂੰ ਪਹੁੰਚ ਰਹੀਆਂ ਨੇ ਅਤੇ ਮੈਂ ਉਹਨੂੰ ਪੇਸ਼ ਕਰਦੀ ਰਹਾਂਗੀ। ਪ੍ਰੋਗਰਾਮ ਦਿਲਾਂ 'ਚ ਸ਼ਾਇਰ ਚੱਲ ਰਿਹਾ ਅਤੇ ਮੈਂ ਇੱਕ ਗੱਲ ਫਿਰ ਕਹਿ ਦਾਂ ਕਿ ਤੁਸੀਂ ਜੇ ਆਪ ਸ਼ਾਇਰੀ ਲਿਖ ਰਹੇ ਹੋ ਅਤੇ ਆਪਣਾ ਨਾਮ ਲਿਖਣਾ ਹੈ, ਜੇ ਤੁਸੀਂ ਕਿਸੇ ਹੋਰ ਦੀ ਭੇਜ ਰਹੇ ਹੋ ਜਿਵੇਂ ਕਿ ਕਿਸੇ ਹੋਰ ਸ਼ਾਇਰ ਦੀ ਸ਼ਾਇਰੀ ਭੇਜ ਰਹੇ ਹੋ ਤਾਂ ਉਹਨਾਂ ਦਾ ਨਾਮ ਲਿਖਣਾ ਵੀ ਨਹੀਂ ਬੋਲਣਾ, ਉਹਨਾਂ ਦਾ ਨਾਮ ਵੀ ਜ਼ਰੂਰ ਮੈਨਸ਼ਨ ਕਰਿਓ। ਇਸ ਦੇ ਨਾਲ ਸ਼ਾਇਰੀ ਨੂੰ ਪੋਜ਼ੀਟਿਵਿਟੀ ਵਾਲੀ ਭੇਜਿਓ, ਪਿਆਰ ਭਰੀਆਂ ਭੇਜਿਓ, ਆਪਣੇ ਦਿਲ ਦੇ ਜਜ਼ਬਾਤ ਲਿਖ ਕੇ ਭੇਜਿਓ। ਹਾਂ ਇੱਕ ਹੋਰ ਗੱਲ, ਜੇ ਕਿਸੇ ਨੂੰ ਡੈਡੀਕੇਟ ਵੀ ਕਰਨਾ ਹੈ ਨਾ, ਉਹ ਵੀ ਤੁਸੀਂ ਕਰ ਸਕਦੇ ਹੋ। ਇਹ ਪ੍ਰੋਗਰਾਮ ਤੁਹਾਡੇ ਲਈ ਤਾਂ ਹੈ, ਇਹ ਮੰਚ ਤੁਹਾਡਾ ਹੈ ਜਿੱਥੇ ਤੁਸੀਂ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਰੱਖ ਸਕਦੇ ਹੋ। ਕਰਨਾ ਕੀ ਹੈ, ਨੰਬਰ ਡਾਇਲ ਕਰਨਾ ਜੀ 9855 10 10 10। ਇਸ ਨੰਬਰ 'ਤੇ ਤੁਸੀਂ ਸਾਨੂੰ ਆਪਣੀ ਸ਼ਾਇਰੀ ਭੇਜਣੀ ਹੈ 9855 10 10 27। ਉਸ ਤੋਂ ਬਾਅਦ ਫਿਰ ਬਸ ਤੁਸੀਂ ਸਾਨੂੰ ਸ਼ਾਇਰੀ ਭੇਜੋਗੇ, ਫਿਰ ਮੈਂ ਉਸ ਸ਼ਾਇਰੀ ਨੂੰ ਪੇਸ਼ ਕਰੂੰਗੀ, ਫਿਰ ਅਸੀਂ ਸੁਣਾਂਗੇ ਕਿ ਕੌਣ ਕੀ ਜਜ਼ਬਾਤ ਲੈ ਕੇ ਅੱਜ ਮੇਰੇ ਕੋਲ ਆਇਆ। ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜੀ, ਤੁਸੀਂ ਇੰਜੋਏ ਕਰਦੇ ਰਹੋ। ਇਹ ਅਗਲੀ ਕਸਰ

ਆਪ ਦੀ ਸੁਣੇ ਤੇ ਆਪੇ ਹੀ ਫੈਸਲਾ ਲੈਂਦਾ ਹੈ। ਆਪ ਦੀ ਸੁਣੇ ਤੇ ਆਪੇ ਹੀ ਫੈਸਲਾ ਲੈਂਦਾ ਹੈ। ਤੂੰ ਸ਼ੁਦਾਈ ਹੈ, ਦੱਸ ਕਿਹੜੇ ਰੰਗ ਵਿੱਚ ਰਹਿੰਦਾ ਹੈ। ਮੇਰੀ ਵੀ ਖੁਆਇਸ਼ ਕੋਈ, ਦਿਲ ਮੇਰਾ ਕੁਝ ਕਹਿੰਦਾ ਹੈ। ਹਾਣੀ ਤੂੰ ਮੁਹੱਬਤਾਂ ਦਾ, ਮਗਰ ਮੁਹੱਬਤਾਂ ਵਾਂਝ ਰਹਿੰਦਾ ਹੈ। ਇਹ ਸੀ ਸਾਨੂੰ ਭੇਜੀ ਗਈ ਸ਼ਾਇਰੀ। ਗੋਪੀ ਹੋਣਾ ਨੇ ਸਾਨੂੰ ਭੇਜੀ ਸੀ ਰੇਡੂ ਜਲੰਧਰ ਤੋਂ। ਬਹੁਤ ਵਧੀਆ ਲਿਖਿਆ ਉਹਨਾਂ ਨੇ, ਬਹੁਤ ਅੱਛੇ ਜਜ਼ਬਾਤ ਨੇ। ਔਰ ਇਸੇ ਤਰੀਕੇ ਦੇ ਨਾਲ ਸਾਨੂੰ ਹੋਰ ਵੀ ਬਹੁਤ ਸਾਰੀ ਸ਼ਾਇਰੀ ਆ ਰਹੀ ਨੇ, ਪਹੁੰਚ ਰਹੀਆਂ ਨੇ। ਕਹਿੰਦੇ ਨੇ, ਸਾਰੇ ਬੰਧਨੋਂ ਕੋ ਤੋੜ ਕਰ ਹਮਨੇ ਤੁਮਸੇ ਪਿਆਰ ਕੀਆ। ਸਾਰੇ ਬੰਧਨੋਂ ਕੋ ਤੋੜ ਕਰ ਹਮਨੇ ਤੁਮਸੇ ਪਿਆਰ ਕੀਆ, ਸਾਰੀ ਜ਼ਿੰਦਗੀ ਨਾ ਦੇਖਾ ਕਿਸੇ ਕੀ ਤਰਫ, ਸਿਰਫ ਤੇਰਾ ਇੰਤਜ਼ਾਰ ਕੀਆ। ਟੂਟ ਕਰ ਤੋ ਹਮ ਤਬ ਬਿਖਰੇ, ਜਬ ਤੁਮਨੇ ਮੁਝੇ ਛੋੜ ਕਰ ਕਿਸੀ ਔਰ ਕੋ ਸਵੀਕਾਰ ਕੀਆ। ਇਹ ਸਾਨੂੰ ਭੇਜੀ ਸੀ ਸ਼ਾਇਰੀ ਗਗਨਪ੍ਰੀਤ ਕੌਰ ਹੋਣਾ ਨੇ ਟਾਂਡਾ ਤੋਂ। ਬਹੁਤ ਵਧੀਆ ਲਿਖਿਆ, ਬਹੁਤ ਵਧੀਆ ਭੇਜਿਆ ਉਹਨਾਂ ਨੇ। ਦੇਖੋ, ਰਿਸ਼ਤੇ ਇਸੇ ਤਰੀਕੇ ਨਾਲ ਹੁੰਦੇ ਆ, ਕਦੋਂ ਕੀ ਰਿਸ਼ਤਾ ਟੁੱਟ ਜਾਏ ਕੁਝ ਨਹੀਂ ਪਤਾ ਚੱਲਣਾ, ਪਰ ਇਹ ਇੱਕ ਰਿਸ਼ਤਾ ਕਦੀ ਨਹੀਂ ਟੁੱਟਣਾ। ਉਹ ਰਿਸ਼ਤਾ ਪਤਾ ਕਿਹੜਾ ਹੈ? ਤੁਹਾਡਾ ਅਤੇ ਸਾਡਾ। ਇਹ ਰਿਸ਼ਤਾ ਕਦੀ ਨਹੀਂ ਟੁੱਟ ਸਕਦਾ। ਅਤੇ ਇਸੇ ਰਿਸ਼ਤੇ ਨੂੰ ਕਾਇਮ ਰੱਖਦੇ ਹੋਏ ਅਗਲੀ ਸ਼ਾਇਰੀ ਵੀ ਮੈਂ ਪੇਸ਼ ਕਰ ਰਹੀ ਹਾਂ। ਕਹਿੰਦੇ ਨੇ, ਤੁਮ ਵੋ ਚਾਂਦ ਹੋ ਜਿਸ ਪਰ ਕੋਈ ਦਾਗ ਨਹੀਂ, ਤੁਮ ਇਤਨੀ ਖੂਬਸੂਰਤ ਹੋ ਜਿਸਕਾ ਕੋਈ ਹਿਸਾਬ ਨਹੀਂ। ਕਿਆ ਬਾਤ ਹੈ ਜੀ, ਖੂਬਸੂਰਤੀ ਤਾਂ ਵੀ ਫਿਰ ਖੂਬਸੂਰਤੀ ਹੁੰਦੀ ਹੈ ਜੀ। ਜੋ ਬੰਦਾ ਬਹੁਤ ਸੋਹਣਾ ਹੁੰਦਾ, ਫਿਰ ਉਹਨੂੰ ਹਰ ਇੱਕ ਚੀਜ਼ ਨਾਲ ਕੰਪੇਅਰ ਕਰ ਲਿਆ ਜਾਂਦਾ, ਤਾਂ ਕੋਈ ਚੱਕਰ ਨਹੀਂ ਹੈ। ਇੱਕ ਹੋਰ ਸ਼ਾਇਰ ਸਨ ਲਿਖ ਰਹੇ ਨੇ, ਹੋਤਾ ਅਗਰ ਮੈਂ ਸ਼ਾਇਰ ਕੋਈ ਨਜ਼ਮੇ ਲਿਖਦਾ ਤੇਰੀ ਅਦਾਓਂ ਪੇ, ਹੋਤਾ ਅਗਰ ਮੈਂ ਸ਼ਾਇਰ ਕੋਈ ਨਜ਼ਮੇ ਲਿਖਦਾ ਤੇਰੀ ਅਦਾਓਂ ਪੇ, ਸ਼ਾਇਰੀ ਕਰਤਾ ਤੇਰੀ ਆਂਖੋਂ ਪੇ, ਗਜ਼ਲੇ ਲਿਖਦਾ ਤੇਰੀ ਆਹੋਂ ਪੇ, ਕਾਇਲ ਹੋਤਾ ਤੇਰੀ ਚਾਲ ਕਾ, ਸਦਕੇ ਜਾਤਾ ਤੇਰੀ ਨਿਗਾਹੋਂ ਪੇ, ਮਰ ਹੀ ਜਾਤਾ ਤੇਰੇ ਹੁਸਨ ਪਰ, ਟੂਟ ਕਰ ਗਿਰਤਾ ਤੇਰੀ ਬਾਹੋਂ ਮੇ, ਹੋਤਾ ਅਗਰ ਮੈਂ ਸ਼ਾਇਰ। ਵਾਹ ਜੀ ਵਾਹ। ਇਹ ਸਾਨੂੰ ਭੇਜੀ ਸੀ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ, ਪੇਂਟ ਖੁਰਦ, ਜ਼ਿਲ੍ਹਾ ਮਲੇਰਕੋਟਲਾ ਤੋਂ। ਬਹੁਤ ਵਧੀਆ ਸ਼ੇਰੋ ਸ਼ਾਇਰੀ ਸਾਨੂੰ ਭੇਜ ਰਹੀ ਹੈ। ਇਹ ਸਿਲਸਿਲਾ ਚੱਲ ਰਿਹਾ ਜੀ, ਅੱਜ ਪੂਰਾ ਮਾਹੌਲ ਅਸੀਂ ਵਧੀਆ ਬਣਾਇਆ ਹੋਇਆ ਸ਼ੇਰੋ ਸ਼ਾਇਰੀਆਂ ਦਾ। ਇਹ ਜਿਹੜਾ ਸਿਲਸਿਲਾ ਚੱਲਦਾ ਰਹੇਗਾ,

ਸਫ਼ਰ ਹਲੇ ਨਹੀਂ ਖਤਮ ਹੋਣ ਵਾਲਾ, ਇਹ ਹਲੇ ਵੀ ਚੱਲਦਾ ਪਿਆ ਹੈ। ਬਸ ਇਸ ਸਫ਼ਰ ਨੂੰ ਤੁਸੀਂ ਬਰਕਰਾਰ ਰੱਖਣਾ ਆਪਣੇ ਸਾਥ ਦੇ ਨਾਲ। ਨੰਬਰ ਹੈ ਸਾਡਾ ਵਟਸਐਪ ਦਾ 9855 10 10 10 1, 9855 1010 27। ਵਟਸਐਪ 'ਤੇ ਸਾਨੂੰ ਸ਼ੇਰੋ ਸ਼ਾਇਰੀ ਭੇਜੋ ਜੀ, ਔਰ ਆਪਣੇ ਦਿਲ ਦੇ ਜਜ਼ਬਾਤ ਜਾਂ ਕਿਸੇ ਨੂੰ ਕੁਛ ਡੈਡੀਕੇਟ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ।

ਮੈਂ ਕਿਹਾ ਜੀ ਸਾਈਕਲ ਦੀ ਟਨ ਟਨ ਸੁਣ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕੀ ਭਲਾ ਹਾਂਜੀ ਕਿ ਅੱਜ ਦਾ ਸਾਡਾ ਖਾਸ ਜਿਹੜਾ ਵਿਸ਼ਾ ਹੈ ਨਾ ਉਹ ਸਾਈਕਲ ਹੀ ਹੈ ਯਾਨੀ ਕਿ ਤੁਹਾਡਾ ਬਾਈ ਸਾਈਕਲ ਜੀ ਹਾਂ ਦੋਸਤੋ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ ਮੈਂ ਹਾਂ ਜੀ ਤੁਹਾਡੀ ਆ ਜੇ ਦੋਸਤ ਸੁਰਬੀ ਅਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਮਹਾਨ ਸਵਾਰੀ ਦੀ ਜਿਸਨੇ ਸਾਨੂੰ ਬਚਪਨ ਵਿੱਚ ਡਿੱਗਣਾ ਵੀ ਸਿਖਾਇਆ ਅਤੇ ਉੱਠਣਾ ਵੀ ਸਿਖਾਇਆ ਜਿਹਦਾ ਨਾਮ ਹੈ ਸਾਈਕਲ ਜੀ ਦੇਖੋ ਇੱਜ਼ਤ ਦੇਣਾ ਬਣਦਾ ਹੈ ਕਿਉਂਕਿ ਸਾਈਕਲ ਨੇ ਸਾਨੂੰ ਹਮੇਸ਼ਾ ਤੋਂ ਹੀ ਬਹੁਤ ਵਾਰ ਬਚਾਇਆ ਹੈ ਅਤੇ ਸਾਡੀ ਇੱਜ਼ਤ ਵੀ ਬਚਾਈ ਹੈ ਕਈ ਲੋਕਾਂ ਦੀ ਨਾ ਪਹਿਲੀ ਡਰਾਈਵਿੰਗ ਟ੍ਰੇਨਿੰਗ ਹੀ ਸਾਈਕਲ ਹੁੰਦੀ ਹੈ ਉੱਥੇ ਸ਼ੁਰੂਆਤ ਹੁੰਦੀ ਹੈ ਅਤੇ ਫਰਕ ਸਿਰਫ ਇਹ ਸੀ ਕਿ ਉਸ ਵੇਲੇ ਨਾ ਕੋਈ ਲਾਇਸੈਂਸ ਹੁੰਦਾ ਸੀ ਅਤੇ ਨਾ ਕੋਈ ਇੰਸਟਰਕਟਰ ਹੁੰਦਾ ਸੀ ਬਸ ਤੁਹਾਨੂੰ ਆਪਣੇ ਆਪ ਤੋਂ ਹੀ ਸਾਈਕਲ ਨੂੰ ਸਿੱਖਣਾ ਪੈਂਦਾ ਸੀ ਅਤੇ ਚਲਾਉਣਾ ਪੈਂਦਾ ਸੀਗਾ ਅਤੇ ਹਾਂ ਇੱਕ ਗੱਲ ਹੋਰ ਇਹ ਵੀ ਹੈ ਕਿ ਸਾਈਕਲ ਜਿਹੜਾ ਹੁੰਦਾ ਸੀ ਨਾ ਭਲਾ ਕੀ ਜਿਹੜਾ ਪਿੱਛੇ ਦੋਸਤ ਖੜਾ ਹੁੰਦਾ ਸੀ ਨਾ ਉਹ ਕਈ ਵਾਰ ਸਾਡੇ ਨਾਲ ਥੋੜ੍ਹਾ ਧੋਖਾ ਕਰ ਜਾਂਦਾ ਸੀ ਉਸ ਤਰੀਕੇ ਨਾਲ ਕਿ ਪਿੱਛੇ ਜਿਹੜਾ ਖੜਾ ਦੋਸਤ ਭਰਾ ਜੋ ਵੀ ਜਿਹੜਾ ਸਾਡਾ ਪਿੱਛੇ ਇੰਸਟਰਕਟਰ ਖੜਾ ਹੈ ਜਿਹੜਾ ਸਾਨੂੰ ਇਹ ਕਹਿ ਰਿਹਾ ਕਿ ਤੂੰ ਚੱਲ ਚੱਲ ਸਿੱਧਾ ਚੱਲ ਮੈਂ ਫੜਿਆ ਹੋਇਆ ਪਿੱਛੋਂ ਫੜਿਆ ਹੋਇਆ ਅਤੇ ਉਹ ਇਹ ਕਹਿ ਕੇ ਨਾ ਪਿੱਛੋਂ ਛੱਡ ਦਿੰਦਾ ਹੁੰਦਾ ਸੀ ਅਤੇ ਸਾਨੂੰ ਬਾਅਦ 'ਚ ਪਤਾ ਲੱਗਦਾ ਸੀ ਕਿ ਯਾਰ ਉਹਨੇ ਤਾਂ ਪਿੱਛੋਂ ਫੜਿਆ ਹੀ ਨਹੀਂ ਹੈ ਅਤੇ 2 ਸਕਿੰਟਾਂ ਬਾਅਦ ਸਾਨੂੰ ਜਦੋਂ ਪਤਾ ਲੱਗਦਾ ਸੀ ਕਿ ਉਹ ਹੱਦ ਛੱਡ ਚੁੱਕਿਆ ਅਤੇ ਬਸ ਫਿਰ ਅਸੀਂ ਡਿੱਗ ਜਾਂਦੇ ਹੁੰਦੇ ਸੀ ਗੱਲ ਇਹ ਹੈ ਕਿ ਦੇਖੋ ਇਹ ਥੋੜ੍ਹਾ ਧੋਖਾ ਹੋ ਜਾਂਦਾ ਸੀ ਕਿਉਂਕਿ ਪਿੱਛੇ ਵਾਲਾ ਬੰਦੇ ਨੂੰ ਲੱਗਦਾ ਸੀ ਉਹਨੇ ਤਾਂ ਪਿੱਛੇ ਮੁੜ ਕੇ ਦੇਖਣਾ ਹੀ ਨਹੀਂ ਹੈ ਇਹ 'ਚ ਕਾਹਦੀ ਗੱਲ ਹੈ ਚੱਲ ਲੈਂਦੋ ਗੱਡੀ ਜਿੱਦਾਂ ਵੀ ਚੱਲਦੀ ਹੈ ਸੋ ਇਹ ਗੱਡੀ ਜਿਹੜੀ ਅਸੀਂ ਵੀ ਚਲਾਉਣੀ ਆ ਅਸੀਂ ਅੱਜ ਚਲਾਉਣਾ ਸਾਈਕਲ ਸਾਈਕਲ ਦੀ ਆਪਾਂ ਸਵਾਰੀ ਕਰਨੀ ਹੈ ਅਤੇ ਤੁਸੀਂ ਸਾਰਿਆਂ ਨੇ ਸਵਾਰ ਹੋ ਜਾਣਾ ਸਾਈਕਲ 'ਤੇ ਅਤੇ ਪਹੁੰਚ ਜਾਣਾ ਜੀ ਰੇਡੀਓ ਸਟੇਸ਼ਨ ਸੱਚੀ ਨਾ ਬਾਹਰ ਪਹੁੰਚ ਜਾਇਓ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਥੇ ਆਪਣਾ ਫੋਨ ਕਰਕੇ ਪਹੁੰਚ ਜਾਣਾ ਇੱਦਾਂ ਨਾ ਹੋਵੇ ਅਤੇ ਮੈਂ ਬਾਹਰ ਜਾਵਾਂ ਅਤੇ ਤੁਸੀਂ ਸਾਰੇ ਬਾਹਰ ਸਾਈਕਲ 'ਤੇ ਸਟੇਸ਼ਨ ਦੇ ਬਾਹਰ ਸੋਰੀ ਰੇਡੀਓ ਸਟੇਸ਼ਨ ਦੇ ਬਾਹਰ ਖੜ੍ਹੇ ਹੋਵੋ ਇਸ ਕਰਕੇ ਸਾਈਕਲ ਲੈ ਕੇ ਆਪਣੇ ਘਰ ਵਿੱਚ ਹੀ ਮੌਜੂਦ ਰਹੋ ਅਤੇ ਹਾਂ ਇੱਕ ਗੱਲ ਹੋਰ ਨੋਟ ਕਰਨੀ ਅਸੀਂ ਅੱਜ ਕਿ ਤੁਹਾਡੇ ਕੋਲ ਕਿੰਨੇ ਸਾਈਕਲ ਨੇ ਅਤੇ ਕਿੰਨਾ ਪੁਰਾਣਾ ਸਾਈਕਲ ਤੁਹਾਡੇ ਘਰ ਵਿੱਚ ਪਿਆ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਹੁਣ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਬਿਨਾਂ ਕਿਸੇ ਦੇਰੀ ਤੋਂ ਮੈਂ ਗੀਤ ਪਲੇ ਕਰਨ ਜਾ ਰਹੀ ਹਾਂ ਇਸ ਗੀਤ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਫਿਰ ਅੱਜ ਹੋ ਜਾਏ ਮੁਕਾਬਲਾ ਸਾਈਕਲ ਸਾਈਕਲ ਦਾ ਅਸੀਂ ਸਾਈਕਲ

ਉਹਦੇ ਨਾਲ ਕੰਪੀਟੀਸ਼ਨ ਕਰਨਾ ਹੈ ਜੀ ਅੱਜ ਪੂਰਾ ਦਾ ਪੂਰਾ। ਸੋ ਪੂਰੀ ਤਿਆਰੀ ਰੱਖੋ ਜੀ ਆਪਣੀ ਸਾਈਕਲ ਦੇ ਨਾਲ, ਖਿੱਚ ਕੇ ਬ੍ਰੇਕਾਂ ਟਾਈਟ ਕਰ ਲਓ, ਕੰਡੀ ਠੀਕ ਕਰਾ ਲਓ, ਪੈਂਚਰ ਹੈ ਸਾਈਕਲ 'ਤੇ ਉਹਨੂੰ ਵੀ ਫਿਰ ਤੁਸੀਂ ਹਵਾ ਭਰਾਈ ਲਓ ਜੀ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਨੰਬਰ ਮੈਂ ਅਨਾਊਂਸ ਕਰਨ ਜਾ ਰਹੀ ਹਾਂ 081-2342-174 01812342174 ਇਹ ਸਾਡਾ ਨੰਬਰ ਹੈ ਜੀ, ਤੁਸੀਂ ਇੱਥੇ ਮੈਨੂੰ ਕਾਲ ਕਰੋ, ਕਾਲ ਕਰਕੇ ਫਿਰ ਸਾਈਕਲ ਦੀ ਸਵਾਰੀ ਕਰਦੇ ਹਾਂ।

0: ਮੈਂ ਕਿਹਾ ਜੀ ਚਾਂਦੀ ਦੀ ਸਾਈਕਲ ਅਤੇ ਸੋਨੇ ਦੀ ਸੀਟ ਤਾਂ ਮੈਨੂੰ ਪਤਾ ਨਹੀਂ, ਪਰ ਤੁਹਾਡੇ ਕੋਲ ਕਿਹੜੀ ਸਾਈਕਲ ਹੈ ਅਤੇ ਕਿਹੜੀ ਨਹੀਂ ਹੈ, ਇਸ ਬਾਰੇ ਮੈਂ ਜ਼ਰੂਰ ਅੱਜ ਜਾਣਾਂਗੀ ਕਿ ਤੁਹਾਡਾ ਸਾਈਕਲ ਨਾਲ ਕਿੰਨਾ ਪਿਆਰ ਹੈ। ਅੱਜ ਗੱਲਬਾਤ ਕਰਾਂਗੇ, ਥੋੜ੍ਹੀ ਇਨਫੋਰਮੇਟਿਵ ਵੀ ਹੋਏਗੀ, ਥੋੜ੍ਹੇ ਫਨੀ ਵੀ ਹੋਏਗਾ, ਸਭ ਕੁਛ ਹੋਏਗਾ। ਤੋ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ, ਜਾਣਦੇ ਹਾਂ ਉਹਨਾਂ ਤੋਂ। ਹੈਲੋ,
1: ਹੈਲੋ ਸੁਰਭੀ ਮੇਰੇ ਵੀ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ, ਮੈਂ ਰਾਮ ਰਵਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਤੁਹਾਡਾ।
1: ਸੁਰਭੀ ਮੈਡਮ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਆਵਾਜ਼ ਦੇ ਜ਼ਰੀਏ ਸਾਡੇ ਨਗਰ ਸਮਰਾਏ ਪਹੁੰਚੇ ਹਾਂ ਜੀ।
0: ਜੀ ਜੀ, ਥੈਂਕ ਯੂ। ਬਸ ਆਵਾਜ਼ ਦੇ ਜ਼ਰੀਏ ਪਹੁੰਚੇ ਹਾਂ, ਸਾਈਕਲ 'ਤੇ ਤਾਂ ਮੈਂ ਆ ਨਹੀਂ ਪਾਈ।
1: ਨਹੀਂ ਆਉਣਾ ਚਾਹੀਦਾ ਜੀ, ਅੱਜ ਸਾਈਕਲ ਡੇ ਆ, ਸਾਈਕਲ ਦੇ ਚਲਾਉਣ ਦੇ ਵੀ ਬੜੇ ਆਪਾਂ ਨੂੰ ਫਾਇਦੇ ਆ ਜੀ।
0: ਹਾਂਜੀ, ਕੀ ਫਾਇਦੇ ਫਿਰ ਮੈਨੂੰ ਦੱਸ ਹੀ ਦਿਓ ਅੱਜ।
1: ਸਾਈਕਲ ਦੇ ਫਾਇਦੇ ਤਾਂ ਜੀ ਆਪਣੀ ਸਿਹਤ ਬੜੀ, ਮਤਲਬ ਜੀ ਰੇਸਟ ਪੋਸਟ ਵਧੀਆ ਰਹਿੰਦੀ ਹੈ ਜੀ, ਜੇ ਸਾਈਕਲ ਚਲਾਵਾਂਗੇ ਆਪਾਂ।
0: ਤੇ ਤੁਸੀਂ ਸਾਈਕਲ ਚਲਾਉਂਦੇ ਹੋ?
1: ਹਾਂ ਚਲਾਉਂਦੇ ਹਾਂ ਜੀ। ਬਾਕੀ ਦੂਜਾ ਆਪਣਾ ਦੇਸ਼ ਦਾ ਆਪਣੇ ਦਾ ਪੈਟਰੋਲ ਫਿਊਲ ਬਚ ਸਕਦਾ ਜੇ ਆਪਾਂ ਛੋਟੇ ਛੋਟੇ ਕੰਮਾਂ ਲਈ ਇਕਤਬਾਰ ਨਾ ਕੱਢੀਏ, ਸਾਈਕਲ ਲੈ ਕੇ ਜਾਈਏ।
0: ਹਾਂ, ਇਹ ਗੱਲ ਤਾਂ ਸਹੀ ਹੈ। ਤੇ ਤੁਸੀਂ ਦੱਸੋ ਕਿ ਛੋਟੇ ਛੋਟੇ ਕੰਮਾਂ ਨੂੰ ਕਿੰਨਾ ਕੁ ਸਾਈਕਲ ਤੁਸੀਂ ਚਲਾ ਲੈਂਦੇ ਹੋ?
1: ਨਹੀਂ, ਮੈਂ ਤਾਂ ਪਿੰਡ ਮੈਡਮ ਜੀ, ਇਹਦਾ ਤੁਰ ਕੇ ਜਾਣ ਉੱਪਰ ਪ੍ਰੈਫਰ ਦਿੰਦਾ ਜੀ, ਜੋ ਉਹ ਤੁਰ ਕੇ ਸਾਈਕਲ ਦਾ ਵੀ ਵਧੀਆ ਹੁੰਦਾ ਜੀ ਬਹੁਤ।
0: ਅੱਛਾ, ਤੁਸੀਂ ਤੁਰ ਕੇ ਚਲ ਜਾਂਦੇ ਹੋ?
1: ਹਾਂ ਹਾਂ ਜੀ।
0: ਅੱਛਾ, ਤੁਹਾਡੇ ਕੋਲ ਸਾਈਕਲ ਇਸ ਟਾਈਮ ਘਰ 'ਚ ਕਿੰਨੇ ਕੁ ਪਏ ਆ?
1: ਨਹੀਂ, ਬਾਹਲੇ ਸਾਈਕਲ ਨਹੀਂ, ਇੱਕੋ ਪਿਆ ਸਾਈਕਲ, ਉਹ ਵੀ ਥੋੜ੍ਹਾ ਚਿਰ ਹੋਇਆ ਪਿੱਛੇ ਲਿਆ ਜੀ ਨਵਾਂ, ਪਹਿਲਾਂ ਸਾਈਕਲ ਤਾਂ ਬਹੁਤ ਹੁੰਦੇ ਸੀ ਸਾਡੇ ਜੀ।
0: ਅੱਛਾ, ਪਹਿਲਾਂ ਸਾਈਕਲ ਕਿਹੜਾ ਸੀਗਾ, ਕਿਹੜੇ ਰੰਗ ਦਾ ਸੀ, ਕਦੋਂ ਲਿਆ ਸੀ?
1: ਪਹਿਲਾਂ ਜੀ A1 ਸਾਈਕਲ ਬਹੁਤ ਮਸ਼ਹੂਰ ਹੁੰਦਾ ਸੀਗਾ ਜੀ।
0: ਅੱਛਾ ਜੀ,
1: ਤੇ ਉਹ ਕਾਫੀ ਟਾਈਮ ਸਾਡੇ ਕੋਲ ਰਿਹਾ, ਸਾਡੇ ਪਿਤਾ ਜੀ ਹੁੰਦੇ ਸੀ ਡਾਕਟਰ ਸੀਗੇ ਜੀ, ਉਹ
0: ਜੀ ਜੀ
1: ਇੰਨਾ ਵਧੀਆ ਸਵਾਦ ਸੀਗਾ ਉਹਨਾਂ ਨੇ, ਜਿੱਥੇ ਵੀ ਲੈ ਕੇ ਜਾਣਾ ਜੀ, ਜਿੱਥੇ ਵੀ ਕਿਸੇ ਇੰਜੈਕਸ਼ਨ ਲਾਉਣ ਜਾਣਾ, ਸਾਡੇ ਲਾਗੇ ਲਾਗੇ ਪਿੰਡ ਕਈ ਪਿੰਡ ਨੇ
0: ਜੀ ਜੀ ਜੀ
1: ਛੋਟੇ ਪਿੰਡ ਸਵਰਾਏ ਪਿੰਡ ਹੈ ਮੇਰਾ ਜੀ, ਲਾਗੇ ਮਛਿਆਣਾ, ਚਾਂਗ,
0: ਜੀ
1: ਦਾਦੂਵਾਲ, ਪਡੋਰੀ, ਇਹਦਾ ਕਈ ਪਿੰਡ ਜਾਂਦੇ ਹੁੰਦੇ ਜੀ, ਉਹਨਾਂ ਨੇ ਸਾਈਕਲ ਲਈ ਜਾਂਦੇ ਹੁੰਦੇ ਦੇਖ ਲਓ।
0: ਅੱਛਾ ਅੱਛਾ, ਤੇ ਤੁਸੀਂ ਸਾਈਕਲ ਕਦੋਂ ਚਲਾਉਣਾ ਸ਼ੁਰੂ ਕੀਤਾ ਸੀ, ਮਤਲਬ ਕਿੰਨੀ ਕੁ ਉਮਰ ਸੀ ਤੁਹਾਡੀ?
1: ਸਾਈਕਲ ਜੀ ਉਹਦਾ ਕਾਫੀ ਜਿਹਦਾ ਸੀਗਾ, ਮੈਂ 15-12 ਸਾਲ ਦਾ ਸੀਗਾ ਜੀ, ਸ਼ੁਰੂ ਕਰਤਾ ਜੀ।
0: ਅੱਛਾ ਅੱਛਾ, ਤੇ ਡਿੱਗੇ ਕਿੰਨੀ ਵਾਰੀ ਸੀਗੇ ਫਿਰ?
1: ਸਾਡੇ ਦਸ਼ਹਿਰਾ ਗਰਾਊਂਡ ਸੀਗੀ ਜੀ, ਤੁਸੀਂ ਮੰਨਣਾ ਜਿੱਦਾਂ ਤੁਸੀਂ ਪਹਿਲਾਂ ਨਾ ਪ੍ਰੋਗਰਾਮ ਸ਼ੁਰੂ ਕਰਦੇ ਨੇ ਕਿਹਾ
0: ਜੀ ਜੀ,
1: ਬਈ ਉਹ ਬੰਦਾ ਜਿਹੜਾ ਹੁੰਦਾ, ਪਰ ਉਹ ਕਈ ਵਾਰੀ ਉਹ ਗੁਣਕਾਰੀ ਵੀ ਬਹੁਤ ਹੁੰਦਾ ਜੀ, ਬੰਦਾ ਉਹ ਜਿਹੜਾ ਪਿੱਛੇ ਖੜਾ ਹੁੰਦਾ ਸਾਈਕਲ ਫੜ ਕੇ।
0: ਜੀ ਜੀ ਜੀ, ਇਹ ਤਾਂ ਹੈ।
1: ਉਹ ਏਦਾਂ ਮੀਨਾ ਇੰਨਾ ਹੋਈ, ਮੈਨੂੰ ਉਹਨੇ ਚੜਾ ਦਿੱਤਾ, ਤੇ ਮੈਨੂੰ ਮੈਂ ਦੇਖ ਮੈਂ ਕਿਹਾ ਵੀ ਸਾਈਕਲ ਉਹਨੇ ਫੜਿਆ ਆ।
0: ਅੱਛਾ,
1: ਤੁਸੀਂ ਮੈਨੂੰ ਜੀ ਮੰਨਣਾ ਨੀ, ਮੈਂ ਪਹਿਲੀ ਵਾਰੀ ਗੇੜਾ ਦੇ ਤਾ ਦੁਸਹਿਰਾ ਗਰਾਊਂਡ ਦਾ, ਮੈਂ ਕਿਹਾ ਮੇਰੇ ਨਾਮ ਬਗਰ ਬੰਦਾ ਸਾਈਕਲ ਫੜਿਆ ਆ।
0: ਅੱਛਾ, ਤੁਸੀਂ ਸੀ ਭੁਲੇਖੇ ਚਲਾਈ ਗਏ ਸਾਈਕਲ?
1: ਤੇ ਮੈਂ ਉਹਦੇ ਭੁਲੇਖੇ ਸਾਈਕਲ ਚਲਾ ਦਿੱਤਾ, ਬਸ ਉਹ ਕਹਿੰਦਾ ਹੁਣ ਚੱਲ ਗਿਆ, ਚਲ ਚੱਲ ਗਿਆ, ਚਲ ਚਲਾ ਲਓ।
0: ਠੀਕ ਹੈ।
1: ਤੇ ਪਰ ਮੈਨੂੰ ਫਿਰ ਏਦਾਂ ਹੋਇਆ ਜੀ, ਫਿਰ ਥੋੜੇ ਦਿਨ ਚ ਮੈਨੂੰ ਏਦਾਂ ਬੰਦੇ ਨੇ, ਮੈਂ ਖੜਾ ਬੰਦੇ ਨੇ ਫੜ ਲੈਣਾ ਸਾਈਕਲ, ਕਾਠੀ ਤੇ ਬਹਿ ਜਾਣਾ, ਬਹਿ ਕੇ ਫਿਰ ਚਲੋ ਸ਼ੁਰੂ ਕਰ ਲੈਣਾ ਚਲਾਉਣਾ ਜੀ।
0: ਅੱਛਾ ਜੀ, ਤੇ ਅੱਛਾ ਮੈਨੂੰ
1: ਇਦਾਂ ਮੈਂ ਸਾਈਕਲ ਸਿੱਖਿਆ ਸੀਗਾ।
0: ਅੱਛਾ, ਤੇ ਮੈਨੂੰ ਇਹ ਦੱਸੋ ਕਿ ਸਾਈਕਲ ਦਾ ਚਲਾਨ ਕਿਉਂ ਨਹੀਂ ਹੁੰਦਾ?
1: ਸਾਈਕਲ ਦਾ ਚਲਾਨ ਕਿਉਂ ਕਾਹਦੇ ਹੋਵੇ ਜੀ, ਇਹਦੇ ਵਿੱਚ ਨਾ ਆਪਣਾ ਕੋਈ ਆਪਾਂ ਨੂੰ ਪ੍ਰਦੂਸ਼ਣ ਫੈਲਾਉਣਾ ਸਾਈਕਲ ਨੇ, ਨਾ ਕੋਈ ਇਹਦਾ ਕੋਈ ਗੱਲਬਾਤ ਆ, ਹੁਣ ਚੀਜ਼ਾਂ ਤਾਂ ਫਿਰ ਇਹਦਾ ਚਲਾਨ ਕਾਹਦਾ ਜੀ, ਚਲਾਨ।
0: ਅੱਛਾ, ਕਦੇ ਹੈਲਮਟ ਵੀ ਕਿਉਂ ਨਹੀਂ ਪਾਉਂਦੇ ਆਪਾਂ?
1: ਹੈਲਮਟ ਸਾਈਕਲ ਤੇ ਨਹੀਂ ਕੋਈ ਪਾਉਣਾ ਜੀ, ਸਕੂਟਰ ਮੋਟਰਸਾਈਕਲ ਤਾਂ ਆਪਾਂ ਨੂੰ ਪਾਉਣਾ ਚਾਹੀਦਾ ਜੀ।
0: ਸਾਈਕਲ ਤਾਂ ਉੱਤੇ ਬੰਦਾ ਡਿੱਗਦਾ ਹੀ ਹੈ,
1: ਡਿੱਗਦਾ ਹੈ, ਪਰ ਉਹਦਾ ਇੰਨੀ ਰਫਤਾਰ ਜ਼ਿਆਦਾ ਨਹੀਂ ਹੁੰਦੀ, ਰਫਤਾਰ ਸਹੀ ਹੁੰਦੀ ਹੈ ਜੀ।
0: ਅੱਛਾ ਅੱਛਾ,
1: ਜੇ ਇਹਦਾ ਸਹਿ ਸਵਾਰ ਡਿੱਗੇ ਬੰਦਾ ਪਤਾ ਡਿੱਗਦਾ ਨਹੀਂ ਹੈ, ਜੇ ਡਿੱਗ ਵੀ ਪਵੇ ਤਾਂ ਚਲੋ ਵੱਜਦੀ ਸੱਟ ਠੀਕ ਹੀ ਲੱਗਦੀ।
0: ਹਾਂ, ਇਹ ਤਾਂ ਗੱਲ ਹੈ, ਪਰ ਅੱਜ ਕੱਲ੍ਹ ਲੋਕ ਬੜੇ ਸ਼ਰਮਾਉਂਦੇ, ਕਿਉਂ ਸ਼ਰਮਾਉਂਦੇ ਤੁਹਾਨੂੰ ਪਤਾ? ਫਿਰ ਸਾਈਕਲ ਕਿਉਂ ਨਹੀਂ ਚਲਾਉਂਦੇ ਲੋਕੀ ਅੱਜ ਕੱਲ੍ਹ?
1: ਸ਼ਰਮਾਉਂਦੇ ਜੀ, ਦੁਨੀਆਂ ਦੇ ਵਿੱਚ ਆਪਣੇ ਵਿਖਾਵਾ ਹੋ ਗਿਆ ਜ਼ਿਆਦਾ ਜੀ, ਵਿਖਾਵੇ ਨੇ ਆਪਾਂ ਨੂੰ ਮਾਰ ਲਿਆ, ਸਾਰੇ ਬੰਦੇ ਕਹੀ ਜਾਂਦੇ ਹੁਣ ਤੁਸੀਂ ਮੰਨਣਾ ਨੀ, ਮੇਰੀ ਦੁਕਾਨ ਹੈ 2 ਕਿਲੋਮੀਟਰ ਦੇ ਜਲਿਆਲੇ ਜੀ।
0: ਅੱਛਾ ਜੀ,
1: ਮੈਂ ਮੈਡਮ ਜੀ ਪਿਛਲੇ 10 ਸਾਲ ਪਹਿਲਾਂ ਦੀ ਗੱਲ ਆ, ਮੈਂ ਇਹਦਾ ਕਿਹਾ ਵੀ ਹੁਣ ਸਕੂਟਰ ਮੋਟਰ ਗੱਡੀਆਂ ਬੰਦ ਕਰੀਏ
0: ਜੀ,
1: ਤੇ ਸਾਈਕਲ ਤੇ ਜਾਇਆ ਕਰਾਂਗੇ।
0: ਠੀਕ ਹੈ, ਮੰਨ ਲਈ ਗੱਲ ਉਹਨਾਂ ਨੇ,
1: ਰਾਹ ਜਾਂਦੇ ਆ ਜਿੰਨੀਏ ਬੰਦੇ ਗੱਡੀਆਂ ਵਾਲੇ ਸਾਡੇ ਪਿੰਡਾਂ ਨਗਰਾਂ ਜਾਣ ਪਛਾਣ ਵਾਲੇ ਜਾਣ, ਸਾਰੇ ਗੱਡੀ ਰੋਕੀ ਜਾਣ, ਸਾਰੇ ਕਹਿਣ ਦੇ ਕਹਿੰਦੇ ਜੀ ਸ਼ਰਮਾ ਸਾਹਿਬ ਕਿੱਦਾਂ ਸਾਈਕਲ ਤੇ ਆ ਜਾਓ, ਬੈਠੋ ਗੱਡੀ 'ਚ, ਗੱਡੀ ਲੈ ਚੱਲਦੇ, ਤੁਸੀਂ ਮੰਨਣਾ ਨੀ ਮੈਨੂੰ, ਸਾਨੂੰ ਇੰਨੀ ਸ਼ਰਮ ਆਈ ਮੈਂ ਮੁੜ ਕੇ ਸਾਈਕਲ ਲਗਿਆ ਹੀ ਨਹੀਂ।
0: ਲੋ ਜੀ, ਤੁਸੀਂ ਕਦੇ ਸ਼ਰਮਾ ਲਿਆ, ਤੁਸੀਂ ਕਹਿਣਾ ਸੀ ਨਾ ਸਿਹਤ ਲਈ ਚੰਗਾ ਹੁੰਦਾ, ਵਧੀਆ ਹੈ, ਪੋਲਿਊਸ਼ਨ ਨਹੀਂ ਕਰਦਾ।
1: ਕੇ ਯਾਰ ਇਹ ਇੱਧਰ ਉੱਧਰ ਚਲਾ ਲਈਦਾ, ਜਿੱਦਾਂ ਹੁਣ ਜਿੱਦਾਂ ਪਿੰਡ ਆਪਣੇ 2-3 ਪਿੰਡ ਨੇ ਸਾਡੇ, ਤਾਂ

0: ਇਹੀ ਸੜਕਾਂ ਬਹੁਤ ਜਾਂਦੀ ਸਾਡੇ ਪਿੰਡੋਂ ਲਾਗੇ ਲਾਗੇ ਪਿੰਡਾਂ ਨੂੰ
1: ਜੀ ਜੀ,
0: ਉਧਰ ਹੁਣ ਸਵੇਰੇ ਸ਼ਾਮ ਸਾਈਕਲ ਕੱਢ ਲਈ ਚਲਾ ਲਈਦਾ ਜੀ।
1: ਅੱਛਾ ਜੀ, ਅੱਛਾ ਜੀ,
0: ਤੇ ਇੰਦਾ ਹੁਣ ਰਾਹ ਸਾਰੇ ਲੋਕੀ ਰੁਕੀ ਜਾਂਦੇ, ਲੋਕੀ ਇੱਦਾਂ ਸਮਝਦੇ ਇਹਨੂੰ ਸਾਈਕਲ ਦੀ ਸਵਾਰੀ ਜਿਹੜੀ ਹੈ ਔਖੀ ਆ ਜੀ।
1: ਹਾਂ, ਔਖੀ ਤਾਂ ਹੈ।
0: ਮੇਰੇ ਸਮਾਂ ਬਰਦਰਾਂ ਦੀ ਮੰਨਣਾ ਨੀ, ਉਹ ਸਕੂਟੀ ਚਲਾਉਂਦੇ ਸੀਗੇ, ਅੱਜ ਉਹਨਾਂ ਤੇਲ ਦਾ ਪ੍ਰੋਗਰਾਮ ਹੋਇਆ ਹੈ ਨਾ, ਤੇਲ
1: ਜੀ ਜੀ
0: ਸ਼ੋਰਟੇਜ ਹੋਈ ਆ।
1: ਹਾਂਜੀ,
0: ਉਹਨਾਂ ਨੇ ਨਵਾਂ ਸਾਈਕਲ ਕਢਾਇਆ, ਨਵਾਂ ਸਾਈਕਲ ਕਢਾਇਆ ਤੇ ਉਹ ਹਰੇਕ ਦੇ ਸਾਈਕਲ ਦੇ ਹੁਣ ਜਾਂਦੇ।
1: ਅੱਛਾ, ਵਾਹ, ਦੇਖ ਲਓ ਕੀ ਬਾਤ ਹੈ, ਦੇਖ ਲਓ ਕਿਤੇ ਨਾ ਕਿਤੇ ਵੈਲਿਊ ਹੋਏਗੀ ਸਾਈਕਲ ਦੀ, ਚਾਹੇ ਤੇਲ ਵੱਲੋਂ ਹੋਵੇ ਕਿਸੇ ਤਰੀਕੇ ਨਾਲ ਹੋਵੇ।
0: ਬਿਲਕੁਲ ਜੀ, ਜੇ ਜਿੱਦਾਂ ਆਪਾਂ ਇਹ ਜਿਹੜੇ ਸਾਧਨ ਹੈ ਇਹ
1: ਜੀ ਜੀ
0: ਫਿਊਲ ਆਪਾਂ ਜਿੱਦਾਂ ਆਉਂਦੇ ਵਾ ਵਰਤ ਰਹੇ ਹਾਂ
1: ਜੀ,
0: ਕੋਈ ਟਾਈਮ ਇੱਦਾਂ ਆ ਜਾਣਾ ਜਦੋਂ ਫਿਊਲ ਮੁੱਕ ਜਾਣਾ ਤੇ ਆਪਾਂ ਸਾਈਕਲਾਂ ਤੇ ਆ ਜਾਣਾ ਇਹਦਾ ਗੈਸ।
1: ਹਾਂਜੀ ਹਾਂਜੀ, ਨਹੀਂ ਤੁਸੀਂ ਪਹਿਲਾਂ ਕਿਹਾ ਨਾ ਸਾਈਕਲ ਚਲਾਉਣਾ ਔਖਾ ਹੁੰਦਾ, ਤੇ ਮੈਂ ਕਿਹਾ ਸਾਈਕਲ ਚਲਾਉਣਾ ਤਾਂ ਵੈਸੇ ਸੌਖਾ ਆ, ਸਾਈਕਲ ਡਿਪੈਂਡ ਕਰਦਾ ਕਿ ਉੱਪਰ ਬੈਠੇ ਵਾਲੇ ਬੰਦੇ ਦਾ ਭਾਰ ਕਿੰਨਾ ਆ।
0: ਆਪਣਾ
1: ਭਾਰ ਕਿਹਾ ਤਾਂ ਫਟਫਟ, ਮੈਂ ਠੀਕ ਆ, ਮੇਰਾ ਭਾਰ ਨੀ ਜ਼ਿਆਦਾ ਹੈਗਾ।
0: ਅਸੀਂ ਵੀ ਮੇਰਾ ਵੀ ਭਾਰ ਠੀਕ ਹੈ ਜੀ, ਮੈਂ ਜ਼ਿਆਦਾ ਨੀ ਕਰੀਦਾ।
1: ਠੀਕ ਹੈ ਜੀ, ਠੀਕ ਹੈ, ਤੇ ਗੀਤ ਕਿਹੜਾ ਫੇਰ ਸੁਣਨਾ ਚਾਹੋਗੇ ਅੱਜ ਤੁਸੀਂ?
0: ਗੀਤ ਮੈਡਮ ਜੀ ਉਹਦਾ ਤਾਂ ਮੈਂ ਤੁਹਾਨੂੰ ਦੱਸਿਆ ਵੀ ਸਾਈਕਲ ਦਾ ਗੁਰਦਾਸ ਮਾਨ ਜੀ ਨੇ ਬਹੁਤ ਵਧੀਆ ਗਾਇਆ, ਪਰ ਉਹ ਤੁਹਾਡੇ ਕੋਲ ਹੈ ਨੀਗਾ।
1: ਅੱਛਾ ਜੀ,
0: ਤੇ ਪਰ ਹੁਣ ਤੁਸੀਂ ਇੱਦਾਂ ਕਰੋ ਜੀ, ਇਹ ਵੀ ਗੀਤ ਬਹੁਤ ਵਧੀਆ ਗੁਰਦਾਸ ਮਾਨ ਜੀ ਦਾ, ਗੱਲ ਤੇਰੇ ਮਤਲਬ ਜੀ ਸੁਣ ਕੇ ਜਾਈ ਜਵਾਨਾ, ਬਹੁਤ ਵਧੀਆ ਗੀਤ ਹੈ
1: ਜੀ। ਜੀ, ਤੁਸੀਂ ਵੀ ਜ਼ਰੂਰ ਸੁਣ ਕੇ ਜਾਇਓ, ਗੱਲ ਮਤਲਬ ਦੀ ਹੈ ਜੀ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ,
1: ਧੰਨਵਾਦ
0: ਜੀ, ਬਹੁਤ
1: ਜਰਮਨੀ ਦੇ ਕਾਰਲ ਵਾਨ ਰੇਸ ਨੇ ਇਹਨੂੰ ਬਣਾਇਆ ਸੀ, ਪਰ ਇਸ ਵਿੱਚ ਨਾ ਪੈਡਲ ਨਹੀਂ ਸੀ ਹੁੰਦੇ, ਇਸ ਨੂੰ ਪੈਰਾਂ ਦੇ ਨਾਲ ਧੱਕ ਕੇ ਚਲਾਉਣਾ ਪੈਂਦਾ ਸੀਗਾ। ਦੇਖਿਆ, ਹੁਣ ਸੋਚੋ ਬਿਨਾਂ ਪੈਰਾਂ ਤੋਂ ਸਾਈਕਲ ਕਿੱਦਾਂ ਚੱਲਦਾ ਹੋਏਗਾ, ਤੇ ਤੁਹਾਨੂੰ ਤਾਂ ਇੰਨੀ ਸਹੂਲਤ ਮਿਲੇਗੀ, ਤੁਸੀਂ ਪੈਡਲ ਦੇ ਨਾਲ ਸਾਈਕਲ ਚਲਾਉਂਦੇ ਹੋ ਜੀ। ਤੇ ਤੁਹਾਨੂੰ ਇਹ ਵੀ ਦੱਸਵਾਂ ਕਿ ਬਾਈਸਾਈਕਲ ਕੋਈ ਵਰਡ ਜਿਹੜਾ ਹੈ, ਅੰਗਰੇਜ਼ੀ ਤਾਂ ਇੱਦਾਂ ਨਹੀਂ ਆਇਆ, ਬਟ ਇਹ ਫਰੈਂਚ ਸ਼ਬਦ ਤੋਂ ਆਇਆ ਹੈ, ਫਰੈਂਚ ਦੀ ਭਾਸ਼ਾ ਤੋਂ ਆਇਆ। ਲਾਤੀਨੀ ਦੇ ਵਿੱਚ ਬਾਈ ਦਾ ਮਤਲਬ ਹੁੰਦਾ ਹੈ ਦੋ, ਅਤੇ ਯੂਨਾਨੀ ਦੇ ਵਿੱਚ ਸਾਈਕਲੋਸ ਦਾ ਮਤਲਬ ਹੁੰਦਾ ਹੈ ਪਹੀਆ, ਇਸ ਕਰਕੇ ਇਹਨੂੰ ਜੋੜ ਕੇ ਬਣਾਇਆ ਗਿਆ ਬਾਈ ਸਾਈਕਲ। ਹੋਰ ਵੀ ਬਹੁਤ ਸਾਰੇ ਫਾਇਦੇ ਮੈਂ ਤੁਹਾਨੂੰ ਦੱਸੂੰਗੀ, ਅਗਰ ਤੁਹਾਨੂੰ ਵੀ ਦੇ ਫਾਇਦੇ ਪਤਾ ਹੈ ਅਤੇ ਕੀ ਨੁਕਸਾਨ ਹੈ, ਹਰ ਚੀਜ਼ ਨੁਕਸਾਨ ਤਾਂ ਚਲੋ ਬਹੁਤ ਘੱਟ ਹੁੰਦਾ, ਅਤੇ ਜਿਹੜੇ ਵੀ ਫਾਇਦੇ ਨੇ, ਹੋਰ ਕੀ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੁਹਾਡੀਆਂ ਯਾਦਾਂ, ਉਹ ਸਭ ਕੁਝ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਅਤੇ ਅਸੀਂ ਇਸ ਸਾਈਕਲ ਦੇ ਉੱਤੇ ਗੱਲਬਾਤ ਕਰਾਂਗੇ। ਨੰਬਰ ਹੈ ਜੀ 081-4174 ਇਸ ਦੇ ਨਾਲ ਇੱਕ ਹੋਰ ਗੱਲ ਤੁਹਾਨੂੰ ਮੈਂ ਕਰ ਦੇਵਾਂ ਕਿ ਅਗਰ ਤੁਹਾਡੇ ਕੋਲ ਸਾਈਕਲ ਪਿਆ, ਬਹੁਤ ਪੁਰਾਣਾ ਸਾਈਕਲ ਪਿਆ ਨਾ, ਤੁਸੀਂ ਉਹਦੀ ਫੋਟੋ ਖਿੱਚ ਕੇ ਸਾਨੂੰ ਵਟਸਐਪ 'ਤੇ ਭੇਜ ਵੀ ਸਕਦੇ ਹੋ। ਜੀ ਹਾਂ, ਫਿਰ ਮੈਂ ਐਂਡ ਵਿੱਚ ਪ੍ਰੋਗਰਾਮ ਦੇ ਦੱਸੂਗੀ ਕਿ ਕਿਹਦਾ ਸਾਈਕਲ ਸਭ ਤੋਂ ਜ਼ਿਆਦਾ ਪੁਰਾਣਾ ਹੈ ਅਤੇ ਕਿਹਨਾਂ ਨੇ ਸਾਨੂੰ ਫੋਟੋਜ਼ ਭੇਜੀਆਂ ਨੇ। ਸੋ ਇਹ ਵੀ ਇੰਟਰਸਟਿੰਗ ਹੈ ਨਾ, ਸੋ ਫਟਾਫਟ ਅਗਰ ਤੁਹਾਡੇ ਕੋਲ ਬਹੁਤ ਪੁਰਾਣਾ ਸਾਈਕਲ ਪਿਆ, ਤੁਹਾਡੇ ਉਹਨਾਂ ਕੋਲ ਯਾਦ ਹੈ, ਤੁਸੀਂ ਸਾਨੂੰ ਭੇਜ ਸਕਦੇ ਹੋ ਜੀ। ਨੰਬਰ ਮੈਂ ਅਨਾਊਂਸ ਕਰਤਾ ਜੀ, ਹੁਣ ਗੀਤ ਮੈਂ ਪਲੇ ਕਰਨ ਜਾ ਰਹੀ ਹਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਗੱਲ ਤੇਰੇ ਮਤਲਬ ਦੀ।

0: ਮੈਂ ਕਿਹਾ ਜੀ ਤੁਹਾਡੀ ਦੋਸਤ ਆਰ ਜੇ ਸੁਰਬੀ ਆ ਗਈ ਹੈ ਆਪਣਾ ਸਾਈਕਲ ਲੈ ਕੇ, ਅਤੇ ਹੁਣ ਸਾਡੇ ਨਾਲ ਅਗਲੀ ਸਵਾਰੀ ਵੀ ਆ ਚੁੱਕੀ ਹੈ ਜੀ ਆਪਣਾ ਸਾਈਕਲ ਲੈ ਕੇ। ਦੇਖ ਲਓ ਇਹ ਘੰਟੀ ਸੁਣੀ ਨੂੰ ਵੀ ਕਾਫੀ ਟਾਈਮ ਹੋ ਗਿਆ, ਅਤੇ ਅੱਜ ਸੁਰ ਕੇ ਬੜਾ ਮਜ਼ਾ ਆ ਰਿਹਾ, ਰਿਲੈਕਸ ਫੀਲ ਹੋ ਰਿਹਾ। ਸੋਚੋ ਅਗਰ ਪੂਰੀ ਸੜਕ ਦੇ ਵਿੱਚ ਸਿਰਫ ਇਹੀ ਘੰਟੀ ਸੁਣੇ, ਹੋਰਨ ਪੈਂ ਪੈਂ ਪੂ ਪੈਂ ਨਾ ਸੁਣੇ, ਤਾਂ ਕਿੰਨਾ ਵਧੀਆ ਲੱਗੇਗਾ ਨਾ। ਸੋ ਅਗਲੇ ਕੋਲਰ ਦੇ ਨਾਲ ਜੁੜਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਕੀ ਯਾਦਾਂ ਨੇ ਉਹਨਾਂ ਦੀਆਂ ਆਪਣੀਆਂ ਸਾਈਕਲ ਦੇ ਨਾਲ। ਹੈਲੋ
1: ਸੁਰਭੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਹੈ?
1: BPO ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਅੱਛਾ ਜੀ, ਮਿੰਟੂ ਜੀ, ਬੜਾ ਵਧੀਆ ਅੰਦਾਜ਼ ਦੇ ਨਾਲ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ
1: ਜੀ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ
0: ਜੀ। ਮਿੰਟੂ ਜੀ, ਅੱਜ ਬਾਈਸਾਈਕਲ ਡੇ ਹੈ, ਅਤੇ ਕੋਈ ਯਾਦ ਅਗਰ ਤੁਹਾਡੀ ਸਾਈਕਲ ਨਾਲ ਜੁੜੀ ਹੋਈ ਸਾਨੂੰ ਜ਼ਰੂਰ ਸ਼ੇਅਰ ਕਰਿਓ।
1: ਬਿਲਕੁਲ, ਮੇਰੇ ਡੈਡੀ ਜੀ ਦਾ ਜਦੋਂ ਵਿਆਹ ਹੋਇਆ ਸੀ ਨਾ
0: ਜੀ ਜੀ,
1: ਉਹਨਾਂ ਨੂੰ ਦਾਜ ਵਿੱਚ ਸਾਈਕਲ ਮਿਲਿਆ ਸੀਗਾ।
0: ਅੱਛਾ ਜੀ।
1: ਔਰ ਸਾਈਕਲ ਅਸੀਂ ਵੀ ਚਲਾਇਆ, ਮੇਰੇ ਭਰਾ ਨੇ ਚਲਾਇਆ, ਮੈਂ ਚਲਾਇਆ
0: ਜੀ।
1: ਔਰ ਚਲੋ ਅਸੀਂ ਜਵਾਨ ਹੋ ਗਏ, ਅਤੇ ਫਿਰ ਮੈਟ੍ਰਿਕ ਕੀਤੀ। ਮੈਟ੍ਰਿਕ ਤੋਂ ਬਾਅਦ ਫਿਰ ਕੰਮ ਸਿੱਖਣ ਲੱਗ ਗਿਆ, ਫਿਰ ਮੈਨੂੰ ਡੈਡੀ ਜੀ ਨੇ ਮੈਨੂੰ 850 ਦਾ ਸਾਈਕਲ ਲੈ ਕੇ ਦਿੱਤਾ ਇੰਡਸਟਰੀ ਏਰੀਆ ਤੋਂ।
0: ਅੱਛਾ ਜੀ।
1: ਹਾਂਜੀ, ਔਰ ਮੈਂ ਕਾਫੀ 4-5 ਸਾਲ ਫਿਰ ਕੰਮ ਕੀਤਾ। ਔਰ ਸਾਈਕਲ ਦੇ ਫਾਇਦੇ ਨੇ, ਕਿਉਂਕਿ ਉਸ ਟਾਈਮ ਵੀ ਮੈਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਨਾ
0: ਹਾਂਜੀ
1: ਸਿੰਗਲ ਸਰੀਰ, ਕੋਈ ਮੇਰਾ ਕੋਈ ਮੈਂ ਮੋਟਾਪਾ ਨਹੀਂ ਸੀ।
0: ਹਾਂਜੀ ਹਾਂਜੀ। ਔਰ ਇਹ ਤਾਂ ਨਹੀਂ ਕਹਿ ਦਿੰਦੇ ਸੀ ਕਿ ਸਾਈਕਲ ਦੇ ਨਾਲ ਹੀ ਉੱਡ ਜਾਣਾ ਕੁਝ?
1: ਔਰ ਅੱਜ ਮੇਰੀ ਹੁਣ ਇਸ ਟਾਈਮ ਮੇਰੀ ਉਮਰ 57 ਸਾਲ ਆ।
0: ਅੱਛਾ ਜੀ।
1: ਅੱਜ ਵੀ ਮੈਂ ਉਸੇ ਤਰ੍ਹਾਂ ਸਿੰਗਲ ਸਰੀਰ ਆ, ਕੋਈ ਇੰਨਾ ਮੋਟਾਪਾ ਨਹੀਂ ਹੈਗਾ। ਮੈਂ ਸਾਈਕਲ ਚਲਾਉਣਾ ਜ਼ਰੂਰ ਛੱਡ ਦਿੱਤਾ, ਪਰ ਕੋਈ ਇਸ ਤਰ੍ਹਾਂ ਨਹੀਂ ਹੋਇਆ ਵੀ ਮੈਂ ਮੋਟਾ ਹੋ ਗਿਆ ਜਾਂ ਕਿੱਦਾਂ, ਨਹੀਂ, ਸਰੀਰ ਮੇਰਾ ਵੈਸਾ ਹੀ ਉਸੇ ਤਰ੍ਹਾਂ ਦਾ ਹੀ।
0: ਤੇ ਸਾਈਕਲ ਚਲਾਉਣਾ ਕਿਉਂ ਛੱਡ ਦਿੱਤਾ?
1: ਫਿਰ ਉਹ ਫਿਰ ਹੁਣ ਸਾਈਕਲ ਨਹੀਂ ਹੈ, ਹੁਣ ਮੋਟਰਸਾਈਕਲ ਆ।
0: ਮੋਟਰਸਾਈਕਲ
1: ਪਹਿਲਾਂ ਸਾਈਕਲ ਦੇ ਵਿੱਚ, ਪਹਿਲਾਂ ਮੋਟਰ ਨਹੀਂ ਹੁੰਦੀ ਸੀ, ਹੁਣ
0: ਇਸਤੇਮਾਲ ਕਰਦੇ ਹੋਣਗੇ
1: ਜ਼ਿਆਦਾਤਰ ਤਾਂ ਕਹਿੰਦੇ ਨਾ ਜਿਹਨਾਂ ਕੋਲ ਕੁਛ ਵੀ ਜਾਂ ਮੋਟਰਸਾਈਕਲ ਨਹੀਂ ਹੈ, ਜਾਂ ਕਹਿੰਦੇ ਥੋੜੇ ਜਿਹੇ ਜਿੱਦਾਂ ਅਮੀਰ ਨਹੀਂ ਹੈ, ਜਾਂ ਜਿਹਨਾਂ ਦੀ ਕੋਈ ਇੱਦਾਂ ਨਹੀਂ ਹੈ, ਮੁਸ਼ਕਿਲ ਆ ਵੀ ਅਸੀਂ ਇਸ ਮੋਟਰਸਾਈਕਲ ਨਹੀਂ ਲੈ ਸਕਦੇ, ਉਹ ਤਾਂ ਫਿਰ ਸਾਈਕਲ ਤੇ ਜਾਂਦੇ ਨੇ।
0: ਹਾਂਜੀ ਹਾਂਜੀ,
1: ਉਹ ਸਾਈਕਲ ਯੂਜ਼ ਕਰਦੇ, ਕੰਮ ਤੇ ਵੀ ਜਾਣਾ ਸਾਈਕਲ ਤੇ, ਜਾਂ ਕਿਤੇ ਵੀ ਜਾਣਾ, ਜਾਂ ਫਿਰ ਜੋ ਮਤਲਬ ਕੋਈ ਇੰਡਸਟਰੀ ਦੇ ਕਦੇ ਕੰਮ ਕਰਦਾ ਕੋਈ, ਉਹ ਸਾਈਕਲ ਨਹੀਂ ਹੈ ਤਾਂ ਪੈਦਲ ਵੀ ਜਾਂਦਾ, ਹੱਥ ਵਿੱਚ ਟਿਫਨ ਫੜਿਆ ਹੁੰਦਾ
0: ਜੀ ਜੀ,
1: ਤੁਸੀਂ ਦੇਖਦੇ ਹੋ ਗਿਆ ਨਾ, ਤੇ ਇਹ ਚੀਜ਼। ਬਾਕੀ ਸਹੀ ਗੱਲ, ਪੈਦਲ ਚੱਲਣਾ ਵੀ ਥੋੜਾ ਮੋਟਾਪਾ ਨਹੀਂ ਆਉਂਦਾ ਆਏਗਾ ਤੁਹਾਨੂੰ, ਔਰ
0: ਸਾਈਕਲ ਦੇ ਨਾਲ ਵੀ ਨਹੀਂ ਆਏਗਾ। ਬਟ ਮੈਂ ਇੱਥੇ ਇੱਕ ਚੀਜ਼ ਮੈਂ ਜ਼ਰੂਰ ਦੱਸਣਾ ਚਾਹੂੰਗੀ ਤੁਹਾਨੂੰ ਵੀ, ਅਤੇ ਸਾਡੇ ਸਾਰੇ ਬਾਕੀ ਲਿਸਨਰਸ ਨੂੰ ਵੀ, ਕਿ ਦੁਨੀਆ ਦੇ ਵਿੱਚ 1 ਬਿਲੀਅਨ ਜਿਹੜੇ ਸਾਈਕਲ ਦੀ ਗਿਣਤੀ ਹੈ, ਜਿਹੜੀ ਕਾਰਾਂ ਦੇ ਨਾਲੋਂ ਵੀ ਜ਼ਿਆਦਾ ਹੈ, ਅਤੇ ਇਹ ਵੀ ਬੜੀ ਵੱਡੀ ਗੱਲ ਹੈ, ਯਾਨੀ ਕਿ 1 ਅਰਬ ਤੱਕ ਸਾਈਕਲ ਜਿਹੜੇ ਨੇ ਇਸਤੇਮਾਲ ਕੀਤੇ ਜਾਂਦੇ ਨੇ। ਸੋ ਅੱਛਾ, ਮੈਨੂੰ ਇਹ ਦੱਸੋ ਮਿੰਟੂ ਜੀ, ਕਦੇ ਤੁਸੀਂ ਸਾਈਕਲ ਤੋਂ ਡਿੱਗੇ ਵੀ ਹੋ?
1: ਹਾਂਜੀ, ਡਿੱਗਿਆ ਸੀਗਾ।
0: ਤੁਸੀਂ ਪਹਿਲਾਂ ਹੀ

0: ਸਪੇਟ ਮੀਨਸ ਕੋਈ ਗੱਲ ਜ਼ਰੂਰ ਹੈ।
1: ਐਕਚੁਅਲੀ ਨਾ ਅਸੀਂ ਗਏ ਸੀਗੇ ਉਦੋਂ ਮੇਰੀ ਉਮਰ ਸੀਗੀ, ਮੇਰੇ ਖਿਆਲ ਆਈ ਥਿੰਕ ਮੈਂ ਪੜ੍ਹਦਾ ਹੋਵਾਂਗਾ 9ਵੀਂ ਜਾਂ 8ਵੀਂ ਚ ਪੜ੍ਹਦਾ
0: ਅੱਛਾ
1: ਹੋਵਾਂਗਾ।
0: ਜੀ।
1: ਔਰ ਮੈਨੂੰ ਮੇਰੇ ਬ੍ਰਦਰ ਨੇ, ਮੈਂ ਉਦੋਂ ਸਾਈਕਲ ਨਹੀਂ ਆਉਂਦਾ ਸੀ ਮੈਨੂੰ,
0: ਜੀ।
1: ਔਰ ਸਾਈਕਲ ਸਕੂਲ ਦੀ ਗਰਾਊਂਡ 'ਚ ਚੱਲ ਗਿਆ ਅਤੇ ਉੱਥੇ ਫਿਰ ਉਹਨਾਂ ਨੇ ਮੈਨੂੰ ਸੀਟ 'ਤੇ ਬਿਠਾ ਦਿੱਤਾ, ਤਾਂ ਮਗਰੋਂ ਕਹਿੰਦੇ ਕੋਈ ਨਹੀਂ ਮੈਂ ਪੜ੍ਹਿਆ ਹੋਇਆ ਤੂੰ ਚਲਾ।
0: ਹਾਂ ਹਾਂ
1: ਔਰ ਮੈਂ ਉਹਨੇ ਪਿੱਛੋਂ ਛੱਤ ਤੇਜ਼ ਕਰਕੇ ਧੱਕਾ ਲਗਾਤਾ,
0: ਜੀ
1: ਔਰ ਮੈਂ ਮਗਰਲੀ ਬ੍ਰੇਕ ਲਗਾਉਣੀ ਸੀ, ਮੈਂ ਦੋਨੇ ਬ੍ਰੇਕਾਂ ਲਗਾਤੀਆਂ
0: ਜੀ।
1: ਡਰਦੇ ਨੇ, ਔਰ ਸਾਈਕਲ ਉੱਪਰ ਦੀ ਮੇਰੇ ਮੈਂ ਥੱਲੇ ਡਿੱਗ ਗਿਆ, ਬਸ ਕੱਚਾ ਸੀ, ਮੇਰੇ ਬਚਾਅ ਹੋ ਗਿਆ, ਸਿਰ ਸੁਰ ਨਹੀਂ ਫਟਿਆ,
0: ਅੱਛਾ।
1: ਵੈਸੇ ਬਚਾਅ ਹੋ ਗਿਆ। ਉਸ
0: ਵੈਸੇ
1: ਟਾਈਮ ਦਾ ਮੈਨੂੰ ਇਹ ਇੰਸੀਡੈਂਟ ਮੈਨੂੰ ਹਜੇ ਤੱਕ ਵੀ ਯਾਦ
0: ਅੱਛਾ।
1: ਹੈ।
0: ਤੇ ਮੈਨੂੰ ਇੱਕ ਗੱਲ ਜ਼ਰੂਰ ਯਾਦ ਆ ਰਹੀ ਕਿ ਸਾਈਕਲ ਤੇ ਡਿੱਗਣ ਤੋਂ ਬਾਅਦ, ਇਹ ਸਵਾਲ ਮੈਨੂੰ ਤੁਹਾਡੇ ਤੋਂ ਹੈ ਕਿ ਸਾਈਕਲ ਤੋਂ ਡਿੱਗਣ ਤੋਂ ਬਾਅਦ ਸੱਟ ਸਿਰਫ ਗੋਡੇ ਤੇ ਕਿਉਂ ਲੱਗਦੀ ਹੈ?
1: ਹੋ ਜਾਂਦਾ ਜੀ ਇੱਦਾਂ, ਕਿਸ ਟਾਈਮ ਹੋ ਜਾਂਦਾ ਹੁੰਦਾ ਜੋ ਕੈਂਚੀ ਚਲਾਉਂਦੇ ਨੇ ਜਾਂ
0: ਜੀ
1: ਪਿੱਛੇ ਬਹਿ ਕੇ ਕੈਰੀਅਰ ਤੇ ਬਹਿ ਕੇ ਚਲਾਉਂਦੇ ਨੇ, ਉਹ ਅਕਸਰ ਉਹ ਇੱਦਾਂ ਇਸ ਤਰ੍ਹਾਂ ਕਿਸ ਟਾਈਮ ਹੋ ਹੀ ਜਾਂਦਾ ਹੁੰਦਾ।
0: ਨਹੀਂ, ਗੋਡਾ ਹੀ
1: ਬਾਕੀ
0: ਕਿਉਂ ਮਤਲਬ ਰਗੜਿਆ ਜਾਂਦਾ ਇਹਦੇ 'ਚ?
1: ਇਹਦੇ ਬਾਰੇ ਤਾਂ ਨਹੀਂ ਪਤਾ ਹੈ ਮੈਨੂੰ ਵੈਸੇ।
0: ਅੱਛਾ,
1: ਚਲੋ
0: ਤੁਸੀਂ ਡਿੱਗੇ,
1: ਇੱਦਾਂ
0: ਤੁਹਾਡਾ ਗੋਡਾ ਨਹੀਂ ਰਗੜਿਆ ਗਿਆ ਮਤਲਬ?
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ।
0: ਅੱਛਾ, ਅਗਲੇ ਅਗਲਾ ਅੱਛਾ ਸਾਈਕਲ ਤੇ ਅਗਲਾ ਡੰਡਾ ਕੀ ਹੁੰਦਾ ਵੀ ਮੇਰਾ ਪਹਿਲਾ ਸਵਾਲ ਹੈ। ਅੱਜ ਸਾਈਕਲ ਨਾਲ ਜੁੜੇ ਬੜੇ ਸਾਰੇ ਸਵਾਲ ਹੈ, ਮੈਂ ਕਿਹਾ ਤੁਹਾਡੇ ਸਾਰਿਆਂ ਤੋਂ ਪੁੱਛ ਲੈਣੇ ਹੈ।
1: ਹਾਂਜੀ,
0: ਅਗਲਾ ਡੰਡਾ ਕਿਉਂ ਹੁੰਦਾ ਸਾਈਕਲ ਦਾ?
1: ਉਹ ਤਾਂ ਫਿਰ ਉਹ ਜੁਆਇੰਟ ਤਾਂ ਹੋਣਾ ਚਾਹੀਦਾ ਕਿਸ ਟਾਈਮ, ਜੋ ਲੇਡੀਜ਼ ਜਾਂ ਕੁੜੀਆਂ ਚਲਾਉਂਦੀਆਂ ਨੇ ਜਾਂ ਆਪਣੀਆਂ ਬੇਟੀਆਂ ਚਲਾਉਂਦੀਆਂ ਨੇ, ਕਿਉਂਕਿ ਉਹ ਫਿਰ ਅਕਸਰ ਹੀ ਉਹ ਜਿੱਦਾਂ ਡੰਡਾ ਨਹੀਂ ਹੁੰਦਾ ਉਹ ਸਾਈਕਲ ਯੂਜ਼ ਕਰਦੀਆਂ ਨੇ ਕੁੜੀਆਂ, ਹੈ ਨਾ। ਮੁੰਡੇ ਇੱਦਾਂ ਚਲੋ ਉੱਪਰ, ਚਲੋ ਕਿਸ ਟਾਈਮ ਕੁਛ ਹੁੰਦਾ ਨਾ ਜਿੱਦਾਂ ਚੰਗਾ ਨਹੀਂ ਲੱਗਦਾ, ਵੀ ਉਹ ਉਸੇ ਤਰ੍ਹਾਂ ਵੀ ਚਲਾ ਵੀ ਚਲਾ ਤਾਂ ਮੁੰਡੇ ਵੀ ਹੋ ਸਕਦੇ ਨੇ, ਪਰ ਕੁੜੀਆਂ ਜ਼ਿਆਦਾ ਉਹ ਯੂਜ਼ ਕਰਦੀਆਂ ਨੇ।
0: ਹਾਂਜੀ ਹਾਂਜੀ, ਇਹ ਤਾਂ ਹੈ।
1: ਹਾਂਜੀ,
0: ਕਦੀ ਅਗਲੇ ਡੰਡੇ 'ਤੇ ਬੈਠੇ ਹੋ?
1: ਹਾਂਜੀ ਹਾਂਜੀ ਬਿਲਕੁਲ।
0: ਨਹੀਂ, ਕਿੱਦਾਂ ਤਾਂ ਲੱਗਾ ਫਿਰ?
1: ਚੰਗਾ
0: ਚੰਗਾ ਲੱਗਾ, ਸਮਝ ਗਈ ਮੈਂ ਕਿੰਨਾ ਕੁ ਚੰਗਾ ਤੁਹਾਨੂੰ ਲੱਗਾ। ਅੱਛਾ, ਫਿਰ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ?
1: ਹਾਂਜੀ, ਤੁਸੀਂ ਗਾਣਾ ਸੁਣਾ, ਬਹੁਤ ਸੋਹਣਾ ਪ੍ਰੋਗਰਾਮ। ਮੈਂ ਵੈਸੇ ਕਾਲ ਤਾਂ ਮੈਂ ਕਾਫੀ ਲਗਾਉਂਦਾ ਰਹਿੰਦਾ ਵਾਂ
0: ਜੀ ਜੀ,
1: ਮੈਨੂੰ ਇੰਨਾ ਚਿਰ ਹੋ ਗਿਆ ਕਾਫੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਰਹਿੰਦਾ ਵਾਂ, ਪਰ ਅੱਜ ਤੁਹਾਡੇ ਨਾਲ ਪਹਿਲੀ ਵਾਰੀ ਕਾਲ ਗੱਲ ਹੋਈ ਤੁਹਾਡੇ ਨਾਲ ਪਹਿਲੀ ਵਾਰੀ।
0: ਹਾਂਜੀ, ਮੇਰੀ ਵੀ ਤੁਹਾਡੇ ਨਾਲ ਪਹਿਲੀ ਵਾਰੀ ਅੱਜ ਗੱਲ ਹੋਈ ਹੈ ਤੇ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ।
1: ਹਾਂਜੀ, ਸੇਮ ਸੇਮ ਟੂ ਯੂ, ਔਰ ਬਹੁਤ ਅੱਛਾ ਔਰ ਖੁਸ਼ ਖੁਸ਼ ਹੋ ਕੇ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ
0: ਜੀ, ਸ਼ੁਕਰੀਆ।
1: ਤੁਸੀਂ ਗਾਣਾ ਸੁਣਾ ਦਿਓ ਨਛੱਤਰ ਜੀ ਦਾ, ਯਾਦ ਅਗੇ ਵਾ ਦਿਲਦਾਰਾ,
0: ਕਿਉਂ
1: ਚੰਗੀ ਟੂਨ ਨਹੀਂ ਕੀਤੀ?
0: ਇਹ ਕਾਹਦੀ ਟੋਨ ਟੋਨ ਬਦਲ ਗਈ ਤੁਹਾਡੀ, ਹੁਣ ਦੁਬਾਰਾ ਬੋਲੋ ਇਹੀ ਚੀਜ਼।
1: ਮਕਸਮ ਯਾਦ ਅਗੇ ਵਾ ਦਿਲਦਾਰਾ, ਚੰਗੀ ਟੂਨ ਨਹੀਂ ਕੀਤੀ।
0: ਹਾਏ ਰੱਬਾ ਮੇਰਿਆ, ਬਹੁਤ ਵਧੀਆ ਤੁਸੀਂ ਕੀਤਾ ਐਕਟ, ਤੇ ਮੈਨੂੰ ਇਹ ਦੱਸੋ ਕਿ ਕਿੰਨੇ ਤੇਰੇ ਨਾਲ ਚੰਗੀ ਨਹੀਂ ਕੀਤੀ?
1: ਚੰਗੀ
0: ਤੁਸੀਂ ਵੀ ਸਾਡੇ ਨਾਲ ਬਹੁਤ ਕੀਤੀ ਹੈ। ਥੈਂਕ ਯੂ ਸੋ ਮਚ ਜੀ। ਹਾਂਜੀ,
1: ਖੁਸ਼ ਰਹੋ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ ਕਾਲ ਕਰਨ ਵਾਸਤੇ ਜੀ,
1: ਮਿਹਰਬਾਨੀ।
0: ਥੈਂਕ ਯੂ ਜੀ, ਥੈਂਕ ਯੂ। ਤਾਂ ਲੋ ਜੀ, ਸਾਡੇ ਨਾਲ ਕਾਲਰ ਜਿਹੜੇ ਸੀ, ਬੜੀ ਅੱਛੀ ਗੱਲਬਾਤ ਉਹਨਾਂ ਦੇ ਨਾਲ ਹੋਈ ਹੈ। ਅਤੇ ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸੀ ਸੀ ਕਿ ਸਾਈਕਲ ਦੇ ਰਿਲੇਟਿਡ ਮੈਨੂੰ ਕੁਝ ਫੋਟੋਜ਼ ਮਿਲਦੀਆਂ ਪਈਆਂ ਨੇ, ਇਹ ਦੇਖ ਕੇ ਮੈਂ ਬੜੀ ਖੁਸ਼ ਹੋ ਰਹੀ ਹਾਂ ਜੀ। ਵਾਹ ਵਾਹ, ਕਿਆ ਬਾਤ ਹੈ ਜੀ। ਇੱਕ ਸਾਈਕਲ ਦੀ ਸਾਨੂੰ ਫੋਟੋ ਆਈ ਹੈ ਜੀ, ਲੋਹਾ ਬਾਜ਼ਾਰ ਮਲੇਰਕੋਟਲਾ, ਰਾਕੇਸ਼ ਕੁਮਾਰ ਉਹਨਾਂ ਨੇ ਭੇਜੀ ਹੈ। ਅਤੇ ਉਹਨਾਂ ਨੇ ਕਿਹਾ ਕਿ ਕੰਮ 'ਤੇ ਆਉਂਦਾ ਜਾਂਦਾ ਇਸ 'ਤੇ, ਪਰ ਰਾਕੇਸ਼ ਜੀ ਚਲੋ ਫੋਟੋ ਸਾਈਕਲ ਦੀ ਭੇਜੀ, ਬੜਾ ਚੰਗਾ ਲੱਗਿਆ। ਬਟ ਮੈਨੂੰ ਇੱਕ ਗੱਲ ਇਹ ਦੱਸੋ, ਇੱਕ ਛੋਟੀ ਜਿਹੀ ਸ਼ਿਕਾਇਤ ਹੈ ਕਿ ਸਾਈਕਲ ਨੂੰ ਤੁਸੀਂ ਮਤਲਬ ਇੰਨੀ ਗੰਦੀ ਜਿਹੀ ਜਗ੍ਹਾ 'ਚ ਕਿਉਂ ਰੱਖਿਆ ਹੋਇਆ? ਮਤਲਬ ਤੁਹਾਡੀ ਸਾਫ਼ ਸੁਥਰੀ ਜਗ੍ਹਾ 'ਤੇ ਕਿਉਂ ਨਹੀਂ ਰੱਖਿਆ ਹੋਇਆ? ਸੋਹਣੀ ਜਿਹੀ ਜਗ੍ਹਾ 'ਤੇ ਕਿਉਂ ਨਹੀਂ ਰੱਖਿਆ ਹੋਇਆ ਜਿੱਥੇ ਜਿੱਥੇ ਅਸੀਂ ਮੋਟਰਸਾਈਕਲ ਰੱਖਦੇ ਹਾਂ, ਕਾਰਾਂ ਰੱਖਦੇ ਹਾਂ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ 'ਤੇ ਇਹਨੂੰ ਸਜਾ ਕੇ, ਅਤੇ ਫਿਰ ਇਸ ਨੂੰ ਤੁਸੀਂ ਕਿਉਂ ਇਸ ਜਗ੍ਹਾ 'ਤੇ ਰੱਖਿਆ? ਸਾਈਕਲ ਓਏ ਹੋਏ ਹੋਏ, ਸਾਈਕਲ ਤਾਂ ਬੜੀ ਸੋਹਣੀ ਹੈ ਵੈਸੇ, ਸਾਈਕਲ ਦੇ 'ਤੇ ਤਿੰਨ ਸੀਟਾਂ ਨੇ, ਤਿੰਨ ਸੀਟਾਂ ਕਿ ਦੋ? ਅੱਛਾ, ਪਿਛਲੀ ਸੀਟ ਨੂੰ ਕੱਟਿਆ ਹੋਇਆ, ਅੱਗੇ ਲਾ ਦਿੱਤੀ ਹੋਈ ਹੈ ਸੀਟ, ਜਿਹੜੀ ਉਹ ਬੱਚਿਆਂ ਵਾਲੀ ਸੀਟ ਨਹੀਂ ਹੁੰਦੀ ਛੋਟੀ ਜਿਹੀ, ਉਹ ਅੱਗੇ ਜ਼ਰੂਰ ਲੱਗੀ ਹੋਈ ਹੈ। ਹੁਣ ਮੈਂ ਸੋਚ ਰਹੀ ਹਾਂ ਕਿ ਇੱਥੇ ਕਿੰਨੇ ਕੁ ਬੱਚੇ ਪੈਂਦੇ ਹੋਣਗੇ। ਸੋ ਇਹ ਪ੍ਰੋਗਰਾਮ ਦੇ ਵਿੱਚ ਸਾਨੂੰ ਤਸਵੀਰਾਂ ਵੀ ਸਾਈਕਲ ਦੀ ਆ ਰਹੀਆਂ, ਬੜਾ ਚੰਗਾ ਲੱਗ ਰਿਹਾ। ਬਟ ਬਸ ਇੰਨੀ ਜਿਹੀ ਸ਼ਿਕਾਇਤ ਹੈ ਕਿ ਜੀ ਦੇਖੋ ਪਲੀਜ਼, ਸਫਾਈ ਦਾ ਧਿਆਨ ਜ਼ਰੂਰ ਰੱਖੋ। ਸਾਈਕਲ ਤੁਸੀਂ ਜਿੱਥੇ ਵੀ ਲਗਾ ਰਹੇ ਹੋ, ਬੈਠੇ ਹੋ, ਆਪਣੀ ਸਾਈਕਲ ਨੂੰ ਪਿਆਰ ਕਰੋ, ਹੈ ਨਾ। ਪਿਆਰ ਮੰਗਦੀ ਹੈ ਕਦੋਂ ਤੇ ਤੁਹਾਡੇ ਨਾਲ ਜੁੜੀ ਹੋਈ ਹੈ। ਇਸ ਦੇ ਨਾਲ ਇੱਕ ਹੋਰ ਫੋਟੋ ਸਾਨੂੰ ਪਹੁੰਚ ਚੁੱਕੀ ਹੈ ਰੋਸ਼ਨ ਲਾਲ ਜੀ ਦੀ। ਆਏ ਹਾਏ, ਵੇਖ ਰੋਸ਼ਨ ਲਾਲ ਜੀ ਦਾ ਚਿਹਰਾ ਵੀ ਪੂਰਾ ਰੋਸ਼ਨ ਹੋਇਆ ਪਿਆ ਹੈ ਜੀ। ਅਤੇ ਲਓ ਜੀ, ਰੋਸ਼ਨ ਜੀ ਨੇ ਸਾਈਕਲ ਦੇ ਨਾਲ ਫੋਟੋ ਭੇਜੀ ਹੈ, ਬੜੇ ਵਧੀਆ ਸਟਾਈਲ ਦੇ ਨਾਲ ਰੋਸ਼ਨ ਜੀ ਖੜ੍ਹੇ ਹੋਏ ਨੇ। ਉਹਨਾਂ ਨੇ ਕਿਹਾ ਕਿ 1990 ਦੀ ਸਾਈਕਲ ਹੈ। ਕਿਆ ਬਾਤ ਹੈ ਜੀ, ਬਹੁਤ ਵਧੀਆ ਹੈ ਜੀ, ਬਹੁਤ ਚੰਗਾ ਲੱਗਦਾ ਇੱਦਾਂ।

ਤਸਵੀਰਾਂ ਔਰ ਸਾਈਕਲ ਦੀਆਂ ਫੋਟੋ ਦੇਖੇ ਤੇ ਇਹ ਦਿਲ ਨੂੰ ਇਹ ਸਕੂਨ ਜ਼ਰੂਰ ਹੈ ਕਿ ਚਲੋ ਸਾਈਕਲ ਜਿਹੜੇ ਕਿਤੇ ਨਾ ਕਿਤੇ ਸਾਡੇ ਘਰ ਵਿੱਚ ਮੌਜੂਦ ਵੀ ਨੇ। ਸੋ ਪ੍ਰੋਗਰਾਮ ਹੈਲੋ ਜਲੰਧਰ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਨੰਬਰ ਹੈ 0181 43 174 0181 234 174। ਤੁਸੀਂ ਵੀ ਆਪਣੇ ਸਾਈਕਲ ਦੀ ਫੋਟੋ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਗਰ ਤੁਹਾਡੇ ਘਰ ਸਾਈਕਲ ਮੌਜੂਦ ਹੈ ਤਾਂ ਬਹੁਤ ਪੁਰਾਣਾ ਪਿਆ ਹੋਇਆ, ਸਾਡੇ ਨਾਲ ਉਹਦੀ ਤਸਵੀਰ ਜ਼ਰੂਰ ਸ਼ੇਅਰ ਕਰੋ ਜੀ। ਉਸ ਤੋਂ ਬਾਅਦ ਮੈਂ ਤਾਂ ਫਿਰ ਦੱਸ ਹੀ ਦੇਣਾ ਹੈ ਜੀ ਕਿਹਦਾ ਸਾਈਕਲ ਸੋਹਣਾ ਅਤੇ ਕਿਹਦਾ ਨਹੀਂ ਸੋਹਣਾ ਹੈ ਜੀ। ਸੋ ਸਾਈਕਲ ਤਾਂ ਸਾਰੇ ਸੋਹਣੇ ਹੁੰਦੇ ਆ, ਘੰਟੀ ਦੀ ਫੋਟੋ ਵੀ ਜ਼ਰੂਰ ਨਾਲ ਭੇਜਿਓ। ਆਏ ਹਾਏ ਸੀਟ ਦੀ ਫੋਟੋ ਤਾਂ ਜ਼ਰੂਰੀ ਭੇਜਿਓ ਨਾ, ਚਾਹੇ ਪਿਛਲੀ ਹੋਵੇ ਚਾਹੇ ਅਗਲੀ ਵੇਵ ਹੋਵੇ। ਸੋ ਨਛੱਤਰ ਗਿੱਲ ਦੀ ਆਵਾਜ਼ ਵਿੱਚ ਗੀਤ ਇੰਜੋਏ ਕਰੋ, ਉਸ ਤੋਂ ਬਾਅਦ ਤੁਹਾਡੀ ਦੋ ਸੁਰ ਵੀ ਜ਼ਰੂਰ ਵਾਪਸ ਆਉਂਦੀ ਹੈ।

0: ਮੈਂ ਕਿਹਾ ਜੀ ਚੰਗੇ ਤਾਂ ਤੁਸੀਂ ਸਾਰਿਆਂ ਨੇ ਵੀ ਨਹੀਂ ਕੀਤੀ ਸਾਈਕਲ ਦੇ ਨਾਲ, ਉਹ ਇਸ ਕਰਕੇ ਕਿਉਂਕਿ ਅਸੀਂ ਸਾਈਕਲ ਨੂੰ ਭੁੱਲ ਚੁੱਕੇ ਹਾਂ ਅਤੇ ਇਹਨੂੰ ਚਲਾਉਂਦੇ ਵੀ ਨਹੀਂ ਹਾਂ, ਅਤੇ ਫਿਰ ਦਗਾਬਾਜ਼ ਤਾਂ ਅਸੀਂ ਹੋ ਗਏ ਹਾਂ ਨਾ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਸਾਈਕਲ ਦੀ ਟ੍ਰਿਨ ਟ੍ਰਿਨ ਦੇ ਨਾਲ। ਜੀ ਹਾਂ, ਟ੍ਰਿਨ ਟ੍ਰਿਨ ਹਾਏ, ਮੈਂ ਕਿਹਾ ਜੀ ਅਗਲੇ ਕੋਲਰ ਦੇ ਨਾਲ ਜੁੜਦੀ ਹਾਂ ਅਤੇ ਦੇਖਦੇ ਹਾਂ ਉਹਨਾਂ ਤੋਂ ਸਾਈਕਲ ਦੇ ਨਾਲ ਕੀ ਕਿੱਸੇ ਕਹਾਣੀਆਂ ਜੁੜੀਆਂ। ਸੋਰੀ, ਕੋਲਰ ਨਹੀਂ ਕਹਿ ਸਕਦੀ, ਮੈਂ ਸਵਾਰੀ ਕਹਿ ਸਕਦੀ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਸਰਬੀ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ?
1: ਮੁਖਤਿਆਰ ਸਿੰਘ ਬੋਲ ਰਿਹਾ ਮੈਡਮ ਜੀ, ਪਿੰਡ ਮੀਰਸ਼ਾਹ ਵਾਲਾ, ਸਿਸਟਰ ਫਿਰੋਜ਼ਪੁਰ।
0: ਜੀ ਮੁਖਤਿਆਰ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤੁਹਾਡੇ ਪ੍ਰੋਗਰਾਮ ਚ ਸਾਡੇ।
1: ਸ਼ੁਕਰੀਆ ਮੈਡਮ ਜੀ, ਤੁਹਾਡਾ ਵੀ ਸਵਾਗਤ ਸਾਡੇ।
0: ਥੈਂਕ ਯੂ
1: ਵਿੱਚ ਆਵਾਜ਼ ਰਾਹੀਂ।
0: ਜੀ ਜੀ, ਬਸ ਅਸੀਂ ਤਾਂ ਇੱਦਾਂ ਹੀ ਆਵਾਜ਼ ਰਾਹੀਂ ਪਹੁੰਚ ਰਹੇ ਹਾਂ, ਸਾਈਕਲ ਰਾਹੀਂ ਤਾਂ ਨਹੀਂ ਪਹੁੰਚ ਪਾ ਰਹੇ।

0: ਜੀ ਹੁਣ ਦੱਸੋ ਜੀ ਤੁਸੀਂ ਆਪਣੀ ਸਾਈਕਲ ਦੇ ਨਾਲ ਪਹਿਲਾਂ ਤਾਂ ਕੋਈ ਕਹਾਣੀ ਕੋਈ ਯਾਦ ਮੇਰੇ ਨਾਲ ਸਾਂਝੀ ਕਰੋ, ਫਿਰ ਮੈਂ ਤੁਹਾਨੂੰ ਸਵਾਲ ਪੁੱਛਾਂਗੀ।
1: ਮੈਡਮ ਜੀ ਸਾਈਕਲ ਤੇ ਤਾਂ ਅਸੀਂ ਦੂਜਾ ਪਰਮਾਤਮਾ ਨੂੰ ਡਰ ਕੇ ਕਹਿੰਦੇ ਆ, ਪਹਿਲੀ ਵਾਰੀ ਵੇਖ ਲਾ ਸਾਈਕਲ ਫੜਿਆ ਸੀ 12-13 ਸਾਲ ਦੀ ਉਮਰ ਵਿੱਚ ਨਾ
0: ਜੀ ਜੀ,
1: ਬਣੀਆਂ ਨੇ ਸੜਕਾਂ ਤੇ ਪੁਲੀਆਂ ਬਣੀਆਂ ਨੇ ਪਾਣੀ ਲੰਘਦਾ ਥੱਲੇ,
0: ਹਾਂਜੀ ਹਾਂਜੀ ਹਾਂਜੀ,
1: ਉਹਦੇ ਤੇ ਪੈਰ ਰੱਖ ਕੇ ਤੇ ਉਵੇਂ ਚਲਾਇਆ ਆਪੇ, ਇੱਕ ਵਾਰੀ ਵੀ ਡਿੱਗੇ ਸਾਈਕਲ ਦੇ ਆਪੇ ਚਲਾਇਆ।
0: ਅੱਛਾ, ਡਿੱਗੇ ਨੀ ਮਤਲਬ ਤੁਸੀਂ?
1: ਨਾ ਇੱਕ ਵਾਰੀ ਮੈਨੂੰ ਗੱਲ, ਉਵੇਂ ਸਾਈਕਲ ਤੇ ਵੱਲ ਆ ਗਿਆ, ਨਹੀਂ ਤਾਂ ਕਈਆਂ ਨੂੰ ਮਗਰ ਫੜ ਫੜ ਕੇ ਲੋਕ ਵੱਲ ਸੁਆਉਂਦੇ ਨੇ।
0: ਪਹਿਲੀ
1: ਵਾਰੀ ਸੜਕਾਂ ਤੇ ਟਰਾਲੀ ਲਿਜਾ ਕੇ ਪਹਿਲੇ ਸਾਲ ਹੀ ਬੈਕ ਲਾ ਲੈਣੀ ਝੋਨਾ ਲੈ ਕੇ ਜਾਣਾ ਤਾਂ
0: ਜੀ ਜੀ,
1: ਨਹੀਂ ਟਰਾਲੀ ਬੈਕ ਲਾਉਣੀ ਔਖੀ ਹੁੰਦੀ, ਕਈਆਂ ਨੂੰ 6-6 ਮਹੀਨੇ ਸਾਲ ਸਾਲ ਵੱਲ ਹੀ ਨੀ ਹੁੰਦਾ।
0: ਹਾਂ ਇਹ ਤਾਂ। ਅੱਛਾ, ਤੁਹਾਡੇ ਖਿਆਲ ਵਿੱਚ ਸਾਈਕਲ ਦੀ ਸਭ ਤੋਂ ਵੱਡੀ ਖੂਬੀ ਕੀ ਹੁੰਦੀ ਹੈ?
1: ਸਾਈਕਲ ਵਧੀਆ ਮੈਡਮ ਜੀ, ਨਾਲੇ ਕਸਰਤ ਹੁੰਦੀ ਰਹਿੰਦੀ ਹੈ, ਤੇਲ ਦੀ ਬਚਤ, ਤੇ ਅਸੀਂ ਤਾਂ 30-35 ਸਾਲ ਸਾਈਕਲ ਚਲਾਇਆ, ਉਦੋਂ ਬਾਅਦ ਲਿਆ ਮੋਟਰਸਾਈਕਲ ਸਕੂਟਰ ਜਿਹੜਾ।
0: ਤੇ ਫਿਰ ਤੁਸੀਂ ਸਾਈਕਲ ਹੁਣ ਕਿਉਂ ਨਹੀਂ ਚਲਾਇਆ?
1: ਹੁਣ ਸਾਈਕਲ ਫਿਰ ਸਾਰੇ ਸਾਰਿਆਂ ਨਾਲ ਹੀ ਤਾਂ ਸਾਈਕਲ ਚੱਲ,
0: ਇੱਥੇ ਸਾਰਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ।
1: ਚੱਲ ਸੌਦਾ ਪਤਾ ਲਾਈ ਦੇ ਨਾਲ ਦੁਕਾਨ ਵੀ ਕਰਨੇ ਆ ਨਾ, ਸਾਈਕਲ ਤੇ ਔਖਾ ਜਾਣਾ ਸਰ।
0: ਜੀ ਜੀ, ਨਹੀਂ ਮੈਂ ਇੱਕ ਚੀਜ਼ ਵੈਸੇ ਨੋਟ ਕੀਤੀ ਹੈ, ਜਿੱਦੇ ਵੀ ਪੁੱਛਦੇ ਨਾ ਸਾਈਕਲ ਹੁਣ ਕਿਉਂ ਨਹੀਂ ਚਲਾਉਂਦੇ, ਸਾਰਿਆਂ ਦੀ ਬੋਲਤੀ ਇੱਥੇ ਬੰਦ ਹੋ ਜਾਂਦੀ ਹੈ।
1: ਤੁਹਾਨੂੰ
0: ਮੈਂ ਆਪਣਾ ਮੋਟਰਸਾਈਕਲ ਦੇ ਦਿੰਦੀ ਹਾਂ, ਸਕੂਟੀ ਦੇ ਦਿੰਦੀ ਹਾਂ।
1: ਵੈਸੇ ਤਾਂ ਚੰਗੀ ਚੀਜ਼ ਮੈਡਮ ਜੀ, ਅਸੀਂ ਖੇਤਾਂ ਵਿੱਚ ਜਾਈਦਾ, ਮੋਟਰ ਚਲਾਉਣ ਜਾਈਦਾ, ਸਾਈਕਲ ਦੇ ਤੇ ਇਹਨਾਂ ਬੰਦ ਬੰਦਾ ਸਾਈਕਲ ਤੇ ਜਾ ਸਕਦਾ।
0: ਹਾਂ ਇਹ ਗੱਲ ਤਾਂ ਹੈ, ਉਹੀ ਨਾ ਛੋਟੇ ਛੋਟੇ ਕੰਮਾਂ ਲਈ ਆਪਾਂ ਸਾਈਕਲ ਦਾ ਇਸਤੇਮਾਲ ਕਰ ਸਕਦੇ ਹਾਂ।
1: ਹਾਂ ਸਾਈਕਲ ਜਿਵੇਂ ਸਬਜ਼ੀ ਲੈਣ ਕਿਸੇ ਜਾਣਾ ਕਿਤੇ, ਜਾਂ ਕੋਈ ਵੀ ਛੋਟੇ ਛੋਟੇ ਕੰਮਾਂ ਲਈ ਵਰਤਿਆ ਜਾ ਸਕਦਾ।
0: ਜੀ ਜੀ, ਤੇ ਅੱਜ ਕੱਲ੍ਹ ਤਾਂ
1: ਗੋਡਿਆਂ ਦੀ ਕਸਰਤ ਹੁੰਦੀ ਰਹਿੰਦੀ ਨਾ, ਹੁਣ ਗੋਡੇ ਪੀੜ ਜ਼ਿਆਦਾ ਕਰਦੇ ਨੇ ਸਾਈਕਲ ਨੀ ਚਲਾਈਦਾ ਤਾਂ।
0: ਹਾਂ ਤੇ ਤੁਸੀਂ ਹੁਣ ਚਲਾ ਲਿਆ ਕਰੋ ਫਿਰ,
1: ਹੁਣ ਬਣਾਉਣੇ ਆ ਸਾਈਕਲ, ਸਾਡੇ ਕੋਲ ਪਿਆ ਬਣਾਉਣ ਥੋੜ੍ਹੇ ਜਿਹੇ ਸਾਈਕਲ।
0: ਅੱਛਾ, ਤੁਹਾਡੇ ਕੋਲ ਸਾਈਕਲ ਪਿਆ ਹੁੰਦਾ, ਘਰ ਪਿਆ ਸਾਈਕਲ? ਘਰ ਪਿਆ ਸਾਈਕਲ ਤੁਹਾਡੇ ਕੋਲ?
1: ਹਾਂ ਪਿਆ ਸਾਈਕਲ ਪੁਰਾਣਾ, ਉਹ ਤਾਂ ਮੇਰੇ ਘਰ।
0: ਕਿੰਨੇ ਸਾਲ ਹੋ ਗਏ ਉਹਨੂੰ?
1: 35 ਸਾਲ ਪੁਰਾਣਾ ਹੋਵੇਗਾ।
0: ਅੱਛਾ, 35 ਸਾਲ ਸਾਰੇ ਦੀ ਉਮਰ ਹੋ ਗਈ ਹੈ ਨਾ, ਰੱਖਿਆ ਕਿੱਥੇ ਹੋਇਆ ਮੋਟਰਸਾਈਕਲ ਦੇ ਨਾਲ ਕਿ ਅਲੱਗ ਹੀ ਰੱਖਿਆ ਵਿਚਾਰੇ ਨੂੰ ਗਰਾਜ ਚ? ਇਹ ਤੁਸੀਂ ਫਸ ਗਏ ਇੱਥੇ,
1: ਸਮਾਨ ਪਿਆ ਦੂਜਾ ਟੁੱਟ ਪੱਜ ਵਾਲਾ ਉਹਦੇ।
0: ਹਾਏ ਹਾਏ, ਵਿਚਾਰਾ, ਮੈਨੂੰ ਬੜਾ ਤਰਸ ਆ ਰਿਹਾ ਉਹਦੇ ਤੇ। ਗਲਤ ਗੱਲ ਤੁਹਾਡੀ, ਪੈਟਰੋਲ ਲੱਗਣਾ ਨਾ, ਤੁਹਾਡਾ ਪੋਲਿਊਸ਼ਨ ਉਹਨੇ ਕਰਨਾ, ਨਾ ਨੋਇਸ ਪੋਲਿਊਸ਼ਨ ਹੋਣਾ, ਤੇ ਨਾ ਹੀ ਤੁਹਾਨੂੰ ਕੋਈ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਣਾ, ਤੁਹਾਡੀ ਹੈਲਥ ਬਿਲਕੁਲ ਸਹੀ ਰਹਿਣੀ ਹੈ। ਦੇਖੋ ਫਾਇਦੇ ਫਾਇਦੇ ਹੈ,
1: ਬਹੁਤ ਫਾਇਦੇ ਨੇ ਜਿਵੇਂ ਪੱਠੇ ਲਿਆਉਣੇ ਖੇਤਾਂ 'ਚ, ਪਾਂਡੇ ਪੱਠੇ ਬੰਦਾ ਲਿਆ ਸਕਦਾ ਸਾਈਕਲ ਤੇ।
0: ਅੱਜ ਕੱਲ ਲੋਕ ਸਾਈਕਲ ਜਿਹੜਾ ਘੱਟ ਹੀ ਚਲਾਉਂਦੇ ਨੇ।
1: ਅੱਗੇ ਨਾ ਵੈਸੇ ਸਾਈਕਲ ਚਲਾਉਂਦੇ ਨੇ ਜਿਹੜੇ ਦਿਹਾੜੀ ਦੱਪਾ ਜਾਂਦੇ ਨੇ, ਉਹ ਸਾਰੇ ਅਜੇ ਵੀ ਸਾਈਕਲਾਂ 'ਤੇ ਜਾਂਦੇ ਨੇ, ਕਈਆਂ ਨੇ ਮੋਟਰਸਾਈਕਲ ਲੈ ਲੈਣੇ ਕੋਈ ਸਾਈਕਲ ਤੇ।
0: ਹਾਂ ਇਹ ਵੀ ਗੱਲ ਸਹੀ ਹੈ ਤੁਹਾਡੀ। ਨਹੀਂ ਤੁਹਾਡੇ ਕੋਲ ਸਾਈਕਲ ਕਿਹੜੇ ਵਾਲਾ, ਜਿਹਦੇ ਅੱਗੇ ਸੀਟ ਲੱਗੀ ਹੈ ਪਿੱਛੇ ਸੀਟ ਲੱਗੀ ਹੈ?
1: ਉਹ ਹੀਰੋ ਸਾਈਕਲ ਆਉਂਦੇ ਸੀ ਜਿਹੜੇ ਉੱਚੇ ਮਾੜੇ ਜਿਹੇ ਵੱਡੇ, 22-22 ਇੰਚ ਸਾਡੇ ਉਹਨਾਂ ਨੂੰ।
0: ਅੱਛਾ, ਤੁਸੀਂ ਕਦੇ ਉਹਲਾ ਸਾਈਕਲ ਚਲਾਇਆ, ਉਹ ਲੱਤ ਵਿੱਚ ਪਾ ਕੇ ਕੈਂਚੀ ਸਾਈਕਲ ਨੂੰ ਵਿੱਚ ਲੱਤ ਪਾ ਕੇ?
1: ਮੈਂ ਤੁਹਾਨੂੰ ਦੱਸਦਾ ਦਿੱਤਾ, ਮੈਂ ਨਾ 12-13 ਸਾਲ ਦਾ ਸੀ, ਪਹਿਲੀ ਵਾਰ ਸਾਈਕਲ ਨਵਾਂ ਲਿਆ ਸੀ ਨਾ।
0: ਜੀ ਜੀ,
1: ਲੱਤ ਵਿੱਚ ਕੈਂਚੀ ਤਾਂ ਚਲਾਏ ਨੀ, ਉੱਤੇ ਬਹਿ ਕੇ ਉਵੇਂ ਪੈਦਲ ਮਾਰਿਆ, ਜਦੋਂ ਪਾਸੇ ਦੇ ਹੁੰਦੇ ਪੈਰ ਰੱਖ ਕੇ, ਜਿਹੜੀ ਪੁਲੀ ਦਾ ਬਣੀ ਨੀ ਹੁੰਦੀ ਸੜਕਾਂ ਦੇ।
0: ਹਾਂਜੀ ਹਾਂਜੀ, ਮੈਂ ਸਮਝ ਗਈ ਸਮਝ ਗਈ।
1: ਪੈਰ ਰੱਖ ਕੇ ਧੱਕਾ ਮਾਰ ਗਾ ਚਲਾਇਆ, ਤੂੰ ਚਲਾਕ ਲੈ ਗਿਆ, ਇੱਕ ਵਾਰੀ ਨੂੰ ਡਿੱਗਿਆ।
0: ਹਾਂ ਦੇਖ ਲਓ, ਇਹ ਬੜੀ ਵੈਸੇ ਕੋਈ ਪਹਿਲਾ ਬੰਦਾ ਸੁਣ ਰਹੀ, ਕੋਈ ਸਾਈਕਲ ਤੋਂ ਨੀ ਡਿੱਗੇ ਤੁਸੀਂ?
1: ਨਾ ਨਾ, ਮਾਲਕ ਦੀ ਕਿਰਪਾ ਹੀ ਹੈ ਨਾ, ਤੁਹਾਨੂੰ ਪਹਿਲਾਂ ਮੈਂ ਕਿਹਾ ਰੱਬ ਤੋਂ ਡਰ ਕਹਿੰਦਾ, ਜਿਹਨੂੰ ਵੀ ਹੱਥ ਪਾਇਆ ਨਾ ਉਹਨੂੰ ਸਹੀ ਤਰ੍ਹਾਂ ਚਲਾ ਲਿਆ, ਦੂਜੀ ਵਾਰੀ ਪੁੱਛਣਾ ਨੀ ਪਿਆ ਕਿਸੇ ਨੂੰ।
0: ਹਾਂ, ਕਿਹੜੇ ਰੰਗ ਦਾ ਸਾਈਕਲ ਤੁਹਾਡਾ?
1: ਹਾਂਜੀ,
0: ਰੰਗ ਦਾ ਕਿਹੜੇ ਰੰਗ ਦਾ ਸਾਈਕਲ ਹੈ?
1: ਉਹਦਾ ਕਾਲੇ ਹੀ ਪਹਿਲਾਂ ਹੁੰਦੇ ਸੀ, ਇਹੋ ਜਿਹਾ ਰੰਗ ਸੀ।
0: ਅੱਛਾ ਜੀ, ਅੱਛਾ ਜੀ, ਤੇ
1: ਹੀਰੋ ਕੰਪਨੀ ਦਾ
0: ਜੀ? ਕੰਪਨੀ ਦਾ ਸਾਨੂੰ ਕੋਈ ਚੱਕਰ ਨਹੀਂ ਹੈ, ਸਾਨੂੰ ਸਾਈਕਲ ਚਾਹੀਦਾ, ਸਾਨੂੰ ਸਾਈਕਲ ਹੋਣਾ ਜ਼ਰੂਰੀ ਹੈ।
1: ਸਾਈਕਲ ਤਾਂ ਵਧੀਆ ਹੀ ਪਹਿਲਾਂ ਜੀ।
0: ਜੀ ਜੀ, ਤੇ ਗੀਤ ਕਿਹੜਾ ਅੱਜ ਕਿਹੜਾ ਸੁਣਨਾ ਚਾਹੁੰਦੇ ਹੋ ਤੁਸੀਂ?
1: ਗੀਤ ਮੈਡਮ ਜੀ ਸੁਣਾ ਦਿਓ, ਸਾਈਕਲ ਦਾ ਸੁਣਾ ਦਿਓ, ਘਰ ਵਾਲੀ ਲਈ ਦੂਜਾ, ਹੋਰਨਾਂ ਲਈ ਪਿਛਲੀ ਕਾਠੀ ਤੇ ਘਰ ਵਾਲੀ ਦੀ ਡੰਡਾ ਗੁਰਦਾਸ ਮਾਨ ਦਾ।
0: ਸਿਹਤ ਜ਼ਰੂਰੀ ਹੈ?
1: ਹਾਂ ਪਹਿਲਾਂ ਸਿਹਤ ਜ਼ਰੂਰੀ ਹੈ, ਇਹੋ ਜਿਹਾ ਹੋਣਾ
0: ਪਹਿਲੇ ਹੀ ਸਿਹਤ ਜ਼ਰੂਰੀ ਹੈ,
1: ਗੱਲਾਂ ਬਾਅਦ,
0: ਬਾਕੀ ਦੀ ਗੱਲਾਂ ਬਾਅਦ। ਤੁਸੀਂ ਫਿਰ ਵੀ ਸਾਈਕਲ ਨਹੀਂ ਚਲਾਉਂਦੇ, ਇਹ ਬੜੀ ਮਾੜੀ ਗੱਲ ਹੈ।
1: ਸਾਈਕਲ ਦੇ ਵਿੱਚ ਆਉਂਦਾ ਨਾ, ਤਾਂ ਹੀ ਮੈਂ ਕਿਹਾ ਤਾਂ ਸਾਈਕਲ ਵਾਲਾ ਕੀ
0: ਮੈਂ ਤਾਂ ਕਹਿੰਦੀ ਤੁਸੀਂ ਪੁਰਾਣਾ ਲੈ ਲਓ, ਕਿ ਹੁਣ ਹਫਤੇ 'ਚ ਇੱਕ ਦੋ ਵਾਰੀ ਸਾਈਕਲ ਜ਼ਰੂਰ ਚਲਾਉਣਾ, ਸ਼ਰਮਾ ਨਾ, ਛੱਡ ਦੋ
1: ਨਾ, ਜਾਂ ਫਿਰ ਅਸੀਂ ਕਰਦੇ ਉਹਨੂੰ ਵੇਚ ਦੇਣਾ, ਨਵਾਂ ਚਲੈਂਦੇ ਫਿਰ।
0: ਹਾਂ ਨਹੀਂ, ਉਹ ਵੀ ਠੀਕ ਹੈ। ਵੈਸੇ ਪੈਂਚਰ ਕਿੰਨੀ ਵਾਰੀ ਹੋ ਜਾਂਦਾ ਸੀਗਾ?
1: ਆਪਣੇ ਟਾਇਰ ਪੋੜੇ ਪੈਣੇ ਨੇ, ਪੈਰ ਖਰਾਬ ਹੋ ਜਾਂਦੇ ਨੇ ਟਾਇਰ।
0: ਅੱਛਾ, ਨਹੀਂ ਉਦਾਂ ਜਦੋਂ ਤੁਸੀਂ ਚਲਾਉਂਦੇ ਸੀ ਉਦੋਂ ਪੈਂਚਰ ਪੁੰਚਰ ਹੋ ਜਾਂਦੇ ਸੀ?
1: ਉਹਦਾ ਪੈਂਚਰ ਹੋ ਜਾਂਦਾ ਸੀ ਕਦੀ, ਜਦ ਗਰਮੀ ਜ਼ਿਆਦਾ ਹੁੰਦਾ, ਸਿਆਲ 'ਚ ਨਹੀਂ ਹੁੰਦਾ।
0: ਅੱਛਾ ਅੱਛਾ, ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ।
1: ਗਰਮੀ

0: ਗਰਮ ਹੋ ਜਾਂਦੀ ਹੈ ਜ਼ਿਆਦਾ।
1: ਹਾਂਜੀ ਹਾਂਜੀ, ਅਤੇ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ।
0: ਸ਼ੁਕਰੀਆ ਮੈਡਮ ਜੀ,
1: ਸ਼ੁਕਰੀਆ ਜੀ, ਓਕੇ ਜੀ। ਚਲੋ ਜੀ, ਸਾਈਕਲ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ, ਅਤੇ ਤੁਹਾਨੂੰ ਨਾ ਇੱਥੇ ਮੈਂ ਇੱਕ ਹੋਰ ਖਾਸ ਗੱਲ ਦੱਸਣ ਵਾਲੀ ਹਾਂ, ਨੌਲੇਜ ਵਾਲੀ ਹੈ, ਜਿਹੜੀ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਦੇਖੋ, ਤੁਹਾਨੂੰ ਦੱਸਦਾ ਕਿ ਸਾਈਕਲ ਜਿਹੜਾ ਚਲਾਉਣਾ ਨਾ, ਅੱਜ ਕੱਲ੍ਹ ਲੋਕ ਨੂੰ ਸ਼ਰਮ ਸਮਝਣ ਲੱਗ ਗਿਆ ਸ਼ਾਇਦ, ਹੈ ਨਾ। ਹੁਣ ਲੋਕ ਕਹਿੰਦੇ ਸਾਡੀ ਰੈਪੂਟੇਸ਼ਨ ਦਾ ਸਵਾਲ ਹੈ, ਅਸੀਂ ਆਪਣੇ ਦਫ਼ਤਰ ਸਾਈਕਲ 'ਤੇ ਨਹੀਂ ਜਾ ਸਕਦੇ। ਜਿਵੇਂ ਮੈਂ ਕਿਹਾ ਕਿ ਜਿੱਦਾਂ ਦੇ ਹਾਲਾਤ ਬਣਦੇ ਕਿ ਸਾਨੂੰ ਸਾਈਕਲ 'ਤੇ ਵੀ ਜਾਣਾ ਪੈ ਸਕਦਾ, ਪਰ ਤੁਹਾਨੂੰ ਮੈਂ ਦੱਸਾਂ ਕਿ ਦੁਨੀਆ ਦੇ ਦੋ ਐਸੇ ਦੇਸ਼ ਵੀ ਨੇ ਜਿੱਥੇ ਸਾਈਕਲ ਸਭ ਤੋਂ ਜ਼ਿਆਦਾ ਚੱਲਦਾ। ਉਹਦੇ ਵਿੱਚ ਚੀਨ ਵੀ ਆਉਂਦਾ ਅਤੇ ਨੀਦਰਲੈਂਡ ਵੀ ਆਉਂਦਾ। ਇਸ ਤੋਂ ਇਲਾਵਾ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵੀ ਆਉਂਦਾ। ਤੁਹਾਨੂੰ ਪਤਾ 52%, ਯਾਨੀ ਕਿ 52% ਲੋਕ ਰੋਜ਼ਾਨਾ ਆਪਣੇ ਕੰਮ 'ਤੇ, ਸਕੂਲ 'ਤੇ, ਜਾਂ ਹਰ ਇੱਕ ਜਿਹੜੀ ਜ਼ਰੂਰੀ ਜਗ੍ਹਾ ਹੁੰਦੀ ਆ, ਆਫਿਸ, ਦਫ਼ਤਰ, ਉੱਥੇ ਸਾਈਕਲ 'ਤੇ ਹੀ ਜਾਂਦੇ ਆ। ਅਤੇ ਅਸੀਂ ਲੋਕ ਸ਼ਾਇਦ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ ਕਿ ਸਾਡੇ ਲਈ ਸਕੂਟੀ ਹੋ ਗਿਆ ਜਾਂ ਬਾਈਕ ਹੋ ਗਈ, ਇਹ ਸਭ ਚੀਜ਼ਾਂ, ਕਾਰਾਂ ਹੋ ਗਈ, ਇਹ ਜ਼ਿਆਦਾ ਜ਼ਰੂਰੀ ਹੋ ਚੁੱਕੀਆਂ ਨੇ। ਜਦਕਿ ਦੇਖ ਲਓ, ਇੰਨੇ ਵੱਡੇ ਦੇਸ਼ਾਂ ਦੇ ਵਿੱਚ ਵੀ ਲੋਕ ਸਾਈਕਲ 'ਤੇ ਜਾਂਦੇ ਆ। ਅਤੇ ਨੀਦਰਲੈਂਡ ਦੀ ਜੇ ਮੈਂ ਗੱਲ ਕਰਾਂ ਨਾ, ਇਸ ਨੂੰ ਸਾਈਕਲਾਂ ਦਾ ਦੇਸ਼ ਕਿਹਾ ਜਾਂਦਾ। ਇੱਥੋਂ ਦੀ ਆਬਾਦੀ ਨਾਲੋਂ ਵੱਧ ਇੱਥੇ ਸਾਈਕਲਾਂ ਦੀ ਗਿਣਤੀ ਹੈ। ਇੱਥੇ ਲੋਕ ਵੀ ਇੰਨੇ ਨਹੀਂ ਹੈ ਜਿੰਨੇ ਸਾਈਕਲ ਹੈ। ਅਤੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੋਂ ਦੇ ਪ੍ਰਧਾਨ ਮੰਤਰੀ ਵੀ ਅਕਸਰ ਸਾਈਕਲ 'ਤੇ ਦਫ਼ਤਰ ਜਾਂਦੇ ਆ। ਸੋ ਦੇਖ ਲਓ, ਜਿੱਥੇ ਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਈਕਲ 'ਤੇ ਜਾਂਦਾ ਹੈ, ਅਤੇ ਉੱਥੇ ਦੇ ਲੋਕਾਂ ਨੂੰ ਤਾਂ ਕੀ ਸ਼ਰਮ ਹੋਏਗੀ। ਸੋ ਸ਼ੁਰੂਆਤ ਸਾਨੂੰ ਆਪਣੇ ਆਪ 'ਤੇ ਕਰਨੀ ਪਏਗੀ। ਅਸੀਂ ਚਲਾਵਾਂਗੇ ਤਾਂ ਅੱਜ ਸਭ ਲੋਕ ਹੌਲੀ ਹੌਲੀ ਕਰਕੇ ਚਲਾਉਣਗੇ। ਇਹ 'ਚ ਕੋਈ ਸ਼ਰਮ ਨਹੀਂ ਹੈ, ਸਾਈਕਲ ਨੇ ਹਮੇਸ਼ਾ ਸ਼ੁਰੂ ਤੋਂ ਸਾਡਾ ਸਪੋਰਟ ਅਤੇ ਸਾਥ ਦਿੱਤਾ। ਸੋ ਸਾਈਕਲ ਦੀ ਗੱਲਬਾਤ ਇਸ ਤਰੀਕੇ ਨਾਲ ਚੱਲਦੀ ਰਹੇਗੀ ਜੀ। ਪ੍ਰੋਗਰਾਮ ਹੈਲੋ ਜਲੰਧਰ ਚੱਲਦਾ ਪਿਆ, 79 ਗਿਲ ਦੀ ਆਵਾਜ਼ ਦੇ ਵਿੱਚ ਤਾਂ ਨਹੀਂ। ਹੁਣ ਮੈਂ ਗੀਤ ਪਲੇ ਕਰਨ ਜਾ ਰਹੀ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਜਿਹੜੀ ਹੈ ਸਿਹਤ ਜ਼ਰੂਰੀ ਹੈ। ਸੋ ਸਾਈਕਲ ਜਿਹੜੀ ਹੈ ਸਾਡੀ ਸਿਹਤ ਨੂੰ ਬਹੁਤ ਫਿੱਟ ਰੱਖਦਾ, ਇਸ ਕਰਕੇ ਸਾਈਕਲ ਬਹੁਤ ਜ਼ਰੂਰੀ ਹੈ ਜੀ।

0: ਮੈਂ ਕਿਹਾ ਜੀ ਹੈਲੋ, ਕੀ ਹਾਲ ਚਾਲ ਹੈ ਜੀ? ਸਾਈਕਲ 'ਤੇ ਜਾ ਰਹੇ ਹੋ ਗੇੜੀ ਛੇੜੀ ਮਾਰਨ? ਅੱਜ ਕੱਲ੍ਹ ਤਾਂ ਬੜੇ ਲੋਕ ਗੇੜੀਆਂ ਛੇੜੀਆਂ ਮਾਰਦੇ ਨੇ ਬਾਈਕ 'ਤੇ, ਪਰ ਕਦੀ ਸਾਈਕਲ 'ਤੇ ਵੀ ਗੇੜੀ ਮਾਰੋ ਨਾ ਜੀ। ਹਾਂ, ਬਸ ਇਹ ਮੈਂ ਟਿਊਨ ਤੁਹਾਨੂੰ ਬਾਰ ਬਾਰ ਤਾਂ ਸੁਣਾ ਰਹੀ ਹਾਂ, ਮਤਲਬ ਬੈਲ ਤੁਹਾਨੂੰ ਤਾਂ ਸੁਣਾ ਰਹੀ ਹਾਂ ਤਾਂ ਕਿ ਤੁਸੀਂ ਭੁੱਲੋ ਨਾ ਕਿ ਸਾਈਕਲ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਤਾਂ ਅਗਲੀ ਸਵਾਰੀ ਵੱਲ ਚੱਲਦੇ ਹਾਂ ਕਿ ਉਹ ਕਿਹੜੇ ਸਾਈਕਲ 'ਤੇ ਸਵਾਰ ਹੋ ਕੇ ਸਾਡੇ ਕੋਲ ਆਉਣਗੇ ਜੀ। ਹੈਲੋ,
1: ਹੈਲੋ ਬੇਟੇ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ?
1: ਪ੍ਰਵੀਨ ਬੋਲ ਰਿਹਾ, ਗੋਪਾਲ ਨਗਰ ਜਲੰਧਰ ਤੋਂ ਜੀ।
0: ਜੀ ਪ੍ਰਵੀਨ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ
1: ਸ਼ੁਕਰੀਆ ਜੀ।
0: ਜੀ ਪ੍ਰਵੀਨ ਜੀ, ਸਾਈਕਲ ਦੀ ਅੱਜ ਗੱਲ ਹੋ ਰਹੀ ਹੈ, ਪਹਿਲਾਂ ਤਾਂ ਆਪਣੀ ਕੋਈ ਕਿੱਸੇ ਕਹਾਣੀ ਮੈਨੂੰ ਸ਼ੇਅਰ ਕਰ ਸਕਦੇ ਤੁਸੀਂ, ਕੋਈ ਯਾਦ?
1: ਸਾਈਕਲ ਮੈਂ ਜਦੋਂ ਕੰਮ ਕਰਦਾ ਸੀ ਨਾ,
0: ਜੀ
1: ਮੇਰੀ 70 ਰੁਪਏ ਤਨਖਾਹ ਸੀ 75 ਸਾਲ 'ਚ।
0: ਅੱਛਾ।
1: ਤੇ ਮੈਂ 350 ਦਾ ਸਾਈਕਲ ਲਿੱਤਾ ਸੀ ਨਵਾਂ।
0: ਅੱਛਾ ਜੀ।
1: ਤੇ ਉਹ ਫਿਰ ਚੋਰੀ ਹੋ ਗਿਆ।
0: ਅੱਛਾ, ਚੋਰੀ ਹੋ ਗਿਆ ਉਹ?
1: ਹਾਂ ਹਾਂ ਤੇ ਵਿਆਹ ਤੋਂ ਪਹਿਲੇ।
0: ਜੀ ਜੀ।
1: ਤੇ ਜਦੋਂ ਮੇਰਾ ਵਿਆਹ ਹੋਇਆ
0: ਜੀ,
1: ਉਦੋਂ ਮੈਨੂੰ ਸਾਈਕਲ ਮਿਲਿਆ ਦਾਜ 'ਚ।
0: ਅੱਛਾ।
1: ਤੇ ਉਹ ਮੇਰੇ ਸਾਲੇ ਨੇ ਫਿਰ ਰੇਡੀਓ ਵੀ ਦੇ ਦਿੱਤਾ।
0: ਅੱਛਾ, ਰੇਡੀਓ ਗਿਫਟ ਕੀਤਾ? ਵਾਹ, ਇਹ ਸੋਹਣਾ ਗਿਫਟ ਕੀਤਾ ਉਹਨਾਂ ਨੇ।
1: ਹਾਂ, ਤੇ ਉਹ ਉਦੋਂ ਨੰਬਰ ਚੱਲਦਾ ਸੀ 74-79 ਚੱਲਦਾ ਸੀ, 36 ਚੱਲਦਾ ਸੀ।
0: ਜੀ ਜੀ।
1: ਪਿੱਛੇ ਰੈਡ ਕਲਰ 'ਚ ਮੈਂ ਦੋਵੇਂ ਨੰਬਰ ਲਿਖਾਏ ਹੋਏ ਸੀ।
0: ਜੀ ਜੀ।
1: ਤੇ ਉਹ ਨਾ ਤਾਂ ਸਾਡਾ ਬੋਲਦੇ ਨੀ, 79 ਨੰਬਰ ਆ ਗਿਆ, 36 ਨੰਬਰ ਆ ਗਿਆ, ਇਹ ਰੇਡੀਓ ਵਾਲੇ ਆ।
0: ਅੱਛਾ ਜੀ।
1: ਤੇ ਬਾਕੀ ਪੈਦਲ ਵੀ ਬੜਾ ਤੁਰੇ ਆ
0: ਜੀ,
1: ਤੇ ਰੇਡੀਓ ਵਾਲੇ ਨਾ।
0: ਅੱਛਾ ਪ੍ਰਵੀਨ ਜੀ, ਇੱਕ ਮਿੰਟ, ਤੁਸੀਂ ਪਿੱਛੇ ਰੇਡੀਓ ਦੀ ਆਵਾਜ਼ ਥੋੜੀ ਜਿਹੀ ਹੌਲੀ ਕਰ ਲਓ, ਕਿਉਂਕਿ ਉਹ ਮਿਕਸ ਹੋ ਰਹੀ ਆਵਾਜ਼ ਸਾਡੀ।
1: ਹਾਂ, ਨਹੀਂ ਮੇਰੀ ਬਾਹਰ ਹੀ ਆ।
0: ਅੱਛਾ, ਮੈਨੂੰ ਪਿੱਛੋਂ ਵੀ ਆਵਾਜ਼ ਆ ਰਹੀ ਸੀ, ਮੈਨੂੰ ਲੱਗਾ ਸ਼ਾਇਦ। ਜੀ,
1: ਜਿੱਦਾਂ ਮੋਟਰਸਾਈਕਲ ਤੇ ਲਾਈਟਾਂ ਲੱਗੀਆਂ ਹੁੰਦੀਆਂ ਨਾ।
0: ਹਾਂ ਹਾਂ।
1: ਇਸ ਤਰ੍ਹਾਂ ਗੋਲ ਦੀ ਲਾਈਟ ਹੁੰਦੀ ਸੀ।
0: ਅੱਛਾ।
1: ਪਰ ਰਾਤ ਨੂੰ ਇਹ ਲਾਈਟ ਜਗਾ ਕੇ ਜਾਈਦਾ ਹੁੰਦਾ ਸੀ।
0: ਅੱਛਾ ਜੀ।
1: ਨਾਲ ਗਾਣੇ ਵੱਜਦੇ ਹੁੰਦੇ ਸੀ।
0: ਅੱਛਾ।
1: ਉਹ ਵੀ ਗਾਣਾ ਵੱਜਦੇ ਹੁੰਦੇ, ਜੀਵਨ ਇੱਕ ਚੱਲਨੇ ਕਾ ਨਾਮ।
0: ਅੱਛਾ ਜੀ।
1: ਉਦੋਂ ਸ਼ੋਰ ਸ਼ੋਰ ਲੱਗੀ ਸੀ, ਉਦੋਂ ਸਾਈਕਲ ਲਿਆਂਦਾ ਸੀ, ਮਤਲਬ ਕਿ ਮੈਨੂੰ ਮਿਲਿਆ ਸੀ ਦਾਜ 'ਚ।
0: ਕਿਆ ਬਾਤ ਹੈ ਜੀ, ਦੇਖੋ ਕਿੰਨਾ ਸੋਹਣਾ ਗਿਫਟ ਤੁਹਾਨੂੰ ਮਿਲਿਆ, ਰੇਡੀਓ ਵੀ ਮਿਲਿਆ ਅਤੇ ਤੁਸੀਂ ਸਾਈਕਲ 'ਤੇ ਰੇਡੀਓ ਚਲਾਉਂਦੇ ਜਾਂਦੇ ਸੀ। ਅੱਛਾ, ਕਦੀ ਇੱਦਾਂ ਹੋਇਆ ਕਿ ਸਾਈਕਲ 'ਤੇ ਗਾਣੇ ਗਾਉਂਦੇ ਗਾਉਂਦੇ ਤੁਸੀਂ ਜਾਂਦੇ ਹੋਵੋ ਅਤੇ ਗਾਣੇ ਘੱਟ ਗਾਏ ਜਾਂਦੇ ਹੋਣ, ਸਾਹ ਜ਼ਿਆਦਾ ਫੁੱਲਦਾ ਹੋਵੇ? ਨਹੀਂ, ਜਿੱਦਾਂ ਸਾਈਕਲ ਚਲਾ ਕੇ ਥੱਕ ਜਾਂਦੇ ਨਾ, ਸਾਹ ਫੁੱਲ ਜਾਂਦਾ, ਸਿਹਤ ਦੇ ਅਕੋਰਡਿੰਗ?
1: ਨਹੀਂ ਨਹੀਂ, ਥੱਕਣਾ ਨਹੀਂ ਹੁੰਦਾ, ਇਸ ਸਮੇਂ ਤਾਂ ਜੋਸ਼ ਹੋਰ ਮਿਲ ਜਾਂਦਾ। ਅੱਜ ਅਸੀਂ ਕਹਿੰਦੇ ਨਾ, ਥੋੜ੍ਹੀ ਦੂਰ ਸਾਈਕਲ ਚਲਾ ਲਓ।
0: ਜੀ ਜੀ।
1: ਫਿਰ ਮਨ ਮੰਨਦਾ ਹੋਰ ਚਲਾ ਲਓ।
0: ਜੀ।
1: ਫਿਰ ਗੋਡੇ ਦਰਦ ਹੁੰਦੇ ਹੀ ਨਹੀਂ।
0: ਇਹ ਤਾਂ ਹੈ। ਕਿੰਨੇ ਸਾਲ ਤੁਸੀਂ ਸਾਈਕਲ ਚਲਾਇਆ ਤੇ ਹੁਣ ਚਲਾਉਂਦੇ ਹੋ?
1: ਮੈਂ ਹੁਣ ਵੀ ਰੱਖਿਆ ਸਾਈਕਲ, ਉਹ ਟੇਪ ਲਾੜ ਵੀ ਸੰਭਾਲ ਕੇ ਰੱਖੀ ਹੈ।
0: ਅੱਛਾ ਜੀ।
1: ਹਾਂਜੀ, ਉਹ 'ਚ ਕੈਸਟ ਵੀ ਪੈਂਦੀ ਹੈ।
0: ਅੱਛਾ, ਕੈਸਟ ਵਾਲਾ ਟੇਪ ਰਿਕਾਰਡ ਹੈ
1: ਵੀ ਹੁੰਦੀ ਹੈ।
0: ਅੱਛਾ।
1: ਹਾਂਜੀ,
0: ਹਲੇ ਵੀ ਉਸੇ ਤਰੀਕੇ ਨਾਲ ਚੱਲਦਾ ਉਹ?
1: ਹਾਂਜੀ,
0: ਹਲੇ ਵੀ ਉਸੇ ਤਰੀਕੇ ਨਾਲ ਚੱਲਦਾ ਉਹ?
1: ਹੁਣ ਮੈਂ ਸਾਈਕਲ ਮਤਲਬ ਕਿ ਟੇਪ ਵੱਡੀ ਨਾ, ਅੱਗੇ ਰੇਡੀਓ ਛੋਟਿਆ ਹੁੰਦਾ ਸੀ, ਮੈਂ ਲਾਉਂਦਾ ਹੁੰਦਾ ਸੀ ਅੱਗੇ।
0: ਅੱਛਾ ਜੀ।
1: ਹੁਣ ਛੋਟਾ ਰੇਡੀਓ ਲਿਆ ਕੇ ਫਿਰ ਲਾ ਦੇਣਾ ਮੈਂ ਉਹਦੇ ਨਾਲ।
0: ਅੱਛਾ ਜੀ।
1: ਹਾਂਜੀ,
0: ਨਹੀਂ ਤਾਂ ਬਹੁਤ ਵਧੀਆ ਗੱਲ ਹੈ ਜੀ, ਅਤੇ ਬੜੀ ਅੱਛੀ ਯਾਦ ਹੈ। ਦੇਖੋ, ਰੇਡੀਓ ਦਾ ਸੁਣਾ ਉਹ ਤੁਸੀਂ ਅੱਜ ਵੀ ਸੁਣਦੇ ਹੋ, ਅਤੇ ਅੱਜ ਜੇ ਮੌਕਾ ਮਿਲੇ ਤੁਹਾਨੂੰ ਸਾਈਕਲ 'ਤੇ ਇਸੇ ਤਰੀਕੇ ਨਾਲ ਜਾਣ ਦਾ, ਰੇਡੀਓ ਚਲਾ ਕੇ, ਫਿਰ ਜਾਓਗੇ ਕਦੇ ਸਾਈਕਲ 'ਤੇ?
1: ਇਹ 'ਚ ਨੁਕਸਾਨ ਥੋੜ੍ਹਾ ਜੇ?
0: ਹਾਂ, ਨਹੀਂ ਅੱਜ ਕੱਲ੍ਹ ਲੋਕ ਕਹਿੰਦੇ ਨੇ।
1: ਨਹੀਂ, ਫਾਇਦਾ ਹੀ ਫਾਇਦਾ ਆ।
0: ਜੀ ਜੀ।
1: ਅਤੇ ਜੇ ਤੁਸੀਂ ਸਕੂਟਰ ਘੱਟ ਕੱਢੋਗੇ?
0: ਜੀ।
1: ਅਤੇ ਹੁਣ ਮੈਂ ਵੈਸੇ ਹੀ ਐਕਟੀਵਾ ਘੱਟ ਕੱਢਦਾ ਹਾਂ।
0: ਜੀ ਜੀ।
1: ਅਤੇ ਜਿੱਦਾਂ ਦੂਰ ਜਾਣਾ ਸਾਈਕਲ ਲਈ ਜਾਂਦਾ ਹਾਂ।
0: ਜੀ।
1: ਅਤੇ ਲਾਗੇ ਹੀ ਜਾਣਾ ਪੈਦਲ ਹੋ ਜਾਂਦਾ ਮੈਂ।
0: ਹਾਂ।
1: ਕਿਲੋਮੀਟਰ।
0: ਕਿੰਨੀ ਕੁ ਉਮਰ ਸੀ ਜਦੋਂ ਤੁਸੀਂ ਸਾਈਕਲ ਸਿੱਖਿਆ?
1: ਮੈਂ ਜੀ 15 ਸਾਲਾਂ ਦੀ ਉਮਰ 'ਚ ਸਾਈਕਲ ਸਿੱਖਿਆ, ਕੈਂਚੀ ਕੈਂਚੀ ਲਾ ਕੇ।
0: ਅੱਛਾ, ਡਿੱਗੇ ਤਾਂ ਤੁਸੀਂ ਵੀ ਹੋਣੇ ਪੱਕਾ?
1: ਡਿੱਗੇ ਤਾਂ ਹੁਣ ਡਿੱਗਣਾ ਤਾਂ ਪੈਂਦਾ ਜੇ ਸਾਈਕਲ ਚਲਾਉਣਾ ਹੈ। ਬੱਚਾ ਹੁੰਦਾ ਵਾ 10 ਸਾਲ ਦਾ।
0: ਅੱਛਾ, ਸਾਈਕਲ ਹੀ ਨਹੀਂ ਚਲਾਈ ਤੁਸੀਂ ਕਦੇ? ਸਾਈਕਲ ਤਿੰਨ ਟਾਇਰ ਵਾਲੀ?
1: ਤਿੰਨ ਟਾਇਰ ਵਾਲੀ ਬੱਚੇ ਚਲਾਉਂਦੇ ਸੀ
0: ਛੋਟੇ ਹੁੰਦੇ ਹੀ?
1: ਛੋਟੇ ਹੁੰਦੇ ਉਹ ਵੀ ਚਲਾਈਏ।
0: ਅੱਛਾ ਅੱਛਾ।

0: ਉਹ ਤਾਂ ਮਿਲ ਗਿਆ।
1: ਅੱਛਾ, ਉੱਥੋਂ ਕਿੱਥੋਂ ਡਿੱਗ ਜਾਣਾ ਸੀਗਾ?
0: ਉਹ ਪ੍ਰੈਕਟਿਸ ਹੋਈ ਹੋਈ ਨਾ।
1: ਹਾਂਜੀ ਹਾਂਜੀ,
0: ਜਿਹੜੇ ਕੈਂਚੀ ਪਾ ਕੇ ਚਲਾਉਂਦੇ ਨਾ ਸਾਈਕਲ,
1: ਜੀ ਜੀ,
0: ਉੱਥੋਂ ਬੰਦਾ ਘੱਟ ਡਿੱਗਦਾ ਜੇ।
1: ਹਾਂ,
0: ਕਿਉਂ ਪੈਰ ਪੂਰੇ ਲੱਗਦੇ, ਪੈਰ ਲੱਗੇ ਨਾ।
1: ਹਾਂਜੀ ਹਾਂਜੀ,
0: ਫਿਰ ਨਹੀਂ ਡਿੱਗਦਾ। ਜੇ ਸਾਈਕਲ ਵੱਡਾ ਹੋਵੇ, ਕੱਦ ਛੋਟਾ ਹੋਵੇ ਮੇਰੇ ਵਰਗੇ, ਫਿਰ ਡਿੱਗਣਾ ਹੀ ਹੈ।
1: ਅੱਛਾ ਜੀ,
0: ਫਿਰ ਤਾਂ ਕਿਸੇ ਵਿੱਚ ਵੱਜਣਾ ਹੀ ਵੱਜਣਾ ਹੈ।
1: ਇਹ ਤਾਂ ਹੈ, ਤੁਸੀਂ ਤਾਂ ਨਹੀਂ ਵੱਜਣਾ ਕਿਤੇ?
0: ਨਹੀਂ, ਮੈਂ ਸਾਈਕਲ ਹੀ ਆਪਣੇ ਸਾਈਜ਼ ਹੀ ਲਿੱਤੀ ਹੈ।
1: ਅੱਛਾ, ਵਾਹ, ਇਹ ਸਹੀ ਹੈ, ਆਪਣੇ ਸਾਈਜ਼ ਦੀ ਸਾਈਕਲ ਲੈ ਲਈ ਸੀ ਤੁਸੀਂ?
0: 18 ਇੰਚ ਦੀ ਸਾਈਕਲ ਸੀ ਮੇਰੇ ਕੋਲ।
1: ਅੱਛਾ,
0: ਹਾਂ।
1: ਅੱਛਾ, ਕਈ ਵਾਰ ਸਾਈਕਲ ਕੋਈ ਉਧਾਰੇ ਮੰਗ ਲੈਂਦਾ, ਜਦ ਥੋੜੀ ਦੇਰ ਦੇ ਦੇ ਦਿੰਦੇ ਸੀਗੇ?
0: ਨਹੀਂ, ਨਾ ਹੀ ਸਾਈਕਲ ਮੰਗਿਆ ਸੀ
1: ਜੀ,
0: ਆਪਣੇ ਲੈ ਕੇ ਆਇਆ। ਜੋ ਮੇਰਾ ਮੈਨੂੰ ਦਿੱਤਾ ਸਾਈਕਲ, ਉਹੀ ਮੈਂ ਸੰਭਾਲ ਕੇ ਰੱਖਿਆ ਸੀ।
1: ਹਾਂ, ਜਿਸ ਹਿਸਾਬ ਨਾਲ ਤੁਸੀਂ ਕਿਹਾ ਨਾ, ਤੁਸੀਂ ਉਹਨੂੰ ਸਜਾ ਕੇ ਰੱਖਿਆ ਸੀ, ਮੈਨੂੰ ਬੜਾ ਚੰਗਾ ਲੱਗਾ। ਤੁਸੀਂ ਕਿਹਾ ਲਾਈਟਾਂ ਵੀ ਲਾਈਆਂ ਸੀ। ਅੱਜ ਕੱਲ੍ਹ ਦੇ ਜਿਹੜੇ ਨੌਜਵਾਨ, ਉਹ ਆਪਣੇ ਬਾਈਕ ਨੂੰ ਇਸ ਤਰੀਕੇ ਨਾਲ ਸਜਾਉਂਦੇ ਆ ਲਾਈਟਾਂ।
0: ਉਹ ਲੂਣਾ ਨਹੀਂ ਹੁੰਦੀ ਹੁੰਦੀ ਸੀ
1: ਜੀ ਜੀ ਜੀ,
0: ਆਉਂਦਾ ਵੀ ਲਾਈਟ ਹੁੰਦੀ ਸੀ।
1: ਅੱਛਾ,
0: ਹਾਂਜੀ
1: ਜੀ ਜੀ। ਤੇ ਫਿਰ ਹੁਣ ਤੁਸੀਂ ਸਾਈਕਲ ਕਦੀ ਕਦੀ ਚਲਾਉਂਦੇ ਹੋ ਨਾ?
0: ਨਹੀਂ, ਸਾਈਕਲ ਤਾਂ ਮੇਰੀ ਰੂਟੀਨ ਹੈ, ਸਾਈਕਲ ਤਾਂ ਚਲਾਉਣਾ ਹੀ ਚਲਾਉਣਾ ਹੈ।
1: ਅੱਛਾ, ਰੂਟੀਨ 'ਚ ਚਲਾਉਂਦੇ ਹੋ?
0: ਮੈਂ ਘੱਟ ਚਲਾਵਾਂ।
1: ਅੱਛਾ,
0: ਇਹ ਸਾਈਕਲ ਹੀ ਚਲਾਉਣਾ ਹੈ
1: ਜੀ ਜੀ। ਅੱਛਾ, ਸਾਈਕਲ ਦੀ ਤੀਜੀ ਸੀਟ ਕਿਉਂ ਨਹੀਂ ਹੁੰਦੀ ਪਤਾ ਤੁਹਾਨੂੰ?
0: ਹਾਂਜੀ,
1: ਸਾਈਕਲ ਦੀ ਤੀਜੀ ਸੀਟ ਕਿਉਂ ਨਹੀਂ ਹੁੰਦੀ ਤੁਹਾਨੂੰ ਪਤਾ ਕੁਛ?
0: ਤੀਜੀ ਸੀਟ ਨਹੀਂ ਹੁੰਦੀ ਹੈ?
1: ਮੈਂ ਕਿਹਾ ਸੀਟ ਕਿਉਂ ਨਹੀਂ ਹੁੰਦੀ ਤੀਜੀ?
0: ਹਵਾ
1: ਦੇ ਨਜ਼ਾਰੇ ਲੈਂਦੇ ਫਿਰ।
0: ਹਾਂਜੀ ਬਿਲਕੁਲ।
1: ਠੀਕ ਹੈ ਜੀ, ਗੀਤ ਫਿਰ ਕਿਹੜਾ ਸੁਣਨਾ ਚਾਹੋਗੇ ਤੁਸੀਂ ਅੱਜ?
0: ਜੇ ਤੁਸੀਂ ਸ਼ੋਰ ਫਿਲਮ ਦਾ ਲਾ ਦਿਓ, ਜੀਵਨ ਚੱਲਣੇ ਕਾ ਨਾਮ ਹੈ।
1: ਜੀ ਜੀ, ਜ਼ਰੂਰ ਜੀ, ਅਤੇ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ, ਅਤੇ ਆਪਣੀ ਗੱਲਬਾਤ ਸ਼ੇਅਰ ਕਰਨ ਵਾਸਤੇ ਜੀ, ਥੈਂਕ ਯੂ ਜੀ। ਚਲੋ ਜੀ, ਜੀਵਨ ਚੱਲਣੇ ਕਾ ਨਾਮ ਹੈ, ਜੀਵਨ ਵੀ ਚੱਲਣ ਦਾ ਨਾਮ ਹੈ ਜੀ। ਚਾਹੇ ਤੁਸੀਂ ਸਾਈਕਲ 'ਤੇ ਚਲੋ, ਬਾਈਕ 'ਤੇ ਚਲੋ, ਚੱਲਣਾ ਤਾਂ ਤੁਹਾਨੂੰ ਪਏਗਾ ਜੀ। ਬਟ ਅਸੀਂ ਅੱਜ ਬਾਈਸਾਈਕਲ ਦੀ ਗੱਲ ਕਰ ਰਹੇ ਹਾਂ। ਦੇਖੋ, ਬਾਈਸਾਈਕਲ ਦੇ ਨਾਲ ਜੁੜੀਆਂ ਬੜੀਆਂ ਸਾਰੀਆਂ ਗੱਲਾਂ ਨੇ। ਮੈਂ ਵੀ ਸੋਚ ਰਹੀ ਸੀ ਕਿ ਆਖਿਰ ਡੇ ਹੀ ਕਿਉਂ ਮਨਾਇਆ ਜਾਂਦਾ ਹੈ, ਜੇ ਪੂਰੀ ਦੁਨੀਆ ਦੇ ਵਿੱਚ ਸਾਈਕਲ ਚੱਲਦਾ ਹੀ ਰਹਿੰਦਾ ਤਾਂ ਡੇ ਮਨਾਉਂਦੀ ਸ਼ਾਇਦ ਨੌਬਤ ਵੀ ਨਾ ਆਉਂਦੀ। ਪਰ ਇਹ ਵੀ ਮਨਾਉਣਾ ਜ਼ਰੂਰੀ ਹੈ ਜੀ। ਬਹੁਤ ਸਾਰੇ ਲੋਕ ਅੱਜ ਕੱਲ੍ਹ ਸਾਈਕਲ ਚਲਾਉਂਦੇ ਵੀ ਨੇ, ਬਟ ਕਈ ਵਾਰ ਆਪਾਂ ਨੂੰ ਸਿਰਫ ਮੋਰਨਿੰਗ ਦੇ ਵਿੱਚ ਆਲਮੋਸਟ ਸਾਨੂੰ ਸਾਈਕਲ 'ਤੇ ਸਵਾਰ ਲੋਕ ਨਜ਼ਰ ਆਉਂਦੇ ਨੇ। ਬਟ ਅਗਰ ਇਹ ਲੋਕ ਸਾਨੂੰ ਡੇਲੀ ਨਜ਼ਰ ਆ ਜਾਂਦੇ, ਮੈਂ ਕਿਹਾ ਗੱਲ ਹੀ ਵਿੱਚ ਵੱਖਰੀ ਹੈ। ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਸਾਦਾ ਤੁਸੀਂ ਬੋਰ ਨਹੀਂ ਹੋਣਾ ਹੈ ਜੀ। ਅਤੇ 0182 4182 174 ਸਾਡਾ ਨੰਬਰ ਹੈ, ਜਿਸ ਨੰਬਰ 'ਤੇ ਤੁਸੀਂ ਕਾਲ ਕਰਨਾ ਹੈ ਅਤੇ ਮੈਨੂੰ ਬਾਈਸਾਈਕਲ ਦੇ ਬਾਰੇ ਦੱਸਣਾ ਹੈ, ਅਤੇ ਕੁਝ ਸਵਾਲ ਮੈਂ ਵੀ ਤੁਹਾਡੇ ਤੋਂ ਪੁੱਛਾਂਗੀ ਜੀ। ਅਤੇ ਜਿਵੇਂ ਮੈਂ ਕਹਿ ਹੀ ਰਹੀ ਹਾਂ ਕਿ ਤੁਹਾਨੂੰ ਗੋਡੇ 'ਤੇ ਸੱਟ ਲੱਗਦੀ ਹੈ, ਅਤੇ ਗੋਡੇ 'ਤੇ ਕਿਉਂ ਹੀ ਸੱਟ ਲੱਗਦੀ ਹੈ, ਅਤੇ ਇਸ ਦੇ ਨਾਲ ਮੈਨੂੰ ਫੋਟੋਜ਼ ਨਹੀਂ ਆ ਰਹੀਆਂ ਹੋਰ ਜ਼ਿਆਦਾ। ਮੈਂ ਚਾਹੁੰਦੀ ਹਾਂ ਜੀ ਹੋਰ ਵੀ ਮੈਨੂੰ ਫੋਟੋਜ਼ ਆਉਣ, ਤੁਸੀਂ ਮੈਨੂੰ ਫੋਟੋਜ਼ ਸ਼ੇਅਰ ਕਰ ਸਕਦੇ ਹੋ ਆਪਣੀ ਸਾਈਕਲ ਦੇ ਨਾਲ, ਅਤੇ ਸਾਈਕਲ ਦੇ ਨਾਲ ਫੋਟੋਜ਼ ਸ਼ੇਅਰ ਕਰੋ। ਨੰਬਰ 0182 4182 174 ਦੁਬਾਰਾ ਨੰਬਰ ਅਨਾਊਂਸ ਕਰੀਏ, ਇਸ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰਨਾ ਹੈ ਜੀ। ਚਲੋ ਜੀ, ਅਗਲਾ ਗੀਤ ਮੈਂ ਪਲੇ ਕਰਨ ਜਾ ਰਹੀ ਹਾਂ ਮੰਡਾ ਮੰਨਾ ਡੇ ਦੀ ਆਵਾਜ਼ ਦੇ ਵਿੱਚ, ਜੀਵਨ ਚੱਲਣੇ ਕਾ ਨਾਮ।

0: ਮੈਂ ਕਿਹਾ ਜੀ ਅਸੀਂ ਵੀ ਇੱਦਾਂ ਹੀ ਚਲੇ ਜਾਣਾ, ਸਾਡਾ ਸਫ਼ਰ ਵੀ ਇਸੇ ਤਰੀਕੇ ਨਾਲ ਚੱਲ ਰਿਹਾ। ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਅੱਜ ਬੜੀ ਖਾਸ ਗੱਲਬਾਤ ਹੋ ਰਹੀ ਹੈ ਜੀ, ਸਾਈਕਲ ਦੇ ਉੱਤੇ, ਬਾਈਸਾਈਕਲ ਦੀ ਆਪਾਂ ਗੱਲ ਕਰ ਰਹੇ ਹਾਂ ਜੀ। ਔਰ ਮੇਰੇ ਨਾਲ ਅਗਲੇ ਕਾਲਰ ਜੁੜ ਚੁੱਕੇ, ਬਿਨਾਂ ਟਾਈਮ ਵੇਸਟ ਕੀਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਹੈਲੋ ਜੀ, ਨਮਸਤੇ ਮੈਡਮ ਜੀ।
0: ਨਮਸਤੇ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਡਮ ਜੀ ਮੈਂ ਸੀਤਾਰਾਮ ਬੋਲ ਰਿਹਾ, ਜਲੰਧਰ ਮੋਟਰ ਟਾਊਨ ਪਲੈਟਫਾਰਮ
0: ਤੋਂ। ਜੀ ਸੀਤਾਰਾਮ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਤੁਹਾਡਾ।
1: ਜੀ
0: ਸੀਤਾਰਾਮ ਜੀ, ਕੀ ਕਹਿਣਾ ਚਾਹੋਗੇ ਅੱਜ ਬਾਈਸਾਈਕਲ ਡੇ ਤੇ?
1: ਮੈਡਮ ਜੀ ਉਹ ਤਾਂ ਮੈਂ ਸਾਈਕਲ ਤੇ ਮੈਂ ਚਲਾਈ ਨਹੀਂ।
0: ਜੀ
1: ਜੀ
0: ਜੀ, ਤੇ ਵੈਸੇ ਕਦੀ ਸੁਣਿਆ ਹੋਵੇ, ਕਦੀ ਸਾਈਕਲ ਦਾ ਸੁਣਿਆ ਹੋਵੇ, ਉਹਦੇ ਫਾਇਦੇ ਸਭ ਕੁਝ? ਸਾਈਕਲ ਦੀ ਘੰਟੀ ਦੀ ਬਾਤ ਤਾਂ ਸੁਣੀ ਹੋਏਗੀ।
1: ਹਾਂਜੀ ਜੀ, ਉਹ ਬਾਤ ਸੁਣੀ ਹੈ, ਸਾਈਕਲ ਮਤਲਬ ਕੀ ਹੱਥ ਲਾ ਗਈ।
0: ਜੀ ਜੀ, ਅੱਛਾ ਸਾਈਕਲ ਦੀ ਘੰਟੀ ਦੀ ਆਵਾਜ਼ ਜ਼ਿਆਦਾ ਵਧੀਆ ਲੱਗੀ ਕਿ ਤੁਹਾਨੂੰ ਬਾਈਕ ਦੇ ਹੋਰਨ ਦੀ ਆਵਾਜ਼ ਜ਼ਿਆਦਾ ਵਧੀਆ ਲੱਗੀ?
1: ਮੈਨੂੰ ਤਾਂ ਸਾਈਕਲ ਦੀ,
0: ਸਾਈਕਲ ਦੀ ਅੱਛੀ ਲੱਗੀ ਤੁਹਾਨੂੰ। ਅੱਛਾ ਕੀ ਫਰਕ ਸਮਝਦੇ ਹੋ ਅੱਜ ਕੱਲ੍ਹ, ਜਿਵੇਂ ਕਿ ਥੋੜ੍ਹਾ ਮਾਹੌਲ ਬਦਲ ਗਿਆ ਹੁਣ, ਸਾਈਕਲ ਲੋਕ ਘੱਟ ਚਲਾਉਂਦੇ ਨੇ, ਬਾਈਕ ਸਕੂਟੀ ਵਗੈਰਾ ਜ਼ਿਆਦਾ ਗੱਡੀਆਂ 'ਚ ਜ਼ਿਆਦਾ ਸਫ਼ਰ ਕਰਦੇ ਨੇ, ਕੀ ਡਿਫਰੈਂਸ ਵਿੱਚ ਦੇਖਿਆ ਇਸ ਮਾਹੌਲ ਦੇ ਵਿੱਚ ਤੁਹਾਨੂੰ? ਜੀ ਜੀ ਜੀ, ਤੇ ਫਿਰ ਗੀਤ ਫਿਰ ਤੁਸੀਂ ਕਿਹੜਾ ਸੁਣਨਾ ਚਾਹੋਗੇ ਅੱਜ?
1: ਰੋਟੀ ਹੱਕ ਦੀ
0: ਜੀ, ਰੋਟੀ ਤਾਂ ਜੀ ਹੱਕ ਦੀ ਖਾਣੀ ਚਾਹੀਦੀ ਹੈ ਜੀ। ਜੀ ਸ਼ੁਕਰੀਆ ਜੀ ਸਾਨੂੰ ਕਾਲ ਕਰਨ ਵਾਸਤੇ। ਥੈਂਕ ਯੂ ਜੀ, ਥੈਂਕ ਯੂ ਜੀ। ਚਲੋ ਜੀ, ਗੀਤ ਦੀ ਫਰਮਾਇਸ਼ ਸਾਨੂੰ ਹੋ ਚੁੱਕੀ ਹੈ, ਗੀਤ ਆਪਾਂ ਜ਼ਰੂਰ ਸੁਣਾਵਾਂਗੇ, ਪਰ ਇਸ ਦੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਸਾਈਕਲ ਚਲਾਉਣ ਦੇ ਬੈਨੀਫਿਟ ਬਹੁਤ ਜ਼ਿਆਦਾ ਹੈ, ਇਸ ਕਰਕੇ ਇਸ ਨੂੰ ਲੈ ਕੇ ਸ਼ਰਮ ਸਾਨੂੰ ਕਦੀ ਨਹੀਂ ਕਰਨੀ ਚਾਹੀਦੀ। ਮੈਂ ਇਹ ਗੱਲ ਵਾਰ ਵਾਰ ਕਹਿ ਰਹੀ ਹਾਂ ਕਿਉਂਕਿ ਅਸੀਂ ਅੱਜ ਕੱਲ੍ਹ ਜ਼ਿਆਦਾਤਰ ਆਦੀ ਹੋ ਚੁੱਕੇ ਹਾਂ, ਸਾਨੂੰ ਜਲਦੀ ਪਹੁੰਚਣ ਦੀ ਆਦਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਇਸ ਕਰਕੇ ਸਾਈਕਲ ਦਾ ਇਸਤੇਮਾਲ ਤਾਂ ਵੀ ਨਹੀਂ ਕਈ ਵਾਰ ਕਰਦੇ ਕਿ ਯਾਰ ਲੇਟ ਹੋ ਜਾਵਾਂਗੇ, ਬਾਕੀ ਸਭ ਟੋਰ ਦੀ ਗੱਲ ਹੈ, ਸਾਡੀ ਟੋਰ ਖਰਾਬ ਹੋ ਜਾਂਦੀ ਹੈ, ਹੋਰ ਤਾਂ ਕੁਝ ਨਹੀਂ ਹੈ ਜੀ। ਇੰਨੇ ਸੋਹਣੇ ਸੋਹਣੇ ਬਣ ਕੇ ਸਾਈਕਲ 'ਤੇ ਜਾਂਦੇ ਚੰਗੇ ਤਾਂ ਨਹੀਂ ਲੱਗਾਂਗੇ ਨਾ, ਬਸ ਇਹੀ ਗੱਲਾਂ ਜਿਹੜੀਆਂ ਨੇ ਮਾਰ ਦਿੰਦੀਆਂ ਨੇ ਸਾਨੂੰ। ਸੋ ਗੀਤ ਜਿਹੜੀ ਫਰਮਾਇਸ਼ ਆ ਚੁੱਕੀ ਹੈ ਉਹ ਮੈਂ ਪੂਰੀ ਕਰਨ ਜਾ ਰਹੀ ਹਾਂ, ਗੁਰਦਾਸ ਮਾਨ ਦੀ ਆਵਾਜ਼ ਵਿੱਚ ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾ ਕਰੀਏ, ਉਸ ਤੋਂ ਬਾਅਦ ਇਸ ਸਫ਼ਰ ਨੂੰ ਮੈਂ ਫਿਰ ਤੁਹਾਡੇ ਤੋਂ ਅੱਗੇ ਲੈ ਕੇ ਸਮਾਪਤ ਕਰਾਂਗੀ ਜੀ।

ਮੈਂ ਕਿਹਾ ਜੀ ਰੋਟੀ ਤਾਂ ਹੱਕ ਦੀ ਖਾਣੀ ਚਾਹੀਦੀ ਹੈ ਜੀ। ਪ੍ਰੋਗਰਾਮ ਚੱਲ ਰਿਹਾ ਸੀ ਹੈਲੋ ਜਲੰਧਰ, ਬੜੀ ਵਧੀਆ ਗੱਲਬਾਤ ਮੇਰੀ ਹੋਈ ਹੈ ਤੁਹਾਡੇ ਸਾਰਿਆਂ ਦੇ ਨਾਲ, ਤੁਹਾਡੇ ਸਾਰੇ ਬੜਾ ਜ਼ਿਆਦਾ ਥੈਂਕ ਯੂ। ਬਹੁਤ ਸਾਰੇ ਲਿਸਨਰਸ ਨੇ ਫੋਟੋਜ਼ ਵੀ ਭੇਜੇ ਨੇ, ਫੋਟੋਜ਼ ਦੇ ਦਿਲ ਖੁਸ਼ ਹੋ ਗਿਆ ਜੀ। ਪ੍ਰੋਗਰਾਮ ਦਾ ਜਿਹੜਾ ਸਮਾਂ ਇੱਥੇ ਸਮਾਪਤ ਹੋ ਰਿਹਾ ਜੀ, ਕਿਉਂਕਿ ਅਗਲਾ ਪ੍ਰੋਗਰਾਮ ਯੁਵਾ ਦੋਸਤਾਂ ਦਾ ਮਨਪਸੰਦ ਯੁਵਾਨੀ ਪ੍ਰੋਗਰਾਮ ਜਿਹੜਾ ਪੇਸ਼ ਕਰਨ ਵਾਸਤੇ ਆ ਜੇ ਪਹੁੰਚ ਚੁੱਕੇ ਨੇ, ਉਹ ਵੀ ਤੁਸੀਂ ਜ਼ਰੂਰ ਸੁਣ ਕੇ ਜਾਣਾ ਜੀ। ਪੂਰੇ 6 ਵਜੇ ਮੈਂ ਫਿਰ ਤੋਂ ਆਊਂਗੀ ਪ੍ਰੋਗਰਾਮ ਲੈ ਕੇ, ਲਵ ਯੂ ਜ਼ਿੰਦਗੀ। ਫਿਲਹਾਲ ਇਸ ਟਾਈਮ ਵਾਸਤੇ ਆਪਣੀ ਦੋਸਤ ਆਰਜੇ ਸਰਬੀ ਨੂੰ ਤੁਸੀਂ ਇਜਾਜ਼ਤ ਦਿਓ ਜੀ। ਤੁਹਾਡੇ ਸਾਰਿਆਂ ਦਾ ਥੈਂਕ ਯੂ, ਰੱਬ ਰੱਖਾ, ਟੇਕ ਕੇਅਰ, ਖੁਸ਼ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ।

0: FM ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਫੇਵਰੇਟ ਪ੍ਰੋਗਰਾਮ ਮੇਰੇ ਯਾਨੀ ਕਿ ਆਰਜੇ ਖੁਸ਼ੀ ਦੇ ਨਾਲ
1: ਤੇ ਮੇਰੇ ਵੀ ਯਾਨੀ ਕਿ ਆਰਜੇ ਲਲਿਤ ਦੇ ਨਾਲ।
0: ਬਿਲਕੁਲ ਲਲਿਤ, ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਸਾਰੇ ਆਪਣੇ ਕਿਊਟ ਕਿਊਟ ਸਾਡੇ ਫੇਵਰੇਟ ਲਿਸਨਰਸ ਦਾ, ਜਿਹੜੇ ਕਿ ਸਾਨੂੰ ਇੰਨਾ ਪਿਆਰ ਦਿੰਦੇ ਨੇ। ਅਤੇ ਸਭ ਤੋਂ ਪਹਿਲਾਂ ਵੇਰਵਾ ਦੇ ਦਿੰਦੇ ਹਾਂ ਸੈਗਮੈਂਟ ਦਾ।
1: ਬਿਲਕੁਲ ਦੋਸਤੋ, ਅੱਜ ਦਾ ਪ੍ਰੋਗਰਾਮ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਆ, ਕਿਉਂਕਿ ਅੱਜ ਪਹਿਲਾਂ ਅਸੀਂ ਗੱਲ ਕਰਾਂਗੇ, ਜਿਵੇਂ ਕਿ ਹਰ ਰੋਜ਼ ਕਰਦੇ ਹੀ ਹਾਂ, ਅੱਜ ਦੀ ਗੱਲ। ਅਤੇ ਉਸ ਤੋਂ ਬਾਅਦ ਸਾਡਾ ਪਹਿਲਾ ਸੈਗਮੈਂਟ ਹੋਵੇਗਾ ਵਰਡ ਐਕਸਪ੍ਰੈਸ ਦਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਹਰ ਰੋਜ਼ ਇੱਕ ਨਵੇਂ ਸ਼ਬਦ ਦਾ ਮਤਲਬ ਅਰਥ ਦੱਸਦੇ ਹਾਂ। ਅਤੇ ਉਸ ਤੋਂ ਬਾਅਦ ਸਾਡਾ ਸੈਗਮੈਂਟ ਹੋਵੇਗਾ ਰੋਜ਼ਗਾਰ ਸਮਾਚਾਰ, ਉਸ ਦੇ ਵਿੱਚ ਤੁਹਾਨੂੰ ਅਸੀਂ ਜੋ ਸਰਕਾਰੀ ਨੌਕਰੀਆਂ ਜਾਂ ਹੋਰ ਵੀ ਵੈਕੈਂਸੀ ਨਿਕਲੀਆਂ ਨੇ, ਜੀ ਜੀ, ਉਸ ਦੇ ਬਾਰੇ ਦੱਸਾਂਗੇ। ਅਤੇ ਲਾਸਟ ਵਿੱਚ ਸਾਡਾ ਸੈਗਮੈਂਟ ਹੋਵੇਗਾ ਯੰਗਿਸਤਾਨ, ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਅੱਜ ਤੁਹਾਨੂੰ ਗੱਲਬਾਤ ਸੁਣਾਵਾਂਗੇ ਇੱਕ ਬਹੁਤ ਹੀ ਟੈਲੈਂਟਡ ਆਰਟਿਸਟ ਦੇ ਨਾਲ।
0: ਬਿਲਕੁਲ ਲਲਿਤ, ਅਤੇ ਹੁਣ ਮੈਨੂੰ ਲੱਗਦਾ ਸਾਨੂੰ ਸ਼ੁਰੂ ਕਰ ਦੇਣਾ ਚਾਹੀਦਾ ਅੱਜ ਦਾ ਆਪਣਾ ਪ੍ਰੋਗਰਾਮ, ਕਿਉਂਕਿ ਸਾਡੇ ਲਿਸਨਰਸ ਵੀ ਇੰਤਜ਼ਾਰ ਕਰ ਰਹੇ ਨੇ ਬੜੀ ਬੇਸਬਰੀ ਦੇ ਨਾਲ ਕਿ ਅੱਜ ਕਿਹੜਾ ਖਾਸ ਦਿਨ ਹੈ।
1: ਅਤੇ ਅੱਜ ਦੋਸਤੋ ਹੈ ਤਾਰੀਖ 3 ਜੂਨ 2026, ਅਤੇ 3 ਜੂਨ ਨੂੰ ਮਨਾਇਆ ਜਾਂਦਾ ਆ ਵਰਲਡ ਬਾਈਸਾਈਕਲ ਡੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਕੱਲ੍ਹ ਦਾ ਜਿਹੜਾ ਸਮਾਂ ਆ ਉਹ ਹੁਣ ਜ਼ਿਆਦਾ ਮਾਡਰਨ ਹੋ ਗਿਆ ਆ, ਅਤੇ ਇਨਸਾਨ ਨੇ ਕਾਫੀ ਤਰੱਕੀ ਵੀ ਕਰ ਲਈ ਆ, ਅਤੇ ਆਪਾਂ ਸਾਈਕਲ ਦੀ ਵਰਤੋਂ ਕਰਨੀ ਥੋੜ੍ਹੀ ਘੱਟ ਗਏ ਹਾਂ ਪਹਿਲਾਂ ਨਾਲੋਂ। ਪਰ ਅੱਜ ਤੋਂ ਕੁਝ ਸਮੇਂ ਪਹਿਲਾਂ ਸਾਈਕਲ ਬਹੁਤ ਜ਼ਿਆਦਾ ਵਰਤਿਆ ਜਾਂਦਾ ਸੀਗਾ, ਜਿਸ ਦੇ ਨਾਲ ਸਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਸੀਗੀ।
0: ਬਿਲਕੁਲ, ਅੱਜ ਦੇ ਦਿਨ ਵਰਲਡ ਬਾਈਸਾਈਕਲ ਡੇ ਮਨਾਇਆ ਜਾਂਦਾ ਹੈ ਦੋਸਤੋ। ਸੰਯੁਕਤ ਰਾਸ਼ਟਰ ਨੇ 2018 ਵਿੱਚ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਘੋਸ਼ਿਤ ਕੀਤਾ ਸੀ। ਇਸ ਦਿਨ ਦਾ ਜਿਹੜਾ ਮਕਸਦ ਹੈ ਨਾ, ਉਹ ਸਾਈਕਲ ਦੇ ਰਿਲੇਟਿਡ ਹੈ ਕਿ ਲੋਕਾਂ ਨੂੰ ਸਿਹਤਮੰਦ ਬਣਾਉਣਾ,

0: ਤੇ ਵਾਤਾਵਰਣ ਨੂੰ, ਆਪਣੇ ਪਰਿਆਵਰਣ ਨੂੰ, ਆਪਣੀ ਧਰਤੀ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣਾ, ਕਿਉਂਕਿ ਜਿਹੜੀ ਗੱਡੀਆਂ ਨੇ, ਜਿਹੜੇ ਵਹੀਕਲ ਨੇ ਬਹੁਤ ਸਾਰੇ, ਉਹ ਧੂੰਆਂ ਛੱਡਦੇ ਨੇ, ਬਹੁਤ ਸਾਰਾ ਪੋਲਿਊਸ਼ਨ ਹੁੰਦਾ ਜਿਹਦੇ ਨਾਲ ਕਿ ਨੋਇਸ ਪੋਲਿਊਸ਼ਨ ਤਾਂ ਹੁੰਦਾ ਹੀ ਹੈ, ਉਹਦੇ ਨਾਲ ਨਾਲ ਏਅਰ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਹੈ। ਕਈ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ, ਕਿਉਂਕਿ ਅਸੀਂ ਜਦੋਂ ਸਿਗਨਲ 'ਤੇ ਵੇਟ ਕਰਦੇ ਰਹਿੰਦੇ ਹਾਂ, ਅਸੀਂ ਗੱਡੀ ਚਾਲੂ ਛੱਡ ਦਿੰਦੇ ਹਾਂ, ਅਤੇ ਉਹਦੇ ਨਾਲ ਵੀ ਪੋਲਿਊਸ਼ਨ ਕਿੰਨਾ ਬੜਾ ਹੁੰਦਾ ਹੈ, ਅਤੇ ਅਸੀਂ ਹੋਰਨ ਵਜਾਉਂਦੇ ਹਾਂ ਜ਼ੋਰ ਜ਼ੋਰ ਦੀ, ਅਤੇ ਉਹਦੇ ਨਾਲ ਵੀ ਇਨਸਾਨਾਂ ਨੂੰ ਬਹੁਤ ਦਿੱਕਤ ਹੁੰਦੀ ਹੈ। ਇਸ ਲਈ ਇਸ ਦਿਨ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਕਿ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਯੂਜ਼ ਕਰੋ। ਅਗਰ ਤੁਸੀਂ ਨੇੜੇ ਤੇੜੇ ਕਿਤੇ ਜਾਣਾ ਹੈ ਤਾਂ ਤੁਸੀਂ ਸਾਈਕਲ ਦੀ ਯੂਜ਼ ਕਰ ਸਕਦੇ ਹੋ, ਗੱਡੀ ਨੂੰ ਤੁਸੀਂ ਉਸਦੇ ਲਈ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਬਹੁਤ ਕਿਤੇ ਜ਼ਿਆਦਾ ਸਫ਼ਰ ਕਰਨਾ ਹੋਵੇ।
1: ਬਿਲਕੁਲ ਖੁਸ਼ੀ, ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਆ ਕਿ ਜੇ ਆਪਾਂ ਕਿਤੇ ਲੋਕਲ ਜਾਂ ਬਾਜ਼ਾਰ ਜਾਣਾ ਆ ਤਾਂ ਆਪਾਂ ਸਾਈਕਲ 'ਤੇ ਜਾ ਸਕਦੇ ਹਾਂ। ਕੋਈ ਆਪਾਂ ਘਰ ਦਾ ਸਮਾਨ ਲੈ ਕੇ ਆਉਣਾ ਆ ਜਾਂ ਅਸੀਂ ਵੈਸੇ ਹੀ ਸਾਡਾ ਦਿਲ ਕਰ ਰਿਹਾ ਕਿ ਅਸੀਂ ਕਿਤੇ ਬਾਹਰ ਘੁੰਮਣ ਜਾਈਏ ਤਾਂ ਅਸੀਂ ਸਾਈਕਲ 'ਤੇ ਜਾ ਸਕਦੇ ਹਾਂ, ਹੈ ਨਾ। ਸਾਨੂੰ ਹਰ ਵਾਰ ਜ਼ਰੂਰੀ ਨਹੀਂ ਹੈ ਕਿ ਅਸੀਂ ਆਪਣੀ ਬਾਈਕ 'ਤੇ ਜਾਂ ਆਪਾਂ ਕੋਈ ਕਾਰ 'ਤੇ ਹੀ ਕਿਤੇ ਜਾਣਾ ਹੈਗਾ ਆ, ਕਿਉਂਕਿ ਇਹਦੇ ਨਾਲ ਜਿਹੜਾ ਆ, ਜਿਵੇਂ ਤੁਸੀਂ ਦੱਸਿਆ ਕਿ ਏਅਰ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ। ਕਈ ਵੇਲੇ ਆਪਾਂ ਜਦੋਂ ਆਪਾਂ ਕਿਸੇ ਕੋਈ ਵੀ ਚੀਜ਼ ਆ, ਆਪਾਂ ਕਿਸੇ ਚੀਜ਼ ਨੂੰ ਹੱਦ ਤੋਂ ਜ਼ਿਆਦਾ ਵਰਤਣ ਲੱਗ ਪੈਂਦੇ ਹਾਂ ਤਾਂ ਉਹਦਾ ਨੁਕਸਾਨ ਹੁੰਦਾ ਹੀ ਆ। ਅਤੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੈਸੇ ਵੀ ਕਿੰਨੀ ਜ਼ਿਆਦਾ ਗਰਮੀ ਆ, ਇਸ ਦਾ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਕਾਰਨ ਹੈਗਾ ਆ ਗਰਮੀ ਵਧਣ ਦੇ ਵਿੱਚ।
0: ਬਿਲਕੁਲ ਲਲਿਤ, ਮੈਨੂੰ ਯਾਦ ਹੈ ਕਿ ਹਰ ਇਨਸਾਨ ਨਾ ਜਦੋਂ ਛੋਟਾ ਹੁੰਦਾ ਹੈ ਸਾਈਕਲ ਚਲਾਉਣਾ ਸਿੱਖਦਾ ਹੈ ਨਾ, 5 ਜਾਂ 6 ਸਾਲ ਦਾ ਹੁੰਦਾ ਹੈ, ਜਦੋਂ ਜਿੱਦ ਕਰਕੇ ਘਰਦਿਆਂ ਤੋਂ ਸਾਈਕਲ ਮੰਗਵਾਉਂਦਾ ਹੈ ਅਤੇ ਸਾਈਕਲ ਨੂੰ ਹੌਲੀ ਹੌਲੀ ਚਲਾਉਣਾ ਸਿੱਖਦਾ ਹੈ, ਥੋੜ੍ਹੀ ਮਤਲਬ ਚਲਾਉਣੀ ਆ ਜਾਂਦੀ ਹੈ, ਫਿਰ ਤੇਜ਼ ਵੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਡਿੱਗਦਾ ਹੈ, ਸੱਟਾਂ ਖਾਂਦਾ ਹੈ, ਫਿਰ ਵੱਡੀ ਸਾਈਕਲ ਲੈਣ ਦੀ ਜਿੱਦ ਕਰਦਾ। ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਸੀ ਨਾ ਅਤੇ ਮੈਂ 4 ਟਾਇਰਾਂ ਵਾਲੀ ਸਾਈਕਲ ਚਲਾਉਂਦੀ ਸੀ।
1: ਅੱਛਾ ਜੀ।
0: ਹਾਂਜੀ, ਉਹ ਮਤਲਬ ਹੁੰਦੇ ਸੀ 2 ਟਾਇਰ, ਪਿੱਛੇ ਵਾਲੀ ਜਿਹੜੀ ਸਾਈਕਲ ਸਾਈਕਲ ਦਾ ਟਾਇਰ ਸੀ ਉਹਦੇ ਛੋਟੇ ਛੋਟੇ 2 ਪਹੀਏ ਹੋਰ ਲੱਗੇ ਹੁੰਦੇ ਸੀ
1: ਬੈਲੈਂਸ ਬੈਲੈਂਸ ਬਣਾਉਣ ਦੇ ਲਈ।
0: ਹਾਂ, ਬੈਲੈਂਸ ਬਣਾਉਣ ਦੇ ਲਈ। ਅਤੇ ਉਹ ਸਾਈਕਲ ਸਿੱਖਣ ਤੋਂ ਬਾਅਦ ਮੈਂ ਫਿਰ ਬਿਨਾਂ 4 ਟਾਇਰਾਂ ਦੀ, ਯਾਨੀ ਕਿ 2 ਟਾਇਰਾਂ ਵਾਲੀ ਸਾਈਕਲ ਚਲਾਉਣੀ ਸਿੱਖੀ ਅਤੇ ਮੈਂ ਸਾਈਕਲ 'ਤੇ ਸਕੂਲ ਜਾਣਾ ਸ਼ੁਰੂ ਕੀਤਾ। ਕਿੰਨੀਆਂ ਸਾਰੀਆਂ ਸਾਡੀ ਯਾਦਾਂ ਜਿਹੜੀਆਂ ਉਹ ਸਾਈਕਲ ਨਾਲ ਜੁੜੀਆਂ, ਬਚਪਨ ਦੀਆਂ ਯਾਦਾਂ ਖਾਸ ਕਰਕੇ, ਕਿਉਂਕਿ ਬਚਪਨ ਦਾ ਕੁਛ ਵੀ ਹੋਵੇ ਉਹ ਹਮੇਸ਼ਾ ਹੀ ਪਿਆਰਾ ਲੱਗਦਾ ਹੈ।
1: ਬਿਲਕੁਲ, ਜਿਵੇਂ ਖੁਸ਼ੀ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਛੋਟੇ ਸੀਗੇ ਤਾਂ ਤੁਸੀਂ ਉਦੋਂ ਸਾਈਕਲ ਚਲਾਉਂਦੇ ਸੀਗੇ 4 ਪਹੀਆਂ ਵਾਲੀ, ਸਾਰਿਆਂ ਨੇ ਇੱਦਾਂ ਹੀ ਚਲਾਇਆ ਹੋਇਆ, ਸਾਰਿਆਂ ਨੇ ਹੀ ਸਿੱਖਿਆ ਹੋਇਆ। ਅਤੇ ਦੋਸਤੋ, ਅਸੀਂ ਜੇ ਸਾਈਕਲ ਚਲਾਉਣ ਦੀ ਗੱਲ ਕਰੀਏ ਤਾਂ ਇਸ 'ਤੇ ਸਾਡੀ ਸਿਹਤ ਦੇ ਉੱਤੇ ਕਾਫੀ ਜ਼ਿਆਦਾ ਪੋਜ਼ਿਟਿਵ ਜਿਹੜੇ ਪ੍ਰਭਾਵ ਆ ਉਹ ਪੈਂਦੇ ਨੇ।
0: ਲਲਿਤ, ਮੈਨੂੰ ਲੱਗਦਾ ਫਾਇਦੇ ਦੱਸ ਦੇਣੇ ਚਾਹੀਦੇ
1: ਆ। ਜੀ ਜੀ, ਬਿਲਕੁਲ।
0: ਕਿ ਅਗਰ ਤੁਸੀਂ ਰੋਜ਼ 20-30 ਮਿੰਟ ਸਾਈਕਲ ਚਲਾਉਂਦੇ ਹੋ ਅਤੇ ਤੁਹਾਡਾ ਸਰੀਰ ਤਾਂ ਫਿੱਟ ਰਹਿੰਦਾ ਹੀ ਹੈ, ਉਹਦੇ ਨਾਲ ਨਾਲ ਦਿਲ ਮਜ਼ਬੂਤ ਹੁੰਦਾ, ਕਿਉਂਕਿ ਪੈਰਾਂ ਦੀ ਕਸਰਤ ਹੁੰਦੀ ਰਹਿੰਦੀ ਹੈ, ਸਾਡੀ ਜਿਹੜੀ ਬੋਡੀ ਮਸਲਸ ਨੇ ਉਹ ਮੂਵ ਹੁੰਦੀਆਂ ਰਹਿੰਦੀਆਂ, ਅਤੇ ਤਣਾਅ ਕਿੰਨਾ ਘੱਟਦਾ ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ ਨਾ, ਅਤੇ ਇੱਕ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਚੰਗਾ ਲੱਗਦਾ ਦਿਲ ਨੂੰ, ਯਾਦਾਂ ਤਾਜ਼ਾ ਹੁੰਦੀਆਂ ਨੇ। ਅਗਰ ਤੁਸੀਂ ਸੋਚੋ ਕਿ ਸੁਪਨਿਆਂ ਵਿੱਚ ਸਾਈਕਲ ਚਲਾਉਂਦੇ ਹੋ, ਇੱਦਾਂ ਸਾਈਕਲ ਚਲਾਓ ਅਤੇ ਤਣਾਅ ਕਿੰਨਾ ਜ਼ਿਆਦਾ ਘੱਟ ਜਾਏਗਾ।
1: ਅਤੇ ਦੋਸਤੋ, ਇੱਕ ਗੱਲ ਹੋਰ ਇੱਥੇ ਨੋਟ ਕਰਨ ਵਾਲੀ ਆ, ਜੇ ਤੁਸੀਂ ਹਰ ਰੋਜ਼ 20-30 ਮਿੰਟ ਸਾਈਕਲ ਚਲਾਉਂਦੇ ਹੋ ਤਾਂ ਇਸ ਦੇ ਨਾਲ ਜਿਹੜਾ ਸਾਡਾ ਤਣਾਅ ਆ, ਸਟ੍ਰੈਸ ਆ, ਉਹ ਵੀ ਕਾਫੀ ਹੱਦ ਤੱਕ ਘੱਟ ਜਾਂਦਾ ਆ, ਹੈ ਨਾ।
0: ਪ੍ਰਦੂਸ਼ਣ ਵੀ ਘੱਟਦਾ ਹੈ ਨਾਲ ਦੇ ਨਾਲ।
1: ਜੀ ਜੀ ਜੀ
0: ਦੋਸਤੋ, ਅਤੇ ਅੱਜ ਅਸੀਂ ਇਹ ਵਾਅਦਾ ਕਰੀਏ ਕਿ ਅਸੀਂ ਸਾਈਕਲ ਚਲਾਵਾਂਗੇ ਅਤੇ ਜਿਹੜੀ ਵਹੀਕਲ ਨੇ ਜਿਹੜੀ ਜ਼ਿਆਦਾ ਪੋਲਿਊਸ਼ਨ ਕਰਦੇ ਨੇ ਉਹਨਾਂ ਨੂੰ ਅਸੀਂ ਘੱਟ ਤੋਂ ਘੱਟ ਯੂਜ਼ ਕਰਾਂਗੇ ਅਤੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਨਾ ਹੋਰ ਵੀ ਦਿਲਚਸਪ ਬਣਾਉਂਦੇ ਰਹਾਂਗੇ।

0: ਦੋਸਤੋ, ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਵਰਲਡ ਬਾਈਸਾਈਕਲ ਡੇ ਦੇ ਉੱਤੇ, ਅਤੇ ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਸੀ ਗਾਣੇ ਤੋਂ ਪਹਿਲਾਂ ਕਿ ਜੇ ਆਪਾਂ ਰੋਜ਼ 20 ਤੋਂ 30 ਮਿੰਟ ਸਾਈਕਲ ਚਲਾਉਂਦੇ ਹਾਂ ਤਾਂ ਸਾਡੀ ਜਿਹੜੀ ਸਿਹਤ ਆ ਉਹ ਤੰਦਰੁਸਤ ਰਹਿੰਦੀ ਆ। ਜੇ ਆਪਾਂ ਸਵੇਰੇ ਜਿੰਮ ਨਹੀਂ ਵੀ ਜਾਂਦੇ ਜਾਂ ਜਿੰਮ ਵੈਸੇ ਆਪਾਂ ਕੋਈ ਹੋਰ ਕਸਰਤ ਨਹੀਂ ਕਰਦੇ, ਜੇ ਆਪਾਂ ਸਾਈਕਲ ਹੀ ਚਲਾ ਲੈਂਦੇ ਹਾਂ ਤਾਂ ਇਸ ਦੇ ਨਾਲ ਵੀ ਅਸੀਂ ਕਾਫੀ ਹੱਦ ਤੱਕ ਫਿੱਟ ਰਹਿ ਸਕਦੇ ਹਾਂ। ਤੋ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਆ ਕਿ ਆਪਾਂ ਕੁਝ ਸਮਾਂ ਸਾਈਕਲ ਚਲਾਉਣ ਵਿੱਚ ਜ਼ਰੂਰ ਦੇਈਏ।
1: ਬਿਲਕੁਲ ਲਲਿਤ, ਸਾਈਕਲ ਚਲਾਉਣ ਨਾਲ ਤੰਦਰੁਸਤੀ ਆਉਂਦੀ ਹੈ, ਪਰਿਆਵਰਨ ਨੂੰ ਨੁਕਸਾਨ ਵੀ ਘੱਟ ਹੁੰਦਾ ਹੈ, ਅਤੇ ਏਅਰ ਪੋਲਿਊਸ਼ਨ, ਨੋਇਜ਼ ਪੋਲਿਊਸ਼ਨ ਕਾਫੀ ਘੱਟਦਾ ਹੈ, ਅਤੇ ਉਸ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਨਾ ਇੱਕ ਹੋਰ ਚੀਜ਼ ਹੈ, ਅਗਰ ਤੁਸੀਂ ਸਾਈਕਲ ਬਹੁਤ ਚੰਗੀ ਚਲਾ ਲੈਂਦੇ ਹੋ ਤਾਂ ਤੁਸੀਂ ਸਾਈਕਲ ਰਾਈਡਰ ਵੀ ਬਣ ਸਕਦੇ ਹੋ, ਜਿਹਦੀ ਕਿ ਅੱਜ ਕੱਲ੍ਹ ਬਹੁਤ ਸਾਰੀ ਰੇਸਾਂ ਵੀ ਹੁੰਦੀਆਂ, ਓਲੰਪਿਕ ਵਿੱਚ ਵੀ ਤੁਸੀਂ ਜਾ ਸਕਦੇ ਹੋ, ਇੰਡੀਆ ਨੂੰ ਰੀਪ੍ਰਜੈਂਟ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਸਾਈਕਲ ਵਧੀਆ ਚਲਾ ਸਕਦੇ ਹੋ।
0: ਬਿਲਕੁਲ ਦੋਸਤੋ, ਤਾਂ ਇਹ ਤਾਂ ਸੀਗੀ ਵਰਲਡ ਬਾਈਸਾਈਕਲ ਡੇ ਦੇ ਉੱਤੇ ਗੱਲ, ਅਤੇ ਹੁਣ ਅਸੀਂ ਤੁਹਾਨੂੰ ਮਿਲਾਂਗੇ ਇਸ ਗੀਤ ਤੋਂ ਬਾਅਦ।

ਸੋ ਦੋਸਤੋ, ਇਸ ਦੇ ਨਾਲ ਹੀ ਵਿਹਲਾ ਹੋ ਗਿਆ ਹੈ ਫਸਟ ਸੈਗਮੈਂਟ ਦਾ, ਜਿਹੜਾ ਕਿ ਵਰਡ ਐਕਸਪ੍ਰੈਸ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਦੀ ਤਰ੍ਹਾਂ ਇਸ ਅਸੀਂ ਇੱਕ ਨਵਾਂ ਸ਼ਬਦ, ਇੱਕ ਨਵਾਂ ਵਰਡ ਲੈ ਕੇ ਆਉਂਦੇ ਹਾਂ ਜਿਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ। ਅਤੇ ਅੱਜ ਦਾ ਜਿਹੜਾ ਖੂਬਸੂਰਤ ਪੰਜਾਬੀ ਵਰਡ ਹੈ ਉਹ ਹੈ ਖੁਮਾਰੀ। ਵੈਸੇ ਤਾਂ ਖੁਮਾਰੀ ਸੁਣਦੇ ਹੀ ਕਈ ਲੋਕਾਂ ਨੂੰ ਇਸ਼ਕ ਯਾਦ ਆ ਜਾਂਦਾ ਹੈ, ਪਰ ਖੁਮਾਰੀ ਦਾ ਮਤਲਬ ਸਿਰਫ ਪਿਆਰ ਨਹੀਂ ਹੁੰਦਾ। ਖੁਮਾਰੀ ਇੱਕ ਐਸੀ ਹਾਲਤ ਹੈ ਜਿੱਥੇ ਕੋਈ ਇਨਸਾਨ ਕੋਈ ਯਾਦ, ਕੋਈ ਗੱਲ ਜਾਂ ਕੋਈ ਸ਼ਬਦ ਕਹਿ ਲਓ, ਕੋਈ ਜਜ਼ਬਾਤ

0: ਉਹਦੇ ਵਿੱਚ ਡੁੱਬਿਆ ਰਹਿੰਦਾ, ਉਹਦੇ ਉੱਪਰ ਉਹਦਾ ਕਾਫੀ ਅਸਰ ਹੋ ਜਾਂਦਾ, ਉਹਨੂੰ ਕਹਿੰਦੇ ਨੇ ਖੁਮਾਰੀ।
1: ਯਾਨੀ ਕਿ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਖੁਸ਼ੀ ਕਿ ਕਿਸੇ ਵੀ ਕੰਮ ਨੂੰ ਪਾਉਣ ਦੇ ਲਈ ਜਿਹੜੀ ਜਿਹੜਾ ਆ ਉਹਨੂੰ ਨਸ਼ਾ ਰਹਿੰਦਾ ਆ ਉਸ ਚੀਜ਼ ਦਾ, ਨਾ ਚਾਹੇ ਉਹ ਉਹਦਾ ਕੋਈ ਗੋਲ ਹੋਵੇ, ਚਾਹੇ ਉਹ ਕੋਈ ਕੋਈ ਵੀ ਕੰਮ ਹੋਵੇ, ਉਹਦਾ ਕੋਈ ਟੀਚਾ ਹੋਵੇ, ਮਤਲਬ ਉਹਨੂੰ ਉਹਦੀ ਖੁਮਾਰੀ ਚੜੀ ਰਹਿੰਦੀ ਆ।
0: ਬਿਲਕੁਲ ਲਲਿਤ, ਜਦੋਂ ਅਸੀਂ ਕੋਈ ਗਾਣਾ ਸੁਣਦੇ ਹਾਂ, ਕੋਈ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਸਾਨੂੰ ਕਾਫੀ ਪਸੰਦ ਆ ਜਾਂਦਾ, ਪਰ ਉਹ ਗੀਤ ਖਤਮ ਹੋਣ ਦੇ ਬਾਅਦ ਵੀ ਸਾਡੇ ਅੰਦਰ ਉਹ ਗੀਤ ਗੁਣਗੁਣਾਉਂਦੇ ਰਹਿੰਦੇ ਹਾਂ ਅਸੀਂ ਸਾਰਾ ਦਿਨ, ਉਹ ਗੀਤ ਦਿਮਾਗ ਵਿੱਚ ਚੱਲਦਾ ਰਹਿੰਦਾ, ਉਸਦੀਆਂ ਧੁਨਾਂ ਜਾਂ ਉਸਦੇ ਸ਼ਬਦ ਸਾਡੇ ਦਿਮਾਗ ਵਿੱਚ ਗੂੰਜਦੇ ਰਹਿੰਦੇ ਨੇ, ਜਾਂ ਜਦੋਂ ਕੋਈ ਮਿਲ ਕੇ ਸਾਨੂੰ ਚਲਾ ਜਾਂਦਾ ਉਹਦੀ ਮੁਸਕਾਨ ਸਾਡੀ ਅੱਖਾਂ 'ਗੇ ਵਾਰ ਵਾਰ ਆਉਂਦੀ ਰਹਿੰਦੀ ਹੈ, ਸਾਡੇ ਸੁਪਨਿਆਂ ਦੇ ਵਿੱਚ ਕੋਈ ਇਨਸਾਨ ਖੁੱਲ੍ਹ ਕੇ ਸਾਨੂੰ ਬਾਹਾਂ ਫੈਲਾ ਕੇ ਯਾਦ ਕਰਦਾ ਰਹਿੰਦਾ ਹੈ, ਅਤੇ ਉਸ ਨੂੰ ਹੀ ਕਹਿੰਦੇ ਨੇ ਖੁਮਾਰੀ।
1: ਬਿਲਕੁਲ ਬਿਲਕੁਲ ਖੁਸ਼ੀ, ਜਿੱਦਾਂ ਤੁਸੀਂ ਦੱਸ ਰਹੇ ਸੀਗੇ, ਅਤੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਜ਼ਰੂਰੀ ਨਹੀਂ ਕਿ ਆਪਾਂ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਹੀ ਆਪਾਂ ਇਹਨੂੰ ਸ਼ਬਦ ਨੂੰ ਜੋੜ ਸਕਦੇ ਹਾਂ, ਕੋਈ ਵੀ ਚੀਜ਼ ਹੋ ਸਕਦੀ ਹੈ, ਚਾਹੇ ਉਹ ਸਾਡਾ ਕੋਈ ਟੀਚਾ ਜਾਂ ਕੋਈ ਗੋਲ ਆ, ਚਾਹੇ ਉਹ ਸਾਡੀ ਪੜ੍ਹਾਈ ਹੋ ਸਕਦੀ ਆ, ਕਿਸੇ ਸਟੂਡੈਂਟ ਦੀ ਪੜ੍ਹਾਈ ਵੀ ਹੋ ਸਕਦੀ ਆ, ਜਿਵੇਂ ਕਿ ਉਹਨੂੰ ਇੱਦਾਂ ਲੱਗਦਾ ਉਹਦੀ ਇੱਛਾ ਹੋਵੇ ਕਿ ਮੈਂ ਵਧੀਆ ਨੰਬਰ ਲੈ ਕੇ ਵਧੀਆ ਨੰਬਰਾਂ 'ਤੇ ਪਾਸ ਹੋਣਾ ਆ, ਉਹਨੂੰ ਇਸ ਗੱਲ ਦੀ ਖੁਮਾਰੀ ਹੋਵੇ, ਜਾਂ ਕਿਸੇ ਨੂੰ ਮੰਨ ਲਓ ਕਿਸੇ ਨੇ ਆਪਣੀ ਬੋਡੀ ਬਣਾਉਣੀ ਆ ਅਤੇ ਉਸਨੂੰ ਇਹ ਹੋਣਾ ਇਹ ਸੋਚਦਾ ਹੋਵੇ ਕਿ ਮੈਂ ਜ਼ਿਆਦਾ ਮਿਹਨਤ ਕਰਨੀ ਆ ਔਰ ਆਪਣੀ ਚੰਗੀ ਸਿਹਤ ਬਣਾਉਣੀ, ਆਪਣੇ ਆਪ ਨੂੰ ਫਿੱਟ ਰੱਖਣਾ ਆ, ਉਹਨੂੰ ਇਸ ਗੱਲ ਦੀ ਖੁਮਾਰੀ ਹੋ ਸਕਦੀ ਆ, ਮਤਲਬ ਕਿਸੇ ਵੀ ਗੱਲ ਦੀ ਖੁਮਾਰੀ ਹੋ ਸਕਦੀ ਆ।
0: ਬਿਲਕੁਲ, ਪੰਜਾਬੀ ਸੱਭਿਆਚਾਰ ਵਿੱਚ ਖੁਮਾਰੀ ਜਿਹੜਾ ਸ਼ਬਦ ਹੈ ਨਾ, ਉਹ ਬਹੁਤ ਸਾਰੇ ਸ਼ਾਇਰਾਂ ਨੇ ਲੋਕ ਗੀਤਾਂ ਵਿੱਚ ਵੀ ਯੂਜ਼ ਹੋਇਆ, ਸ਼ਾਇਰਾਂ ਨੇ ਯੂਜ਼ ਕੀਤਾ ਆਪਣੇ, ਅਤੇ ਸੂਫੀ ਕਲਾਮ ਵਿੱਚ ਕਾਫੀ ਯੂਜ਼ ਹੋਇਆ, ਖੁਮਾਰੀ ਦਾ ਬਹੁਤ ਜ਼ਿਕਰ ਸੁਣਨ ਨੂੰ ਮਿਲਦਾ ਉਸਦੇ ਵਿੱਚ। ਕਈ ਵਾਰੀ ਇਸ਼ਕ ਦੀ ਖੁਮਾਰੀ ਹੁੰਦੀ ਹੈ, ਕਈ ਵਾਰੀ ਰੱਬ ਦੀ ਬੰਦਗੀ ਦੀ ਖੁਮਾਰੀ ਹੁੰਦੀ ਹੈ, ਅਤੇ ਕਈ ਵਾਰੀ ਆਪਣੀ ਮਿੱਟੀ ਆਪਣੇ ਦੇਸ਼ ਦੀ ਖੁਮਾਰੀ ਹੁੰਦੀ ਹੈ। ਉਹ ਕਹਿੰਦੇ ਨੇ ਕਿ ਜਿਸ ਨੂੰ ਆਪਣੀ ਮਿੱਟੀ ਦੀ ਖੁਮਾਰੀ ਲੱਗ ਜਾਵੇ, ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਵੇ, ਦਿਲ ਪੰਜਾਬ ਹੀ ਰਹਿੰਦਾ ਹਮੇਸ਼ਾ।
1: ਕਿਆ ਬਾਤ ਆ, ਬਿਲਕੁਲ ਦੋਸਤੋ, ਜਿਵੇਂ ਕਿ ਖੁਸ਼ੀ ਨੇ ਕਿਹਾ ਕਿ ਜਿੱਥੇ ਇਨਸਾਨ ਦੀ ਰੂਹ ਫਸ ਵੱਸਦੀ ਹੋਵੇ ਨਾ, ਅਤੇ ਉਹ ਭਾਵੇਂ ਜਿੰਨੀ ਮਰਜ਼ੀ ਦੂਰ ਚਲਾ ਜਾਵੇ ਕੋਈ ਕਿਸੇ ਵੀ ਚੀਜ਼ ਤੋਂ, ਚਾਹੇ ਉਹ ਕੋਈ ਵੀ ਚੀਜ਼ ਆ, ਪਰ ਉਹਦਾ ਜਿਹੜਾ ਖਿਆਲ ਆ ਉਹਦੇ ਹਮੇਸ਼ਾ ਉਹਦੇ ਵਿੱਚ ਹੀ ਰਹਿੰਦਾ ਹੈ, ਉਸ ਜਗ੍ਹਾ ਨਾਲ ਹੀ ਰਹਿੰਦਾ ਆ।

0: ਤੇ ਦੋਸਤੋ ਹੁਣ ਸਮਾਂ ਹੋ ਗਿਆ ਹੈ ਸਾਡੇ ਅਗਲੇ ਸੈਗਮੈਂਟ ਦਾ ਜਿਸ ਦਾ ਨਾਮ ਹੈ ਯੰਗਿਸਤਾਨ, ਜਿਸ ਦੇ ਵਿੱਚ ਅਸੀਂ ਤੁਹਾਨੂੰ ਗੱਲਬਾਤ ਸੁਣਾਵਾਂਗੇ ਇੱਕ ਬਹੁਤ ਹੀ ਟੈਲੈਂਟਡ ਆਰਟਿਸਟ ਦੀ।
1: ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਦੋਸਤ ਆਰਜਿਆ ਰੁਸ਼ੀ ਅਤੇ ਅੱਜ ਸਾਡੇ ਨਾਲ ਨੇ ਇੱਕ ਅਜਿਹੇ ਕਲਾਕਾਰ ਜੋ ਆਪਣੀ ਆਵਾਜ਼ ਦੇ ਜਾਦੂ ਅਤੇ ਬੇਮਿਸਾਲ ਹੁਨਰ ਨਾਲ ਹਰ ਕਿਸੇ ਨੂੰ ਹੱਸਣ, ਹੈਰਾਨ ਹੋਣ ਅਤੇ ਮਨੋਰੰਜਨ ਕਰਨ ਲਈ ਮਜਬੂਰ ਕਰ ਦਿੰਦੇ ਹਨ। ਆਪਣੇ ਮਿਮਿਕਰੀ ਦੀ ਕਲਾ ਰਾਹੀਂ ਵੱਖ ਵੱਖ ਸ਼ਖਸੀਅਤਾਂ ਦੀ ਆਵਾਜ਼ ਅਤੇ ਅੰਦਾਜ਼ ਨੂੰ ਜੀਵੰਤ ਬਣਾਉਣ ਵਾਲੇ ਸਾਡੇ ਅੱਜ ਦੇ ਖਾਸ ਮਹਿਮਾਨ ਯੁਵਰਾਜ ਅਰੋੜਾ ਅੱਜ ਸਾਡੇ ਨਾਲ ਜੁੜੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਪੁੱਛਾਂਗੇ ਉਹਨਾਂ ਦੀ ਜਰਨੀ ਬਾਰੇ, ਉਹਨਾਂ ਦੇ ਇਸ ਫੀਲਡ ਨੂੰ ਚੂਜ਼ ਕਰਨ ਬਾਰੇ ਤੇ ਐਸੇ ਪ੍ਰੋਫੈਸ਼ਨ ਨੂੰ ਜਦੋਂ ਆਪਾਂ ਚੂਜ਼ ਕਰਦੇ ਹਾਂ ਤੇ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਯੁਵਰਾਜ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਲ ਇੰਡੀਆ ਰੇਡੀਓ ਸਟੇਸ਼ਨ ਤੇ।
2: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
1: ਯੁਵਰਾਜ, ਸਾਨੂੰ ਦੱਸੋ ਕਿ ਜਦੋਂ ਤੁਸੀਂ ਮਿਮਿਕਰੀ ਸ਼ੁਰੂ ਕੀਤੀ ਤਾਂ ਇਸ ਚੀਜ਼ ਦਾ ਮਤਲਬ ਮੇਨ ਜਦੋਂ ਤੁਸੀਂ ਫੋਕਸ ਕਰਨਾ ਸਟਾਰਟ ਕੀਤਾ ਕਿ ਨਹੀਂ ਇਹ ਇੱਕ ਐਸਾ ਟੈਲੈਂਟ ਹੈ ਜੋ ਮੇਰੇ ਅੰਦਰ ਹੈ, ਮਤਲਬ ਬਿਕੋਜ਼ ਜਦੋਂ ਆਪਾਂ ਗੱਲ ਕਰਦੇ ਹਾਂ ਟੈਲੈਂਟ ਦੀ, ਕਲਾ ਦੀ, ਤਾਂ ਸਾਰੇ ਕਹਿੰਦੇ ਨੇ ਕਿ ਗੋਡ ਗਿਫਟਿਡ ਹੁੰਦਾ ਹੈ, ਬਸ ਤੁਸੀਂ ਐਕਸਪਲੋਰ ਕਰਨਾ ਹੈ, ਤੁਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ, ਤਾਂ ਇਸ ਚੀਜ਼ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ?
2: ਜੋ ਕਲਾ ਹੈ ਉਹਨੂੰ ਪਹਿਚਾਨਣ ਦੀ ਜੋ ਸਮਝ ਹੈ ਉਹ ਸਾਡੇ ਆਪਣੇ ਅੰਦਰ ਖੁਦ ਹੁੰਦੀ ਹੈ। ਗੱਲ ਕਰੀਏ ਮਿਮਿਕਰੀ ਦੀ, ਤਾਂ ਮੈਂ ਫਸਟ ਮਿਮਿਕਰੀ ਸਟਾਰਟ ਕੀਤੀ ਸੀ 8th ਕਲਾਸ ਵਿੱਚ। ਉਦੋਂ ਮੈਨੂੰ ਖੁਦ ਨਹੀਂ ਪਤਾ ਸੀ ਕਿ ਮਿਮਿਕਰੀ ਕੀ ਹੁੰਦੀ ਹੈ
1: ਜੀ।
2: ਅਸੀਂ ਫੈਮਿਲੀ 'ਚ ਬੈਠੇ ਸੀ, ਸਾਰੇ ਮੂਵੀ ਦੇਖ ਰਹੇ ਸੀ। ਉਹ ਮੂਵੀ ਸੀ ਕੋਈ ਮਿਲ ਗਿਆ, ਤੁਸੀਂ ਅਗਰ ਰਿਤਿਕ ਰੋਸ਼ਨ ਨੂੰ ਵੇਖਿਆ ਹੋਏਗਾ, ਉਹਨਾਂ ਦਾ ਕਰੈਕਟਰ ਰੋਹਿਤ ਮਹਿਰਾ। ਮੈਂ ਸਭ ਤੋਂ ਪਹਿਲੇ ਤੁਹਾਨੂੰ ਆਵਾਜ਼ ਮਿਮਿਕ ਕਰਕੇ ਦਿਖਾਉਣਾ ਚਾਹਾਂਗਾ।
1: ਬਿਲਕੁਲ,
2: ਰੋਹਿਤ ਮਹਿਰਾ ਆਪਣੀ ਮਾਂ ਨੂੰ ਕਹਿ ਰਿਹਾ,
3: ਮਾਂ ਮੈਂ ਆਲ ਇੰਡੀਆ ਰੇਡੀਓ ਪੇ ਆਇਆ ਹੂੰ, ਮਾਂ ਮੈਂ ਸਭ ਕੇ ਸਾਹਮਣੇ ਮਿਮਿਕਰੀ ਕਰ ਰਹਾ ਹੂੰ, ਮੁਝੇ ਬਹੁਤ ਹੀ ਮਜ਼ਾ ਆ ਰਹਾ, ਆਪ ਵੀ ਆਨਾ ਮਾਂ, ਸਭ ਕੋ ਦੇਖ ਰਹੇ ਹਾਂ ਆ ਕੇ।
1: ਕਿਆ ਬਾਤ!
2: ਰੈਂਡਮਲੀ ਇਹ ਪਲਾਨ ਨਹੀਂ ਸੀਗਾ, ਮੈਂ ਅਸੀਂ ਸਾਰੇ ਮੂਵੀ ਦੇਖ ਰਹੇ ਸੀਗੇ ਤੇ ਰੋਹਿਤ ਮਹਿਰਾ ਆਪਣੀ ਆਵਾਜ਼ ਵਿੱਚ ਬੋਲ ਰਿਹਾ ਸੀਗਾ ਰਿਤਿਕ ਰੋਸ਼ਨ, ਤੇ ਜਿੱਦਾਂ ਬੱਚਿਆਂ ਨੂੰ ਕਿਉਰੋਸਿਟੀ ਹੁੰਦੀ ਹੈ ਕਿ ਮਸਤੀ ਕਰਨ ਦੀ, ਤੇ ਮਸਤੀ ਮਸਤੀ ਵਿੱਚ ਮੈਂ ਉਹਦੀ ਆਵਾਜ਼ ਕਾਪੀ ਕਰ ਲਈ। ਉਦੋਂ ਮੈਂ ਖੁਦ ਹੈਰਾਨ ਸੀ ਤੇ ਮੇਰੇ ਸਾਰੇ ਘਰ ਦੇ ਹੈਰਾਨ ਸੀ ਕਿ ਇਹ ਤੂੰ ਕਿੱਦਾਂ ਕਰ ਲਿਆ, ਤੇ ਬੱਚਿਆਂ ਨੂੰ ਖੁਦ ਨਹੀਂ ਸਮਝ ਹੁੰਦੀ, ਮਸਤੀ ਵਿੱਚ ਕੁਝ ਵੀ ਕਰ ਜਾਂਦੇ ਨੇ
1: ਤੇ
2: ਉਹਨੂੰ ਹੀ ਕਲਾ ਕਹਿੰਦੇ ਨੇ।
1: ਬਿਲਕੁਲ,
2: ਉਹ ਬਾਅਦ ਜਾ ਕੇ ਆਕਾਰ ਲੈਂਦੀ ਹੈ ਤੇ ਉਸ ਕਲਾ ਨੂੰ ਆਕਾਰ ਦੇਣ ਵਾਲੇ ਨੂੰ ਕਲਾਕਾਰ ਕਿਹਾ ਜਾਂਦਾ ਹੈ। ਮੈਨੂੰ ਨਹੀਂ ਪਤਾ ਸੀ ਕਿ ਇਹਨੂੰ ਮਿਮਿਕਰੀ ਕਹਿੰਦੇ ਆ, ਮੈਂ ਸਿਰਫ ਇਹੀ ਕਹਿੰਦਾ ਸੀਗਾ ਕਿ ਮੈਂ ਉਹਦੀ ਆਵਾਜ਼ ਕਾਪੀ ਕਰ ਲਈ, ਮੈਂ ਉਹਦੀ ਆਵਾਜ਼ ਕੱਢ ਲਈ ਤੇ ਮੈਂ ਜਿਹੜਾ ਆਉਂਦਾ ਸੀ ਮੈਂ ਉਹਨੂੰ ਸੁਣਾਉਂਦਾ ਸੀ, ਭੂਆ ਆਈ, ਚਾਚੀ ਆਈ, ਗੁਆਂਢੀ ਆਏ, ਜਿੰਨਾ ਆਏ ਉਹਨਾਂ ਨੇ ਸੁਣਾਉਣਾ। ਸਾਰੇ ਖੁਸ਼ ਹੁੰਦੇ ਸੀ ਸੁਣ ਕੇ ਕਿ ਤੁਹਾਡਾ ਮੁੰਡਾ ਬਹੁਤ ਸਿਆਣਾ ਹੈ। ਉਸ ਤੋਂ ਬਾਅਦ ਮੈਂ ਕੁਝ ਕੋਸ਼ਿਸ਼ਾਂ ਕੀਤੀਆਂ, ਕਾਰਟੂਨਸ ਵਿੱਚ ਮੇਰਾ ਫੇਵਰੇਟ ਸੀ ਔਗੀ ਐਂਡ ਦ ਕੋਕਰੋਚਸ।
1: ਓਕੇ,
2: ਰੋਤ ਕੁੱਲੋ ਆ ਕੇ ਇੱਕ ਐਪੀਸੋਡ ਜ਼ਰੂਰ ਦੇਖਣਾ। ਕੋਈ ਮਿਲ ਗਿਆ ਦੀ ਤਰ੍ਹਾਂ ਮੈਂ ਉਹਨੂੰ ਵੀ ਮਿਮਿਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਹੋ ਗਿਆ, ਅਤੇ ਉਸ ਤੋਂ ਬਾਅਦ ਅਵੇਅਰਨੈਸ ਜੋ ਮੈਂ ਖੁਦ ਇਸ ਚੀਜ਼ ਵਿੱਚ ਕੈਚ ਕੀਤੀ ਆਪਣੀ ਸਕੂਲਿੰਗ ਤੋਂ ਬਾਅਦ, 12th ਤੋਂ ਬਾਅਦ।
1: ਮਤਲਬ ਬੇਸਿਕਲੀ ਜੋ ਮਿਮਿਕਰੀ ਹੈ, ਤੁਸੀਂ ਕਿਹਾ ਕਿ ਮਿਮਿਕਰੀ ਵਰਡ ਇੰਨਾ ਇੰਟਰੋਡਿਊਸਡ ਹੀ ਨਹੀਂ ਸੀ। ਜਿਵੇਂ ਆਪਾਂ ਗੱਲ ਕਰੀਏ ਕਿ ਇੱਕ ਐਸੀ ਫੀਲਡ ਹੈ, ਇੱਕ ਐਸਾ ਪ੍ਰੋਫੈਸ਼ਨ ਹੈ ਜਿਹਨੂੰ ਕਾਫੀ ਲੋਕ ਪਹਿਚਾਣਦੇ ਹੀ ਨਹੀਂ, ਸਾਰੇ ਬਸ ਐਵੇਂ ਕਹਿੰਦੇ ਜਿਵੇਂ ਆਪਾਂ ਕਹਿੰਦੇ ਪੰਜਾਬੀ 'ਚ ਕਿ ਮੈਂ ਇਹ ਆਵਾਜ਼ ਕੱਢ ਲਈ, ਲੋਕਾਂ ਨੂੰ ਲੱਗਦਾ ਕਿ ਬਸ ਇਹ ਆਵਾਜ਼ਾਂ ਕੱਢਦਾ, ਜਾਂ ਜਿਵੇਂ ਆਪਾਂ ਬੇਸਿਕਲੀ ਮੈਨੂੰ ਵੀ ਲੱਗਦਾ ਕਿ ਜਦੋਂ ਆਪਾਂ ਮਿਮਿਕਰੀ ਆਰਟਿਸਟ ਦੀ ਗੱਲ ਕਰਦੇ ਹਾਂ ਨਾ, ਤਾਂ ਇੰਨੀ ਨੌਲੇਜ ਜਾਂ ਇੰਨੀ ਬਰੀਫਿੰਗ ਕਿਸੇ ਨੂੰ ਨਹੀਂ ਹੈ ਇਸ ਫੀਲਡ ਬਾਰੇ, ਇਸ ਪ੍ਰੋਫੈਸ਼ਨ ਬਾਰੇ। ਜਦੋਂ ਇਹ ਵਰਡ ਇੰਟਰੋਡਿਊਸ ਹੋਇਆ ਕਿ ਇਹ ਇੱਕ ਮਿਮਿਕਰੀ ਫੀਲਡ ਵੀ ਮੰਨੀ ਜਾਂਦੀ ਹੈ ਜਿਹਦੇ ਤੁਸੀਂ ਡਿਫਰੈਂਟ ਡਿਫਰੈਂਟ ਟਾਈਪਸ ਆਫ ਵੋਇਸਿਸ ਨਾਲ ਪਲੇ ਕਰਦੇ ਹੋ, ਕਰੈਕਟਰਸ ਪਲੇ ਕਰਦੇ ਹੋ, ਤਾਂ ਉਹ ਕਿਵੇਂ ਦੀ ਫੀਲਿੰਗ ਸੀ, ਕਿਸ ਤਰੀਕੇ ਦੀ ਸੈਟਿਸਫੈਕਸ਼ਨ ਸੀ, ਔਰ ਤੁਸੀਂ ਕਿਵੇਂ ਸੋਚਿਆ ਕਿ ਮੈਂ ਇਸ ਪ੍ਰੋਫੈਸ਼ਨ ਨੂੰ ਚੂਜ਼ ਕਰਨਾ?
2: ਐਕਚੁਲੀ ਮਿਮਿਕਰੀ ਵਰਡ ਨੂੰ ਅੱਜ ਦੇ ਸਮੇਂ ਵਿੱਚ ਵੀ ਪਹਿਲੇ ਨਾਲੋਂ ਅਵੇਅਰਨੈਸ ਜ਼ਿਆਦਾ ਮਿਲੀ ਹੈ
1: ਜੀ,
2: ਬਟ ਖਾਸ ਨਹੀਂ
1: ਜੀ।
2: ਜੇ ਮੈਂ ਕਿਸੇ ਨੂੰ ਕਹਾਂ ਕਿ ਮੈਂ ਮਿਮਿਕਰੀ ਆਰਟਿਸਟ ਹਾਂ, ਉਹਨੂੰ ਸਮਝ ਨਹੀਂ ਆਏਗਾ, ਉਹ ਪੁੱਛੇਗਾ ਉਹ ਕੀ ਹੁੰਦਾ ਹੈ।
1: ਬਿਲਕੁਲ,
2: ਜੇ ਕਿਸੇ ਨੂੰ ਪੰਜਾਬੀ ਸਮਝਾਈਏ ਕਿ ਮੈਂ ਆਵਾਜ਼ਾਂ ਕੱਢਦਾ ਜੀ, ਚਾਹੇ ਕਾਰਟੂਨ ਹੈ ਚਾਹੇ ਬਾਲੀਵੁੱਡ ਆਰਟਿਸਟ ਹੈ
1: ਜੀ,
2: ਤੇ ਫਿਰ ਉਹ ਸਮਝਦੇ ਨੇ।
1: ਬਿਲਕੁਲ, ਸਾਡੀ ਗੱਲਾਂ ਦਾ ਸਿਲਸਿਲਾ ਤੇ ਚੱਲਦਾ ਰਹੇਗਾ, ਪਰ ਉਸ ਤੋਂ ਪਹਿਲੇ ਆਪਾਂ ਲੈਣੇ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ।

0: ਵੈਲਕਮ ਬੈਕ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੋਵਾਨੀ ਅਤੇ ਸਾਡਾ ਸੈਗਮੈਂਟ ਚੱਲ ਰਿਹਾ ਸੀ ਜਿਹਦੇ 'ਚ ਅਸੀਂ ਗੱਲ ਕਰ ਰਹੇ ਸੀ ਇੱਕ ਮਿਮਿਕਰੀ ਆਰਟਿਸਟ ਦੇ ਨਾਲ, ਅਤੇ ਆਓ ਉਹਨਾਂ ਨਾਲ ਜੋ ਸਾਡੀ ਗੱਲਬਾਤ ਹੈ ਉਹਨੂੰ ਕੰਟੀਨਿਊ ਰੱਖੀਏ. ਅਤੇ ਹੁਣ ਜਿਵੇਂ ਤੁਸੀਂ ਕਹਿਣਾ ਕਿ ਜਦੋਂ ਸਾਰਿਆਂ ਨੂੰ ਪਤਾ ਲੱਗਦਾ ਕਿ ਮੈਂ ਇੱਕ ਮਿਮਿਕਰੀ ਆਰਟਿਸਟ ਹਾਂ, ਅਤੇ ਸਾਰੇ ਕਹਿੰਦੇ ਫਿਰ ਉਹ ਕੀ ਹੁੰਦਾ, ਕਿਉਰੀਓਸਿਟੀ ਜਾਗਦੇ, ਅਤੇ ਤੁਸੀਂ ਦੱਸਦੇ ਹੋ ਕਿ ਮੈਂ ਆਵਾਜ਼ਾਂ ਕੱਢਦਾ. ਅਤੇ ਮੈਨੂੰ ਲੱਗਦਾ ਸਾਡੇ ਵੀ ਸਾਰੇ ਲਿਸਨਰਸ ਵੇਟ ਕਰ ਰਹੇ ਹੋਣਗੇ, ਸਪੈਸ਼ਲੀ ਮੈਂ ਵੀ ਬਹੁਤ ਵੇਟ ਕਰ ਰਹੀ ਹਾਂ ਕਿ ਤੁਸੀਂ ਸਾਨੂੰ ਅਲੱਗ ਅਲੱਗ ਤਰ੍ਹਾਂ ਦੀ ਆਵਾਜ਼ਾਂ, ਅਲੱਗ ਅਲੱਗ ਤਰ੍ਹਾਂ ਦੀ ਵੋਇਸਿਸ ਤੁਸੀਂ ਸਾਨੂੰ ਸੁਣਾਓ, ਥੋੜ੍ਹਾ ਬਹੁਤ ਡਿਫਰੈਂਟ ਕਰੈਕਟਰਸ.
1: ਫਸਟਲੀ ਮੈਂ ਸਟਾਰਟ ਕਰਾਂਗਾ ਕਾਰਟੂਨਸ ਤੋਂ.
0: ਜੀ,
1: ਬੱਚਿਆਂ ਦਾ ਇੰਟਰਟੇਨਮੈਂਟ ਜ਼ਿਆਦਾ ਜ਼ਰੂਰੀ ਹੈ.
0: ਬਿਲਕੁਲ ਬਿਲਕੁਲ.
1: ਸਭ ਤੋਂ ਪਹਿਲੇ ਮੈਂ ਪਲੇ ਕਰਾਂਗਾ ਔਗੀ ਐਂਡ ਦ ਕੋਕਰੋਚਸ. ਸਭ ਦਾ ਫੇਵਰੇਟ ਆਲ ਟਾਈਮ ਕਰੈਕਟਰ ਔਗੀ.
0: ਜੀ,
1: ਔਗੀ ਆਪਣੇ ਭਰਾ ਜੈਕ ਨੂੰ ਸ਼ਿਕਾਇਤ ਲਗਾ ਰਿਹਾ ਕਿ ਕੋਕਰੋਚਸ ਮੈਨੂੰ ਤੰਗ ਕਰ ਰਹੇ ਆ. ਔਗੀ ਕਿੱਦਾਂ ਕਹੇਗਾ,
2: ਏ ਭਈਆ, ਏ ਦੇਖੇ ਨਾ, ਕੋਕਰੋਚਸ ਤੇ ਮੇਰੀ ਬਹਿਣ ਬਚਾ ਦੀ, ਭਈਆ ਮੁਝੇ ਬਚਾਈਏ ਨਾ.
1: ਜੈਕ ਆਇਆ ਉਹਨੂੰ ਬਚਾਉਣ ਹਰ ਵਾਰ ਦੀ ਤਰ੍ਹਾਂ. ਵੱਡਾ ਭਰਾ ਬਚਾਇਆ ਗਈ,
2: ਔਗੀ ਤੂੰ ਫਿਕਰ ਮਤ ਕਰ, ਤੇਰਾ ਬੜਾ ਭਾਈ ਆ ਰਿਹਾ, ਤੁਝੇ ਕੋਕਰੋਚਸ ਤੋਂ ਛੁਡਾ ਕੇ ਲੈ ਜਾਏਗਾ, ਤੂੰ ਫਿਕਰ ਮਤ ਕਰ, ਅਭੀ ਆ ਰਹਾ ਹੂੰ ਮੈਂ ਫੁੱਲ ਸਪੀਡ ਮੈਂ.
1: ਹੁਣ ਸਭ ਤੋਂ ਸ਼ਰਾਰਤੀ ਉੱਥੇ ਨੇ ਕੋਕਰੋਚਸ, ਉਹਨਾਂ ਨੇ ਕਦੇ ਹਟਣਾ ਨਹੀਂ ਉਹਨੂੰ ਪਰੇਸ਼ਾਨ ਕਰਨ ਤੋਂ. ਕੋਕਰੋਚਸ ਵਾਰੀ ਵਾਰੀ ਪਲਾਨ ਬਣਾ ਰਹੇ ਆ,
3: ਬੱਲੇ ਕੀ ਬਾਨ ਬਜਾ ਦੇਂਗੇ,
2: ਇਹ ਮਾਉ ਬੱਲੇ ਕੋ ਜੋੜੇਂਗੇ ਨਹੀਂ, ਆ ਉਸਕਾ ਖਾਣਾ ਤੇਲ ਮੇਂ ਫਰਾਈ ਕਰਕੇ ਖਾ ਜਾਏਂਗੇ ਸਾਰਾ, ਬੱਲੇ ਕੋ ਭੂਕੇ ਮਾਰ ਦੇਂਗੇ. ਆਹਾਂ,
3: ਬਿੱਲੀ ਕੀ ਬੇੜ ਬਜਾਣੀ ਆਈ ਤੇ ਪਿੱਕੀ.
1: ਪਿੱਛੋਂ ਬੌਬ ਨੇ ਸੁਣ ਲਿਆ ਕਿ ਕਿੰਨਾ ਸ਼ੋਰ ਮਚਾਇਆ, ਯਾਰ ਤੁਸੀਂ ਸ਼ੋਰ ਬੰਦ ਕਰੋ. ਬੌਬ ਭੱਜਦਾ ਭੱਜਦਾ ਆਇਆ,
3: ਡੱਕ ਡੁੱਕੇ ਡੱਕ ਡੁੱਕੇ, ਆਓ ਆਓ, ਇਤਨਾ ਸ਼ੋਰ ਕਿਉਂ ਮਚਾਇਆ ਬਤਾਓ, ਆਓ.
1: ਮਿਕੀ ਮਾਊਸ,
4: ਓ ਹੈਲੋ ਦੋਸਤੋ, ਕੈਸੇ ਹੈ ਆਪ ਲੋਗ, ਤੋ ਇੱਕ ਵਾਰ ਮੇਰੇ ਸਾਥ ਬੋਲੀਏ, ਮਿਸਕਾ ਮਸਕਾ ਮਿਕੀ ਮਾਊਸ.
0: ਕੀ ਬਾਤ ਹੈ,
5: ਓੜੀ ਬਾਬਾ, ਮਿਮਿਕਰੀ ਕਾ ਤੁਮੇ ਕੋ ਆਸਾ ਕਾ ਤੋ ਜੋ ਬਹਾਰ,
3: ਓਏ ਯੁਵਰਾਜ ਮੇਰੇ ਭਾਈ ਮੇਰੇ ਯਾਰ, ਓਏ ਤੂੰ ਬਹੁਤ ਹੀ ਵਧੀਆ ਕਰ ਰਿਹਾ, ਓਏ ਓਏ ਆਲ ਇੰਡੀਆ ਰੇਡੀਓ ਵਾਲੇ ਤੋ ਤੇਰੇ ਕੋ ਬੁਲਾ ਕੇ ਤੇਰੀ ਤੋ ਟਾਵਰ ਹੀ ਬਣਾ ਦੀ, ਓਏ ਓਏ ਆਲ ਇੰਡੀਆ ਰੇਡੀਓ ਵਾਲੇ ਤੋ ਬਹੁਤ ਹੀ ਅੱਛੇ ਯਾਰ.
2: ਅੱਛੇ ਅੱਛੇ ਲੋ ਕਿਆ ਸੁਣਤੇ ਹੈ, ਆਲ ਇੰਡੀਆ ਰੇਡੀਓ ਕੀ ਆਕਾਸ਼ਵਾਣੀ ਸੁਣਤੇ ਹੈ ਵਰਖੋਦਾਰ.

0: ਕਿਆ ਬਾਤ ਹੈ, ਮੈਨੂੰ ਲੱਗਦਾ ਸਾਰੇ ਜਿੰਨੇ ਵੀ ਸਾਡੇ ਲਿਸਨਰਸ ਸੀ ਨਾ, ਸਾਰਿਆਂ ਨੇ ਬਹੁਤ ਅੱਛੀ ਤਰ੍ਹਾਂ ਇੰਜੋਏ ਕਰਿਆ ਹੋਏਗਾ ਗਾਣਾ, ਅਤੇ ਤੁਹਾਡੀ ਆਵਾਜ਼ਾਂ ਵੀ ਜੋ ਤੁਸੀਂ ਸਾਰਿਆਂ ਨੂੰ ਕੱਟ ਕੇ ਸੁਣਾ ਰਹੇ ਹੋ, ਫਿਰ ਉਹ ਚਾਹੇ ਕਾਰਟੂਨ ਜ਼ੋਨ ਜਾਂ ਬਾਲੀਵੁੱਡ ਵੋਇਸਿਸ ਹੋਣ, ਉਹ ਸਾਰੇ ਵੀ ਇੰਜੋਏ ਕਰ ਰਹੇ ਹੋਣਗੇ. ਸੋ ਬੇਸਿਕਲੀ ਆਪਾਂ ਗੱਲ ਕਰੀਏ ਸਟੇਜ ਪਰਫੋਰਮੈਂਸਿਸ ਦੀ. ਆਪਣੇ ਆਪ ਨੂੰ ਇੰਟਰੋਡਿਊਸ ਕਰਾਇਆ ਐਜ਼ ਅ ਮਿਮਿਕਰੀ ਆਰਟਿਸਟ, ਉਹ ਮੂਮੈਂਟ ਕੀ ਸੀ, ਉਹ ਫੀਲਿੰਗ ਕੀ ਸੀ?
1: ਫਸਟ ਟਾਈਮ ਖੁਦ ਨੂੰ ਮਿਮਿਕਰੀ ਆਰਟਿਸਟ ਇੰਟਰੋਡਿਊਸ ਕੀਤਾ ਸੀਗਾ ਆਪਣੀ ਸਕੂਲਿੰਗ ਤੋਂ ਬਾਅਦ, ਕਾਲਜ ਜੁਆਇਨ ਕਰਕੇ. ਕਾਲਜ ਟਾਈਮ ਤੱਕ ਮੈਂ ਸਟੇਜ ਪਰਫੋਰਮੈਂਸਿਸ ਕੀਤੀਆਂ ਸੀ, ਬਟ ਕਾਲਜ ਦੇ ਐਨੁਅਲ ਫੰਕਸ਼ਨਸ ਤੇ, ਪੋਇਮ ਰੈਸਿਟੇਸ਼ਨ ਜਾਂ ਕੁਝ ਹੋਰ.
0: ਬੇਸਿਕਲੀ ਓਵੇਂ ਕਿ ਉਦੋਂ ਤੱਕ ਵੀ ਨਹੀਂ ਪਤਾ ਸੀ ਕਿ ਤੁਸੀਂ ਇੱਕ ਮਿਮਿਕਰੀ ਆਰਟਿਸਟ ਹੋ.
1: ਬਿਲਕੁਲ, ਮੈਨੂੰ ਖੁਦ ਕਲੀਅਰ ਇਮੇਜ ਨਹੀਂ ਸੀਗੀ.
0: ਜੀ,
1: ਇੱਕ ਬੰਦੇ ਨੂੰ ਖੁਦ ਨੂੰ ਕਲੀਅਰ ਇਮੇਜ ਹੋਣੀ ਚਾਹੀਦੀ ਹੈ ਕਿ ਮੈਂ ਕਿਸ ਕਾਬਿਲ ਹਾਂ ਤੇ ਮੈਂ ਕੀ ਕਰਨਾ ਚਾਹੁੰਦਾ. ਸਭ ਤੋਂ ਪਹਿਲੇ ਅਸੀਂ ਆਪਣੇ ਦੋਸਤਾਂ ਨੂੰ ਇੰਟਰੋਡਿਊਸ ਕਰਦੇ ਹਾਂ
0: ਜੀ,
1: ਕਿ ਇਹ ਦੇਖੋ ਮੈਂ ਇਹ ਕਰ ਸਕਦਾ. ਸਭ ਤੋਂ ਵੱਡਾ ਸਪੋਰਟ ਹੀ ਤੁਹਾਡੇ ਦੋਸਤ ਹੁੰਦੇ ਨੇ.
0: ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਤਾਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਹੀ ਬੱਚਿਆਂ 'ਤੇ ਹੈ ਕਿ ਅਸੀਂ ਕਾਲਜ ਜਾ ਰਹੇ ਹਾਂ ਅਤੇ ਅਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਿਵੇਂ ਕਰਨਾ, ਕਿ ਅਗਰ ਸਾਨੂੰ ਪੁੱਛਣਗੇ ਤੈਨੂੰ ਆਉਂਦਾ ਕੀ ਹੈ ਅਤੇ ਕੀ ਦੱਸਣਾ ਉਹਨਾਂ ਨੂੰ, ਉਹ ਐਕਸਾਈਟਮੈਂਟ ਹੀ ਅਲੱਗ ਹੁੰਦੀ ਹੈ ਜਦੋਂ ਇੱਕ ਸਕੂਲ ਗੋਇੰਗ ਬੱਚਾ ਫਸਟ ਈਅਰ 'ਚ ਜਾਏਗਾ, ਕਾਲਜ 'ਚ ਐਡਮਿਸ਼ਨ ਕਰਾਏਗਾ, ਉਹ ਅਲੱਗ ਹੀ ਚੀਜ਼ਾਂ ਹੁੰਦੀਆਂ, ਐਕਸਪੀਰੀਅੰਸ ਹੀ ਅਲੱਗ ਹੁੰਦਾ.
1: ਤਾਂ ਸਭ ਤੋਂ ਵੱਡਾ ਚੈਲੰਜ ਹੈ
0: ਜੀ.
1: ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਕਲਾ ਆਉਣੀ ਚਾਹੀਦੀ ਹੈ. ਕਲਾ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ. ਤੁਸੀਂ ਪੜ੍ਹਾਈ ਦੇ ਕਲਾਕਾਰ ਹੋ ਸਕਦੇ ਹੋ,
0: ਬਿਲਕੁਲ.
1: ਤੁਸੀਂ ਘੁੰਮਣ ਦੇ ਕਲਾਕਾਰ ਹੋ ਸਕਦੇ ਹੋ,
0: ਬਿਲਕੁਲ.
1: ਤੁਸੀਂ ਕਿਸੇ ਨੂੰ ਕਿਹੜਾ ਨਾ ਮੈਂ ਹਰਵਰਡ ਜਿੱਤਣਾ, ਉਹਦੀ ਉਹ ਕਲਾ ਹੈ,
0: ਬਿਲਕੁਲ.
1: ਕਿ ਉਹ ਕਿੱਦਾਂ ਹਰਡਲਸ ਨੂੰ ਓਵਰਕਮ ਕਰਕੇ ਕਿੱਦਾਂ ਜਿੱਤਦਾ ਹੈ. ਹਰ ਇੱਕ ਦੀ ਆਪਣੀ ਆਪਣੀ ਕਲਾ ਹੁੰਦੀ ਹੈ, ਆਪਣੀ ਆਪਣਾ ਪਲੱਸ ਪੁਆਇੰਟ ਹੁੰਦਾ ਹੈ. ਤੁਸੀਂ ਉਹਨੂੰ ਫੜ ਕੇ ਰੱਖੋ ਹਮੇਸ਼ਾ, ਉਹਨੂੰ ਕਦੇ ਨਾ ਛੱਡੋ, ਉਹ ਤੁਹਾਡੀ ਪਹਿਚਾਣ ਹੈ. ਮੈਂ ਮਿਮਿਕਰੀ ਨੂੰ ਆਪਣੀ ਪਹਿਚਾਣ ਬਣਾਇਆ ਕਿਉਂਕਿ ਮੈਨੂੰ ਪਤਾ ਸੀਗਾ ਕਿ ਇੱਕ ਚੀਜ਼ ਹੈ ਜੋ ਮੈਨੂੰ ਰੱਬ ਵੱਲੋਂ ਦਿੱਤੀ ਗਈ ਹੈ ਬਿਨਾਂ ਮੰਗੇ.
0: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜੇ ਆਪਾਂ ਗੱਲ ਕਰਦੇ ਨਾ ਕਿ ਟੈਲੈਂਟ ਜਾਂ ਇੱਕ ਕਲਾ ਰੱਬ ਨੇ ਹਰ ਇੱਕ ਨੂੰ ਬਖਸ਼ੀ ਹੈ, ਤਾਂ ਉਸ ਕਲਾ ਦੀ ਕਦਰ ਕਰਨਾ, ਉਸ ਚੀਜ਼ ਨੂੰ ਪਕੜ ਕੇ ਰੱਖਣਾ, ਉਸ ਚੀਜ਼ ਦਾ ਰਿਆਜ਼ ਕਰਦੇ ਰਹਿਣਾ, ਉਹ ਸਭ ਤੋਂ ਮੇਨ ਚੀਜ਼ ਹੈ. ਤਾਂ ਉਸ ਕਲਾ ਦੀ ਕਦਰ ਤੁਸੀਂ ਇਨ ਐਕਚੁਅਲ ਕਰ ਪਾਉਂਦੇ ਹੋ ਕਿ ਜਦੋਂ ਤੁਸੀਂ ਉਹਨੂੰ ਪ੍ਰੋਪਰ ਟਾਈਮ ਦੇ ਰਹੇ ਹੋ, ਉਹਦੇ ਪ੍ਰੋਪਰ ਕਦਰ ਕਰ ਰਹੇ ਹੋ, ਉਹਨੂੰ ਅੱਛੇ ਤਰੀਕੇ ਨਾਲ ਪਰਫੋਰਮ ਕਰ ਰਹੇ ਹੋ. ਜ਼ਰੂਰੀ ਨਹੀਂ ਹੁੰਦਾ ਕਿ ਆਡੀਅੰਸ ਦਾ ਕੀ ਪਰਸਪੈਕਟਿਵ ਹੈ ਜਾਂ ਲੋਕ ਕੀ ਕਹਿ ਰਹੇ ਨੇ, ਤੁਸੀਂ ਖੁਦ ਸੈਟਿਸਫਾਈ ਹੋਣੇ ਚਾਹੀਦੇ ਹੋ, ਮੇਨ ਚੀਜ਼ ਆਈ ਆਪਾਂ ਮੰਨਦੇ ਹਾਂ. ਔਰ ਫਿਰ ਜਦੋਂ ਗੱਲ ਕਰੀਏ ਆਪਾਂ ਤੁਹਾਡੀ ਜਰਨੀ ਦੀ, ਤਾਂ ਜਰਨੀ ਜਦੋਂ ਤੁਹਾਡੀ ਸ਼ੁਰੂ ਹੋਈ ਔਰ ਤੁਸੀਂ ਸਟੇਜ ਪਰਫੋਰਮੈਂਸਿਸ ਕਰਨੀਆਂ ਸ਼ੁਰੂ ਕੀਤੀਆਂ, ਤਾਂ ਉਹ ਕਾਲਜ ਤੋਂ ਬਾਅਦ ਉਹ ਕਿਹੜਾ ਐਸਾ ਮੂਮੈਂਟ ਸੀ ਜਦੋਂ ਤੁਹਾਡੇ ਫਰੈਂਡਸ ਨੇ, ਟੀਚਰਸ ਨੇ, ਸਭ ਨੇ ਸਪੋਰਟ ਕੀਤਾ, ਜਾਂ ਤੁਹਾਡੇ ਮੈਂਟੋਰ ਸੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਨਹੀਂ ਇਹ ਇੱਕ ਅੱਛਾ ਟੈਲੈਂਟ ਹੈ, ਤੁਸੀਂ ਇਹਨੂੰ ਪਰਸਿਊ ਕਰ ਸਕਦੇ ਹੋ ਇਨ ਫਿਊਚਰ?
1: ਹਰ ਇੱਕ ਦਾ ਆਪਣਾ ਇੱਕ ਐਸਾ ਮੂਮੈਂਟ ਹੁੰਦਾ ਜੋ ਯਾਦਗਾਰ ਹੁੰਦਾ ਹੈ.
0: ਬਿਲਕੁਲ.
1: ਮੈਂ ਜਲੰਧਰ ਦੇ ਹੀ ਕਿਸੇ ਕਾਲਜ 'ਚ ਪਰਫੋਰਮ ਕੀਤਾ ਸੀਗਾ. ਮੈਂ ਉੱਥੇ ਮਿਮਿਕਰੀ ਪਰਫੋਰਮ ਕਰਨ ਨਹੀਂ ਗਿਆ ਸੀਗਾ, ਇੱਕ ਲਿਟਰੇਚਰ ਐਕਟ ਸੀਗਾ, ਮੈਂ ਹੈਰੀ ਪੋਟਰ ਦਾ ਕੈਰੈਕਟਰ ਪਲੇ ਕੀਤਾ ਸੀਗਾ ਉੱਥੇ. ਉਸ ਤੋਂ ਬਾਅਦ ਸਟੇਜ ਜਦੋਂ ਖਾਲੀ ਹੋਇਆ, ਸਾਰੀ ਪਰਫੋਰਮੈਂਸਿਸ ਹੋ ਚੁੱਕੀ ਸੀਗੀਆਂ, ਸਟੇਜ 'ਤੇ ਅਨਾਊਂਸਮੈਂਟ ਹੋਈ ਕਿ ਹੁਣ ਸਾਰੀ ਪਰਫੋਰਮੈਂਸਿਸ ਹੋ ਚੁੱਕੀਆਂ ਨੇ, ਰਿਜ਼ਲਟ ਆਉਂਦਿਆਂ ਤੱਕ ਜੇ ਕੋਈ ਗੈਸਟ ਪਰਫੋਰਮੈਂਸ ਕਰਨਾ ਚਾਹੁੰਦਾ ਹੈ ਤਾਂ ਉਹ ਜੀ ਸੱਦ ਕੇ ਸਟੇਜ 'ਤੇ ਆ ਸਕਦਾ. ਮੈਂ ਭੱਜਦਾ ਭੱਜਦਾ ਸਟੇਜ 'ਤੇ ਗਿਆ ਅਤੇ ਮੈਂ ਕਿਹਾ ਕਿ ਮੈਂ ਇੱਕ ਹੋਰ ਪਰਫੋਰਮੈਂਸ ਕਰਨਾ ਚਾਹੁੰਦਾ. ਉਹਨਾਂ ਨੇ ਮੈਨੂੰ ਮਾਈਕ ਫੜਾਇਆ ਅਤੇ ਕਹਿੰਦੇ ਆ ਜਾਓ ਸਟੇਜ 'ਤੇ. ਉਦੋਂ ਮੈਂ ਐਕਚੁਲੀ ਬੜਾ ਐਕਸਾਈਟਿਡ ਵੀ ਸੀਗਾ ਅਤੇ ਮੈਂ ਰੈਡੀ ਨਹੀਂ ਸੀਗਾ, ਬਟ ਉਹ ਕਹਿੰਦੇ ਕਿ ਜਬ ਉੱਪਰ ਵਾਲਾ ਦੇ ਰਿਹਾ ਤਾਂ ਛੱਪੜ ਫਾੜ ਕੇ ਦਿੱਤਾ.
0: ਬਿਲਕੁਲ, ਆਪਣੇ ਦਿਲ ਦੀ ਆਵਾਜ਼ ਸੁਣਨੀ ਚਾਹੀਦੀ ਹੈ. ਜਦੋਂ ਉਹਨਾਂ ਨੇ ਕਹਿਤਾ ਤਾਂ ਕਹਿਤਾ.
1: ਅਤੇ ਉਦੋਂ ਜਦੋਂ ਮੈਂ ਪਹਿਲੀ ਆਵਾਜ਼ ਮਿਮਿਕ ਕੀਤੀ, ਪਹਿਲੀ ਆਵਾਜ਼ ਕੱਢੀ ਅਤੇ ਆਡੀਅੰਸ ਨੇ ਰੱਜ ਕੇ ਤਾੜੀਆਂ ਮਾਰੀਆਂ.
0: ਕਿਹੜੀ ਆਵਾਜ਼ ਸੀ ਉਹ ਪਹਿਲੀ, ਤੁਸੀਂ ਸਾਨੂੰ ਵੀ ਸੁਣਾਓ.
1: ਤੁਸੀਂ ਅਗਰ ਪੁਰਾਣੀ ਬਾਲੀਵੁੱਡ ਮੂਵੀਜ਼ ਦੇਖੀਆਂ ਹੋਣਗੀਆਂ
0: ਜੀ,
1: ਹੀਰੋ ਹਰ ਕੋਈ ਪਸੰਦ ਕਰਦਾ,
0: ਬਿਲਕੁਲ,
1: ਵਿਲਨ ਨੂੰ ਹਰ ਕੋਈ ਪਸੰਦ ਨਹੀਂ ਕਰਦਾ.
0: ਬਿਲਕੁਲ.
1: ਮੈਂ ਇੱਕ ਵਿਲਨ ਸੁਣਾਉਣਾ ਚਾਹਾਂਗਾ ਤੁਹਾਨੂੰ.

0: ਜਿਹੜੀ ਕੰਮ ਗੰਨਾ ਚੂਸ ਕੇ
1: ਤੇ ਇਹ ਆਵਾਜ਼ ਜਦੋਂ ਮੈਂ ਸਟੇਜ ਤੇ ਮਿਮਿਕ ਕੀਤੀ
2: ਜੀ
1: ਆਡੀਅੰਸ ਵਾਸਤੇ ਵੀ ਇੱਕ ਨਵੀਂ ਕਿੱਕ ਸੀ
2: ਜੀ
1: ਇਹ ਕੀ ਸੁਣ ਲਿਆ ਸੀ ਤੇ ਉਦੋਂ ਦੈਟ ਵਾਸ ਦਾ ਬੈਸਟ ਮੂਮੈਂਟ ਆਫ ਮਾਈ ਲਾਈਫ ਕਿ ਜਦੋਂ ਮੇਰੇ ਵਾਸਤੇ ਸਾਰਿਆਂ ਨੇ ਤਾੜੀਆਂ ਵਜਾਈਆਂ ਕਿ ਤੁਸੀਂ ਇਮੈਜਿਨ ਕਰੋ ਕਿ ਤੁਸੀਂ ਇੱਕ ਆਡੀਟੋਰੀਅਮ ਵਿੱਚ ਬੈਠੇ ਹੋ ਤੁਹਾਡੇ ਸਾਹਮਣੇ ਦੂਰ ਦੂਰ ਤੱਕ ਕੁਰਸੀਆਂ ਲੱਗੀਆਂ ਨੇ ਜੋ ਪੂਰੀ ਫੁੱਲ ਪਈਆਂ ਨੇ ਤੇ ਤੁਹਾਨੂੰ ਮੌਕਾ ਮਿਲਿਆ ਉਹਨਾਂ ਨੂੰ ਐਂਟਰਟੇਨ ਕਰਨ ਦਾ ਤੁਹਾਡੀ ਕਲਾ ਨੂੰ ਉਹਨਾਂ ਨੇ ਪਛਾਣ ਕੇ ਤੁਹਾਡੇ ਵਾਸਤੇ ਤਾੜੀਆਂ ਵਜਾਈਆਂ ਮੇਰੇ ਖਿਆਲ ਨਾਲ ਇੱਕ ਕਲਾਕਾਰ ਵਾਸਤੇ ਇਹ ਇੱਕ ਸਭ ਤੋਂ ਇਮੋਸ਼ਨਲ ਅਚੀਵਮੈਂਟ ਹੈ
2: ਬਿਲਕੁਲ ਮੈਨੂੰ ਲੱਗਦਾ ਕਿ ਇਹ ਸਭ ਦੀ ਲਾਈਫ ਦਾ ਇੱਕ ਐਸਾ ਮੂਮੈਂਟ ਹੁੰਦਾ ਹੈਗਾ ਜਦੋਂ ਉਹਨਾਂ ਨੂੰ ਲੱਗਿਆ ਹੋਏਗਾ ਕਿ ਯਾਰ ਇਹ ਇੱਕ ਐਸੀ ਚੀਜ਼ ਹੈ ਜੋ ਮੈਨੂੰ ਸੈਟਿਸਫੈਕਸ਼ਨ ਦੇ ਰਹੀ ਹੈ ਔਰ ਮੈਂ ਇਹਨੂੰ ਅੱਗੇ ਪਰਸਿਊ ਕਰਨਾ ਚਾਹੁੰਦਾ ਔਰ ਜੋ ਲੋਕ ਕਰ ਜਾਂਦੇ ਆ ਮੈਨੂੰ ਲੱਗਦਾ ਕਿ ਇਸ ਤੋਂ ਬੈਸਟ ਚੀਜ਼ ਕੋਈ ਹੋ ਹੀ ਨਹੀਂ ਸਕਦੀ
1: ਬਿਲਕੁਲ
2: ਸਾਡੇ ਲਿਸਨਰਸ ਨੂੰ ਤੁਸੀਂ ਉਹਨਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ
1: ਇੱਕ ਐਸਾ ਕਰੈਕਟਰ ਹੈ ਜਿਹਦੇ ਵਾਸਤੇ ਕੋਈ ਏਜ ਲਿਮਿਟ ਨਹੀਂ ਹੈ ਉਹਨੇ ਵੱਡੇ ਵੀ ਹਸਾਏ ਆ ਯਾਨੀ ਕਿ ਆਪਾਂ ਕਹਿੰਦੇ ਸਿਆਣੇ ਵੀ ਹਸਾਏ ਨਿਆਣੇ ਵੀ ਹਸਾਏ ਆ
2: ਠੀਕ ਹੈ
1: ਉਹ ਕਰੈਕਟਰ ਮੈਨੂੰ ਲੱਗਦਾ ਕਿਸੇ ਨੂੰ ਗੈਸ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਸੁਣਦੇ ਆ ਸਾਰੇ ਸਾਰਿਆਂ ਨੇ ਪਛਾਣ ਜਾਣਾ
2: ਜੀ
3: ਮੇਰੇ ਪਿਆਰੇ ਦੋਸਤ ਮੈਂ ਆਪਕੋ ਕਹਿਣਾ ਚਾਹਤਾ ਹੂੰ ਅਗਰ ਆਪ ਮੇਰੇ ਕ੍ਰੀਏਟਿਵ ਬਣਨਾ ਚਾਹਤੇ ਹੈ ਤੋ ਆਪਣਾ ਧਿਆਨ ਰੱਖੇ ਗਲੇ ਕਾ ਦਿਮਾਗ ਕਾ ਆਖੋ ਕਾ ਕੰਨ ਕਾ ਕਿਉਂਕਿ ਆਪਕਾ ਸਰੀਰ ਹੀ ਆਪਕੋ ਕੰਟਰੋਲ ਕਰਤਾ ਹੈ
4: ਅਗਰ ਮੈਂ ਕ੍ਰੀਏਟਿਵ ਬਣਨਾ ਨਾ ਲਗਾ ਨਾ ਬਿਲੋ ਮਾਈਕ ਨਹੀਂ ਛੋੜਨਾ ਸਟੇਜ ਨਹੀਂ ਛੋੜਨਾ ਕਲਾ ਕੋ ਨਹੀਂ ਛੋੜਨਾ ਕਿਆ ਸਮਝਾ ਬਿਲੋ
2: ਕਿਆ ਬਾਤ ਹੈ ਮੈਨੂੰ ਲੱਗਦਾ ਹੈ ਸਾਡੇ ਸਾਰੇ ਲਿਸਨਰਸ ਤੁਹਾਡੇ ਇਸ ਮੈਸੇਜ ਨੂੰ ਤੁਹਾਡੀ ਗੱਲ ਨੂੰ ਜ਼ਰੂਰ ਮੰਨਣਗੇ ਅਤੇ ਆਈ ਹੋਪ ਕਿ ਜਿੰਨਿਆਂ ਨੇ ਵੀ ਸੁਣਿਆ ਉਹਨਾਂ ਸਾਰਿਆਂ ਨੂੰ ਬਹੁਤ ਮਜ਼ਾ ਆਇਆ ਹੋਏਗਾ ਅਤੇ ਉਹਨਾਂ ਨੇ ਕੁਛ ਨਾ ਕੁਛ ਜ਼ਰੂਰ ਸਿੱਖਿਆ ਹੋਏਗਾ ਅੱਜ ਦੇ ਸਾਡੇ ਇਸ ਇੰਟਰਵਿਊ ਤੋਂ ਤੁਹਾਡੀਆਂ ਗੱਲਾਂ ਤੋਂ ਤੁਹਾਡੀ ਜਰਨੀ ਤੋਂ ਬਿਕੋਜ਼ ਦੇਖਿਆ ਜਾਏ ਤਾਂ ਪ੍ਰੋਬਲਮਸ ਸਭ ਦੀ ਜਰਨੀ ਚਾਹੁੰਦੇ ਹੋ ਤੁਸੀਂ ਉਹਨੂੰ ਓਵਰਕਮ ਕਿਸ ਤਰੀਕੇ ਨਾਲ ਕਰਦੇ ਹੋ ਇੱਕ ਆਰਟਿਸਟ ਉਹਨੂੰ ਇੱਕ ਆਰਟਿਸਟਿਕ ਵੇ ਨਾਲ ਕਿਵੇਂ ਓਵਰਕਮ ਕਰਦਾ ਉਹ ਮੈਟਰ ਕਰਦਾ ਅਤੇ ਸਭ ਤੋਂ ਮੇਨ ਜੇ ਸਭ ਦੀ ਵਿਲ ਪਾਵਰ ਸਟਰੋਂਗ ਹੋਣੀ ਚਾਹੀਦੀ ਹੈ ਅਤੇ ਤੁਸੀਂ ਕੁਛ ਵੀ ਕਰਨਾ ਆਪਣੀ ਲਾਈਫ 'ਚ ਕੁਛ ਵੀ ਅਚੀਵ ਕਰਨਾ ਤੁਸੀਂ ਬਹੁਤ ਹੈਪੀਲੀ ਉਸ ਚੀਜ਼ ਨੂੰ ਅਚੀਵ ਕਰ ਸਕਦੇ ਹੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸਾਡੇ ਲਿਸਨਰਸ ਨਾਲ ਜੁੜਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ
1: ਥੈਂਕ ਯੂ

0: ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੂ ਵਾਣੀ ਮੇਰੇ ਆਰਜੇ ਖੁਸ਼ੀ ਦੇ ਨਾਲ
1: ਤੇ ਮੇਰੇ ਆਰਜੇ ਲਲਿਤ ਦੇ ਨਾਲ।
0: ਬਿਲਕੁਲ ਲਲਿਤ, ਹੁਣ ਵੇਲਾ ਹੋ ਗਿਆ ਸਾਡੇ ਲਾਸਟ ਸੈਗਮੈਂਟ ਦਾ ਜਿਸ ਦਾ ਨਾਮ ਹੈ ਰੋਜ਼ਗਾਰ ਸਮਾਚਾਰ। ਤੇ ਰੋਜ਼ਗਾਰ ਸਮਾਚਾਰ ਵਿੱਚ ਦੋਸਤੋ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਬਹੁਤ ਹੀ ਲੇਟੈਸਟ ਗੌਰਮੈਂਟ ਨਿਊਜ਼, ਗੌਰਮੈਂਟ ਜੌਬਸ ਦੀ ਨਿਊਜ਼ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ, ਤੁਸੀਂ ਅਪਲਾਈ ਕਿਵੇਂ ਕਰਨਾ ਹੈ ਤੇ ਸਾਰੀ ਡਿਟੇਲਸ ਅਸੀਂ ਦੱਸਦੇ ਹਾਂ। ਤੁਸੀਂ ਜਲਦੀ ਜਲਦੀ ਕਾਪੀ ਪੈਨ ਲੈ ਕੇ ਬੈਠ ਜਾਓ ਤੇ ਅਸੀਂ ਨਿਊਜ਼ ਸੁਣਾਉਣ ਜਾ ਰਹੇ ਹਾਂ ਤੇ ਫਟਾਫਟ ਉਹਨਾਂ ਨੂੰ ਨੋਟ ਕਰ ਲਓ। ਜੌਬਸ ਦੀਆਂ ਨਿਊਜ਼, ਤੇ ਫਸਟ ਜਿਹੜੀ ਜੌਬ ਹੈ ਉਹ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਯਾਨੀ ਕਿ ਐਸ ਐਸ ਸੀ

0: टीजीएल 2026 लगभग 12,250 ਅਸਾਮੀਆਂ ਨਿਕਲੀਆਂ ਨੇ। ਇਸ ਲਈ ਯੋਗਤਾ ਹੈ ਕਿਸੇ ਵੀ ਵਿਸ਼ੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਹੋਵੇ। ਤੇ ਇਹਦੇ ਜਿਹੜੇ ਅਹੁਦੇ ਨੇ ਉਹ ਨੇ ਇਨਕਮ ਟੈਕਸ ਇੰਸਪੈਕਟਰ, ਅਸਿਸਟੈਂਟ ਸਿਲੈਕਸ਼ਨ ਆਫਿਸਰ ਜਾਂ ਐਡੀਟਰ, CBI ਸਬ ਇੰਸਪੈਕਟਰ ਜਾਂ ਅਕਾਊਂਟੈਂਟ ਆਦਿ। ਤੇ ਇਹਦੀ ਉਮਰ ਸੀਮਾ ਜਿਹੜੀ ਹੈ ਦੋਸਤੋ 18 ਤੋਂ 32 ਸਾਲ ਹੈ। ਵੱਖ-ਵੱਖ ਅਹੁਦਿਆਂ ਲਈ ਜੋ ਉਮਰ ਹੈ ਉਹ ਅਲੱਗ-ਅਲੱਗ ਹੈ। ਤੇ ਜਿਹੜੀ ਇਹਦੀ ਚੋਣ ਪ੍ਰਕਿਰਿਆ ਹੈ ਉਹ ਟ੍ਰਾਇਲ 1 ਤੇ ਟ੍ਰਾਇਲ 2 ਦੀ ਪ੍ਰੀਖਿਆ ਜਾਂ ਫਿਰ ਦਸਤਾਵੇਜ਼ ਦੀ ਜਾਂਚ ਦੇ ਨਾਲ ਹੋਏਗੀ। ਅਤੇ ਖਾਸ ਗੱਲ ਇਹ ਹੈ ਕਿ ਇਹ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਭਰਤੀ ਹੈ। ਜੇ ਤੁਸੀਂ ਕਰਨਾ ਚਾਹੁੰਦੇ ਹੋ ਸਰਕਾਰੀ ਨੌਕਰੀ ਅਤੇ ਕਰ ਰਹੇ ਹੋ SSC ਦੀ ਤਿਆਰੀ, ਤਾਂ ਫਟਾਫਟ ਇਹਦੇ ਫੋਰਮ ਫਿਲ ਕਰ ਦਿਓ।
1: ਦੋਸਤੋ ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ ਵੱਲੋਂ ਸਾਲ 2026 ਦੀ ਸਭ ਤੋਂ ਵੱਡੀ ਬੈਂਕਿੰਗ ਟ੍ਰੇਨਿੰਗ ਰਿਕਿਊਰਮੈਂਟ ਜਿਹੜੀ ਆ ਉਹ ਨਿਕਲੀ ਆ, ਜਿਸ ਦੇ ਵਿੱਚ ਟੋਟਲ ਵੈਕੈਂਸੀਜ਼ ਉਹਨਾਂ ਨੇ 7,150 ਜਿਹੜੀਆਂ ਪੋਸਟ ਲਈ ਦਿੱਤੀਆਂ ਨੇ। ਅਤੇ ਇਸ ਦੇ ਵਿੱਚ ਐਲੀਜੀਬਿਲਿਟੀ ਜਿਹੜੀ ਆ ਉਹਨਾਂ ਨੇ ਗ੍ਰੈਜੂਏਸ਼ਨ ਮੰਗੀ ਹੋਈ ਆ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ। ਅਤੇ ਏਜ ਲਿਮਿਟ ਇਸ ਦੇ ਵਿੱਚ 20 ਸਾਲ ਤੋਂ ਲੈ ਕੇ 28 ਸਾਲ ਤੱਕ ਦੀ ਹੋਣੀ ਚਾਹੀਦੀ ਆ। ਅਤੇ ਜਿਹੜੀ ਪੋਸਟਿੰਗ ਆ ਉਹ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਿਤੇ ਵੀ ਹੋ ਸਕਦੀ ਆ। ਅਤੇ ਜਿਹੜੀ ਇਸ ਦੀ ਐਪਲੀਕੇਸ਼ਨ ਸਟਾਰਟ ਆ ਉਹ 19 ਮਈ 2026 ਤੋਂ ਹੋ ਗਈ ਸੀਗੀ। ਅਤੇ ਇਸ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਆ ਉਹ 8 ਜੂਨ 2026 ਨੂੰ ਦਿੱਤੀ ਗਈ ਆ, 26 ਦੀ ਦਿੱਤੀ ਗਈ ਆ। ਅਤੇ ਜਿਹੜਾ ਇਸ ਲਈ ਐਗਜ਼ਾਮ ਆ ਉਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਅਗਲੇ ਮਹੀਨੇ ਯਾਨੀ ਕਿ ਜੁਲਾਈ 2026 ਨੂੰ ਹੋਇਆ ਜਾਵੇਗਾ। ਅਤੇ ਇਸ ਦੇ ਵਿੱਚ ਜਿਹੜੀ ਇਸ ਦੀ ਸਿਲੈਕਸ਼ਨ ਪ੍ਰੋਸੈਸ ਆ ਉਹ ਔਨਲਾਈਨ ਰਿਟਨ ਐਗਜ਼ਾਮ ਦੇ ਦੁਆਰਾ ਹੋਵੇਗੀ। ਅਤੇ ਲੋਕਲ ਲੈਂਗੁਏਜ ਜਿਹੜੀ ਆ ਉਸ ਦਾ ਟੈਸਟ ਇਸ ਦੇ ਵਿੱਚ ਹੋਵੇਗਾ, ਜਿਵੇਂ ਕਿ ਪੰਜਾਬੀ ਜਿਹੜੀ ਆ ਉਹ ਲਾਜ਼ਮੀ ਹੋਣੀ ਚਾਹੀਦੀ ਆ। ਬਾਕੀ ਜੋ ਡਾਕੂਮੈਂਟ ਵੈਰੀਫਿਕੇਸ਼ਨ ਨੇ ਉਹ ਜ਼ਰੂਰ ਹੋਣਗੇ।

0: ਸਟਾਰਟ ਹੋ ਚੁੱਕੀ ਸੀ 15 ਮਈ 2026 ਤੋਂ, ਅਤੇ ਲਾਸਟ ਡੇਟ ਇਸ ਦੀ ਬਸ 2 ਦਿਨ ਰਹਿ ਗਏ ਨੇ, 5 ਜੂਨ 2026 ਤੱਕ ਇਸ ਦੀ ਲਾਸਟ ਡੇਟ ਆ। ਅਤੇ ਇਸ ਤੋਂ ਬਾਅਦ ਜਿਹੜਾ ਇਸਦਾ ਸਿਲੈਕਸ਼ਨ ਪ੍ਰੋਸੈਸ ਹੋਵੇਗਾ ਉਹ ਰਿਟਨ ਐਗਜ਼ਾਮ ਦੇ ਦੁਆਰਾ ਹੋਵੇਗਾ, ਜਿਵੇਂ ਕਿ ਜੋ ਐਮ ਸੀ ਕਿਊ ਕੁਸ਼ਚਨਸ ਹੁੰਦੇ ਨੇ ਉਹ ਹੋਣਗੇ, ਅਤੇ ਪੰਜਾਬੀ ਲੈਂਗੁਏਜ ਜਿਹੜੀ ਹੈ ਉਹ ਉਸਦਾ ਕੁਆਲੀਫਾਇੰਗ ਜਿਹੜਾ ਪੇਪਰ ਹੋਵੇਗਾ, ਅਤੇ ਟੈਕਨੀਕਲ ਸਬਜੈਕਟ ਜਿਹੜੇ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਜੋ ਮੈਰਿਟ ਡਿਸਾਈਡ ਕਰਦੇ ਨੇ ਉਹ ਹੋਣਗੇ, ਅਤੇ ਇਸ ਤੋਂ ਇਲਾਵਾ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ ਹੋਵੇਗੀ।
1: ਬਿਲਕੁਲ ਲਲਿਤ, ਗੱਲ ਕਰ ਲੈਂਦੇ ਹਾਂ ਨੈਕਸਟ ਜੋਬ ਦੀ। ਜਿਹੜੀ ਨੈਕਸਟ ਜੋਬ ਹੈ ਉਹ ਫੋਰੈਸਟ ਰਿਸਰਚ ਇੰਸਟੀਟਿਊਟ ਗਰੁੱਪ ਸੀ ਭਰਤੀ 2026 ਦੀ ਨਿਕਲੀ ਹੈ। ਕੁੱਲ ਅਸਾਮੀਆਂ 91 ਨੇ, ਅਤੇ ਅਹੁਦੇ ਜਿਹੜੇ ਨੇ ਉਹ ਫੋਰੈਸਟ ਗਾਰਡ, LDC, ਟੈਕਨੀਸ਼ੀਅਨ, MTS ਆਦਿ ਨੇ। ਯੋਗਿਅਤਾ 10ਵੀਂ 12ਵੀਂ ITI ਜਾਂ ਫਿਰ ਗ੍ਰੈਜੂਏਸ਼ਨ ਹੋਵੇ, ਉਸ ਅਹੁਦੇ ਦੇ ਅਨੁਸਾਰ ਤੁਹਾਡੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਉਮਰ ਸੀਮਾ 18 ਤੋਂ 30 ਸਾਲ ਹੈ, ਅਤੇ ਕੈਟੇਗਰੀ ਦੇ ਲੋਕਾਂ ਲਈ ਉਮਰ ਸੀਮਾ ਵਿੱਚ ਥੋੜ੍ਹੀ ਜਿਹੀ ਛੋਟ ਵੀ ਦਿੱਤੀ ਗਈ ਹੈ, ਅਤੇ ਤਨਖਾਹ ਇਸਦੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਰੱਖੀ ਜਾਏਗੀ। ਅਤੇ ਚੋਣ ਪ੍ਰਕਿਰਿਆ ਜਿਹੜੀ ਹੈ ਉਹ ਲਿਖਿਤ ਹੋਵੇਗੀ, ਸਕਿੱਲ ਟੈਸਟ ਹੋਵੇਗਾ, ਅਤੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਉਸਦੇ ਬਾਅਦ ਹੀ ਤੁਹਾਨੂੰ ਸਿਲੈਕਟ ਕੀਤਾ ਜਾਵੇਗਾ।

ਬਿਲਕੁਲ ਦੋਸਤੋ, ਅਸੀਂ ਗੱਲ ਕਰ ਰਹੇ ਸੀ ਜੋਬਸ ਦੀ ਕਿ ਜੋਬਸ ਨਿਊਜ਼ ਅਸੀਂ ਦੇ ਰਹੇ ਸੀ ਤੁਹਾਨੂੰ, ਅਤੇ ਜਿਹੜੀ ਅਗਲੀ ਜੋਬ ਹੈ ਉਹ ਹੈ RRB NTPC ਨੋਨ ਟੈਕਨੀਕਲ ਪਰਪਜ਼ ਕੈਟਾਗਰੀ ਹੈ। ਯੋਗਿਅਤਾ ਇਹਦੀ 12ਵੀਂ ਪਾਸ ਜਾਂ ਫਿਰ ਗ੍ਰੈਜੂਏਸ਼ਨ ਹੈ। ਅਲੱਗ ਅਲੱਗ ਜਿਹੜੇ ਅਹੁਦੇ ਨੇ ਉਹਨਾਂ 'ਤੇ ਜੋਬਸ ਨਿਕਲੀ ਹੈ, ਜਿਵੇਂ ਕਿ ਕਲਰਕ, ਜੂਨੀਅਰ ਕਲਰਕ, ਅਕਾਊਂਟ ਕਲਰਕ, ਕਮਰਸ਼ੀਅਲ ਕਮ ਟਿਕਟ ਕਲਰਕ, ਸਟੇਸ਼ਨ ਮਾਸਟਰ, ਗੁਡਸ ਟ੍ਰੇਨ ਮੈਨੇਜਰ ਜਾਂ ਫਿਰ ਸੀਨੀਅਰ ਕਲਰਕ। ਅਤੇ ਜਿਹੜੀ ਇਹਦੀ ਚੋਣ ਪ੍ਰਕਿਰਿਆ ਹੈ ਔਰ CBT 1 ਜਾਂ CBT 2 ਦੇ ਰਾਹੀਂ ਹੋਵੇਗੀ। ਇਹਦੇ ਵਿੱਚ ਟਾਈਪਿੰਗ ਸਕਿੱਲ ਟੈਸਟ ਹੋਵੇਗਾ ਜਾਂ ਫਿਰ ਕੁਝ ਅਹੁਦਿਆਂ 'ਤੇ ਹੋਰ ਵੀ ਵੱਖਰੇ ਟੈਸਟ ਹੋ ਸਕਦੇ ਨੇ। ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਅਤੇ ਮੈਡੀਕਲ ਟੈਸਟ ਸਭ ਤੋਂ ਇੰਪੋਰਟੈਂਟ ਹੋਵੇਗਾ। ਅਤੇ 2026 ਵਿੱਚ NTPC UG 12ਵੀਂ ਪੱਧਰ ਦੀ ਪ੍ਰੀਖਿਆ ਲਈ ਪੜਾਵਾਂ ਵਿੱਚ ਮਈ ਜੂਨ ਦੇ ਵਿੱਚ ਹੋ ਰਹੀ ਐਗਜ਼ਾਮ ਸਿਟੀ ਇਨੀਮੇਸ਼ਨ ਸਲਿੱਪ ਜਾਰੀ ਕੀਤੀ ਜਾ ਚੁੱਕੀ ਹੈ।

0: ਅਤੇ ਇਸ ਦੇ ਇਲਾਵਾ ਵੀ ਹੋਰ ਸਾਰੀ ਵੈਕੈਂਸੀਆਂ ਨਿਕਲੀਆਂ ਨੇ, ਗੱਲ ਕਰ ਲੈਂਦੇ ਹਾਂ ਨੈਕਸਟ ਜੋਬ ਦੀ।
1: ਹਾਂ ਬਿਲਕੁਲ ਖੁਸ਼ੀ, ਅਤੇ ਦੋਸਤੋ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਐੱਸ ਐੱਸ ਸੀ ਸੀ ਜੀ ਐੱਲ 2026 ਦੀ ਇਸ ਸਮੇਂ ਇੰਡੀਆ ਦੀਆਂ ਸਭ ਤੋਂ ਵੱਡੀਆਂ ਗਵਰਨਮੈਂਟ ਜੋਬ ਰਿਕੁਆਇਰਮੈਂਟਸ ਵਿੱਚੋਂ ਇੱਕ ਹੈ, ਅਤੇ ਇਹ ਸੈਂਟਰਲ ਗਵਰਨਮੈਂਟ ਗਰੁੱਪ ਬੀ ਅਤੇ ਗਰੁੱਪ ਸੀ ਪੋਸਟ ਲਈ ਹੁੰਦੀਆਂ ਨੇ। ਅਤੇ ਇਸ ਦੇ ਲਈ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਉਹ 21 ਮਈ 2026 ਨੂੰ ਹੋ ਗਿਆ ਸੀ, ਅਤੇ ਜਿਸ ਦੇ ਵਿੱਚ ਟੋਟਲ ਵੈਕੈਂਸੀਸ 12,256 ਜਿਹੜੀਆਂ ਕਿ ਹੈ ਉਹ ਦਿੱਤੀਆਂ ਗਈਆਂ ਸੀਗੀਆਂ। ਅਤੇ ਇਸ ਦੇ ਵਿੱਚ ਐਲੀਜੀਬਿਲਿਟੀ ਗ੍ਰੈਜੂਏਸ਼ਨ ਮੰਗੀ ਹੋਈ ਆ ਕਿਸੇ ਵੀ ਸਟਰੀਮ ਤੋਂ, ਅਤੇ ਇਹ ਭਰਤੀ ਜਿਹੜੀ ਆ ਉਹ ਸੈਂਟਰਲ ਮਿਨਿਸਟਰੀਸ ਡਿਪਾਰਟਮੈਂਟਸ ਅਤੇ ਆਫਿਸਿਸ ਵਿੱਚ ਜਿਹੜੀ ਕੀ ਹੈ ਹੁੰਦੀ ਹੈ। ਅਤੇ ਐਪਲੀਕੇਸ਼ਨ ਸਟਾਰਟ ਹੋਈ ਸੀਗੀ ਇਸ ਦੀ 21 ਮਈ 2026, ਅਤੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਦੀ ਹੈ 22 ਜੂਨ 2026। ਅਤੇ ਇਸ ਦੀ ਜਿਹੜੀ ਫੀਸ ਹੈ ਉਹ ਜਮ੍ਹਾਂ ਕਰਵਾਉਣ ਦੀ ਲਾਸਟ ਡੇਟ 23 ਜੂਨ 2026 ਹੈ। ਅਤੇ ਇਸ ਦੇ ਵਿੱਚ ਜਿਹੜਾ ਸਿਲੈਕਸ਼ਨ ਪ੍ਰੋਸੈਸ ਆ ਉਹ ਐੱਸ ਐੱਸ ਸੀ ਸੀ ਜੀ ਐੱਲ ਵਿੱਚ ਦੋ ਮੇਨ ਸਟੇਜਿਸ ਜਿਹੜੇ ਕਿ ਹੈ ਉਹ ਹੁੰਦੇ ਨੇ, ਇੱਕ ਟਾਇਰ 1 ਅਤੇ ਇੱਕ ਟਾਇਰ 2। ਅਤੇ ਉਸ ਤੋਂ ਬਾਅਦ ਜੇ ਆਪਾਂ

0: 21 मई 2026 ਤੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਦੀ ਹੈ 22 ਜੂਨ 2026 ਤੇ ਇਸ ਦੀ ਜਿਹੜੀ ਫੀਸ ਹੈ ਉਹ ਜਮ੍ਹਾਂ ਕਰਵਾਉਣ ਦੀ ਲਾਸਟ ਡੇਟ 23 ਜੂਨ 2026 ਹੈ ਤੇ ਇਸ ਦੇ ਵਿੱਚ ਜਿਹੜਾ ਸਿਲੈਕਸ਼ਨ ਪ੍ਰੋਸੈਸ ਆ ਉਹ ਐਸ ਐਸ ਸੀ ਸੀ ਜੀ ਐਲ ਵਿੱਚ ਦੋ ਮੇਨ ਸਟੇਜਸ ਜਿਹੜੇ ਕਿ ਹੈ ਉਹ ਹੁੰਦੇ ਨੇ ਇੱਕ ਟਾਇਰ ਇੱਕ ਅਤੇ ਇੱਕ ਟਾਇਰ ਦੋ ਅਤੇ ਉਸ ਤੋਂ ਬਾਅਦ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਤਕਰੀਬਨ 25,000 ਤੋਂ ਤਕਰੀਬਨ ਇਸ ਦੀ ਸ਼ੁਰੂਆਤ ਹੋ ਜਾਂਦੀ ਆ ਅਤੇ ਅਗਲੀ ਜਿਹੜੀ ਨਿਊਜ਼ ਹੈ ਉਹ ਖੁਸ਼ੀ ਦੱਸਣਗੇ
1: ਬਿਲਕੁਲ ਯੂਨੀਓ ਪਬਲਿਕ ਸਰਵਿਸ ਕਮਿਸ਼ਨ ਜਾਂ ਫਿਰ ਈ ਪੀ ਐੱਫ ਓ ਭਰਤੀ 2026 ਨਿਕਲੀ ਨੇ ਅਤੇ ਅਸਾਮੀਆਂ ਲਗਭਗ 391 ਨੇ ਅਤੇ ਇਹਦੇ ਵਿੱਚ ਬਹੁਤ ਸਾਰੇ ਅਲੱਗ ਅਲੱਗ ਅਹੁਦੇ ਨੇ ਜਿਹਦੇ ਵਿੱਚ ਏ ਪੀ ਐੱਫ ਸੀ ਜਾਂ ਫਿਰ ਅਕਾਊਂਟਸ ਆਫਿਸਰ ਏ ਓ ਦੀ ਵੀ ਭਰਤੀ ਨਿਕਲੀ ਹੈ ਯੋਗਤਾ ਗ੍ਰੈਜੂਏਸ਼ਨ ਚਾਹੀਦੀ ਹੈ ਅਤੇ ਇਸ ਦੇ ਇਲਾਵਾ ਤਨਖਾਹ ਜਿਹੜੀ ਹੈ ਉਹ ਵੀ ਕਾਫੀ ਹੱਦ ਤੱਕ ਮੈਨੂੰ ਲੱਗਦਾ ਚੰਗੀ ਜੀ ਹੈ ਅਤੇ ਜਿਹੜੀ ਇਹਦੀ ਚੋਣ ਪ੍ਰਕਿਰਿਆ ਉਹ ਲਿਖਿਤ ਪ੍ਰੀਖਿਆ ਜਾਂ ਫਿਰ ਇੰਟਰਵਿਊ ਜਾਂ ਫਿਰ ਵੈਰੀਫਿਕੇਸ਼ਨ ਦੇ ਦੁਆਰਾ ਹੀ ਡਿਸਾਈਡ ਕੀਤੀ ਜਾਵੇਗੀ।

0: ਤਾਂ ਜ਼ਰੂਰ ਕਰ ਲੈਣਾ। ਫੇਸਬੁੱਕ ਦੇ ਉੱਤੇ ਸਾਡਾ ਪੇਜ ਹੈ ਆਕਾਸ਼ਵਾਣੀ ਜਲੰਧਰ ਦੇ ਉੱਤੇ, ਅਤੇ ਸਾਨੂੰ ਮੈਸੇਂਜਰ ਦੇ ਉੱਤੇ ਮੈਸੇਜ ਕਰਕੇ ਜ਼ਰੂਰ ਦੱਸਣਾ ਕਿ ਸਾਨੂੰ ਤੁਹਾਨੂੰ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਕਿੱਦਾਂ ਲੱਗਾ।
1: ਬਿਲਕੁਲ ਲਲਿਤ, ਅਤੇ ਹੁਣ ਮੈਨੂੰ ਲੱਗਦਾ ਅਲਵਿਦਾ ਲੈ ਲੈਣਾ ਚਾਹੀਦਾ, ਵਿਦਾ ਮੰਗ ਲੈਣੀ ਚਾਹੀਦੀ ਹੈ ਦੋਸਤੋ, ਮੈਨੂੰ ਆਰਜੇ ਖੁਸ਼ੀ ਨੂੰ
0: ਅਤੇ ਮੈਨੂੰ ਆਰਜੇ ਲਲਿਤ ਨੂੰ ਦਿਓ ਇਜਾਜ਼ਤ। ਨਮਸਕਾਰ।

0: ਬਿਲਕੁਲ ਦੋਸਤੋ, ਗਾਣੇ ਵਿੱਚ ਅਭਿਜੀਤ ਸਾਹਿਬ ਕਹਿ ਰਹੇ ਸੀ ਕਿ ਰੁਕੀਏ ਤੋ ਇਤਨੀ ਵੀ ਕਿਆ ਜਲਦੀ ਹੈ ਜਾਨਕੀ, ਪਰ ਹੁਣ ਜਿਹੜਾ ਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ 6 ਵੱਜਣ ਵਾਲੇ ਨੇ ਅਤੇ ਸਾਡੇ ਜਿਹੜਾ ਸ਼ੋਅ ਦਾ ਆ ਉਹ ਟਾਈਮ ਉਹ ਸਮਾਪਤੀ ਵੱਲ ਜਾ ਰਿਹਾ ਹੈ ਨਾ ਖੁਸ਼ੀ।
1: ਬਿਲਕੁਲ ਦੋਸਤੋ, ਅੱਜ ਅਸੀਂ ਬਹੁਤ ਸਾਰੀ ਦਿਲਚਸਪ ਗੱਲਾਂ ਵੀ ਕੀਤੀਆਂ, ਬਹੁਤ ਸਾਰੀ ਐਜੂਕੇਸ਼ਨਲ ਗੱਲਾਂ ਵੀ ਕੀਤੀਆਂ ਅਤੇ ਬਹੁਤ ਸਾਰੀ ਜੋਬਸ ਦੇ ਰਿਲੇਟਿਡ ਵੀ ਤੁਹਾਨੂੰ ਗੱਲਾਂ ਦੱਸੀਆਂ ਨੇ ਅਤੇ ਮੈਨੂੰ ਲੱਗਦਾ ਹੈ ਕਿ ਲਲਿਤ ਸਾਰੇ ਸਾਡੇ ਲਿਸਨਰਸ ਨੇ ਬਹੁਤ ਇੰਜੋਏ ਕੀਤਾ ਹੋਵੇਗਾ ਪ੍ਰੋਗਰਾਮ।
0: ਬਿਲਕੁਲ, ਕਿਉਂਕਿ ਜਿਹੜੇ ਉਹ ਮਿਮਿਕਰੀ ਆਰਟਿਸਟ ਸੀਗੇ ਨਾ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਇੰਟਰਟੇਨ ਕੀਤਾ ਸਾਨੂੰ, ਹੈ ਨਾ।
1: ਬਿਲਕੁਲ ਬਿਲਕੁਲ ਦੋਸਤੋ, ਅਤੇ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਸੁਣਦੇ ਰਹਿਣਾ ਆਕਾਸ਼ਵਾਣੀ ਨੂੰ ਅਤੇ ਅਸੀਂ ਕੱਲ੍ਹ ਮਿਲਾਂਗੇ ਤੁਹਾਡੇ ਤੋਂ, ਬਟ ਹੁਣ ਜਾਣ ਦਾ ਵੇਲਾ ਹੋ ਚੁੱਕਿਆ ਹੈ
0: ਅਤੇ ਤੁਸੀਂ ਸਾਰਿਆਂ ਨੇ ਜੇ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਫੋਲੋ ਨਹੀਂ ਕੀਤਾ

ਸਾਰੇ ਪੱਤੇ ਖਰਾਬ ਨੇ ਪਰ ਪਾਸੇ ਹਰ ਪਾਸੇ ਮੁਸ਼ਕਲਾਂ ਦਾ ਹਨੇਰਾ ਹੈ ਪਰ ਯਾਦ ਰੱਖਣਾ ਹਨੇਰਾ ਜਿੰਨਾ ਸੰਘਣਾ ਹੁੰਦਾ ਹੈ ਸਵੇਰ ਦਾ ਸੂਰਜ ਓਨਾ ਹੀ ਚਮਕਦਾਰ ਹੁੰਦਾ ਹੈ ਅੱਜ ਦੇ ਸਫ਼ਰ ਵਿੱਚ ਮੈਂ ਤੁਹਾਨੂੰ ਦੋ ਅਜਿਹੀਆਂ ਕਹਾਣੀਆਂ ਸੁਣਾਵਾਂਗੀ ਇੱਕ ਸਾਡੀਆਂ ਕਿਤਾਬਾਂ ਦੇ ਨਾਲ ਖਜ਼ਾਨੇ ਵਿੱਚੋਂ ਨਿਕਲਣਗੀਆਂ ਅਤੇ ਦੂਸਰਾ ਜੋ ਤੁਹਾਨੂੰ ਖੁਦ ਨਾਲ ਦੁਬਾਰਾ ਪਿਆਰ ਕਰਨਾ ਸਿਖਾਵੇਗੀ ਇਹ ਰੀਅਲ ਸਟੋਰੀ ਹੋਏਗੀ ਇਹ ਕਹਾਣੀਆਂ ਜਿਹੜੀਆਂ ਨੇ ਅਸੀਂ ਇੱਕ ਦੂਸਰੇ ਨਾਲ ਸਾਂਝੇ ਕਰਦੇ ਰਹਾਂਗੇ ਸੋ ਇਸ ਪਿਟਾਰੇ ਨੂੰ ਮੈਂ ਅੱਜ ਲੈ ਕੇ ਆਈ ਹਾਂ ਅਤੇ ਪ੍ਰੋਗਰਾਮ ਨੂੰ ਅਸੀਂ ਇੰਜੋਏ ਕਰਨਾ ਹੈ ਜੀ ਨਾਲ ਦੇ ਨਾਲ ਅਤੇ ਕਿਤੇ ਤੁਸੀਂ ਨਹੀਂ ਜਾਣਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਇੱਕ ਪੋਜ਼ਿਟਿਵਿਟੀ ਨਾਲ ਜੁੜਿਆ ਹੋਇਆ ਇੰਸਪੀਰੇਸ਼ਨਲ ਪ੍ਰੋਗਰਾਮ ਹੈ ਜੋ ਸਾਨੂੰ ਸਿਰਫ ਇਹੀ ਸਿਖਾਉਂਦਾ ਹੈ ਕਿ ਜ਼ਿੰਦਗੀ ਸੋਹਣੀ ਹੈ ਇਸ ਨੂੰ ਅਸੀਂ ਇੰਜੋਏ ਕਰਨਾ ਹਰ ਹਾਲਤ ਦੇ ਵਿੱਚ ਅਤੇ ਲਓ ਜੀ ਇਸ ਗੀਤ ਤੋਂ ਬਾਅਦ ਮੁੜ ਕੇ ਆਉਂਦੀ ਹਾਂ ਜੀ ਮੈਂ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਜਿਹਦਾ ਨਾਮ ਹੈ ਜੀ FM 102.7 ਮੇਗਾ ਹਰਟਸ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ।

ਵੈਲਕਮ ਬੈਕ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ। ਮੈਂ ਹਾਂ ਜੀ ਤੁਹਾਡੀ ਆਰ ਜੇ ਦੋਸਤ ਸੁਰਭੀ। ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਜਿਸ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਅੱਜ, ਜੋ ਹਮੇਸ਼ਾ ਮੈਂ ਕਰਦੀ ਆ ਰਹੀ ਹਾਂ। ਮੈਂ ਇਹ ਨਹੀਂ ਚਾਹੁੰਦੀ ਕਿ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਉਦਾਸ ਹੋਵੇ, ਥੋੜ੍ਹਾ ਜਿਹਾ ਕਿ ਹੋਣਾ ਹੀ ਨਹੀਂ ਚਾਹੀਦਾ ਉਦਾਸ। ਜ਼ਿੰਦਗੀ ਵਿੱਚ ਹਰ ਚੀਜ਼ ਜਿਹੜੀ ਨਾ ਮੁਮਕਿਨ ਨਹੀਂ ਹੋ ਸਕਦੀ। ਆਪਾਂ ਸਾਨੂੰ ਲੱਗਦਾ ਕਿ ਯਾਰ ਇਹ ਹੋ ਸਕਦਾ, ਉਹ ਹੋ ਸਕਦਾ, ਕਈ ਵਾਰ ਚੀਜ਼ਾਂ ਨਹੀਂ ਹੁੰਦੀਆਂ, ਫਿਰ ਉਦੋਂ ਆਪਾਂ ਉਦਾਸ ਹੋ ਜਾਂਦੇ ਹਾਂ। ਅਤੇ ਦੋਸਤੋ, ਜੇ ਹੌਸਲੇ ਬੁਲੰਦ ਹੋਣਾ ਤਾਂ ਹਰ ਮੁਸ਼ਕਿਲ ਜਿਹੜੀ ਹੈ ਨਾ ਉਹ ਸੌਖੀ ਲੱਗਦੀ ਹੈ। ਅਤੇ ਜੇ ਮਨ ਵਿੱਚ ਚਾਹ ਹੋਵੇ

ਤਾਂ ਸੁੱਕੀ ਧਰਤੀ 'ਤੇ ਵੀ ਰੌਣਕ ਲੱਗ ਜਾਂਦੀ ਹੈ। ਤੁਹਾਡਾ ਇਸ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰਦੀ ਹਾਂ। ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਜਿੱਥੇ ਹਰ ਕੋਈ ਕਿਸੇ ਨਾ ਕਿਸੇ ਰੇਸ ਵਿੱਚ ਦੌੜ ਰਿਹਾ, ਅਗਲੇ ਕੁਝ ਮਿੰਟਾਂ ਲਈ ਬ੍ਰੇਕ ਲਗਾ ਦਿਓ, ਆਪਣੀ ਗੱਡੀ ਦੀ ਸਪੀਡ ਥੋੜ੍ਹੀ ਹੌਲੀ ਕਰ ਲਓ, ਜੇ ਘਰ ਬੈਠੇ ਹੋ ਤਾਂ ਚਾਹ ਦਾ ਕੱਪ ਹੱਥ ਵਿੱਚ ਫੜ ਲਓ, ਕਿਉਂਕਿ ਅੱਜ ਅਸੀਂ ਕੋਈ ਆਮ ਗੱਲ ਨਹੀਂ ਕਰਨੀ ਹੈ, ਅੱਜ ਅਸੀਂ ਗੱਲ ਕਰਨੀ ਹੈ ਤੁਹਾਡੀ, ਮੇਰੀ ਅਤੇ ਇਸ ਖੂਬਸੂਰਤ ਜ਼ਿੰਦਗੀ ਦੀ। ਦੋਸਤੋ, ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਨਾ ਕਿ ਜ਼ਿੰਦਗੀ ਤਾਸ਼ ਦੇ ਪੱਤਿਆਂ ਵਰਗੀ ਹੈ। ਇਹ ਮੈਂ ਪਹਿਲਾਂ ਵੀ ਕਿਹਾ ਸੀਗਾ, ਜਿਹਦੇ ਵਿੱਚ ਇਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਕਿ ਤਾਸ਼ ਦੇ ਪੱਤੇ ਜਿਹੜੇ ਹੁੰਦੇ ਆ ਨਾ, ਉਹਦੇ ਵਿੱਚ ਜਿਹੜੇ ਦੂਸਰੇ ਪੱਤੇ ਹੁੰਦੇ ਨਾ, ਖਰਾਬ ਪੱਤੇ, ਕਈ ਵਾਰ ਗੇਮ ਨੂੰ ਪਲਟ ਦਿੰਦੇ ਆ। ਇਸ ਕਰਕੇ ਜਿਹੜੇ ਬੁਰੇ ਦਿਨ ਹੁੰਦੇ ਆ ਨਾ, ਉਹ ਉਹਨਾਂ ਖਰਾਬ ਪੱਤਿਆਂ ਵਰਗੇ ਹੀ ਹੈ ਜਿਹੜੇ ਸਾਡੀ ਜ਼ਿੰਦਗੀ ਦੇ ਕਦੇ ਵੀ ਦਿਨ ਨੂੰ ਬਦਲ ਸਕਦੇ ਨੇ। ਸੋ ਹੁਣ ਤੁਸੀਂ ਮੇਰੇ ਨਾਲ ਬਣੇ ਰਹਿਣਾ, ਕਿਉਂਕਿ ਤੁਹਾਡੀ ਦੋਸਤ ਤੁਹਾਡੇ ਲਈ ਬੜੀਆਂ ਵਧੀਆ ਕਹਾਣੀਆਂ ਲੈ ਕੇ ਆਈ ਹੈ। ਸ਼ੁਰੂਆਤ ਕਰੂੰਗੀ ਮੈਂ ਇੱਕ ਪੰਚਤੰਤਰ ਕਹਾਣੀ ਤੋਂ। ਸੋ ਚਲੋ ਤੁਹਾਨੂੰ ਲੈ ਚੱਲਦੀ ਹਾਂ ਬਚਪਨ ਦੀਆਂ ਉਹਨਾਂ ਯਾਦਾਂ ਵਿੱਚ। ਅਸੀਂ ਸਾਰਿਆਂ ਨੇ ਬਚਪਨ ਵਿੱਚ ਪੰਚਤੰਤਰ ਦੀਆਂ ਕਹਾਣੀਆਂ ਜ਼ਰੂਰ ਸੁਣੀਆਂ ਹੋਣੀਆਂ ਨੇ। ਉਹ ਸਿਰਫ ਬੱਚਿਆਂ ਦੇ ਮਨੋਰੰਜਨ ਲਈ ਨਹੀਂ ਹੁੰਦੀਆਂ ਸੀ, ਉਹਨਾਂ ਵਿੱਚ ਜ਼ਿੰਦਗੀ ਦੇ ਵੱਡੇ ਵੱਡੇ ਮੈਨੇਜਮੈਂਟ ਸਬਕ, ਯਾਨੀ ਕਿ ਮੈਨੇਜਮੈਂਟ ਲੈਸਨਸ ਲੁਕੇ ਹੋਏ ਸਨ। ਅਜਿਹੀ ਇੱਕ ਕਹਾਣੀ ਹੈ ਇੱਕ ਸ਼ੇਰ ਦੀ, ਖੁੰਕਾਰ ਸ਼ੇਰ ਦੀ ਅਤੇ ਇੱਕ ਸਿਆਣੇ ਖਰਗੋਸ਼ ਦੀ। ਇਹ ਉਹ ਸਿਆਣਾ ਖਰਗੋਸ਼ ਹੈ ਜਿਹਨੇ ਆਪਣੇ ਨਾਲ ਨਾਲ ਸਭ ਦੀ ਜਾਨ ਬਚਾਈ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਕਹਾਣੀ ਬਾਰੇ ਪਤਾ ਲੱਗ ਗਿਆ ਹੋਣਾ ਅਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਕਹਾਣੀ ਜਿਹੜੀ ਹੈ ਯਾਦ ਵੀ ਆ ਗਈ ਹੋਏਗੀ। ਆ ਗਈ ਹੈ ਨਾ ਯਾਦ? ਇੱਕ ਤਾਂ ਸੀ ਖਰਗੋਸ਼ ਅਤੇ ਕਛੂਏ ਵਾਲੀ ਕਹਾਣੀ, ਇਹ ਕਹਾਣੀ ਉਹ ਤਾਂ ਥੋੜ੍ਹੀ ਅਲੱਗ ਹੈ, ਸ਼ਾਇਦ ਜੇ ਤੁਹਾਨੂੰ ਨਹੀਂ ਵੀ ਯਾਦ ਆਈ ਹੋਏਗੀ ਨਾ, ਅਤੇ ਜਦੋਂ ਮੈਂ ਤੁਹਾਨੂੰ ਸੁਣਾਊਂਗੀ ਨਾ, ਉਮੀਦ ਕਰਦੀ ਹਾਂ ਤੁਹਾਨੂੰ ਇਹ ਯਾਦ ਆ ਹੀ ਜਾਏਗੀ। ਸਲੋ ਚੱਲਦੇ ਹਾਂ ਜੀ ਉਸ ਜੰਗਲ ਵਿੱਚ ਜਿੱਥੇ ਬਹੁਤ ਸੋਹਣਾ ਨੇਚਰ ਹੈ, ਹਰ ਪਾਸੇ ਸਭ ਕੁਛ ਪ੍ਰਕਿਰਤੀ ਨਾਲ ਮਿਲਿਆ ਜੁਲਿਆ ਖੂਬਸੂਰਤੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਪਰ ਇਸ ਜੰਗਲ ਦੇ ਵਿੱਚ ਨਾ ਇੱਕ ਬੜੀ ਖਤਰਨਾਕ ਚੀਜ਼ ਹੋ ਰਹੀ ਹੈ, ਉਹ ਹੈ ਉਸ ਖੂੰਖਾਰ ਸ਼ੇਰ ਦੀ ਗੱਲ ਜੋ ਸਾਰਿਆਂ ਨੂੰ ਬਹੁਤ ਜ਼ਿਆਦਾ ਡਰਾ ਰਿਹਾ ਹੈ। ਇਹ ਸ਼ੇਰ ਬਹੁਤ ਖਤਰਨਾਕ ਹੈ, ਕਿੰਨਾ ਜ਼ਿਆਦਾ ਖਤਰਨਾਕ ਹੈ ਤੁਸੀਂ ਖੁਦ ਹੀ ਦੇਖ ਲਓ। ਇਹ ਸ਼ੇਰ ਜੋ ਸਭ ਨੂੰ ਡਰਾ ਰਿਹਾ ਹੈ, ਭਲਾ ਕਿੱਦਾਂ? ਇਹੋ ਸ਼ੇਰ ਹੈ ਜਿਹਦੇ ਕੋਲ ਹਰ ਇੱਕ ਜਾਨਵਰ ਡਰ ਰਿਹਾ। ਇੱਕ ਨਾ ਬਹੁਤ ਵੱਡਾ ਜੰਗਲ ਸੀ, ਉੱਥੇ ਨਾ ਇੱਕ ਸ਼ੇਰ ਰਹਿੰਦਾ ਸੀ ਜੋ ਬਹੁਤ ਹੀ ਜ਼ਾਲਮ ਅਤੇ ਹੰਕਾਰੀ ਹੁੰਦਾ ਸੀ। ਉਹ ਆਪਣੀ ਸਰੀਰਕ ਤਾਕਤ ਦੇ ਨਸ਼ੇ ਵਿੱਚ ਇੰਨਾ ਅੰਨਾ ਸੀ ਕਿ ਰੋਜ਼ ਬਿਨਾਂ ਵਚਾ ਕਈ ਕਈ ਬੇਕਸੂਰ ਜਾਨਵਰਾਂ ਦਾ ਸ਼ਿਕਾਰ ਕਰ ਦਿੰਦਾ ਸੀ। ਪੂਰੇ ਜੰਗਲ ਵਿੱਚ ਇੱਕੋ ਹੀ ਗੱਲ ਸੀ, ਡਰ, ਸਹਿਮ ਅਤੇ ਨਿਰਾਸ਼ਾ। ਠੀਕ ਉਵੇਂ ਜਿਵੇਂ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਜਦੋਂ ਕੋਈ ਵੱਡੀ ਮੁਸ਼ਕਿਲ ਜਿਵੇਂ ਬਿਜ਼ਨਸ ਵਿੱਚ ਘਾਟਾ ਹੋਣਾ, ਨੌਕਰੀ ਦਾ ਚਲੇ ਜਾਣਾ ਜਾਂ ਕੋਈ ਮਾਨਸਿਕ ਤਣਾਅ ਆਉਂਦਾ ਹੈ, ਤਾਂ ਉਹ ਸਾਨੂੰ ਉਸ ਖੁੰਖਾਰ ਸ਼ੇਰ ਵਰਗੀ ਲੱਗਦੀ ਹੈ। ਸਾਨੂੰ ਲੱਗਦਾ ਹੈ ਕਿ ਇਹ ਮੁਸ਼ਕਿਲ ਸਾਨੂੰ ਖਾ ਜਾਵੇਗੀ। ਜੰਗਲ ਦੇ ਜਾਨਵਰਾਂ ਨੇ ਨਾ ਇੱਕ ਮੀਟਿੰਗ ਕੀਤੀ ਅਤੇ ਸ਼ੇਰ ਦੇ ਨਾਲ ਸਮਝੌਤਾ ਕੀਤਾ। ਸ਼ੇਰ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਬੁਲਾਇਆ। ਜਦੋਂ ਸ਼ੇਰ ਇਸ ਤਰੀਕੇ ਨਾਲ ਦਿਹਾੜਦਾ ਸੀ ਤਾਂ ਸਾਰੇ ਜਾਨਵਰ ਡਰ ਜਾਂਦੇ ਸੀ। ਜਦੋਂ ਜਾਨਵਰਾਂ ਨੇ ਮੀਟਿੰਗ ਕੀਤੀ, ਉਸ ਵਿੱਚ ਸ਼ੇਰ ਨਾਲ ਸਮਝੌਤਾ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਮਹਾਰਾਜ, ਤੁਸੀਂ ਸ਼ਿਕਾਰ ਕਰਨ ਨਾ ਨਿਕਲਿਆ ਕਰੋ, ਅਸੀਂ ਰੋਜ਼ ਖੁਦ ਇੱਕ ਜਾਨਵਰ ਤੁਹਾਡੇ ਕੋਲ ਭੇਜਾਂਗੇ। ਸ਼ੇਰ ਇਸ ਗੱਲ ਨੂੰ ਸੁਣ ਕੇ ਮੰਨ ਗਿਆ। ਹੁਣ ਲਾਈਫ ਦਾ ਯੂ ਟਰਨ ਦੇਖੋ, ਇੱਕ ਦਿਨ ਵਾਰੀ ਆਈ ਇੱਕ ਛੋਟੇ ਜਿਹੇ ਨਿੱਕੇ ਜਿਹੇ ਖਰਗੋਸ਼ ਦੀ। ਦੇਖੋ, ਪਹਿਲਾਂ ਖਰਗੋਸ਼ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਜਾਨਵਰ ਸੀ ਖੁਦ ਅੱਗੇ ਜਾ ਰਹੇ ਸੀ ਔਰ ਸ਼ੇਰ ਦੇ ਅੱਗੇ ਆਪਣੇ ਆਪ ਨੂੰ ਪਰੋਸ ਦਿੰਦੇ ਸੀ ਕਿ ਲਓ ਸਾਨੂੰ ਮਾਰੋ ਅਤੇ ਖਾ ਲਓ, ਕਿਉਂਕਿ ਸ਼ੇਰ ਰੋਜ਼ ਸ਼ਿਕਾਰ 'ਤੇ ਨਿਕਲਦਾ ਸੀ ਅਤੇ ਜਿਹਨੂੰ ਦੇਖਦਾ ਸੀ ਉਹਨੂੰ ਫੜ ਲੈਂਦਾ ਸੀ। ਇਸ ਕਰਕੇ ਸਾਰੇ 'ਚ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਸੀ, ਸਾਰੇ ਕਹਿੰਦੇ ਸੀ ਇਸ ਤਰੀਕੇ ਨਾਲ ਆਪਾਂ ਕਿੱਦਾਂ ਜੰਗਲ ਦੇ ਵਿੱਚ ਘੁੰਮ ਸਕਦੇ ਹਾਂ। ਬਸ ਫਿਰ ਕੀ ਸੀਗਾ, ਸ਼ੇਰ ਜਿਹੜਾ ਸੀਗਾ ਉਹਨੇ ਇਹ ਸ਼ਰਤ ਮੰਨ ਲਈ ਕਿ ਠੀਕ ਹੈ, ਮੈਂ ਮੰਨ ਜਾਂਦਾ। ਸੋ ਇਸ ਮੀਟਿੰਗ ਤੋਂ ਬਾਅਦ ਜਦੋਂ ਇੱਕ ਇੱਕ ਕਰਕੇ ਸਾਰੇ ਜਾਨਵਰ ਸ਼ੇਰ ਦੇ ਅੱਗੇ ਜਾਣ ਲੱਗੇ, ਉਹਨੂੰ ਖਾਣ ਵਾਸਤੇ ਆਪਣੇ ਅੱਗੇ ਪਰੋਸਣ ਲੱਗੇ, ਤਾਂ ਇੱਕ ਦਿਨ ਇਹ ਵਾਰੀ ਆ ਜਾਂਦੀ ਹੈ ਨਿੱਕੇ ਜਿਹੇ ਖਰਗੋਸ਼ ਦੀ। ਖਰਗੋਸ਼ ਸਰੀਰ ਪੱਖੋਂ ਜੰਗਲ ਦਾ ਸਭ ਤੋਂ ਕਮਜ਼ੋਰ ਜਾਨਵਰ ਸੀ, ਕਿਉਂਕਿ ਛੋਟਾ ਜਿਹਾ ਤਾਂ ਹੁੰਦਾ, ਸੋਹਣਾ ਜਿਹਾ ਕੇ ਉੜ ਜਾ ਹੈ ਨਾ, ਬਟ ਕਮਜ਼ੋਰ ਹੁੰਦਾ। ਉਹ ਚਾਹੁੰਦਾ ਤਾਂ ਰੋਂਦਾ ਧੋਂਦਾ ਕਿਸਮਤ ਨੂੰ ਕੋਸਦਾ ਹੋਇਆ ਸ਼ੇਰ ਕੋਲ ਜਾ ਸਕਦਾ ਸੀ, ਪਰ ਉਹਨੇ ਨਾ ਇੱਦਾਂ ਨਹੀਂ ਕੀਤਾ। ਉਸਨੇ ਸੋਚਿਆ, ਮਰਨਾ ਤਾਂ ਤੈਅ ਹੀ ਹੈ, ਪਰ ਡਰ ਡਰ ਕੇ ਕਿਉਂ ਮਰਨਾ? ਕਿਉਂ ਨਾ ਆਪਣੀ ਸਭ ਤੋਂ ਵੱਡੀ ਤਾਕਤ ਯਾਨੀ ਕਿ ਆਪਣੇ ਦਿਮਾਗ ਦੀ ਵਰਤੋਂ ਕੀਤੀ ਜਾਵੇ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਹੈ। ਗੁਰਦਾਸਪੁਰ, ਦੀਨਾਨਗਰ ਅਤੇ ਕਾਤੀਆ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ ਹੈ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ ਅਤੇ ਅੱਜ ਦੁਨੀਆ ਭਰ ਵਿੱਚ ਆਮ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਾਈਕਲਿੰਗ ਦਿਵਸ ਮਨਾਇਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਆਨੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਉਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਰਾਜ ਵਿੱਚ ਪ੍ਰੀ SIR ਮੈਪਿੰਗ ਦਾ 84.62% ਪੂਰਾ ਹੋ ਚੁੱਕਿਆ ਹੈ। ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਕੱਲ੍ਹ ਇੱਕ ਮੀਟਿੰਗ ਦੌਰਾਨ CEO ਨੇ ਉਹਨਾਂ ਨਾਲ 27 ਮਈ ਤੱਕ ਮੈਪ ਨਾ ਕੀਤੇ ਵੋਟਰਾਂ ਦੀ ਇੱਕ ਸੂਚੀ ਸਾਂਝੀ ਕੀਤੀ। CEO ਨੇ ਉਹਨਾਂ ਨੂੰ 25 ਜੂਨ ਤੋਂ ਘਰ ਘਰ ਜਾਣਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਬਲਾਕ ਪੱਧਰੀ ਅਧਿਕਾਰੀਆਂ BLO ਨਾਲ ਤਾਲਮੇਲ ਕਰਕੇ ਪ੍ਰੀ ਮੈਪਿੰਗ ਦੇ ਕੰਮ ਨੂੰ ਜਲਦੀ ਪੂਰਾ ਕਰਨ ਲਈ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਕਿਹਾ। ਅਮਲ ਸੰਬੰਧੀ ਚਿੰਤਾਵਾਂ ਨੂੰ ਸਪਸ਼ਟ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਕੋਈ ਵੋਟਰ ਪ੍ਰੀ SIR ਦੌਰਾਨ ਮੈਪ ਨਾ ਕੀਤਾ ਗਿਆ ਹੋਵੇ, ਵੋਟਰ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਸਥਿਤੀ ਵਿੱਚ ਚੋਣ ਅਧਿਕਾਰੀ ਵੋਟਰ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਕੁਝ ਦਸਤਾਵੇਜ਼ਾਂ ਦੀ ਮੰਗ ਕਰਨਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਯੋਜਨਾ ਦਾ ਦਾਇਰਾ ਵਧਾ ਕੇ ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਫੈਸਲਾ ਰਾਜ ਦੀ ਸਿਹਤ ਬੀਮਾ ਯੋਜਨਾ ਦੇ ਪਸਾਰ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਨਾਲ ਸਿਰਫ਼ ਸਰਕਾਰੀ ਹਸਪਤਾਲਾਂ ਲਈ ਰਾਖਵੀਆਂ ਪ੍ਰਕਿਰਿਆਵਾਂ ਦੀ ਸੂਚੀ ਹੋਰ ਛੋਟੀ ਹੋ ਗਈ ਹੈ ਅਤੇ ਹੁਣ ਲਾਭਪਾਤਰੀਆਂ ਨੂੰ ਕਾਫ਼ੀ ਵੱਡੇ ਸਿਹਤ ਸੇਵਾ ਨੈਟਵਰਕ ਤੋਂ ਇਲਾਜ ਕਰਵਾਉਣ ਦਾ ਮੌਕਾ ਮਿਲੇਗਾ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਨਾਲ ਖਾਸ ਕਰਕੇ ਉਹਨਾਂ ਜ਼ਿਲ੍ਹਿਆਂ ਵਿੱਚ ਸਿਹਤ ਸੇਵਾਵਾਂ ਦੀ ਉਪਲਬਧਤਾ ਵਿੱਚ ਸੁਧਾਰ ਹੋਏਗਾ ਜਿੱਥੇ ਮਾਹਰ ਡਾਕਟਰੀ ਸੇਵਾਵਾਂ ਸੀਮਿਤ ਨੇ ਜਾਂ ਸਰਕਾਰੀ ਹਸਪਤਾਲਾਂ ਉੱਤੇ ਜ਼ਿਆਦਾ ਮਰੀਜ਼ਾਂ ਦੀ ਨਿਰਭਰਤਾ ਏ। ਉਹਨਾਂ ਕਿਹਾ ਕਿ ਇਸ ਨਾਲ ਵੱਡੇ ਸਰਕਾਰੀ ਹਸਪਤਾਲਾਂ 'ਤੇ ਦਬਾਅ ਘਟੇਗਾ। ਨਵੀਆਂ ਮਨਜ਼ੂਰਸ਼ੁਦਾ ਪ੍ਰਕਿਰਿਆਵਾਂ ਵੱਖ ਵੱਖ ਮੈਡੀਕਲ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਨੇ ਜਿਸ ਨਾਲ ਲੋਕਾਂ ਨੂੰ ਭੀੜ ਭੜੱਕੇ ਵਾਲੇ ਵੱਡੇ ਹਸਪਤਾਲਾਂ ਵਿੱਚ ਖੱਜਲ ਖੁਆਰ ਹੋਣ ਦੀ ਬਜਾਏ ਆਪਣੇ ਘਰ ਦੇ ਨੇੜੇ ਹੀ ਇਲਾਜ ਮਿਲ ਸਕੇਗਾ। ਇਸ ਐਲਾਨ ਦੇ ਨਾਲ ਯੋਜਨਾ ਦੇ ਦਾਇਰੇ ਦਾ ਇੱਕ ਹੋਰ ਮਹੱਤਵਪੂਰਨ ਪਸਾਰ ਕੀਤਾ ਗਿਆ ਅਤੇ ਹੁਣ ਇਕੱਲੇ ਰਹਿਣ ਵਾਲੇ ਵਿਅਕਤੀ ਜਿਨ੍ਹਾਂ ਵਿੱਚ ਸੀਨੀਅਰ ਸਿਟੀਜ਼ਨ, ਵਿਧਵਾਵਾਂ ਅਤੇ ਸੁਤੰਤਰ ਤੌਰ 'ਤੇ ਰਹਿਣ ਵਾਲੇ ਹੋਰ ਵਿਅਕਤੀ ਸ਼ਾਮਿਲ ਨੇ ਵੀ ਇਸ ਯੋਜਨਾ ਦਾ ਲਾਭ ਲੈ ਸਕਣਗੇ। ਸਭ ਲਈ ਉਪਲਬਧ ਸਿਹਤ ਬੀਮਾ ਪ੍ਰੋਗਰਾਮ ਪਹਿਲਾਂ ਸਿਰਫ 2 ਜਾਂ ਇਸ ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ਤੱਕ ਸੀਮਿਤ ਸੀ। ਹੁਣ ਇਸ ਦਾ ਲਾਭ ਉਹਨਾਂ ਮਾਪਿਆਂ ਨੂੰ ਵੀ ਮਿਲੇਗਾ ਜਿਨ੍ਹਾਂ ਦੇ ਬੱਚੇ

0: ਦੇਸ਼ਾਂ ਵਿੱਚ ਵਸਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ 225 ਗ੍ਰਾਮ ਹੀਰੋਇਨ ਅਤੇ 6 ਵਿਦੇਸ਼ੀ ਪਿਸਤੌਲ ਸਮੇਤ ਵੱਡੀ ਮਾਤਰਾ ਵਿੱਚ ਗੋਲੀ ਬਾਰੂਦ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰ ਖਿਲਾਫ ਵੱਡੀ ਮੁਹਿੰਮ ਤਹਿਤ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਵਜੋਂ ਹੋਈ ਏ। ਉਹਨਾਂ ਇਹ ਵੀ ਦੱਸਿਆ ਕਿ ਸੁਖਦੇਵ ਸਿੰਘ ਪਹਿਲਾਂ ਵੀ ਇੱਕ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਨੇ ਪਹਿਲਾਂ ਸੁਖਦੇਵ ਸਿੰਘ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਮੌਲਾਨਾ ਨਾਂ ਦੇ ਇੱਕ ਪਾਕਿਸਤਾਨੀ ਸਮੱਗਲਰ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਭੇਜੀ ਜਾਣ ਵਾਲੀ ਖੇਪ ਨੂੰ ਸਰਹੱਦ ਤੋਂ ਪ੍ਰਾਪਤ ਕਰਦਾ ਸੀ। ਇਸ ਤੋਂ ਬਾਅਦ ਮਿਲੀ ਜਾਣਕਾਰੀ ਦੇ ਆਧਾਰ 'ਤੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਦੋਵੇਂ ਸਰਹੱਦ ਤੋਂ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਅੱਗੇ ਨੈਟਵਰਕ ਦੇ ਹੈਂਡਲਰਾਂ ਤੱਕ ਪਹੁੰਚਾਉਂਦੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਹੁਸ਼ਿਆਰਪੁਰ ਵਿੱਚ ਵਿਸ਼ਵ ਚਿਕਿਤਸਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ, ਰੈੱਡ ਕਰਾਸ ਸੁਸਾਇਟੀ ਅਤੇ ਬਿਯੋਂਡ ਦ ਆਈ ਟਰੱਸਟ ਫਾਊਂਡੇਸ਼ਨ ਵੱਲੋਂ ਚਲਾਈ ਗਈ ਈ ਕੂੜਾ ਇਕੱਠਾ ਕਰਨ ਦੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਏ। ਸਿਰਫ਼ 15 ਦਿਨਾਂ ਵਿੱਚ ਜ਼ਿਲ੍ਹੇ ਭਰ ਤੋਂ ਕਰੀਬ 1500 ਕਿਲੋਗ੍ਰਾਮ ਇਲੈਕਟ੍ਰੋਨਿਕ ਕੂੜਾ ਇਕੱਠਾ ਕਰਕੇ ਵਿਗਿਆਨਕ ਰੀਸਾਈਕਲਿੰਗ ਲਈ ਅਧਿਕਾਰਤ ਕੇਂਦਰ ਨੂੰ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਈ ਕੂੜੇ ਦੇ ਸੁਰੱਖਿਅਤ ਅਤੇ ਵਿਗਿਆਨਕ ਨਿਪਟਾਰੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
1: ਬਹੁਤ ਖੁਸ਼ੀ ਦੀ ਗੱਲ ਹੈ ਕਿ ਬਿਯੋਂਡ ਦੀ ਆਈ NGO ਔਰ ਨਾਲ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਚੜ੍ਹਦਾ ਸੂਰਜ ਕੈਂਪੇਨ ਦੇ ਅੰਡਰ ਇੱਕ ਈ ਵੇਸਟ ਮੈਨੇਜਮੈਂਟ ਤੇ ਇੱਕ ਬਹੁਤ ਵੱਡਾ ਉਪਰਾਲਾ ਲੈ ਕੇ ਆਈ ਹੈ, ਜਿਸ ਦੇ ਤਹਿਤ ਸਾਰੇ ਸ਼ਹਿਰ 'ਚ ਵੱਖ ਵੱਖ ਸਕੂਲਾਂ ਅਤੇ ਵੱਖ ਵੱਖ ਵੈਲ ਮੀਨਿੰਗ ਪਬਲਿਕ ਸਪਿਰਿਟਿਡ ਸਿਟੀਜ਼ਨਸ ਦੇ ਨਾਲ ਜੁੜ ਕੇ 1 ਟਨ ਤੋਂ ਜ਼ਿਆਦਾ ਈ ਵੇਸਟ ਅਸੀਂ 15 ਦਿਨ ਦੇ ਅੰਦਰ ਅੰਦਰ ਇਕੱਠਾ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਕੀਤਾ, ਜਿਹੜਾ ਅਸੀਂ ਰੀਸਾਈਕਲਿੰਗ ਵੱਲ ਅੱਜ ਟਰੱਕ ਤੋਰਿਆ। ਇੱਕ ਬਹੁਤ ਹੀ ਮੀਨਿੰਗਫੁਲ, ਬਹੁਤ ਅਹਿਮ ਉਪਰਾਲਾ ਹੈ, ਨਾ ਸਿਰਫ ਸਾਡੀ ਈ ਵੇਸਟ ਮੈਨੇਜਮੈਂਟ ਨੂੰ ਬਿਹਤਰ ਕਰਨ ਲਈ, ਸਾਇੰਟਿਫਿਕ ਕਰਨ ਲਈ, ਸਗੋਂ ਸਾਡੇ ਸ਼ਹਿਰ, ਸਾਡੇ ਬੱਚਿਆਂ ਵਿੱਚ, ਸਾਡੇ ਸਿਟੀਜ਼ਨਸ ਦੇ ਵਿੱਚ ਇਹ ਭਾਵਨਾ ਆਵੇ ਕਿ ਅਸੀਂ ਆਪਣੇ ਵੇਸਟ ਨੂੰ ਕਿਵੇਂ ਮੈਨੇਜ ਕਰਨਾ ਹੈ।
0: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਗੁਰਦਾਸਪੁਰ 'ਚ 36 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਸ ਨਾਲ ਕੁੱਲ 170 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਇਸੇ ਤਰ੍ਹਾਂ ਦੀਨਾਨਗਰ ਵਿਖੇ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ, ਜਿਸ ਨਾਲ ਕੁੱਲ 95 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਕਾਦੀਆਂ ਵਿਖੇ 21 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਸ ਨਾਲ ਕੁੱਲ 93 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਇਸ ਦੌਰਾਨ ਨਾਮਜ਼ਦਗੀ ਕਾਗਜ਼ ਭਰਨ ਵਾਲਿਆਂ ਦੀ ਕੁੱਲ ਗਿਣਤੀ 358 ਹੋ ਗਈ ਹੈ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਹੋਏਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਏ। ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਉਸੇ ਦਿਨ 13 ਜੂਨ ਨੂੰ ਕੀਤੀ ਜਾਏਗੀ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ। ਇਸ ਮੌਕੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨੂੰ ਪੰਜਾਬ ਲਈ ਆਦਰਸ਼ ਦੱਸਦਿਆਂ ਸੂਬੇ ਵਿੱਚ ਖੁਸ਼ਹਾਲੀ, ਭਾਈਚਾਰੇ ਅਤੇ ਸੁਸ਼ਾਸਨ ਵਾਲਾ ਪੰਜਾਬ ਸਿਰਜਣ ਦਾ ਸੰਕਲਪ ਦੁਹਰਾਇਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੰਤਰੀਆਂ ਸਮੇਤ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ। ਅੱਜ ਦੁਨੀਆ ਭਰ 'ਚ ਆਮ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਾਈਕਲਿੰਗ ਦਿਵਸ ਮਨਾਇਆ ਜਾ ਰਿਹਾ ਹੈ। ਸਾਈਕਲਿੰਗ ਕਲੱਬ ਇਸ ਦਿਨ ਨੂੰ ਆਪਣੇ ਤੌਰ 'ਤੇ ਸਾਈਕਲਿੰਗ ਇਵੈਂਟਸ ਕਰਵਾ ਕੇ ਵੱਡੇ ਪੱਧਰ 'ਤੇ ਮਨਾਉਂਦੇ ਨੇ। ਅੰਤਰਰਾਸ਼ਟਰੀ ਸਾਈਕਲਿਸਟ ਸਟੇਟ ਅਵਾਰਡੀ ਬਲਰਾਜ ਸਿੰਘ ਚੌਹਾਨ ਦੀ ਅਗਵਾਈ 'ਚ ਅੱਜ ਹੁਸ਼ਿਆਰਪੁਰ 'ਚ ਇੱਕ ਸਾਈਕਲ ਰੈਲੀ ਕੱਢੀ ਗਈ। ਸਾਈਕਲ ਚਲਾਓ, ਰੋਗ ਬਚਾਓ, ਸਾਈਕਲ ਚਲਾਓ, ਪ੍ਰਦੂਸ਼ਣ ਬਚਾਓ ਦਾ ਸੰਦੇਸ਼ ਦਿੰਦਿਆਂ ਇਹ ਰੈਲੀ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ 'ਚੋਂ ਲੰਘੀ। ਇਸ ਮੌਕੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਭੱਜ ਨੱਠ ਦੀ ਜ਼ਿੰਦਗੀ ਕਾਰਨ ਅਸੀਂ ਆਪਣੀ ਸਿਹਤ ਪ੍ਰਤੀ ਲਾਪਰਵਾਹ ਹੋ ਗਏ ਹਾਂ ਅਤੇ ਮਸ਼ੀਨਰੀ 'ਤੇ ਹੀ ਨਿਰਭਰ ਹੋ ਕੇ ਰਹਿ ਗਏ ਹਾਂ। ਉਹਨਾਂ ਨੇ ਸਾਰਿਆਂ ਨੂੰ ਸਮਾਂ ਕੱਢ ਕੇ ਹਰ ਰੋਜ਼ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ।
2: ਅੱਜ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਸਾਈਕਲਿੰਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅਤੇ ਆਸ ਕਰਦਾ ਹਾਂ ਕਿ ਅੱਜ ਦੇ ਦਿਨ ਤੁਸੀਂ ਵੀ ਸਾਰੇ ਪ੍ਰਣ ਕਰੀਏ ਕਿ ਆਪਾਂ ਹਰ ਰੋਜ਼ ਸਾਈਕਲ ਚਲਾਇਆ ਕਰੀਏ। ਸਾਈਕਲ ਇੱਕ ਐਸੀ ਚੀਜ਼ ਆ ਵੀ ਤੁਹਾਨੂੰ ਜ਼ਰੂਰੀ ਨਹੀਂ ਕੋਈ ਮਹਿੰਗਾ ਸਾਈਕਲ ਲੈਣਾ, ਜਿਹੜਾ ਵੀ ਘਰ ਵਿੱਚ ਸਾਈਕਲ ਪਿਆ ਆ ਉਹਨੂੰ ਕਿਸੇ ਟਾਈਮ ਵੀ ਚਲਾਓ, ਸਵੇਰੇ ਚਲਾਓ, ਸ਼ਾਮ ਨੂੰ ਚਲਾਓ,

0: ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਕਸ਼ਮੀਰ ਦੇ ਮਸ਼ਹੂਰ ਸਵਾਦਲੇ ਚੈਰੀ ਨੂੰ ਅੰਮ੍ਰਿਤਸਰ ਤੋਂ ਹਾਈ ਸਪੀਡ ਰੇਲ ਰਾਹੀਂ ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਏ। ਅੰਮ੍ਰਿਤਸਰ ਤੋਂ ਇਹ ਫਲ ਰੇਲਵੇ ਦੀਆਂ ਵਿਸ਼ੇਸ਼ ਪਾਰਸਲ ਵੈਨਾਂ ਰਾਹੀਂ ਕਰੀਬ 29 ਘੰਟਿਆਂ ਵਿੱਚ ਗੁਜਰਾਤ ਦੇ ਵਡੋਦਰਾ ਅਤੇ ਸੂਰਤ ਅਤੇ 31 ਘੰਟਿਆਂ ਵਿੱਚ ਮੁੰਬਈ ਦੇ ਭਾਂਦਰਾ ਪਹੁੰਚਦਾ ਏ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫੇਰ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦਿੱਤੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ। ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ ਹੈ ਅਤੇ ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
2: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
1: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
3: ਹਰ ਘਰ ਸੂਰਿਆ ਘਰ।
4: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
5: ਆਪਣੀ ISP.com।

ਟੇਕਣ ਲਈ ਮਜਬੂਰ ਕਰ ਦਿੱਤਾ ਹੋਵੇ। ਅਸੀਂ ਇਸ ਇਨਸਾਨ ਦੀ ਗੱਲ ਕਰ ਰਹੇ ਹਾਂ ਕਿ ਜਿਹਨੇ ਮੁਸ਼ਕਲਾਂ ਨੂੰ ਵੀ ਨਾ ਗੋਡੇ ਟਿਕਾ ਦਿੱਤੇ ਨੇ। ਆਂਧਰਾ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬ ਕਿਸਾਨ ਦੇ ਘਰ ਵਿੱਚ ਇੱਕ ਬੱਚੇ ਨੇ ਜਨਮ ਲਿਆ, ਪਰ ਜਦੋਂ ਪਰਿਵਾਰ ਉਸ ਬੱਚੇ ਦਾ ਚਿਹਰਾ ਦੇਖਦਾ ਹੈ ਤਾਂ ਖੁਸ਼ੀ ਦੀ ਬਜਾਏ ਉਹਨਾਂ ਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ, ਕਿਉਂਕਿ ਉਹ ਬੱਚਾ ਦੇਖ ਨਹੀਂ ਸਕਦਾ ਸੀ। ਉਹ ਜਨਮ ਤੋਂ ਹੀ 100% ਨੇਤਰਹੀਨ ਸੀ, ਯਾਨੀ ਕਿ ਬਲਾਇੰਡ। ਪਿੰਡ ਦੇ ਲੋਕ, ਰਿਸ਼ਤੇਦਾਰ ਸਭ ਇਕੱਠੇ ਹੋ ਗਏ ਅਤੇ ਇਹ ਕਹਿਣ ਲੱਗੇ, ਇਹ ਬੱਚਾ ਤਾਂ ਪਾਪਾ ਦਾ ਫਲ ਹੈ, ਇਹ ਪਰਿਵਾਰ ਦੇ ਬੋਝ ਬਣੇਗਾ, ਇਹ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦਾ, ਇਸ ਨੂੰ ਕਿਸੇ ਨਾ ਅਨਾਥ ਆਸ਼ਰਮ ਵਿੱਚ ਛੱਡ ਆਓ। ਇਹ ਸਲਾਹ ਲੋਕ ਉਹਨਾਂ ਦੇ ਮਾਂ ਬਾਪ ਨੂੰ ਦੇਣ ਲੱਗ ਗਏ। ਸੋਚੋ ਉਹਨਾਂ ਦੇ ਮਾਂ ਬਾਪ 'ਤੇ ਕੀ ਬੀਤੇਗੀ, ਜਿਨ੍ਹਾਂ ਨੇ ਇੱਕ ਬੱਚੇ ਨੂੰ ਪੈਦਾ ਤਾਂ ਕੀਤਾ ਜਿਹਦੀ ਖੁਸ਼ੀ ਮਨਾਉਣਾ ਚਾਹੁੰਦੇ ਸੀ, ਪਰ ਇਹ ਖੁਸ਼ੀ ਗਮ ਦੇ ਵਿੱਚ ਬਦਲ ਗਈ। ਇਹ ਗਮ ਇੰਨਾ ਜ਼ਿਆਦਾ ਉਹਨਾਂ ਨੂੰ ਉਦੋਂ ਨਹੀਂ ਲੱਗਾ ਹੋਏਗਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਬੱਚਾ ਨਹੀਂ ਦੇਖ ਸਕਦਾ, ਜਿੰਨਾ ਜ਼ਿਆਦਾ ਇਹ ਗਮ ਉਹਨਾਂ ਲੋਕਾਂ ਨੇ ਦਵਾ ਦਿੱਤਾ ਜੋ ਉਹਦੇ ਆਸ ਪਾਸੇ, ਜਿਨ੍ਹਾਂ ਨੇ ਇਹ ਕਿਹਾ ਕਿ ਇਹਨੂੰ ਆਸ਼ਰਮ ਵਿੱਚ ਛੱਡ ਆਓ। ਸੋਚ ਕੇ ਦੇਖੋ ਦੋਸਤੋ, ਇੱਕ ਪਾਸੇ ਗਰੀਬੀ, ਦੂਜੇ ਪਾਸੇ ਅੰਨਾਪਨ ਅਤੇ ਤੀਜੇ ਪਾਸੇ ਸਮਾਜ ਦੇ ਤਾਨੇ। ਇਹ ਮੁਸ਼ਕਿਲ ਉਸ ਜੰਗਲ ਦੇ ਖੁੰਖਾਰ ਸ਼ਹਿਰ ਨਾਲੋਂ ਵੀ ਕਈ ਗੁਣੀ ਵੱਡੀ ਹੈ, ਪਰ ਸ਼੍ਰੀਕਾਂਤ ਦੇ ਮਾਪਿਆਂ ਨੇ ਲੋਕਾਂ ਦੀ ਇੱਕ ਨਹੀਂ ਸੁਣੀ, ਉਹਨਾਂ ਨੇ ਆਪਣੇ ਬੱਚੇ ਨੂੰ ਪਿਆਰ ਦਿੱਤਾ। ਤੁਹਾਨੂੰ ਪਤਾ ਦੋਸਤੋ, ਜਦੋਂ ਸ਼੍ਰੀਕਾਂਤ ਨਾ ਸਕੂਲ ਗਿਆ ਤਾਂ ਉਸਨੂੰ ਕਲਾਸ ਵਿੱਚ ਸਭ ਤੋਂ ਪਿੱਛੇ ਇਕੱਲੇ ਬਿਠਾ ਦਿੱਤਾ ਜਾਂਦਾ ਸੀ, ਕੋਈ ਬੱਚਾ ਉਸ ਨਾਲ ਖੇਡਦਾ ਨਹੀਂ ਸੀ। ਪਰ ਸ਼੍ਰੀਕਾਂਤ ਨੇ ਰੋਣ ਦੀ ਬਜਾਏ ਨਾ ਆਪਣੀ ਪੜ੍ਹਾਈ 'ਤੇ ਫੋਕਸ ਕੀਤਾ। ਉਹ ਸੁਣ ਕੇ ਸਭ ਕੁਝ ਯਾਦ ਕਰ ਲੈਂਦਾ ਸੀ। 10ਵੀਂ ਕਲਾਸ ਵਿੱਚ ਉਸਨੇ ਸਭ ਤੋਂ ਜ਼ਿਆਦਾ ਨੰਬਰ ਹਾਸਲ ਕੀਤੇ। ਇਹ ਸ਼ਾਨਦਾਰ ਨੰਬਰ ਦੇ ਕੇ ਉਹ ਵੀ ਬੱਚੇ ਹੈਰਾਨ ਰਹਿ ਗਏ, ਜਿਨ੍ਹਾਂ ਦੇ ਕੋਲ ਅੱਖਾਂ ਵੀ ਨੇ, ਹੱਥ ਵੀ ਨੇ, ਪੈਰ ਵੀ ਨੇ, ਮੂੰਹ ਵੀ ਨੇ, ਅਤੇ ਉਹ ਜ਼ਿੰਦਗੀ ਸਭ ਕੁਝ ਕਰ ਸਕਦੇ ਨੇ। ਇੱਥੋਂ ਤੱਕ ਸਿੱਖ ਉਹਨਾਂ ਬੱਚਿਆਂ ਨੂੰ ਜ਼ਰੂਰ ਮਿਲ ਗਈ, ਪਰ ਇਹ ਲੜਾਈ ਅਸਲੀ ਸ਼ੁਰੂ ਬਾਅਦ ਵਿੱਚ ਹੁੰਦੀ ਹੈ। ਅੱਗੇ ਜਾ ਕੇ ਕੀ ਕੁਝ ਹੁੰਦਾ ਇਹ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ, ਪਰ ਇਸ ਤੋਂ ਪਹਿਲਾਂ ਇੱਕ ਗੀਤ ਜ਼ਰੂਰ ਪਲੇ ਕਰਾਂਗੀ ਮੈਂ। ਉਸ ਤੋਂ ਬਾਅਦ ਸ਼੍ਰੀਕਾਂਤ ਦੀ ਅਗਲੀ ਜ਼ਿੰਦਗੀ ਵਿੱਚ ਉਹਨੇ ਜੋ ਕੀਤਾ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ, ਤੁਸੀਂ ਸੋਚ ਵੀ ਨਹੀਂ ਸਕਦੇ ਹੈ। ਸੋ ਇਸ ਗੀਤ ਤੋਂ ਬਾਅਦ ਕਹਾਣੀ ਅੱਗੇ ਕੰਟੀਨਿਊ ਕਰਦੇ ਹਾਂ।

ਜੋ ਈਕੋ ਫਰੈਂਡਲੀ ਪੈਕੇਜਿੰਗ ਬਣਾਉਂਦੀ ਹੈ। ਅੱਜ ਉਹ ਕੰਪਨੀ ਨਾ ਕਰੋੜਾਂ ਰੁਪਏ ਦੀ ਹੈ, ਪਰ ਸਭ ਤੋਂ ਖੂਬਸੂਰਤ ਗੱਲ ਪਤਾ ਕੀ ਹੈ, ਉਸ ਕੰਪਨੀ ਵਿੱਚ ਕੰਮ ਕਰਨ ਵਾਲੇ 60-70% ਕਰਮਚਾਰੀ ਉਹ ਲੋਕ ਹਨ ਜੋ ਦੇਖ ਨਹੀਂ ਸਕਦੇ, ਸੁਣ ਨਹੀਂ ਸਕਦੇ, ਜਾਂ ਸਰੀਰਕ ਤੌਰ 'ਤੇ ਅਪਾਹਜ ਹਨ। ਜਿਸ ਇਨਸਾਨ ਨੂੰ ਦੁਨੀਆ ਕਹਿੰਦੀ ਸੀ ਕਿ ਇਹ ਦੂਜਿਆਂ 'ਤੇ ਬੋਝ ਬਣੇਗਾ, ਅੱਜ ਉਹ ਹਜ਼ਾਰਾਂ ਲੋਕਾਂ ਦੇ ਘਰਾਂ ਦਾ ਚੁੱਲ੍ਹਾ ਬਾਲ ਰਿਹਾ, ਉਹਨਾਂ ਦਾ ਸਹਾਰਾ ਬਣਿਆ ਹੋਇਆ। ਦੋਸਤੋ, ਸ਼੍ਰੀਕਾਂਤ ਬੋਲਾ ਦੀ ਇਹ ਕਹਾਣੀ ਸੁਣ ਕੇ ਰੂਹ ਕੰਬ ਜਾਂਦੀ ਹੈ ਅਤੇ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ, ਪਰ ਇਹ ਹੰਝੂ ਕਮਜ਼ੋਰੀ ਦੇ ਨਹੀਂ ਹੈ, ਇਹ ਹੰਝੂ ਉਮੀਦ ਦੇ ਨੇ। ਸੋਚ ਕੇ ਦੇਖੋ, ਜਦੋਂ ਸ਼੍ਰੀਕਾਂਤ ਬੋਲਾ ਤੋਂ ਪੁੱਛਿਆ ਗਿਆ ਕਿ ਤੁਸੀਂ ਦੇਖ ਨਹੀਂ ਸਕਦੇ, ਤੁਹਾਨੂੰ ਕਿਵੇਂ ਲੱਗਦਾ ਹੈ, ਤਾਂ ਉਹਨਾਂ ਨੇ ਇੱਕ ਬਹੁਤ ਹੀ ਕਮਾਲ ਦੀ ਗੱਲ ਕਹੀ ਸੀ। ਉਹਨਾਂ ਨੇ ਕਿਹਾ, ਦੁਨੀਆ ਕਹਿੰਦੀ ਹੈ ਕਿ ਮੈਂ ਕੁਝ ਨਹੀਂ ਦੇਖ ਸਕਦਾ, ਪਰ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਵੀ ਉਹ ਸੁਪਨੇ ਦੇਖ ਸਕਦਾ ਜੋ ਦੁਨੀਆ ਅੱਖਾਂ ਖੋਲ੍ਹ ਕੇ ਵੀ ਨਹੀਂ ਦੇਖ ਸਕਦੇ। ਕਿੰਨੀ ਸੋਹਣੀ ਗੱਲ ਉਹਨਾਂ ਨੇ ਕਹੀ ਹੈ। ਐਕਚੁਅਲ ਦੇ ਵਿੱਚ, ਰਿਐਲਿਟੀ ਦੇ ਵਿੱਚ ਵੀ ਇਹੀ ਚੀਜ਼ ਹੈ ਕਿ ਰੱਬ ਨੇ ਸਾਨੂੰ ਅੱਖਾਂ ਤਾਂ ਦਿੱਤੀਆਂ ਨੇ, ਅਸੀਂ ਸੁਪਨੇ ਵੀ ਵੇਖਦੇ ਹਾਂ, ਪਰ ਅਸੀਂ ਜ਼ਿਆਦਾਤਰ ਸੁਪਨੇ ਉਹ ਦੇਖਦੇ ਹਾਂ ਜੋ ਸਾਨੂੰ ਨੀਂਦ ਵਿੱਚ ਆਉਂਦੇ ਨੇ। ਪਰ ਸ਼੍ਰੀਕਾਂਤ ਨੇ ਨਾ ਕੁਝ ਦੇਖਦੇ ਹੋਏ ਵੀ ਉਹ ਸੁਪਨਿਆਂ ਨੂੰ ਬਰਕਰਾਰ ਰੱਖਿਆ ਅਤੇ ਉਹਨਾਂ ਨੂੰ ਪੂਰਾ ਕੀਤਾ। ਉਹਨੇ ਸਿਰਫ ਸੁਪਨੇ ਦੇਖੇ ਨਹੀਂ ਹੈ, ਉਹਨੇ ਉਹ ਸੁਪਨੇ ਜੀਏ ਵੀ ਹੈ, ਜੀ ਕੇ ਲੋਕਾਂ ਨੂੰ ਸਾਬਤ ਕੀਤਾ ਕਿ ਉਹ ਕੁਝ ਹੈ, ਅਤੇ ਮੈਂ ਇਕੱਲਾ ਨਹੀਂ, ਬਹੁਤ ਕੁਝ ਲੋਕ ਬਹੁਤ ਕੁਝ ਕਰ ਸਕਦੇ ਨੇ। ਸੋ ਦੁਨੀਆ, ਉਹਨੇ ਉਹਨੂੰ ਇਹ ਤਾਂ ਕਹਿ ਦਿੱਤਾ ਕਿ ਤੂੰ ਨਹੀਂ ਦੇਖ ਸਕਦਾ, ਲੇਕਿਨ ਉਹਨੇ ਦੁਨੀਆ ਨੂੰ ਜਵਾਬ ਦੇ ਦਿੱਤਾ। ਇੱਥੇ ਨਾ ਮੈਨੂੰ ਹਰਿਵੰਸ਼ ਰਾਏ ਬੱਚਨ ਦੀ ਜੀ ਦੀਆਂ ਕੁਝ ਨਾ ਮਸ਼ਹੂਰ ਲਾਈਨਾਂ ਯਾਦ ਆ ਰਹੀਆਂ ਨੇ, ਜੋ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਕਿ ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ, ਲਹਿਰੋਂ ਮੇਂ ਡਰਕਰ ਨੌਕਾ ਪਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ। ਸੋ ਦੋਸਤੋ, ਕੋਸ਼ਿਸ਼ ਹਮੇਸ਼ਾ ਕਰਦੇ ਰਹਿਣਾ ਚਾਹੀਦਾ। ਅੱਜ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਭਾਵੇਂ ਤੁਸੀਂ ਗੱਡੀ ਚਲਾ ਰਹੇ ਹੋ, ਰਸੋਈ ਵਿੱਚ ਖਾਣਾ ਬਣਾ ਰਹੇ ਹੋ, ਜਾਂ ਆਪਣੇ ਕਮਰੇ ਵਿੱਚ ਉਦਾਸ ਬੈਠੇ ਹੋ, ਚਾਹੇ ਕੋਈ ਕੰਮ ਕਰ ਰਹੇ ਹੋ, ਜਿਹੜੇ ਵੀ ਮੈਨੂੰ ਸੁਣ ਰਹੇ ਨੇ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਤੁਹਾਡੀ ਮੁਸ਼ਕਿਲ ਸ਼੍ਰੀਕਾਂਤ ਬੋਲਾ ਦੀ ਮੁਸ਼ਕਿਲ ਤੋਂ ਵੱਡੀ ਹੈ ਕਿਆ? ਕੀ ਤੁਹਾਡੀ ਪਰੇਸ਼ਾਨੀ ਉਸ ਖਰਗੋਸ਼ ਦੇ ਸਾਹਮਣੇ ਖੜ੍ਹੇ ਸ਼ੇਰ ਤੋਂ ਵੀ ਵੱਡੀ ਹੈ? ਨਹੀਂ ਨਾ, ਫਿਰ ਨਿਰਾਸ਼ ਕਿਉਂ ਹੋਣਾ? ਮੁਸ਼ਕਲਾਂ ਤਾਂ ਜ਼ਿੰਦਗੀ ਦਾ ਹਿੱਸਾ ਨੇ, ਪਰ ਉਹਨਾਂ ਮੁਸ਼ਕਲਾਂ ਦੇ ਸਾਹਮਣੇ ਮੁਸਕਰਾ ਕੇ ਲੰਘ ਜਾਣਾ, ਇਹ ਜ਼ਿੰਦਗੀ ਜੀਣ ਦੀ ਕਲਾ ਹੈ। ਸੋ ਦੋਸਤੋ, ਪ੍ਰੋਗਰਾਮ ਲਵ ਯੂ ਜ਼ਿੰਦਗੀ ਦਾ ਸਮਾਂ ਥੋੜ੍ਹਾ ਜਿਹਾ ਰਹਿ ਗਿਆ, ਜਾਣਾ ਕਿਤੇ ਨਹੀਂ ਹੈ, ਮੈਂ ਫਿਰ ਤੋਂ ਆਊਂਗੀ ਇੱਕ ਗੀਤ ਤੋਂ ਬਾਅਦ। ਉਨੀ ਦੇਰ ਤੁਸੀਂ ਬਣੇ ਰਹੋ ਸਾਡੇ ਨਾਲ, ਯਾਨੀ ਕਿ ਆਪਣੀ ਦੋਸਤ ਆਰ ਜੇ ਸੁਰਬੀ ਦੇ ਨਾਲ।

ਜੀ ਹਾਂ ਦੋਸਤੋ, ਪ੍ਰੋਗਰਾਮ ਲਵੀਏ ਜ਼ਿੰਦਗੀ ਚੱਲ ਰਿਹਾ ਸੀ, ਜਿਹਦਾ ਸਮਾਪਤੀ ਦਾ ਸਮਾਂ ਬਹੁਤ ਜ਼ਿਆਦਾ ਕੋਲ ਆ ਚੁੱਕਿਆ ਹੈ। ਜਾਂਦੇ ਜਾਂਦੇ ਮੈਂ ਬਸ ਇਹੀ ਕਹਾਂਗੀ ਕਿ ਤੁਸੀਂ

ਜੀ ਹਾਂ ਦੋਸਤੋ, ਪ੍ਰੋਗਰਾਮ ਲਵੀਏ ਜ਼ਿੰਦਗੀ ਚੱਲ ਰਿਹਾ ਸੀ, ਜਿਹਦਾ ਸਮਾਪਤੀ ਦਾ ਸਮਾਂ ਬਹੁਤ ਜ਼ਿਆਦਾ ਕੋਲ ਆ ਚੁੱਕਿਆ ਹੈ। ਜਾਂਦੇ ਜਾਂਦੇ ਮੈਂ ਬਸ ਇਹੀ ਕਹਾਂਗੀ ਕਿ ਤੁਸੀਂ ਵੀ ਅੱਜ ਸ਼ਿਰਕਾਂ ਅਤੇ ਉਸ ਖਰਗੋਸ਼ ਵਾਂਗ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆ ਸਕਦੇ ਹੋ। ਤੁਹਾਡੀ ਅੱਜ ਦੀ ਹਾਰ ਕੱਲ੍ਹ ਦੀ ਤੁਹਾਡੀ ਸਫਲਤਾ ਦੀ ਕਹਾਣੀ ਬਣਨ ਵਾਲੀ ਹੈ। ਬਸ ਖੁਦ 'ਤੇ ਭਰੋਸਾ ਰੱਖੋ, ਆਪਣੀ ਅੰਦਰਲੀ ਤਾਕਤ ਨੂੰ ਜਗਾਓ, ਇੱਕ ਲੰਬਾ ਸਾਹ ਲਓ, ਚਿਹਰੇ 'ਤੇ ਪਿਆਰੀ ਜਿਹੀ ਮੁਸਕਰਾਹਟ ਲੈ ਕੇ ਆਓ ਅਤੇ ਪੂਰੇ ਦਿਲ ਦੇ ਨਾਲ ਖੁਦ ਨੂੰ ਕਹੋ, ਲਵ ਯੂ ਜ਼ਿੰਦਗੀ। ਸੋ ਵੇਲਾ ਹੋ ਚੱਲਿਆ ਹੈ ਤੁਹਾਡੇ ਤੋਂ ਹੁਣ ਵਿਦਾ ਲੈਣ ਦਾ, ਪਰ ਮੇਰਾ ਅਤੇ ਤੁਹਾਡਾ ਸਾਥ ਇੱਥੇ ਖਤਮ ਨਹੀਂ ਹੁੰਦਾ। ਮੈਂ ਫਿਰ ਆਵਾਂਗੀ, ਫਿਰ ਮਿਲਾਂਗੀ, ਕਦੋਂ ਇਹ ਤਾਂ ਮੈਨੂੰ ਨਹੀਂ ਪਤਾ, ਪਰ ਜਲਦੀ ਮਿਲਾਂਗੇ ਅਸੀਂ ਇਸੇ ਸ਼ੋਅ 'ਤੇ ਕੁਝ ਹੋਰ ਪਿਆਰੀਆਂ ਗੱਲਾਂ ਅਤੇ ਕਹਾਣੀਆਂ ਦੇ ਨਾਲ। ਜਾਂਦੇ ਜਾਂਦੇ ਵਸੀਮ ਬਰੇਲਵੀ ਸਾਹਿਬ ਦਾ ਇੱਕ ਬਹੁਤ ਹੀ ਖੂਬਸੂਰਤ ਸ਼ੇਅਰ ਤੁਹਾਡੀ ਨਜ਼ਰ ਕਰ ਰਹੀ ਹਾਂ ਕਿ ਤੂਫਾਨੋ ਸੇ ਆਂਖ ਮਿਲਾਓ, ਸੈਲਾਬੋ ਪਰ ਵਾਰ ਕਰੋ। ਤੂਫਾਨੋ ਸੇ ਆਂਖ ਮਿਲਾਓ, ਸੈਲਾਬੋ ਪਰ ਵਾਰ ਕਰੋ, ਮਲਾਹੋ ਕਾ ਚੱਕਰ ਛੋੜੋ, ਤੈਰ ਕਰ ਦਰਿਆ ਪਾਰ ਕਰੋ। ਸੋ ਦੋਸਤੋ, ਮੁਸਕਰਾਉਂਦੇ ਰਹੋ, ਜਿਉਂਦੇ ਰਹੋ, ਖੁਦ ਨਾਲ ਪਿਆਰ ਕਰਦੇ ਰਹੋ। ਮੈਂ ਹਾਂ ਜੀ ਤੁਹਾਡੀ ਆਰ ਜੇ ਦੋਸਤ ਸੁਰਭੀ, ਤੁਸੀਂ ਸੁਣ ਰਹੇ ਹੋ ਜੀ 102.7 ਮੈਗਾਹਰਟਜ਼ ਦੇ ਆਕਾਸ਼ਵਾਣੀ ਜਲੰਧਰ ਦਾ, ਇਹ ਹੈ ਰੇਨਬੋ ਚੈਨਲ, FM ਰੇਨਬੋ, ਜੋ ਹਮੇਸ਼ਾ ਤੁਹਾਡੇ ਨਾਲ ਜੁੜਿਆ ਹੋਇਆ ਹੈ। ਸੋ ਦੋਸਤੋ, ਜਾਣ ਦਾ ਦਿਲ ਤਾਂ ਮੇਰਾ ਨਹੀਂ ਕਰ ਰਿਹਾ, ਪਰ ਜਾਣਾ ਤਾਂ ਪਏਗਾ ਨਾ। ਜਾਂਦੇ ਜਾਂਦੇ ਮੈਂ ਇਹ ਚਾਹੁੰਦੀ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਤੁਸੀਂ ਹਮੇਸ਼ਾ ਖੁਸ਼ ਰਹੋ, ਆਪਣੀ ਜ਼ਿੰਦਗੀ ਨੂੰ ਬਹੁਤ ਹਸੀਨ ਬਣਾ ਕੇ ਰੱਖੋ, ਠੀਕ ਹੈ ਜੀ। ਮੈਂ ਉਮੀਦ ਕਰਦੀ ਹਾਂ ਤੁਸੀਂ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਏਗਾ, ਅਤੇ ਇਹ ਸਫ਼ਰ ਜਿਹੜਾ ਹੈ ਅੱਜ ਲਈ ਇੱਥੇ ਮੁੱਕਦਾ। ਹੁਣ ਤੁਸੀਂ ਆਪਣੀ ਦੋਸਤ ਆਰ ਜੇ ਸੁਰਭੀ ਨੂੰ ਇਜਾਜ਼ਤ ਦਿਓ ਜੀ। ਰੱਬ ਰੱਖਾ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਯਾਦ ਹੈ ਨਾ ਕੀ ਕਹਿਣਾ, ਲਵ ਯੂ ਜ਼ਿੰਦਗੀ। ਚੰਗਾ ਜੀ।

ਨਮਸਕਾਰ 102.7 ਐਫਐਮ ਰੇਨਬੋ ਦੇ ਉੱਤੇ ਸ਼ਾਮ ਦੇ 7 ਵਜ ਗਏ ਨੇ ਤੇ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਕੇਂਦਰੀ ਮੰਤਰੀ ਮੰਡਲ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਉਹਨਾਂ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਕਾਰਜਾਂ ਲਈ ਹਵਾਈ ਜਹਾਜ਼ ਦੇ ਇੰਧਨ ATF ਦੀ ਕੀਮਤ ਸਥਿਰਤਾ ਸਹਾਇਤਾ ਪ੍ਰਦਾਨ ਕਰਨ ਲਈ 10,000 ਕਰੋੜ ਰੁਪਏ ਦੀ ਇੱਕ ਵਾਰ ਬਜਟ ਸਹਾਇਤਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ DK ਸ਼ਿਵ ਕੁਮਾਰ ਨੇ ਅੱਜ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਦੇ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਹੈ। ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ ਹੈ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ CIA ਸਟਾਫ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ASI ਗੁਰਜੀਤ ਸਿੰਘ ਉਰਫ ਗੋਲਡੀ ਨੂੰ 1,30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਅੱਜ ਦੁਨੀਆ ਭਰ ਦੇ ਵਿੱਚ ਆਮ ਲੋਕਾਂ ਲਈ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਾਈਕਲਿੰਗ ਦਿਵਸ ਮਨਾਇਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸਿਲਸਿਲੇਵਾਰ ਸੁਣੋਗੇ ਪ੍ਰੋਗਰਾਮ 102.7 FM ਰੇਨਬੋ 'ਤੇ।

ਹਾਂਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ 102.7 FM ਰੇਨਬੋ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਸਾਰਿਆਂ ਦਾ ਇਸਤਕਬਾਲ ਕਰਦਾ ਜੀ। ਅਤੇ ਅੱਜ ਦਿਨ ਹੈ ਬੁੱਧਵਾਰ ਦਾ ਅਤੇ ਸਾਰਿਆਂ ਨੂੰ ਪਤਾ ਹੈ ਅੱਜ ਪ੍ਰੋਗਰਾਮ ਕਿਹੜਾ ਸ਼ੁਰੂ ਹੋਣ ਵਾਲਾ। ਜੀ ਹਾਂ, ਸ਼ਾਮ ਦੇ 7:03 ਹੋ ਚੁੱਕੇ ਨੇ ਅਤੇ ਮੇਰੀ ਐਕਸਾਈਟਮੈਂਟ ਤੁਹਾਡੇ ਨਾਲ ਗੱਲਾਂ ਕਰਨ ਦੀ ਬਹੁਤ ਜ਼ਿਆਦਾ ਹੈ ਅਤੇ ਮੈਂ ਬਿਲਕੁਲ ਤਿਆਰ ਬੈਠਾ ਕਿ ਤੁਹਾਡੇ ਨਾਲ ਦੋ ਅਜਿਹੀਆਂ ਪਰਸਨੈਲਿਟੀਜ਼ ਬਾਰੇ ਵੀ ਗੱਲਬਾਤ ਕਰਨੀ ਹੈ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ। ਐਂਡ ਉਸ ਤੋਂ ਬਾਅਦ ਇੱਕ ਪਿਆਰੀ ਜਿਹੀ ਇੰਟਰਵਿਊ ਹੈ ਸਾਡੇ ਖਾਸ ਮਹਿਮਾਨ, ਉਹਨਾਂ ਦੀ ਇੰਟਰਵਿਊ ਸਾਡੇ ਬਹੁਤ ਹੀ ਅਦਬਦਾਰ ਸਾਡੇ ਆਰ ਜੇ ਨੇ, ਉਹਨਾਂ ਨੇ ਕੁਸੁਮ ਸੋਨੀਆ ਹੁਣਾਂ ਨੇ ਇੰਟਰਵਿਊ ਕੀਤੀ ਹੈ। ਐਂਡ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ, ਉਹ ਵੀ ਇੰਟਰਵਿਊ ਤੁਹਾਡੀ ਨਜ਼ਰ ਕਰਾਂਗੇ, ਜਿਨ੍ਹਾਂ ਨੂੰ ਅੱਜ ਅਸੀਂ ਸਾਈਕਲਿੰਗ ਡੇ ਦੇ ਉੱਤੇ ਤੁਹਾਡੀ ਨਜ਼ਰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਮੁਕਾਮ ਹਾਸਲ ਕੀਤਾ ਇੰਟਰਨੈਸ਼ਨਲ ਸਾਈਕਲ ਜੋ ਉਹਨਾਂ ਨੇ ਪਲੇ ਕੀਤਾ ਹੈ ਕਿ ਔਰ ਵੱਖੋ ਵੱਖ ਦੇਸ਼ਾਂ ਤੱਕ ਉਹਨਾਂ ਨੇ ਸਾਈਕਲ ਦੇ ਜ਼ਰੀਏ ਉਹ ਰਸਤਾ ਤੈਅ ਕੀਤਾ ਹੋਇਆ। ਸੋ ਬਹੁਤ ਸਾਰਾ ਕੁਝ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਐਂਡ ਕਿਹੜੀ ਪਰਸਨੈਲਿਟੀ ਦੇ ਨਾਲ ਤੁਹਾਡੇ ਨਾਲ ਰੂਬਰੂ ਕਰਾਵਾਂਗੇ, ਉਹਨਾਂ ਦੀ ਜ਼ਿੰਦਗੀ ਬਾਰੇ ਦੱਸਾਂਗੇ, ਉਹਨਾਂ ਦੀ ਅਚੀਵਮੈਂਟ ਦੱਸਾਂਗੇ, ਫਿਲਮੀ ਦੁਨੀਆ

ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਕੁਝ ਹੈ ਮੇਰੇ ਕੋਲ ਦੱਸਣ ਲਈ ਐਂਡ ਬਹੁਤ ਸਾਰੇ ਗਾਣਿਆਂ ਦੀ ਪਲੇਲਿਸਟ ਵੀ ਮੇਰੇ ਕੋਲ ਮੌਜੂਦ ਹੈ। ਕਰਨਾ ਕੁਝ ਨਹੀਂ ਹੈ, ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਤੁਹਾਨੂੰ ਐਂਟਰਟੇਨ ਕਰਨ ਦੇ ਲਈ ਬੈਠਾ ਹੋਇਆ ਅਤੇ ਤੁਸੀਂ ਗਾਣੇ ਇੰਜੋਏ ਕਰਨੇ ਨੇ। ਕਰਨਾ ਕੁਝ ਨਹੀਂ ਹੈ, ਕੰਮ ਆਪਣਾ ਕਰੀ ਚੱਲੋ। ਰੇਡੀਓ ਹੈ, ਇਹ ਕਿਹੜਾ ਟੀਵੀ ਹੈ, ਤੁਸੀਂ ਜਿਹੜਾ ਦੇਖ ਕੇ ਕੰਮ ਕਰਨਾ ਅਤੇ ਕੰਮ ਤੁਹਾਡਾ ਡਿਸਟਰਬ ਹੋ ਜਾਏਗਾ। ਬਿਲਕੁਲ, ਕੰਨਾਂ ਦੇ ਵਿੱਚ ਹੈੱਡਫੋਨ ਲਗਾ ਲਓ, ਚਾਹੇ ਰੇਡੀਓ ਨੂੰ ਟਿਊਨ ਕਰਕੇ ਆਪਣਾ ਕੰਮ ਕਰੀ ਜਾਓ, ਨਾਲ ਰੇਡੀਓ ਸੁਣੀ ਜਾਓ ਅਤੇ ਨਾਲੇ ਆਪਣਾ ਕੰਮ ਕਰਦੇ ਕਰਦੇ ਜੋ ਮਰਜ਼ੀ ਕਰੋ, ਹੈ ਨਾ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਇਸਤਕਬਾਲ ਕਰਦਾ ਜੀ। ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਤੁਹਾਡਾ ਸਾਰਿਆਂ ਦਾ ਪਸੰਦੀਦਾ, ਜਿਸ ਦੇ ਵਿੱਚ ਅਸੀਂ ਅਦਾਕਾਰਾਂ ਬਾਰੇ ਪੰਜਾਬੀ ਜਾਂ ਫਿਰ ਹੋਰ ਜਿੰਨੇ ਵੀ ਅਦਾਕਾਰ ਨੇ ਜਾਂ ਫਿਰ ਜਿਨ੍ਹਾਂ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਐਂਡ ਜਿਨ੍ਹਾਂ ਨੇ ਉਹ ਮੁਕਾਮ ਹਾਸਲ ਕੀਤਾ ਕਿ ਅੱਜ ਅਸੀਂ ਉਹਨਾਂ ਬਾਰੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਆਪਣੇ ਪਲੈਟਫਾਰਮ ਆਕਾਸ਼ਵਾਣੀ ਦੇ ਉੱਪਰ ਐਂਡ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਗਿਣਾਉਣਾ, ਉਹਨਾਂ ਦੇ ਬਾਰੇ ਗੱਲਾਂ ਦੱਸਣਾ ਤਾਂ ਕਿ ਉਹਨਾਂ ਦੀ ਚੀਜ਼ਾਂ ਨੂੰ ਸੁਣ ਕੇ ਉਹਨਾਂ ਦੀ ਪ੍ਰਾਪਤੀਆਂ ਨੂੰ ਸੁਣ ਕੇ ਅਸੀਂ ਵੀ ਮੋਟੀਵੇਟ ਹੋ ਸਕੀਏ। ਅਤੇ ਅੱਜ ਅਸੀਂ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਹੈ, ਉਹਨਾਂ ਦਾ ਜਨਮ ਹੁੰਦਾ 5 ਦਸੰਬਰ 1960 ਨੂੰ ਨਵੀਂ ਦਿੱਲੀ ਦੇ ਵਿੱਚ ਇੱਕ ਮਰਾਠੀ ਪਰਿਵਾਰ ਦੇ ਵਿੱਚ, ਰਾਜਪੂਤ ਪਰਿਵਾਰ ਦੇ ਵਿੱਚ ਉਹਨਾਂ ਦਾ ਬਰਥ ਹੁੰਦਾ। ਇਸ ਤੋਂ ਇਲਾਵਾ ਉਹਨਾਂ ਦਾ ਬਚਪਨ ਜਿਹੜਾ ਆਮ ਬੱਚਿਆਂ ਵਾਂਗ ਖੇਡਦਾ ਕੁੱਦਣਾ ਨਹੀਂ ਸੀ, ਸਗੋਂ ਉਹ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਪਿਤਾ ਜੀ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ। ਅਸੀਂ ਗੱਲ ਕਰ ਰਹੇ ਹਾਂ ਸਾਰਿਕਾ ਜੀ ਦੇ ਬਾਰੇ। ਸਾਰਿਕਾ ਰਾਜਪੂਤ, ਉਹਨਾਂ ਦਾ ਜਨਮ ਹੁੰਦਾ 5 ਦਸੰਬਰ 1960 ਨੂੰ। ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਨੂੰ ਆਰਥਿਕ ਜ਼ਿੰਮੇਵਾਰੀ ਪ੍ਰਾਪਤ ਹੋ ਜਾਂਦੀ ਹੈ, ਸਾਰਿਕਾ ਦੇ ਮੋਢਿਆਂ 'ਤੇ ਆ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਜਿਹੜਾ ਹੈ ਉਹਨਾਂ ਨੂੰ ਜਾਣਾ ਪ੍ਰਾਪਤ ਨਹੀਂ ਹੁੰਦਾ, ਬਹੁਤ ਹੀ ਜ਼ਿਆਦਾ ਕਠਿਨ ਉਹਨਾਂ ਦਾ ਜੀਵਨ ਰਹਿੰਦਾ। ਪਰ ਫਿਰ ਵੀ ਕਹਿੰਦੇ ਨੇ ਨਾ ਕਿ ਜੇਕਰ ਕਹਿੰਦੇ ਕਿ ਪਰਮਾਤਮਾ ਤੁਹਾਨੂੰ ਬਹੁਤ ਕੁਝ ਜੇਕਰ ਨਹੀਂ ਦਿੰਦਾ ਤਾਂ ਕਦੇ ਮਲਾਲ ਨਹੀਂ ਕਰਨਾ ਚਾਹੀਦਾ। ਬਿਲਕੁਲ ਇਹਨਾਂ ਦੇ ਜੀਵਨ ਵਿੱਚ ਵੀ ਮੈਨੂੰ ਉਹੀ ਚੀਜ਼ ਨਜ਼ਰ ਆ ਰਹੀ ਹੈ ਕਿ ਜੇਕਰ ਸਿੱਖਿਆ ਪ੍ਰਾਪਤ ਘੱਟ ਕੀਤੀ ਇਹਨਾਂ ਨੇ ਜਾਂ ਫਿਰ ਸਕੂਲ ਨਾ ਜਾਣ ਦਾ ਬਹੁਤ ਦੁੱਖ ਜਿਹੜਾ ਇਹਨਾਂ ਨੂੰ ਮਿਲਿਆ। ਸਾਰਿਕਾ ਜੀ ਕਹਿੰਦੇ ਨੇ ਕਿ ਇੱਕ ਇੰਟਰਵਿਊ ਦੇ ਵਿੱਚ ਕਿ ਉਹ ਕਦੇ ਸਕੂਲ ਨਹੀਂ ਜਾ ਸਕੇ, ਉਹਨਾਂ ਦੀ ਮਾਂ ਨੇ ਘਰ ਚਲਾਉਣ ਲਈ ਉਹਨਾਂ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਹੀ ਫਿਲਮਾਂ ਦੇ ਵਿੱਚ ਕੰਮ 'ਚ ਲਗਾ ਦਿੱਤਾ ਸੀ। ਉਹਨਾਂ ਨੇ ਪੜ੍ਹਨਾ ਲਿਖਣਾ ਅਤੇ ਹੋਰ ਬਹੁਤ ਕੁਝ ਜ਼ਿੰਦਗੀ ਅਤੇ ਤਜ਼ਰਬਿਆਂ ਦੇ ਨਾਲ ਬਹੁਤ ਕੁਝ ਸਿੱਖਿਆ, ਖੁਦ ਮਿਹਨਤ ਕੀਤੀ। ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਮੁਕਾਮ ਜਿਹੜਾ ਉਹ ਹਾਸਲ ਹੋਇਆ ਬਾਲ ਕਲਾਕਾਰ ਦੇ ਵਿੱਚ ਹੀ। ਬਾਲ ਕਲਾਕਾਰ ਦਾ ਕੰਮ ਕਰਦੇ ਕਰਦੇ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਮੁਕਾਮ ਹਾਸਲ ਕੀਤਾ। ਸਾਰਿਕਾ ਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਹੀ ਫਿਲਮੀ ਦੁਨੀਆ ਦੇ ਵਿੱਚ ਕਦਮ ਰੱਖ ਲਿਆ। ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਫਿਲਮਾਂ ਦੇ ਵਿੱਚ ਲੜਕਿਆਂ ਦੇ ਕਿਰਦਾਰ ਨਿਭਾਉਂਦੇ ਸਨ। ਫਿਲਮ ਦਾ ਨਾਮ ਸੀ ਮਾਸਟਰ ਸੂਰਜ, ਜਿਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਉਸ ਤੋਂ ਬਾਅਦ 1967 ਦੇ ਵਿੱਚ 1967 ਦੇ ਵਿੱਚ ਬਾਲ ਕਲਾਕਾਰ ਵਜੋਂ ਉਹਨਾਂ ਦੀ ਸਭ ਤੋਂ ਯਾਦਗਾਰ ਭੂਮਿਕਾ ਫਿਲਮ ਹਮਰਾਜ ਦੇ ਵਿੱਚ ਸੀ, ਜਿੱਥੇ ਉਹਨਾਂ ਦੇ ਅਦਾਕਾਰ ਵਿਮੀ ਦੀ ਬੇਟੀ ਬੇਬੀ ਸਾਰਿਕਾ ਦਾ ਕਿਰਦਾਰ ਨਿਭਾਇਆ। ਭਾਵਨਾਤਮਕ ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਫਿਲਮਾਂ ਦੇ ਵਿੱਚ ਰੋਣ ਵਾਲੇ ਭਾਵੁਕ ਸੀਨ ਕਰਨ ਲਈ ਗਲੀਸਰੀਨ ਜੋ ਉਹਨਾਂ ਨੂੰ ਦਿੱਤੀ ਜਾਂਦੀ ਸੀ, ਤਾਂ ਉਹਨਾਂ ਨੇ ਦੱਸਿਆ ਕਿ 6 ਸਾਲ ਦੇ ਬੱਚੇ ਲਈ ਮਾਤਾ ਪਿਤਾ ਨੂੰ ਖੋਣ ਦਾ ਦੁੱਖ ਦਾ ਨਾਟਕ ਕਰਨਾ ਕਿੰਨਾ ਮਾਨਸਿਕ ਤੌਰ 'ਤੇ ਔਖਾ ਹੁੰਦਾ ਸੀ, ਪਰ ਉਸ ਸਮੇਂ ਬਦਲੇ ਦੇ ਵਿੱਚ ਸਿਰਫ ਬਿਸਕੁਟ ਜਾਂ ਚੌਕਲੇਟ ਮਿਲਦੇ ਸੀ। ਸੋ ਬਹੁਤ ਜ਼ਿਆਦਾ ਸੰਘਰਸ਼ ਭਰੀ ਰਹੀ ਹੈ ਜ਼ਿੰਦਗੀ ਇਹਨਾਂ ਦੀ, ਸਾਰਿਕਾ ਜੀ ਦੀ। ਔਰ ਇਹਨਾਂ ਦੇ ਸੰਘਰਸ਼ ਨੂੰ ਦੇਖਦੇ ਹੋਇਆਂ ਸਾਨੂੰ ਬਹੁਤ ਸਾਰੀ ਮੋਟੀਵੇਸ਼ਨ ਪ੍ਰਾਪਤ ਹੁੰਦੀ ਹੈ, ਔਰ ਜੋ ਵੀ ਇਹਨਾਂ ਦੀ ਕਹਾਣੀ ਅੱਜ ਸੁਣੇਗਾ ਉਸਨੂੰ ਵੀ ਸ਼ਾਇਦ ਮੋਟੀਵੇਸ਼ਨ ਪ੍ਰਾਪਤ ਹੋਵੇਗੀ। ਐਂਡ ਇਹਨਾਂ ਦੇ ਫਿਲਮਾਏ ਹੋਏ ਗੀਤਾਂ ਨੂੰ ਜਦੋਂ ਅਸੀਂ ਸੁਣਾਂਗੇ ਸਾਨੂੰ ਹੋਰ ਬਹੁਤ ਜ਼ਿਆਦਾ ਪਤਾ ਲੱਗੇਗਾ। ਔਰ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਸਚਿਨ ਪਿਲਗਾਉਂਕਰ ਹੋਣਾਂ ਦੇ ਨਾਲ ਜੋੜੀ ਜਿਹੜੀ ਹੈ ਉਹ ਵੀ ਹਿੱਟ ਹੁੰਦੀ ਹੈ, ਮਕਬੂਲ ਹੁੰਦੀ ਹੈ, ਫਿਰ ਕਿਸ ਤਰੀਕੇ ਦੇ ਨਾਲ ਅੱਗੇ ਇਹਨਾਂ ਨੂੰ ਫਿਲਮਾਂ ਪ੍ਰਾਪਤ ਹੁੰਦੀਆਂ ਹੈ, ਔਰ ਇਹਨਾਂ ਨੇ ਹੋਰ ਕੀ ਮੱਲਾਂ ਮਾਰੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ। ਸਟੇ ਟਿਊਨ, ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਸਟੇ ਟਿਊਨ FM ਰੇਨਬੋ।

102.7 FM ਰੇਨਬੋ ਦੇ ਨਾਲ ਤੁਸੀਂ ਜੁੜੇ ਹੋਏ ਤਾਂ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਾਰਿਕਾ ਜੀ ਦੇ ਬਾਰੇ। ਸਾਰਿਕਾ ਜੀ ਉਹ ਅਦਾਕਾਰ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਮੁਕਾਮ ਹਾਸਲ ਕੀਤਾ, ਹਮੇਸ਼ਾ ਉਹਨਾਂ ਨੂੰ ਇਹ ਦੁੱਖ ਰਿਹਾ ਕਿ ਮੈਂ ਸਕੂਲ ਨਹੀਂ ਗਈ। ਉਹਨਾਂ ਨੇ ਸਕੂਲੀ ਪੜ੍ਹਾਈ ਤਾਂ ਨਹੀਂ ਹਾਸਲ ਕੀਤੀ ਪਰ ਉਹਨਾਂ ਨੇ ਜੋ ਮੁਕਾਮ ਹਾਸਲ ਕੀਤਾ ਅੱਜ ਦੁਨੀਆ ਜਿਹੜੀ ਹੈ ਉਹਨਾਂ ਦੇ ਬਾਰੇ ਸਟੱਡੀ ਜ਼ਰੂਰ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕੀਤਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਟੱਡੀ ਕੀਤੀ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਹੈ। ਅਦਾਕਾਰ ਸਾਰਿਕਾ ਜੀ ਦੀ ਜ਼ਿੰਦਗੀ ਜਿੰਨੇ ਪਰਦੇ 'ਤੇ ਰੰਗੀਨ ਸੀ, ਪਰਦੇ ਦੀ ਉਹਨਾਂ ਦੀ ਪਰਦੇ ਦੇ ਪਿੱਛੇ ਦੀ ਕਹਾਣੀ ਉਹ ਬਹੁਤ ਜ਼ਿਆਦਾ ਡਰਮੈਟਿਕ ਕਹਿ ਲਓ, ਦਿਲਚਸਪ ਕਹਿ ਲਓ, ਹੈਰਾਨ ਕਰਨ ਵਾਲੀ ਕਹਿ ਲਓ। ਫਿਲਮੀ ਸਫ਼ਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੇ ਬਹੁਤ ਅਜਿਹੇ ਕਿੱਸੇ ਨੇ ਜੋ ਬੋਲੀਵੁੱਡ ਦੇ ਗਲਿਆਰੀਆਂ ਦੇ ਵਿੱਚ ਜਦੋਂ ਯਾਦ ਕੀਤੇ ਜਾਂਦੇ ਨੇ ਤਾਂ ਬਹੁਤ ਵਾਰੀ ਹਾਸਾ ਆ ਜਾਂਦਾ, ਬਹੁਤ ਵਾਰੀ ਹੈਰਾਨੀ ਹੋ ਜਾਂਦੀ ਹੈ। ਇਹਨਾਂ ਦੇ ਵਿੱਚੋਂ ਇੱਕ ਕਹਾਣੀ ਇਹ ਵੀ ਹੈ, ਕਹਿੰਦੇ 5-6 ਸਾਲ ਦੀ ਉਮਰ ਦੇ ਵਿੱਚ ਜਦੋਂ ਬਾਲ ਕਲਾਕਾਰ ਵਜੋਂ ਇਹਨਾਂ ਨੇ ਕੰਮ ਸ਼ੁ਱ਰੂ ਕੀਤਾ ਤਾਂ ਡਾਇਰੈਕਟਰਾਂ ਨੇ ਇਹਨਾਂ ਦੇ ਵਾਲ ਛੋਟੇ ਕੱਟ ਦਿੱਤੇ ਅਤੇ ਫਿਲਮਾਂ 'ਤੇ ਲੜਕੀਆਂ ਦੇ ਕਿਰਦਾਰ ਦੇਣੇ ਸ਼ੁਰੂ ਕੀਤੇ। ਉਹਨਾਂ ਦੀ ਫਿਲਮ ਦਾ ਨਾਮ ਮਾਸਟਰ ਸੂਰਜ ਰੱਖਿਆ ਗਿਆ। ਕਿੱਸਾ ਇਹ ਹੈ ਕਿ ਉਸ ਦੌਰ ਦੇ ਵਿੱਚ ਬਹੁਤ ਸਾਰੇ ਦਰਸ਼ਕ, ਇੱਥੋਂ ਤੱਕ ਕਿ ਇੰਡਸਟਰੀ ਦੇ ਕਈ ਲੋਕ ਲੰਮੇ ਸਮੇਂ ਤੱਕ ਇਹੀ ਸਮਝਦੇ ਸਨ ਕਿ ਪਰਦੇ 'ਤੇ ਦਿਖਣ ਵਾਲਾ ਇੱਕ ਕਿਊਟ ਬੱਚਾ ਇੱਕ ਲੜਕਾ ਹੈ, ਪਰ ਉਹ ਲੜਕਾ ਨਹੀਂ ਸੀ, ਸਾਰਿਕਾ ਜੀ ਸਨ। ਔਰ ਹੌਲੀ ਹੌਲੀ ਬਾਅਦ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਲੜਕਾ ਨਹੀਂ ਲੜਕੀ ਸੀ ਤਾਂ ਬਹੁਤ ਲੋਕ ਹੈਰਾਨ ਹੋਏ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਸਚਿਨ ਪਿਲਗਾਉਂਕਰ ਜਿਹਦੇ ਨਾਲ ਜੋ ਇਹਨਾਂ ਨੇ ਮੂਵੀ ਕੀਤੀ ਗੀਤ ਗਾਤਾ ਚੱਲ, 70 ਦੇ ਦਹਾਕੇ ਦੇ ਵਿੱਚ ਸਾਰਿਕਾ ਅਤੇ ਅਦਾਕਾਰ ਸਚਿਨ ਪਿਲਗਾਉਂਕਰ ਦੀ ਜੋੜੀ ਗੀਤ ਗਾਤਾ ਚੱਲ ਇੰਨੀ ਸੁਪਰਹਿੱਟ ਹੋਈ ਕਿ ਦੋਵਾਂ ਨੇ ਕਈ ਫਿਲਮਾਂ ਦੇ

0: ਇਕੱਠਿਆਂ ਕੰਮ ਕੀਤਾ ਅਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਜੁੜੇ ਹੋਣ ਦੀਆਂ ਬਹੁਤ ਸਾਰੀਆਂ ਅਫਵਾਹਾਂ ਮੈਗਜ਼ੀਨਸ ਦੇ ਵਿੱਚ ਪੜ੍ਹਨ ਨੂੰ ਮਿਲੀਆਂ। ਇੱਕ ਵਾਰ ਅਫਵਾਹ ਇੱਥੋਂ ਤੱਕ ਉੱਡ ਗਈ ਕਿ ਦੋਵਾਂ ਨੇ ਵਿਆਹ ਕਰਵਾ ਲਿਆ, ਪਰ ਬਾਅਦ ਵਿੱਚ ਸਚਿਨ ਨੇ ਆਪਣੇ ਬਾਇਓਗ੍ਰਾਫੀ ਦੇ ਵਿੱਚ ਸਾਫ਼ ਕੀਤਾ ਕਿ ਦੋਵੇਂ ਸਿਰਫ਼ ਇੱਕ ਅੱਛੇ ਦੋਸਤ ਹਨ। ਸਾਰਿਕਾ ਦੀ ਮਾਂ ਬਹੁਤ ਸਖਤ ਸੀ ਕਿ ਸਾਰਿਕਾ ਨੂੰ ਸੈੱਟ 'ਤੇ ਗੱਲ ਕਰਨ ਲਈ ਸਿਰਫ ਸਚਿਨ 'ਤੇ ਹੀ ਭਰੋਸਾ ਹੁੰਦਾ ਸੀ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਅਮਿਤਾਭ ਬੱਚਨ ਹੁਣਾਂ ਦੇ ਨਾਲ ਸੱਤਿਅਮ ਸ਼ਿਵਮ ਸੁੰਦਰਮ ਦੇ ਵਿੱਚ ਬਹੁਤ ਹੀ ਦਿਲਚਸਪ ਕਿੱਸਾ, ਉਹ ਵੀ ਬਹੁਤ ਮਸ਼ਹੂਰ ਹੈ। ਕਹਿੰਦੇ ਕਿ ਸੱਤਿਅਮ ਸ਼ਿਵਮ ਸੁੰਦਰਮ 1978 ਦੇ ਵਿੱਚ ਆਡੀਸ਼ਨ ਜਦੋਂ ਦਿੱਤੇ ਜਾ ਰਹੇ ਸਨ ਤਾਂ ਰਾਜ ਕਪੂਰ ਜੀ ਇਸ ਫਿਲਮ ਲਈ ਇੱਕ ਨਵੀਂ ਅਦਾਕਾਰਾ ਨੂੰ ਲੱਭ ਰਹੇ ਸਨ, ਤਾਂ ਸਾਰਿਕਾ ਨੇ ਵੀ ਇਸ ਰੋਲ ਲਈ ਸਕਰੀਨ ਟੈਸਟ ਦਿੱਤਾ ਸੀ। ਤਾਂ ਖ਼ਬਰਾਂ ਮੁਤਾਬਕ ਉਸ ਸਮੇਂ ਅਮਿਤਾਭ ਬੱਚਨ ਨੇ ਰਾਜ ਕਪੂਰ ਨੂੰ ਸਾਰਿਕਾ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ, ਅਤੇ ਕਿਉਂਕਿ ਸਾਰਿਕਾ ਦੀ ਅਦਾਕਾਰੀ ਦੇ ਉਹ ਮੁਰੀਦ ਸਨ। ਹਾਲਾਂਕਿ ਬਾਅਦ ਵਿੱਚ ਇਹ ਰੋਲ ਜ਼ੀਨਤ ਮਾਨ ਨੂੰ ਪ੍ਰਾਪਤ ਹੋਇਆ, ਪਰ ਇਸ ਕਿੱਸੇ ਨੇ ਸਾਰਿਕਾ ਨੂੰ ਇੰਡਸਟਰੀ ਦੀ ਬਹੁਤ ਚਰਚਾ ਦਿਵਾਈ ਅਤੇ ਵੱਡੇ ਸਟਾਰ ਉਹਨਾਂ ਦੇ ਹੁਨਰ ਨੂੰ ਪਹਿਚਾਨਣ ਲੱਗ ਪਏ। ਸੋ ਦੋਸਤੋ, ਇਸ ਤਰੀਕੇ ਦੇ ਬਹੁਤ ਸਾਰੇ ਕਿੱਸੇ ਤੁਹਾਡੇ ਨਾਲ ਸਾਂਝਾ ਕਰਾਂਗਾ, ਔਰ ਅਸਾਦ ਅਦਾਕਾਰਾ ਸਾਰਿਕਾ ਜੀ ਦੇ ਬਾਰੇ ਵੀ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਕਰਾਂਗੇ, ਉਹਨਾਂ ਦੇ ਗੀਤ ਵੀ ਤੁਹਾਨੂੰ ਸੁਣਾਵਾਂਗੇ। ਪਰ ਇੰਨੀ ਗੱਲ ਕਰਨ ਤੋਂ ਬਾਅਦ ਗੀਤ ਬਣਨਾ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਵੀ ਬੋਰ ਹੋ ਜਾਓਗੇ। ਬਿਲਕੁਲ 102.7 FM ਰੇਨਬੋ ਦੇ ਉੱਤੇ ਅਗਲਾ ਜਿਹੜਾ ਕੰਮ ਹੈ ਹੁਣ ਮੇਰਾ, ਉਹ ਤੁਹਾਨੂੰ ਇਹ ਗੀਤ ਪਲੇ ਕਰਕੇ ਦਿਖਾਉਣਾ, ਦੈਨ ਫਿਰ ਉਸ ਤੋਂ ਬਾਅਦ ਅਗਲੀ ਇਨਫੋਰਮੇਸ਼ਨ ਵੀ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਬਣੇ ਰਹੋ ਮੇਰੇ ਨਾਲ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ, ਐਨ ਪਿਆਰਾ ਜਿਹਾ ਗੀਤ ਹੈ ਜੀ,
1: आरी से लकड़ी कटे काटे गला तलवार, अरे हमरा करजुआ काट गई तोरी तीखी नजरिया की धार। हे गोरिया,

ਵਾਹ ਜੀ ਵਾਹ, ਮਜ਼ਾ ਬਾਰਾ ਮਹੀਨਾ ਤੇਰੀ ਗਲੀ ਮੈਂ ਤਾਂ ਸਾਡਾ ਮਜ਼ਾ ਹੈ ਜੀ ਐਫ ਐਮ ਰੇਨਬੋ ਦੇ ਉੱਤੇ 102.7 ਐਫ ਐਮ ਰੇਨਬੋ ਦੇ ਜਲੰਧਰ ਚੈਨਲ ਦੇ ਉੱਤੇ ਅਸੀਂ ਮੌਜੂਦ ਹਾਂ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਔਰ ਕਹਿੰਦੇ ਨੇ ਕਿ ਸਾਰਿਕਾ ਜੀ ਦੀ ਮਸ਼ਹੂਰ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਸਾਰਿਕਾ ਜੀ ਨੇ ਬਾਲ ਕਲਾਕਾਰ ਤੋਂ ਲੈ ਕੇ ਅਦਾਕਾਰਾਂ ਵਿੱਚ ਚਿੱਤਰ ਅਭਿਨੇਤਰੀ ਦੇ ਤੌਰ 'ਤੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਤਾਂ ਸਭ ਤੋਂ ਪਹਿਲਾਂ ਜਿਹੜੀ ਸਾਡੇ ਕੋਲ ਲਿਸਟ ਮੌਜੂਦ ਹੈ, ਕਹਿੰਦੇ ਨੇ ਕਿ 1967 ਦੇ ਵਿੱਚ ਬਾਲ ਕਲਾਕਾਰ ਵਜੋਂ ਸਾਰਿਕਾ ਨੇ ਇੱਕ ਮਸ਼ਹੂਰ ਫਿਲਮ ਕੀਤੀ ਹਮਰਾਜ। ਗੀਤ ਗਾਤਾ ਚੱਲ 1975 ਦੇ ਵਿੱਚ ਮੁੱਖ ਅਦਾਕਾਰਾ ਵਜੋਂ ਪਹਿਲੀ ਸੁਪਰਹਿੱਟ ਫਿਲਮ ਸਚਿਨ ਪਿਲਗਾਉਂਕਰ ਹੁਣਾਂ ਦੇ ਨਾਲ ਕੀਤੀ। ਉਸ ਤੋਂ ਬਾਅ�द ਮਧੂਮਾਲਤੀ 1978 ਦੇ ਵਿੱਚ ਸਚਿਨ ਹੁਣਾਂ ਦੇ ਨਾਲ ਇੱਕ ਹੋਰ ਰੋਮਾਂਟਿਕ ਫਿਲਮ ਕੀਤੀ ਅਤੇ ਉਹ ਸਫਲ ਫਿਲਮ ਰਹੀ ਹੈ। ਜਾਨੀ ਦੁਸ਼ਮਨ 1979 ਦੇ ਵਿੱਚ ਇੱਕ ਮਲਟੀ ਸਟਾਰਰ ਜੋ ਸੁਪਰਹਿੱਟ ਹੋਰਰ ਥ੍ਰਿਲਰ ਫਿਲਮ ਸੀ ਜਿਸ ਵਿੱਚ ਸਾਰਿਕਾ ਨੇ ਅਹਿਮ ਭੂਮਿਕਾ ਨਿਭਾਈ। ਗ੍ਰਹਿ ਪ੍ਰਵੇਸ਼ 1979 ਦੇ ਵਿੱਚ ਸੰਜੀਵ ਕੁਮਾਰ ਅਤੇ ਸ਼ਰਮਿਲਾ ਟੈਗੋਰ ਦੇ ਨਾਲ ਇੱਕ ਸੰਜੀਦਾ ਫਿਲਮ ਜਿਸ ਵਿੱਚ ਸਾਰਿਕਾ ਦੀ ਅਦਾਕਾਰੀ ਦੀ ਬਹੁਤ ਤਾਰੀਫ ਹੋਈ। ਵਿਧਾਤਾ 1982 ਦੇ ਵਿੱਚ ਦਿਲੀਪ ਕੁਮਾਰ ਅਤੇ ਸੰਜੇ ਦੱਤ ਅਤੇ ਸ਼ਮੀ ਕਪੂਰ ਵਰਗੇ ਸਿਤਾਰਿਆਂ ਦੇ ਨਾਲ ਇਹਨਾਂ ਨੇ ਹਿੱਟ ਫਿਲਮ ਕੀਤੀ। ਇਸ ਤੋਂ ਇਲਾਵਾ ਬਾਜ਼ਾਰ 1982 ਦੇ ਵਿੱਚ ਭਾਰਤੀ ਸਿਨੇਮਾ ਦੀ ਇੱਕ ਬਹੁਤ ਹੀ ਸੰਜੀਦਾ ਫਿਲਮ ਜਿਸ ਵਿੱਚ ਸਮਾਜਿਕ ਬੁਰਾਈਆਂ ਨੂੰ ਦਿਖਾਇਆ ਗਿਆ। 1983 ਦੇ ਵਿੱਚ ਇਹਨਾਂ ਦੀ ਝੋਲੀ ਇੱਕ ਫਿਲਮ ਪੈਂਦੀ ਹੈ, ਉਸਦਾ ਨਾਮ ਹੁੰਦਾ ਮਾਸੂਮ। ਨਸੀਰੁਦੀਨ ਸ਼ਾਹ, ਸ਼ਬਾਨਾ ਆਜ਼ਮੀ, ਇਸ ਕਲਾਸਿਕ ਫਿਲਮ ਦੇ ਵਿੱਚ ਸਾਰਿਕਾ ਨੇ ਇੱਕ ਛੋਟਾ ਜਿਹਾ ਪਰ ਬਹੁਤ ਹੀ ਮਹੱਤਵਪੂਰਨ ਕਿਰਦਾਰ ਗਲੋਰੀਆ ਨਿਭਾਇਆ ਸੀ। ਪਰਜਾਨੀਆਂ 2005 ਦੇ ਵਿੱਚ ਇਸ ਫਿਲਮ ਲਈ ਸਾਰਿਕਾ ਨੂੰ ਸਰਵੋਤਮ ਅਦਾਕਾਰਾ ਦਾ ਨੈਸ਼ਨਲ ਫਿਲਮ ਫੇਅਰ ਅਵਾਰਡ ਪ੍ਰਾਪਤ ਮਿਲਿਆ। ਭੇਜਾ ਫਰਾਈ 2007 ਦੇ ਵਿੱਚ ਇੱਕ ਸੁਪਰਹਿੱਟ ਕਾਮੇਡੀ ਫਿਲਮ ਜਿਸ ਵਿੱਚ ਇਹਨਾਂ ਨੇ ਰਜਤ ਕਪੂਰ ਦੀ ਪਤਨੀ ਸ਼ੀਤਲ ਦਾ ਰੋਲ ਅਦਾ ਕੀਤਾ ਸੀ। ਉਚਾਈ 2022 ਦੇ ਵਿੱਚ ਅਮਿਤਾਭ ਬੱਚਨ, ਅਨੁਪਮ ਖੇਰ ਅਤੇ ਬਮਨ ਇਰਾਨੀ ਨਾਲ ਆਈ ਇੱਕ ਬਹੁਤ ਹੀ ਖੂਬਸੂਰਤ ਫਿਲਮ ਇਹਨਾਂ ਨੇ ਕੀਤੀ। ਇਸ ਤੋਂ ਇਲਾਵਾ ਜੇਕਰ ਸਦਾਬਹਾਰ ਗੀਤਾਂ ਦੀ ਗੱਲ ਕਰੀਏ ਤਾਂ ਗੀਤ ਗਾਤਾ ਚੱਲ ਜੋ 1975 ਦੇ ਵਿੱਚ ਇਹਨਾਂ ਦੀ ਝੋਲੀ ਫਿਲਮ ਪੈਂਦੀ, ਉਸਦੇ ਤਕਰੀਬਨ ਸਾਰੇ ਗੀਤ ਹਿੱਟ ਹੁੰਦੇ ਨੇ। ਉਸ ਤੋਂ ਇਲਾਵਾ ਉਸਦੀ ਪ੍ਰਮੁੱਖ ਗੀਤਾਂ ਦੀ ਜੇਕਰ ਗੱਲ ਕਰੀਏ ਤਾਂ ਗੀਤ ਗਾਤਾ ਚੱਲ, ਉਹ ਸਾਥੀ ਗੁਨਗੁਨਾਤਾ ਚੱਲ, ਸ਼ਾਮ ਸੁਹਾਨੀ ਆਏ ਮਨ ਕੇ ਨੈਣਾ ਮੇ, ਕਰਤਾ ਕਰੇ ਨਾ ਕਰ ਸਕੇ ਸ਼ਿਵ ਕਰੇ ਸੋ ਹੋਏ, ਜਾਨੀ ਦੁਸ਼ਮਨ ਫਿਲਮ ਦਾ ਗੀਤ ਜੋ 1979 ਦੇ ਵਿੱਚ ਫਿਲਮ ਆਉਂਦੀ ਹੈ, ਡੋਲੀ ਚਲੋ ਰੇ ਡੋਲੀ ਉਠਾਓ ਪੀਆ ਕੀ ਬਰਾਤ ਆਈ। ਇਸ ਤੋਂ ਇਲਾਵਾ ਵਿਧਾਤਾ ਜੋ 1982 ਦੇ ਵਿੱਚ ਜੋ ਇਹਨਾਂ ਨੂੰ ਫਿਲਮ ਪ੍ਰਾਪਤ ਹੁੰਦੀ ਹੈ, ਉੜੇ ਜਬ ਜਬ ਜ਼ੁਲਫੇ ਤੇਰੀ, ਉਸ ਫਿਲਮ ਦਾ ਗੀਤ ਜੋ ਬਹੁਤ ਹੀ ਮਕਬੂਲ ਹੁੰਦਾ ਹੈ। ਹਾਲਾਂਕਿ ਗੀਤ ਪੁਰਾਣਾ ਸੀ ਪਰ ਇਸ ਫਿਲਮ ਦੇ ਵਿੱਚ ਵਿਧਾਤਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਰਿਮਿਕਸ ਤਰੀਕੇ ਦੇ ਨਾਲ ਨਵੇਂ ਵਰਜ਼ਨ ਦੇ ਨਾਲ ਸਾਰਿਕਾ ਅਤੇ ਸੰਜੇ ਦੱਤ ਨੇ ਇਸ ਗੀਤ ਨੂੰ ਲੈ ਕੇ ਜੋ ਸ਼ਾਨਦਾਰ ਡਾਂਸ ਕੀਤਾ, ਉਸ ਤੋਂ ਇਲਾਵਾ ਵਿਧਾਤਾ ਦੇ ਵਿੱਚ ਹਾਥੋਂ ਕੀ ਚੰਦ ਲਕੀਰੋ ਕਾ ਸੰਜੇ ਦੱਤ ਅਤੇ ਸਾਰਿਕਾ ਜੀ 'ਤੇ ਫਿਲਮਾਇਆ ਗਿਆ ਖੂਬਸੂਰਤ ਗੀਤ। ਇਸ ਤੋਂ ਇਲਾਵਾ ਮਧੂਮਾਲਤੀ ਦੇ ਵਿੱਚ ਜੋ 1978 ਦੇ ਵਿੱਚ ਹਮਨੇ ਮਾਨਾ ਹਮਪੇ ਲਾਖੋ ਆਸ਼ਿਕ ਮਰਤੇ ਹੈ, ਮਧੂਮਾਲਤੀ ਗਲੀ ਗਲੀ ਮਹਿਕੀ। ਇਸ ਤੋਂ ਇਲਾਵਾ ਮਾਸੂਮ, ਹਜ਼ੂਰ ਇਸ ਕਦਰ ਵੀ ਨਾ ਇਤਰਾ ਕੇ ਚਲੀਏ, ਬੇਹੱਦ ਮਸ਼ਹੂਰ ਗਜ਼ਲ ਅਤੇ ਵੀਡੀਓ ਵਿੱਚ ਨਸੀਰੁਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਦੇ ਨਾਲ ਸਾਰਿਕਾ ਦੀ ਮਹਿਫਿਲ ਵਿੱਚ ਇਹ ਬੈਠੇ ਹੋਏ ਨਜ਼ਰ ਆਉਂਦੇ ਨੇ। ਸੋ ਬਿਲਕੁਲ ਬਹੁਤ ਹੀ ਇਸ ਤਰੀਕੇ ਦੀ ਰਹੀ ਹੈ ਇਹਨਾਂ ਦੀ ਸਟੋਰੀ ਕਿ ਸਾਨੂੰ ਵੀ ਇੰਸਪਾਇਰ ਕਰ ਰਹੀ ਹੈ ਔਰ ਲੋਕਾਂ ਨੂੰ ਵੀ ਇੰਸਪਾਇਰ ਕਰ ਰਹੀ ਹੈ। ਮੇਰੇ ਖਿਆਲ ਨਾਲ ਇਹਨਾਂ ਦੀ ਜ਼ਿੰਦਗੀ ਤੋਂ, ਇਹਨਾਂ ਦੇ ਕੰਮ ਤੋਂ ਸਾਨੂੰ ਬਹੁਤ ਜ਼ਿਆਦਾ ਸੇਧ ਲੈਣ ਦੀ ਲੋੜ ਹੈ ਕਿ ਬਿਲਕੁਲ ਜੇਕਰ ਤੁਹਾਡੀ ਲਾਈਫ ਦੇ ਵਿੱਚ ਥੋੜ੍ਹੀਆਂ ਔਂਕੜਾਂ ਆਉਂਦੀਆਂ ਨੇ ਨਾ, ਤਾਂ ਉਹਨਾਂ ਔਂਕੜਾਂ ਨੂੰ ਇਹ ਨਾ ਸਮਝੋ ਕਿ ਹੇ ਪਰਮਾਤਮਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਪਾ ਦਿੱਤਾ। ਇਸ ਤੋਂ ਇਲਾਵਾ ਤੁਸੀਂ ਇਹ ਸੋਚੋ ਕਿ ਰਾਤ ਜੇਕਰ ਹਨੇਰੀ ਜ਼ਿਆਦਾ ਹੋਵੇ ਤਾਂ ਕਹਿੰਦੇ ਨੇ ਨਾ ਕਿ ਸੂਰਜ ਉਸੇ ਤਰੀਕੇ ਦਾ ਬਹੁਤ ਵਧੀਆ ਉਜਾਲੇ ਵਾਲਾ ਹੁੰਦਾ ਅਗਲੇ ਦਿਨ ਦਾ ਔਰ ਦਿਨ ਬਹੁਤ ਘੈਂਟ ਚੜ੍ਹਦਾ। ਉਸ ਤੋਂ ਇਲਾਵਾ ਅੱਜ ਕੱਲ੍ਹ ਦੇ ਦਿਨ ਤਾਂ ਵੈਸੇ ਹੀ ਬਹੁਤ ਜ਼ਿਆਦਾ ਵੱਡੇ ਹੋ ਗਏ ਨੇ, ਟੈਂਪਰੇਚਰ ਬਹੁਤ ਹਾਈ ਹੋ ਗਿਆ ਹੈ ਅਤੇ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ। ਮੋਟੀ ਮੋਟੀ ਗੱਲ ਇਹੀ ਹੈ ਕਿ ਜੇਕਰ ਸਮਾਂ ਕਹਿੰਦੇ ਨੇ ਨਾ ਚੰਗਾ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹੇਗਾ, ਅਤੇ ਸਾਨੂੰ ਇਸ ਬਾਇਓਗ੍ਰਾਫੀ ਤੋਂ ਇਹਨਾਂ ਦੀ ਜ਼ਿੰਦਗੀ ਤੋਂ ਇਹੀ ਸਾਰਾ ਕੁਝ ਸਿੱਖਣ ਦੀ ਲੋੜ ਹੈ। ਸੋ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਨਾਲ। ਮੈਂ ਤੁਹਾਨੂੰ ਅਗਲੇ ਗੀਤ ਵੱਲ ਲੈ ਕੇ ਚੱਲਦਾ ਹੁਣ, ਹੈ ਨਾ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਤੁਸੀਂ ਗੀਤ ਇੰਜੋਏ ਕੀਤਾ ਮੋਤੀ ਹੋ ਤੋਂ ਬਾਂਧ ਕੇ ਰੱਖ ਲਓ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਦੇ ਵਿੱਚ। ਹੁਣ ਜੇਕਰ ਗੱਲ ਕਰੀਏ ਤਾਂ ਸਾਰਿਕਾ ਜੀ ਅੱਜ ਕੱਲ੍ਹ ਬਹੁਤ ਹੀ ਸਾਦਾ ਜੀਵਨ ਬਤੀਤ ਕਰ ਰਹੇ ਨੇ, ਲਾਈਮ ਲਾਈਟ ਤੋਂ ਦੂਰ ਨੇ, ਔਰ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਚਰਚਿਤ ਅਦਾਕਾਰਾ ਜੋ ਹਨ ਉਹ ਚਰਿੱਤਰ ਐਕਟਰਸ ਯਾਨੀ ਕਿ ਕਰੈਕਟਰ ਰੋਲ ਜ਼ਿਆਦਾ ਪਲੇਅ ਕਰ ਰਹੇ ਨੇ ਅਤੇ ਜ਼ਿਆਦਾਤਰ ਮੁੰਬਈ ਦੇ ਵਿੱਚ ਰਹਿੰਦੇ ਨੇ। ਕਮਲ ਹਸਨ ਹੁਣਾਂ ਦੇ ਨਾਲ ਇਹਨਾਂ ਦਾ ਰਿਲੇਸ਼ਨ ਰਿਹਾ ਕਾਫੀ ਟਾਈਮ। ਔਰ ਸਾਰਿਕਾ ਜੀ ਅੱਜ ਕੱਲ੍ਹ ਜੇਕਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮਾਂ ਬਾਰੇ ਗੱਲ ਕਰੀਏ ਤਾਂ ਵੈਬ ਸੀਰੀਜ਼ ਦੇ ਵਿੱਚ ਉੱਚਾਈ 2022 ਦੇ ਵਿੱਚ ਸੂਰਜ ਬੜ ਜਾਤੇ ਅੱਜ ਦੀ ਸੁਪਰਹਿੱਟ ਫਿਲਮ ਸਾਰਿਕਾ ਨੇ ਅਮਿਤਾਭ ਬੱਚਨ, ਅਨੁਪਮ ਖੇਰ, ਬੁਮਨ ਇਰਾਨੀ ਅਤੇ ਨੀਨਾ ਗੁਪਤਾ ਵਰਗੇ ਦਿੱਗਜਾਂ ਦੇ ਨਾਲ ਕਲਾਕਾਰ ਕਰਕੇ

ਕਲਾਕਾਰਾਂ ਨਾਲ ਕੰਮ ਕਰਕੇ। ਮਾਲਾ ਤ੍ਰਿਵੇਦੀ ਜੀ ਦਾ ਬਹੁਤ ਹੀ ਖੂਬਸੂਰਤ ਕਿਰਦਾਰ ਪਲੇ ਕੀਤਾ। ਮਾਡਰਨ ਲਵ ਮੁੰਬਈ 2022 ਦੇ ਵਿੱਚ ਐਮਾਜ਼ਨ ਪ੍ਰਾਈਮ ਦੀ ਇੱਕ ਪ੍ਰਸਿੱਧ ਵੈਬ ਸੀਰੀਜ਼ ਐਪੀਸੋਡ ਮਾਈ ਬਿਊਟੀਫੁਲ ਰਿੰਕਲਸ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਏ, ਜਿਸ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ, ਉਸਦੀ ਕਾਫੀ ਤਾਰੀਫ ਕੀਤੀ ਗਈ। ਥੀਏਟਰ ਅਤੇ ਨਾਟਕਾਂ ਦੇ ਨਾਲ ਜੁੜਾਵ ਦੀ ਜੇਕਰ ਗੱਲ ਕਰੀਏ ਤਾਂ ਸਾਰਿਕਾ ਨੂੰ ਲਾਈਵ ਸਟੇਜ 'ਤੇ ਐਕਟਿੰਗ ਕਰਨਾ ਬਹੁਤ ਪਸੰਦ ਹੈ। ਫਿਲਮਾਂ ਤੋਂ ਇਲਾਵਾ ਉਹ ਪਿਛਲੇ ਕੁਝ ਸਾਲਾਂ ਤੋਂ ਥੀਏਟਰ ਵਿੱਚ ਕਾਫੀ ਸਰਗਰਮ ਹਨ। ਉਹ ਅਕਸਰ ਮੁੰਬਈ ਦੇ ਪ੍ਰਿਥਵੀ ਥੀਏਟਰ ਵਿੱਚ ਨਾਟਕਾਂ ਦਾ ਹਿੱਸਾ ਬਣਦੇ ਹਨ। ਥੀਏਟਰ ਬਾਰੇ ਸਾਰਿਕਾ ਦਾ ਬਿਆਨ ਕਹਿੰਦੇ ਨੇ ਕਿ ਇੱਕ ਇੰਟਰਵਿਊ ਦੇ ਵਿੱਚ ਸਾਰਿਕਾ ਜੀ ਕਹਿੰਦੇ ਨੇ ਕਿ ਕੋਰੋਨਾ ਕਾਲ ਦੌਰਾਨ ਜਦੋਂ ਫਿਲਮਾਂ ਦਾ ਕੰਮ ਬੰਦ ਸੀ ਤਾਂ ਉਹਨਾਂ ਦੇ ਪੈਸੇ ਖਤਮ ਹੋ ਗਏ ਸਨ, ਤਾਂ ਉਸ ਸਮੇਂ ਥੀਏਟਰ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ। ਭਾਵੇਂ ਥੀਏਟਰ ਵਿੱਚ ਬਹੁਤ ਘੱਟ ਪੈਸੇ ਰੋਜ਼ਾਨਾ ਉਹਨਾਂ ਨੂੰ ਪ੍ਰਾਪਤ ਹੁੰਦੇ ਸੀ, ਪਰ ਥੀਏਟਰ ਨੇ ਉਹਨਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਮਜ਼ਬੂਤ ਰੱਖਿਆ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਸਾਰਿਕਾ ਜੀ ਅੱਜ ਕੱਲ੍ਹ ਆਪਣੀਆਂ ਦੋਵਾਂ ਧੀਆਂ ਸ਼ਰੂਤੀ ਹਸਨ ਅਤੇ ਅਕਸ਼ਰਾ ਹਸਨ ਦੇ ਨਾਲ ਜੀਵਨ ਬਤੀਤ ਕਰ ਰਹੇ ਨੇ। ਹਾਲਾਂਕਿ ਦੋਵੇਂ ਧੀਆਂ ਆਪਣੇ ਕੰਮ ਦੇ ਸਿਲਸਿਲੇ ਵਿੱਚ ਵੱਖ ਰਹਿੰਦੀਆਂ ਨੇ, ਅਕਸਰ ਆਪਣੀ ਮਾਂ ਨੂੰ ਮਿਲਣ ਜ਼ਰੂਰ ਆਉਂਦੀਆਂ ਨੇ, ਔਰ ਸਾਰਿਕਾ ਅਕਸਰ ਆਪਣੀਆਂ ਧੀਆਂ ਨਾਲ ਵੱਖ ਵੱਖ ਬਾਲੀਵੁੱਡ ਪਾਰਟੀਆਂ, ਅਵਾਰਡ ਫੰਕਸ਼ਨਸ ਅਤੇ ਇਵੈਂਟਸ ਵਿੱਚ ਸਪੋਟ ਹੁੰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਲਾਈਮ ਲਾਈਟ ਤੋਂ ਦੂਰ ਰਹਿੰਦੇ ਨੇ ਸਾਰਿਕਾ ਜੀ, ਔਰ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦੇਖਣ ਤੋਂ ਬਾਅਦ ਸਾਰਿਕਾ ਜੀ ਹੁਣ ਬਹੁਤ ਹੀ ਸ਼ਾਂਤ ਅਤੇ ਸਾਦਗੀ ਭਰੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਨੇ। ਉਹ ਸੋਸ਼ਲ ਮੀਡੀਆ ਜਿਵੇਂ ਕਿ ਇੰਸਟਾਗ੍ਰਾਮ, ਟਵਿੱਟਰ, ਬਹੁਤ ਸਾਰੀਆਂ ਵੈਬਸਾਈਟਸ ਨੇ ਜੋ ਉਹਨਾਂ 'ਤੇ ਬਿਲਕੁਲ ਐਕਟਿਵ ਨਹੀਂ ਹਨ। ਉਹ ਮੀਡੀਆ ਦੀਆਂ ਸੁਰਖੀਆਂ ਤੋਂ ਵੀ ਦੂਰ ਰਹਿੰਦੇ ਨੇ ਅਤੇ ਆਪਣੇ ਕੰਮ, ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਇੰਜੋਏ ਕਰਦੇ ਨੇ। ਸੋ ਬਿਲਕੁਲ ਜੀ, ਸਾਰਿਕਾ ਜੀ ਦੀ ਇਸ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਔਰ ਇਹਨਾਂ ਦੇ ਗੀਤਾਂ ਦੇ ਜ਼ਰੀਏ ਵੀ ਬਹੁਤ ਸਾਨੂੰ ਮੈਸੇਜ ਪ੍ਰਾਪਤ ਹੁੰਦਾ ਹੈ, ਔਰ ਇਸ ਤੋਂ ਇਲਾਵਾ ਜੋ ਇਹਨਾਂ ਦੀ ਕਹਾਣੀ ਹੈ, ਇਹਨਾਂ ਦਾ ਕੰਮ ਹੈ, ਇਸੇ ਤਰੀਕੇ ਦੇ ਨਾਲ ਸਾਨੂੰ ਬਹੁਤ ਕੁਝ ਸਿਖਾਉਂਦਾ ਰਹੇਗਾ। ਤਾਂ ਬਿਲਕੁਲ ਤੁਸੀਂ ਵੀ ਸਿੱਖਦੇ ਰਹੋਗੇ, ਕਿਉਂਕਿ ਇਹੀ ਸਾਡਾ ਲਕਸ਼ ਹੈ 102.7 FM ਰੇਨਬੋ ਦਾ। ਅਤੇ ਅਗਲਾ ਕੰਮ ਜਿਹੜਾ ਹੈ ਤੁਹਾਨੂੰ ਪਤਾ ਹੈ, ਮੈਂ ਇੱਕ ਪਿਆਰਾ ਜਿਹਾ ਗੀਤ ਹੋਰ ਪਲੇ ਕਰਨ ਜਾ ਰਿਹਾ, ਤਦ ਤੱਕ ਲਈ ਬਣੇ ਰਹੋ ਮੇਰੇ ਨਾਲ 102.7 FM ਰੇਨਬੋ ਦੇ ਉੱਤੇ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਜੁੜਿਆ ਹੋਇਆ ਅਤੇ ਹੁਣ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰਨੀ ਹੈ ਬਾਲੀਵੁੱਡ ਦੇ ਵਿੱਚ ਅਤੇ ਬੋਲੀਵੁੱਡ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੇ ਚਹੇਤੇ ਔਰ ਕਹਿੰਦੇ ਨੇ ਕਿ ਪੰਜਾਬੀ ਸਿਨੇਮਾ ਦੇ ਵਿੱਚ ਜੇਕਰ ਜੈਕੀ ਸ਼ਰੋਫ ਜਾਂ ਐਕਸ਼ਨ ਕਿੰਗ ਕਹੇ ਜਾਣ ਵਾਲੇ ਉਹਨਾਂ ਦਾ ਮੁੱਢਲਾ ਨਾਮ ਹੈ ਜੀ ਕੁਲਵਿੰਦਰ ਸਿੰਘ ਗਿੱਲ ਅਤੇ ਅਜਿਹੇ ਅਦਾਕਾਰ ਜਿਨ੍ਹਾਂ ਦੀ ਆਵਾਜ਼ ਦਮਦਾਰ ਹੈ ਰੋਬਦਾਰ ਮੁੱਛਾਂ ਅਤੇ ਸ਼ਾਨਦਾਰ ਅਦਾਕਾਰੀ ਦੇ ਨਾਲ ਕਈ ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ਦੇ ਵਿੱਚ ਰਾਜ ਕੀਤਾ ਹੈ ਅਤੇ ਅੱਜ ਵੀ ਉਹ ਅਜਿਹੇ ਦੇਖਦੇ ਨੇ ਜੋ ਪਹਿਲਾਂ ਜਿਵੇਂ ਆਪਣੇ ਟਾਈਮ ਦੇ ਵਿੱਚ ਨਜ਼ਰ ਆਉਂਦੇ ਸੀ ਅਤੇ ਪਰ ਅੱਜ ਕੱਲ੍ਹ ਜੋ ਉਹਨਾਂ ਦਾ ਰੋਲ ਹੈ ਉਹ ਫਾਦਰ ਫਿਗਰ ਵਾਲਾ ਹੋ ਗਿਆ ਪਰ ਰੋਬ ਉਹੀ ਹੈ ਚਾਲ ਉਹੀ ਹੈ ਢਾਲ ਉਹੀ ਹੈ ਕਾਟ ਉਹੀ ਹੈ ਕਿਉਂਕਿ ਭਾਵੇਂ ਤਲਵਾਰ ਭਾਵੇਂ ਉਹੀ ਹੈ ਪਰ ਧਾਰ ਉਹੀ ਹੈ ਜੀ ਹਾਂ ਅਸੀਂ ਗੱਲਬਾਤ ਕਰ ਰਹੇ ਹਾਂ ਕੁਲਵਿੰਦਰ ਸਿੰਘ ਗਿੱਲ ਹੋਣਾ ਤੋਂ ਸ਼ਾਇਦ ਤੁਸੀਂ ਪਹਿਚਾਣ ਹੋਵੋਗੇ ਗਏ ਹੋਵੋਗੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਣੀ ਖੇੜਾ ਦੇ ਜ਼ਿਮੀਦਾਰ ਕਿਸਾਨ ਪਰਿਵਾਰ ਤੋਂ ਸੰਬੰਧ ਰੱਖਦੇ ਨੇ ਬਚਪਨ ਤੋਂ ਹੀ ਪਿੰਡ ਦੇ ਮਾਹੌਲ ਖੇਤੀਬਾੜੀ ਕੁੱਤਿਆਂ ਅਤੇ ਘੋੜਿਆਂ ਦਾ ਪਾਲਣ ਦਾ ਬਹੁਤ ਜ਼ਿਆਦਾ ਸ਼ੌਕ ਅਤੇ ਅੱਜ ਵੀ ਆਪਣੀ ਪਿੰਡ ਦੀ ਮਿੱਟੀ ਦੇ ਨਾਲ ਜੁੜੇ ਹੋਏ ਨੇ ਮਤਲਬ ਮੇਰੇ ਖਿਆਲ ਨਾਲ ਇੰਨਾ ਕੁ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਉਸ ਤੋਂ ਬਾਅਦ ਸ਼ਾਇਦ ਤੁਸੀਂ ਪਹਿਚਾਣ ਗਏ ਹੋਵੋਗੇ ਪਰ ਜਿਨ੍ਹਾਂ ਨੇ ਅਜੇ ਤੱਕ ਨਹੀਂ ਪਹਿਚਾਣਿਆ ਅਸੀਂ ਗੱਲ ਕਰ ਰਹੇ ਹਾਂ ਗੁੱਗੂ ਗਿੱਲ ਹੋਣਾ ਬਾਰੇ 14 ਜਨਵਰੀ 1960 ਨੂੰ ਇਹਨਾਂ ਦਾ ਜਨਮ ਹੁੰਦਾ ਹੈ ਔਰ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਹਿੱਸਾ ਨੇ ਔਰ ਕਹਿੰਦੇ ਨੇ ਕਿ ਗੁੱਗੂ ਗਿੱਲ ਜੀ ਦੇ ਬਾਰੇ ਪੰਜਾਬੀ ਫਿਲਮੀ ਦੁਨੀਆ ਦੇ ਵਿੱਚ ਆਉਣ ਦਾ ਇਤਫਾਕ ਸੀ ਕਿਉਂਕਿ ਉਹ ਕਦੇ ਵੀ ਅਦਾਕਾਰ ਨਹੀਂ ਸੀ ਬਣਨਾ ਚਾਹੁੰਦੇ ਪਹਿਲੀ ਪਹਿਚਾਣ ਉਹਨਾਂ ਨੂੰ 1987 ਦੇ ਵਿੱਚ ਪ੍ਰਾਪਤ ਹੁੰਦੀ ਹੈ ਮਸ਼ਹੂਰ ਨਿਰਦੇਸ਼ਕ ਹਰਪਾਲ ਟਿਵਾਣਾ ਆਪਣੀ ਫਿਲਮ ਲੌਂਗ ਦਾ ਲਿਸ਼ਕਾਰਾ ਬਣਾ ਰਹੇ ਸੀ ਅਤੇ ਇਸ ਦੇ ਵਿੱਚ ਗੁੱਗੂ ਗਿੱਲ ਆਪਣੀ ਅਦਾਕਾਰੀ ਕਰਦੇ ਨੇ ਬਲਕਿ ਅਦਾਕਾਰੀ ਕਰਨ ਦਾ ਉਹਨਾਂ ਨੂੰ ਮੌਕਾ ਕਿਤੇ ਨਾ ਕਿਤੇ ਨਹੀਂ ਮਿਲਦਾ ਕਹਿੰਦੇ ਬਲਕਿ ਉਹਨਾਂ ਨੇ ਕੁੱਤੇ ਦੇ ਮਾਲਕ ਡੌਗ ਹੈਂਡਲਰ ਵਜੋਂ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਸੀ ਤਾਂ ਉਹਨਾਂ ਨੇ ਸ਼ਿਕਾਰੀ ਕੁੱਤੇ ਇਸ ਫਿਲਮ ਦੇ ਵਿੱਚ ਸੀਨ ਲਈ ਵਰਤੇ ਗਏ ਸਨ ਤਾਂ ਪਹਿਲੀ ਫਿਲਮ ਇਹਨਾਂ ਨੂੰ ਇਸ ਤੋਂ ਬਾਅਦ ਪ੍ਰਾਪਤ ਹੁੰਦੀ ਹੈ ਗੱਭਰੂ ਪੰਜਾਬ ਦਾ 1986 ਦੇ ਵਿੱਚ ਕੱਦ ਲੰਬਾ ਰੋਬਦਾਰ ਚਿਹਰਾ ਅਤੇ ਉਹਨਾਂ ਨੂੰ ਫਿਲਮ ਗੱਭਰੂ ਦੇ ਵਿੱਚ ਖਲਨਾਇਕ ਵਿਲਨ ਦਾ ਰੋਲ ਪ੍ਰਾਪਤ ਹੁੰਦਾ ਹੈ ਇਸ ਫਿਲਮ ਦੇ ਵਿੱਚ ਉਹਨਾਂ ਨੇ ਸੂਹੇ ਰੰਗ ਦੇ ਸਿਤਾਰੇ ਇਹਨਾਂ ਦੇ ਨਾਲ ਸਨ ਕੌਣ ਜਨਾਬ ਗੁਰਦਾਸ ਮਾਨ ਜੀ ਇਹ ਫਿਲਮ ਹਿੱਟ ਰਹੀ ਹੈ ਅਤੇ ਗੂਗਲ ਇੰਡਸਟਰੀ ਗੁੱਗੂ ਗਿੱਲ ਹੋਣਾ ਦੀ ਇੰਡਸਟਰੀ ਦੇ ਵਿੱਚ ਫਿਰ ਐਂਟਰੀ ਹੋ ਜਾਂਦੀ ਹੈ ਇਹਨਾਂ ਦੀ ਜੋੜੀ ਹੁੰਦੀ ਹੈ ਯੋਗਰਾਜ ਹੋਣਾ ਦੇ ਨਾਲ ਆਈਕੋਨਿਕ ਜੋੜੀ ਮੰਨੀ ਜਾਂਦੀ ਹੈ ਔਰ ਕਹਿੰਦੇ ਸੀ ਕਿ ਜੇਕਰ ਯੋਗਰਾਜ ਜੀ ਕਿਸੇ ਫਿਲਮ ਦੇ ਵਿੱਚ ਹੁੰਦੇ ਸੀ ਤਾਂ ਗੁੱਗੂ ਗਿੱਲ ਉਸ ਫਿਲਮ 'ਚ ਜ਼ਰੂਰ ਹੁੰਦੇ ਸੀ ਜਾਂ ਗੁੱਗੂ ਗਿੱਲ ਹੁੰਦੇ ਸੀ ਤਾਂ ਉਸ ਫਿਲਮ ਦੇ ਵਿੱਚ ਯੋਗਰਾਜ ਜੀ ਜ਼ਰੂਰ ਹੁੰਦੇ ਸੀ ਤਾਂ ਬਿਲਕੁਲ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ ਇੱਕ ਹੋਰ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁੱਗੂ ਗਿੱਲ ਹੋਣਾ ਬਾਰੇ ਜੀ

ਐਫਐਮ ਬੈਂਡ 102.7 ਮੈਗਾਹਰਟਜ਼ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੈ ਤਾਂ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਅੱਜ ਅਸੀਂ ਜਿਨ੍ਹਾਂ ਬਾਰੇ ਗੱਲਾਂ ਬਾਤਾਂ ਕਰ ਰਹੇ ਹਾਂ ਕਹਿੰਦੇ ਨੇ ਕਿ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਹੋਣਾ ਦੀ ਜੋੜੀ ਇੰਨੀ ਪ੍ਰਸਿੱਧ ਹੁੰਦੀ ਸੀ ਕਿ ਪੰਜਾਬੀ ਸਿਨੇਮਾ ਦੇ ਵਿੱਚ ਇਤਿਹਾਸ ਵਿੱਚ ਜੇਕਰ ਸਭ ਤੋਂ ਵੱਧ ਜਿਨ੍ਹਾਂ ਦੀ ਚਰਚਾ ਹੁੰਦੀ ਰਹੀ ਹੈ ਤਾਂ ਉਹ ਹੈ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਹੋਣਾ ਦੀ। ਇਹਨਾਂ ਦੋਵਾਂ ਨੇ ਕਈ ਫਿਲਮਾਂ ਦੇ ਵਿੱਚ ਇਕੱਠੇ ਕੰਮ ਕੀਤਾ। ਅਕਸਰ ਇਸ ਜੇਕਰ ਫਿਲਮ ਦੇ ਵਿੱਚ ਇੱਕ ਜਣਾ ਸ਼ਰੀਫ ਜੱਟ ਹੀਰੋ ਹੁੰਦਾ ਸੀ ਤਾਂ ਦੂਜਾ ਬਦਮਾਸ਼ ਵਿਲਨ। ਪਰਦੇ 'ਤੇ ਦੋਵੇਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਦਿਖਾਈ ਦਿੰਦੇ ਸੀ, ਪਰ ਅਸਲ ਜ਼ਿੰਦਗੀ ਦੇ ਵਿੱਚ ਦੋਵੇਂ ਪੱਕੇ ਦੋਸਤ ਹੁੰਦੇ ਸੀ। ਉਹਨਾਂ ਦੇ ਟੱਕਰ ਨੂੰ ਦੇਖਣ ਲਈ ਲੋਕ ਸਿਨੇਮਾ ਦੇ ਵਿੱਚ ਭੀੜ ਲਗਾ ਦਿੰਦੇ ਸਨ। ਗੁੱਗੂ ਗਿੱਲ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ 1990 ਦੇ ਦਹਾਕੇ ਦੇ ਵਿੱਚ ਇੱਕ ਤੋਂ ਬਾਅਦ ਉਹ ਇੱਕ ਉਹਨਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਅਣਖ ਜੱਟਾਂ ਦੀ 1990 ਦੇ ਵਿੱਚ। ਕਹਿੰਦੇ ਨੇ ਇਸ ਫਿਲਮ ਵਿੱਚ ਗੁੱਗੂ ਗਿੱਲ ਦੇ ਕਰੀਅਰ ਦੀ ਸਭ ਤੋਂ ਵੱਡੀ ਮਸ਼ਹੂਰ ਫਿਲਮ ਸਾਬਤ ਹੋਈ। ਇਸ ਫਿਲਮ ਨੇ ਉਹਨਾਂ ਨੂੰ ਪੰਜਾਬੀ ਸਿਨੇਮਾ ਦਾ ਸੁਪਰ ਸਟਾਰ ਬਣਾ ਦਿੱਤਾ। ਜੱਟ ਜਿਉਣਾ ਮੋੜ, ਪੰਜਾਬ ਦੇ ਪ੍ਰਸਿੱਧ ਲੋਕ ਨਾਇਕ ਜਿਉਣਾ ਮੋੜ ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫਿਲਮ। ਗੁੱਗੂ ਗਿੱਲ ਨੇ ਇਸ ਵਿੱਚ ਬਹੁਤ ਹੀ ਮਸ਼ਹੂਰ ਕਿਰਦਾਰ ਨਿਭਾਇਆ, ਮੁੱਖ ਕਿਰਦਾਰ ਨਿਭਾਇਆ ਸੀ। ਉਹਨਾਂ ਦੀ ਅਦਾਕਾਰੀ ਅਤੇ ਡਾਇਲੋਗਸ ਛਤਰੇ ਦੀ ਮੌਤ ਅੱਜ ਵੀ ਲੋਕਾਂ ਨੂੰ ਯਾਦ ਹੈ। ਬਦਲਾ ਜੱਟੀ ਦਾ ਯੋਗਰਾਜ ਸਿੰਘ ਦੇ ਨਾਲ ਇੱਕ ਹੋਰ ਬਲੋਕਬਸਟਰ ਫਿਲਮ ਸਾਬਤ ਹੋਈ। ਪ੍ਰਤੀਗਿਆ 1995 ਦੇ ਵਿੱਚ, ਜੈਲਦਾਰ ਉਹ ਵੀ 1995 ਦੇ ਵਿੱਚ, ਮੁਕੱਦਰ 1999 ਦੇ ਵਿੱਚ ਇਹ ਦੇਖਣ ਨੂੰ ਮਿਲਦੀ ਹੈ। ਦੂਜੀ ਪਾਰੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਨਵੇਂ ਦੌਰ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਫਿਰ ਵਾਪਸੀ ਕਰਦੇ ਨੇ ਗੁੱਗੂ ਗਿੱਲ ਸਾਹਿਬ। 2000 ਤੋਂ ਬਾਅਦ ਪੰਜਾਬੀ ਸਿਨੇਮਾ ਦਾ ਰੂਪ ਬਦਲਿਆ, ਕਾਮੇਡੀ ਫਿਲਮਾਂ ਦਾ ਦੌਰ ਆਇਆ ਤਾਂ ਗੁੱਗੂ ਗਿੱਲ ਨੇ ਖੁਦ ਹਾਲਾਤ ਮੁਤਾਬਕ ਆਪਣੇ ਆਪ ਨੂੰ ਢਾਲਿਆ। ਉਹ ਪੰਜਾਬੀ ਫਿਲਮਾਂ ਦੇ ਵਿੱਚ ਹੁਣ ਪਿਤਾ, ਵੱਡੇ ਭਰਾ ਜਾਂ ਇੱਕ ਸੰਜਨਾਤਮਕ ਬਜ਼ੁਰਗ ਪਿੰਡ ਦੇ ਸਰਪੰਚ ਜੱਟ ਦੇ ਕਿਰਦਾਰ ਨਿਭਾਉਂਦੇ ਨੇ। ਉਹਨਾਂ ਦੀਆਂ ਹਾਲੀਆ ਦੇ ਵਿੱਚ ਕੁਝ ਬਹੁਤ ਸਾਰੀਆਂ ਮਸ਼ਹੂਰ ਫਿਲਮਾਂ ਜਿਵੇਂ ਕਿ ਜੱਟ ਐਂਡ ਚੂਲੀਅਟ, ਸ਼ਰੀਕ, ਲੂਕਣ ਮਿਚੀ, ਭੱਜੋ ਵੀਰੇਵੇ, ਜੱਟ ਜੇਮਸ ਬੌਂਡ, ਸੌਂਕਣ ਸੌਂਕਣੇ, ਅਜਿਹੀਆਂ ਫਿਲਮਾਂ ਲੋਕਾਂ ਦੇ ਖਿੱਚ ਦਾ ਕੇਂਦਰ ਬਣੀਆਂ ਨੇ। ਸੋ ਬਿਲਕੁਲ ਬਣੇ ਰਹੋ ਸਾਡੇ ਨਾਲ, ਇਸੇ ਤਰੀਕੇ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਐਂਡ ਤੁਹਾਡੇ ਮਿੱਤਰ ਆਰ ਜੇ ਪਰਵਿੰਦਰ ਅਗਲੇ ਪ੍ਰੋਗਰਾਮ ਦੇ ਵਿੱਚ, ਯਾਨੀ ਕਿ ਜੋ ਇਨਫੋ ਟਾਈਮਸ ਪ੍ਰੋਗਰਾਮ ਹੋਵੇਗਾ ਉਸ ਦੇ ਵਿੱਚ ਇੱਕ ਸਾਈਕਲਿਸਟ ਨੇ ਇੰਟਰਨੈਸ਼ਨਲ, ਬਲਰਾਜ ਸਿੰਘ, ਅੱਜ ਵਰਲਡ ਸਾਈਕਲ ਡੇ, ਬਾਈਸਾਈਕਲ ਡੇ ਦੇ ਉੱਤੇ ਜੋ ਸਾਡੇ ਆਰ ਜੇ ਨੇ ਕੁਸੁਮ ਸੋਨੀਆ, ਉਹਨਾਂ ਨੇ ਇੰਟਰਵਿਊ ਕੀਤੀ ਹੈ ਖਾਸ, ਉਸ ਇੰਟਰਵਿਊ ਨੂੰ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ। ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਜਲੰਧਰ ਚੈਨਲ ਦੇ ਉੱਤੇ।

ਸੋ ਦੋਸਤੋ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਫਿਲਮੀ ਦੁਨੀਆ, ਅਤੇ ਅੱਜ ਅਸੀਂ ਗੱਲਬਾਤ ਕੀਤੀ ਸਾਰਿਕਾ ਜੀ ਦੇ ਬਾਰੇ ਐਂਡ ਨਨ ਅਨਦਰ ਦੈਨ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਅਦਾਕਾਰ ਗੁੱਗੂ ਗਿੱਲ ਹੋਣਾ ਬਾਰੇ। ਸੋ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ ਸੁਪਰ ਸਟਾਰ ਹੋਣ ਦੇ ਬਾਵਜੂਦ ਗੁੱਗੂ ਗਿੱਲ ਜੀ ਚਮਕ ਦਮਕ ਵਾਲੀ ਮੁੰਬਈ ਵਰਗੀ ਲਾਈਫ ਤੋਂ ਜਾਂ ਚੰਡੀਗੜ੍ਹ ਦੀ ਲਾਈਫ ਸਟਾਈਲ ਤੋਂ ਬਹੁਤ ਦੂਰ ਆਪਣੇ ਪਿੰਡ ਮਾਹੀ ਖੇੜਾ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ। ਉਹ ਫਿਲਮਾਂ ਦੀ ਸ਼ੂਟਿੰਗ ਖਤਮ ਕਰਕੇ ਸਿੱਧਾ ਆਪਣੇ ਪਿੰਡ ਪਰਤਾਉਂਦੇ ਨੇ ਅਤੇ ਖੇਤੀਬਾੜੀ ਸੰਭਾਲਦੇ ਨੇ। ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਮੈਰਿਜ ਜਿਹੜੀ ਹੈ ਸੁਖਵਿੰਦਰ ਕੌਰ ਹੋਣਾ ਦੇ ਨਾਲ ਹੋਈ ਹੈ, ਅਤੇ ਉਹਨਾਂ ਦੇ ਦੋ ਬੇਟੇ ਗੁਰਅੰਮ੍ਰਿਤ ਸਿੰਘ ਗਿੱਲ ਅਤੇ ਗੁਰਜੋਤ ਸਿੰਘ ਗਿੱਲ, ਅਤੇ ਉਹਨਾਂ ਦਾ ਇੱਕ ਬੇਟਾ ਰਾਜਨੀਤੀ ਦੇ ਵਿੱਚ ਸਰਗਰਮ ਹੈ। ਪੰਜਾਬੀ ਸਿਨੇਮਾ ਜਗਤ ਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਸਨਮਾਨ ਪ੍ਰਾਪਤ ਹੋਇਆ ਔਰ ਲਾਈਫ ਟਾਈਮ ਅਚੀਵਮੈਂਟ ਅਵਾਰਡਸ ਮਿਲ ਚੁੱਕੇ ਨੇ, ਔਰ ਗੁੱਗੂ ਗਿੱਲ ਜੀ ਦੇ ਕੰਮਾਂ ਨੂੰ ਅਸੀਂ ਇਸੇ ਤਰੀਕੇ ਦੇ ਨਾਲ ਸਲਿਊਟ ਕਰਦੇ ਰਹਾਂਗੇ। ਸੋ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਅਗਲਾ ਪ੍ਰੋਗਰਾਮ ਜਲਦ ਲੈ ਕੇ ਹਾਜ਼ਰ ਹੋ ਰਿਹਾ ਜੀ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਜੀ।

ਨਮਸਕਾਰ ਰਾਧੇ ਵੱਜ ਗਏ ਨੇ 8 ਤੇ ਪੇਸ਼ ਨੇ ਇੱਕ ਵਾਰ ਫਿਰ ਤੋਂ ਐਫ ਐਮ ਨਿਊਜ਼ ਹੈਡਲਾਈਨਸ। ਕੇਂਦਰੀ ਮੰਤਰੀ ਮੰਡਲ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਉਹਨਾਂ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਕਾਰਜਾਂ ਲਈ ਹਵਾਈ ਜਹਾਜ਼ ਦੇ ਇੰਧਨ ਏ ਟੀ ਐਫ ਦੀ ਕੀਮਤ ਸਥਿਰਤਾ ਸਹਾਇਤਾ ਪ੍ਰਦਾਨ ਕਰਨ ਲਈ 10,000 ਕਰੋੜ ਰੁਪਏ ਦੀ ਇੱਕ ਵਾਰ ਬਜਟ ਸਹਾਇਤਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਡੀ ਕੇ ਸ਼ਿਵ ਕੁਮਾਰ ਨੇ ਅੱਜ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਦੇ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ। ਗੁਰਦਾਸਪੁਰ ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਦਾ ਅੱਜ ਖਤਮ ਹੋ ਗਿਆ ਹੈ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਦੇ ਕਾਰਜਭਾਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ CIA ਸਟਾਫ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ASI ਗੁਰਜੀਤ ਸਿੰਘ ਉਰਫ ਗੋਲਡੀ ਨੂੰ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਅੱਜ ਦੁਨੀਆ ਭਰ ਦੇ ਵਿੱਚ ਆਮ ਲੋਕਾਂ ਲਈ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਾਈਕਲਿੰਗ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ 102.7 FM ਰੇਨਬੋ ਦੇ ਉੱਤੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ।

0: ਹਾਂਜੀ ਇਹ ਯਾਰ ਐਫ ਐਮ ਰੇਨਬੋ 102.7 ਐਫ ਐਮ ਰੇਨਬੋ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਜੀ ਇਨਫੋ ਟਾਈਮਸ ਪ੍ਰੋਗਰਾਮ ਲੈ ਕੇ ਅਤੇ ਬਿਲਕੁਲ ਇਨਫੋ ਟਾਈਮ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਾਂਬਾਤਾਂ ਤਾਂ ਤੁਹਾਨੂੰ ਸੁਣਾਉਣੀਆਂ ਨੇ ਪਰ ਉਹ ਗੱਲਾਂਬਾਤਾਂ ਮੇਰੀਆਂ ਨਹੀਂ ਹੋਣਗੀਆਂ। ਸਾਡੇ ਆਰ ਜੇ ਨੇ ਕੁਸਮ ਸੋਹਣੀਆਂ ਉਹਨਾਂ ਨੇ ਇੰਟਰਵਿਊ ਕੀਤੀ ਹੈ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਹੋਣਾ ਦੇ ਨਾਲ। ਉਹ ਤੁਹਾਨੂੰ ਅੱਜ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰਾਂਗੇ, ਉਹਨਾਂ ਦੇ ਪ੍ਰਾਪਤੀਆਂ ਦੇ ਬਾਰੇ ਉਹਨਾਂ ਦੇ ਵਿੱਚ ਗੱਲਾਂ ਹੋਈਆਂ ਨੇ, ਐਂਡ ਉਸ ਤੋਂ ਇਲਾਵਾ ਜੋ ਤੁਹਾਨੂੰ ਦੱਸਿਆ ਜਾਵੇਗਾ ਕਿ ਉਹਨਾਂ ਨੇ ਕਿਹੜੇ ਕਿਹੜੇ ਦੇਸ਼ ਘੁੰਮੇ ਨੇ, ਇਸ ਤੋਂ ਇਲਾਵਾ ਜੋ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ। ਕਿਉਂ? ਕਿਉਂਕਿ ਅੱਜ ਹੈ ਜੀ ਵਿਸ਼ਵ ਸਾਈਕਲ ਦਿਵਸ। ਸਾਈਕਲ ਕਹਿੰਦੇ ਨੇ ਕਿ ਉਂਝ ਤਾਂ ਗਰੀਬ ਦੀ ਸਵਾਰੀ ਹੁੰਦੀ ਹੈ, ਔਰ ਅਕਸਰ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਸਾਈਕਲ ਚਲਾਉਣ ਦੇ ਨਾਲ ਸਟੈਮਿਨਾ ਵੱਧਦਾ ਹੈ, ਅਕਸਰ ਸਾਈਕਲ ਚਲਾਉਣਾ ਸਾਡੇ ਜੀਵਨ ਦਾ ਆਧਾਰ ਹੁੰਦਾ ਹੈ, ਪਰ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਵਿੱਚ ਇਹ ਜ਼ਰੂਰ ਵੇਖਣ ਨੂੰ ਮਿਲਦਾ ਹੈ ਕਿ ਸਾਈਕਲ ਗਰੀਬ ਦੀ ਸਵਾਰੀ ਹੈ, ਔਰ ਜਿਹੜੇ ਅਮੀਰ ਹੁੰਦੇ ਨੇ ਅਕਸਰ ਇਸ ਚੀਜ਼ ਨੂੰ ਫਿੱਟ ਰਹਿਣ ਦੇ ਲਈ ਯੂਜ਼ ਕਰਦੇ ਨੇ, ਪਰ ਸਾਡੇ ਸਾਈਕਲਿਸਟ ਬਲਰਾਜ ਸਿੰਘ ਜੀ ਨੇ ਇਸ ਨੂੰ ਆਪਣਾ ਪਹਿਚਾਣ ਬਣਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਯੂਜ਼ ਕੀਤਾ, ਔਰ ਕਿਸ ਤਰੀਕੇ ਦੇ ਨਾਲ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ, ਕਿਹੜੇ ਕਿਹੜੇ ਦੇਸ਼ ਘੁੰਮੇ ਨੇ, ਬਿਲਕੁਲ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ। ਪੇਸ਼ ਹੈ ਤੁਹਾਡੇ ਲਈ ਇਹ ਪਿਆਰੀ ਜੀ ਇੰਟਰਵਿਊ ਜੋ ਸਾਡੀ ਕੁਸਮ ਸੋਨੀਆ ਹੋਣਾ ਨੇ ਕੀਤੀ ਹੈ। ਬਣੇ ਰਹੋ ਸਾਡੇ ਨਾਲ 102.7 ਐਫ ਐਮ ਰੇਨਬੋ ਦੇ ਉੱਤੇ ਇਨਫੋ ਟਾਈਮਸ ਪ੍ਰੋਗਰਾਮ ਦੇ ਵਿੱਚ। ਪੇਸ਼ ਹੈ ਇਹ ਖਾਸ ਇੰਟਰਵਿਊ।
1: ਸੁਣ ਰਹੇ ਹੋ ਐਫ ਐਮ ਰੇਨਬੋ, ਮੈਂ ਹਾਂ ਤੁਹਾਡੀ ਦੋਸਤ ਕੁਸਮ ਸੋਨੀਆ, ਇੱਕ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਅੱਜ ਅਸੀਂ ਵਰਲਡ ਬਾਈਸਾਈਕਲ ਡੇ ਮਨਾ ਰਹੇ ਹਾਂ। 80-90 ਦੇ ਜੰਮਿਆਂ ਲਈ ਬਚਪਨ ਦਾ ਸਭ ਤੋਂ ਸੁਨਹਿਰੀ ਸੁਪਨਾ ਹੁੰਦਾ ਸੀ ਗੇਅਰਾਂ ਵਾਲਾ ਸਾਈਕਲ, ਜਿਹਦੇ ਕੋਲ ਉਹ ਹੁੰਦਾ ਸੀ ਨਾ ਗਰੁੱਪ ਦਾ ਰਾਜਾ ਹੁੰਦਾ ਸੀ। ਸਾਈਕਲ ਹਮੇਸ਼ਾ ਹੀ ਤੰਦਰੁਸਤੀ ਦੀ, ਦਾਦੇ ਪੋਤੇ ਦੇ ਪਿਆਰ ਦੀ ਅਤੇ ਮਿਹਨਤੀ ਬੰਦੇ ਦੀ ਨਿਸ਼ਾਨੀ ਰਿਹਾ। ਪਰ ਸਾਈਕਲ ਚਲਾਉਣ ਵਾਲੇ ਨੂੰ ਇੱਕ ਦਿਨ ਸਾਈਕਲਿਸਟ ਸ਼ਬਦ ਮਿਲ ਜਾਏਗਾ, ਇਹ ਅਸੀਂ ਨਹੀਂ ਸੀ ਸੋਚਿਆ। ਹੁਣ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਕੋਈ ਸਾਈਕਲਿਸਟ ਵੱਡੇ ਵੱਡੇ ਮੁਕਾਮ ਹਾਸਲ ਕਰ ਰਿਹਾ, ਵਿਦੇਸ਼ਾਂ 'ਚ ਸਾਈਕਲਿੰਗ ਦੇ ਦਮ 'ਤੇ ਮੱਲਾਂ ਮਾਰਿਆ, ਤਾਂ ਹੈਰਾਨੀ ਤਾਂ ਹੁੰਦੀ ਹੈ ਪਰ ਚਾਅ ਵੀ ਚੜ੍ਹਦਾ। ਅੱਜ ਸਾਡੇ ਨਾਲ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਮੌਜੂਦ ਨੇ, ਜੋ ਇੱਕ ਸਾਈਕਲਿਸਟ ਹੀ ਨਹੀਂ ਸਗੋਂ ਇੱਕ ਸਮਾਜ ਸੇਵੀ ਨੇ, ਪ੍ਰੇਰਕ ਨੇ ਅਤੇ ਨੌਜਵਾਨਾਂ ਲਈ ਰੋਲ ਮਾਡਲ ਵੀ ਨੇ। ਲੰਡਨ ਐਡਨਬਰਗ ਲੰਡਨ ਦੇ 1540 ਕਿਲੋਮੀਟਰ ਦੇ ਬਹੁਤ ਹੀ ਕਠਿਨ ਇਵੈਂਟ ਨੂੰ 6 ਦਿਨ ਤੱਕ ਲਗਾਤਾਰ ਸਾਈਕਲ ਚਲਾ ਕੇ ਪੂਰਾ ਕਰਨਾ ਅਤੇ ਇਸ ਵਿੱਚ ਮੈਡਲ ਜਿੱਤਣ ਵਾਲੇ ਪੰਜਾਬੀ ਸਾਈਕਲਿਸਟ ਬਣਨਾ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਉਪਲਬਧੀ ਹੈ। ਇਸ ਤੋਂ ਇਲਾਵਾ ਪੈਰਿਸ ਬ੍ਰੈਸਟ ਪੈਰਿਸ, ਦਿੱਲੀ ਕਾਠਮਾਂਡੂ ਅਤੇ ਦੇਸ਼ ਦੇ ਕਈ ਲੰਬੇ ਸਫ਼ਰਾਂ ਨੂੰ ਸਫਲਤਾਪੂਰਵਕ ਉਹਨਾਂ ਪੂਰਾ ਕੀਤਾ ਹੈ। ਸਵੱਛ ਭਾਰਤ ਅਭਿਆਨ ਦੇ ਬ੍ਰੈਂਡ ਅੰਬੈਸਡਰ ਵਜੋਂ ਸਾਈਕਲਿੰਗ ਰਾਹੀਂ ਸਫਾਈ, ਵਾਤਾਵਰਨ ਸੁਰੱਖਿਆ, ਪਲਾਸਟਿਕ ਮੁਕਤੀ, ਖੂਨਦਾਨ ਅਤੇ ਨਸ਼ਾ ਮੁਕਤੀ ਦੇ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੇ ਬਲਰਾਜ ਸਿੰਘ ਚੌਹਾਨ ਨਾਲ ਗੱਲਬਾਤ ਕਰਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਹੈ।
2: ਬਹੁਤ

0: ਬਹੁਤ ਧੰਨਵਾਦ, ਥੈਂਕ ਯੂ, ਕਿਉਂਕਿ ਅੱਜ ਮੈਨੂੰ ਇਹ ਸਟੂਡੀਓ ਵਿੱਚ ਬੁਲਾਇਆ। ਅਤੇ ਬਚਪਨ ਤੋਂ ਹੀ ਬਹੁਤ ਇੱਕ ਹੁੰਦਾ ਸੀ, ਕਦੀ ਅਸੀਂ ਵੀ ਰੇਡੀਓ, ਪਹਿਲਾਂ ਤਾਂ ਰੇਡੀਓ ਵੱਜਦਾ ਸੁਣਨਾ ਬਹੁਤ ਵੱਡੀ ਗੱਲ ਹੁੰਦੀ ਸੀਗੀ, ਬਹੁਤ ਘੱਟ ਘਰਾਂ ਵਿੱਚ ਹੁੰਦਾ ਸੀ
1: ਜੀ।
0: ਉਸ ਟਾਈਮ। ਰੇਡੀਓ ਵੀ ਟਿਊਬਾਂ ਵਾਲੇ ਹੁੰਦੇ ਸੀਗੇ, ਅਤੇ ਉਹਨੂੰ ਚਲਾਉਣਾ, ਗਰਮ ਹੋਣਾ, ਫਿਰ ਉਹਦੇ ਗਾਣੇ ਸੁਣਨੇ, ਦੇਖਣਾ ਕਿਹੜਾ ਸਟੇਸ਼ਨ ਚਲਾਉਣਾ। ਅਤੇ ਉਸ ਤੋਂ ਬਾਅਦ ਵੱਡੀ ਗੱਲ ਇਹ ਹੁੰਦੀ ਸੀ ਵੀ ਇਹਦੇ ਵਿੱਚ ਬਹਿ ਕੇ ਗਾਉਂਦੇ ਕਿੱਦਾਂ ਆ, ਬੋਲਦੇ ਕਿੱਦਾਂ ਆ।
1: ਜੀ।
0: ਅਤੇ ਪਰ ਅੱਜ ਉਹ ਜਿਹੜਾ ਮੇਰਾ ਇੱਕ ਸੁਪਨਾ ਪੂਰਾ ਹੋ ਗਿਆ, ਮੈਂ ਆਪ ਖੁਦ ਇਸ ਸਟੇਸ਼ਨ ਵਿੱਚ ਆਇਆ, ਰੇਡੀਓ ਸਟੇਸ਼ਨ 'ਚ ਜਲੰਧਰ ਪਹੁੰਚਾ ਆ, ਔਰ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ। ਇੱਕ ਮੇਰੇ ਲਈ ਇੱਕ ਹੋਰ ਵੱਡੀ ਮਾਣ ਦੀ ਗੱਲ ਹੈ, ਐਜ ਏ ਮੈਂ ਸਾਈਕਲਿਸਟ ਆਇਆ
1: ਜੀ,
0: ਔਰ ਸਪੋਰਟਸਮੈਨ ਹੁੰਦਿਆਂ ਵੀ ਇੱਥੇ ਪਹੁੰਚਾ, ਬਹੁਤ ਮੇਰੇ ਲਈ ਵੱਡੀ ਮਾਣ ਦੀ ਗੱਲ।
1: ਤੁਸੀਂ ਗੱਲ ਕੀਤੀ ਟਿਊਬਾਂ ਵਾਲੇ ਰੇਡੀਓ ਨਾ, ਮਤਲਬ ਅਸੀਂ ਤਾਂ ਉਹ ਸੁਣੇ ਵੀ ਨਹੀਂ ਕਦੀ, ਦੇਖੇ ਤਾਂ ਬਹੁਤ ਦੂਰ ਦੀ ਗੱਲ ਆ। ਤਾਂ ਉਸ ਤੋਂ ਮੈਨੂੰ ਹੁਣ ਇਹ ਹੋ ਰਿਹਾ ਵੀ ਤੁਹਾਡੀ ਉਮਰ ਕਿੰਨੀ ਹੈ?
0: ਤੁਸੀਂ ਥੋੜ੍ਹਾ ਜਿਹਾ ਅੰਦਾਜ਼ਾ ਲਾ ਕੇ ਮੈਨੂੰ ਦੱਸ ਦਿਓ, ਫਿਰ ਮੈਂ ਦੱਸਾਂਗਾ, ਕਿਉਂਕਿ ਨਹੀਂ ਤਾਂ ਸਪੋਰਟਸਮੈਨ ਤਾਂ ਜਿਹੜੇ ਫਿਲਮੀ ਐਕਟਰ ਵਗੈਰਾ ਹੁੰਦੇ ਦੱਸਦੇ ਨਹੀਂ,
1: ਪਛਾਣੇ ਵੀ ਨਹੀਂ ਜਾਂਦੇ ਨਾ।
0: ਹਾਂਜੀ, ਤਾਂ ਤੁਸੀਂ ਥੋੜ੍ਹਾ ਗੈਸ ਕਰ ਦਿਓ, ਤਾਂ ਮੈਂ ਜਲਦੀ ਫਿਰ ਦੱਸ ਦੂੰਗਾ।
1: ਤਾਂ ਤੁਸੀਂ 50-55 ਦੇ ਵਿੱਚ ਦੇ ਲੱਗਦੇ ਹੋ?
0: ਮੈਂ ਜੀ 6 ਜੂਨ ਨੂੰ 62 ਕੰਪਲੀਟ ਕਰ ਰਿਹਾ।
1: ਓ ਮਾਈ ਗਾਡ, ਓਕੇ।
0: ਹਾਂਜੀ, ਪਰ ਮੈਂ ਮਾਣ ਨਾਲ ਦੱਸਦਾ ਹੁੰਦਾ, ਕਿਉਂਕਿ ਹੋ ਸਕਦਾ ਮੇਰੇ ਤੋਂ ਇੱਕ ਹੋਰ ਪ੍ਰਭਾਵਿਤ ਹੋਵੇ ਵੀ 62 ਸਾਲ ਦੀ ਉਮਰ 'ਚ ਸਾਈਕਲ ਚਲਾ ਰਿਹਾ
1: ਜੀ,
0: ਪਰ ਮੈਂ 62 ਸਾਲ ਓਲਡ ਨਹੀਂ, 62 ਈਅਰ ਯੰਗ ਕਹਿੰਦਾ ਹੁੰਦਾ ਆਪਣਾ।
1: ਬਹੁਤ ਵਧੀਆ ਗੱਲ। ਸੋ ਸਭ ਤੋਂ ਪਹਿਲਾਂ ਸਾਈਕਲ ਕਦੋਂ ਸਿੱਖਿਆ? ਕਿਉਂਕਿ ਜਦੋਂ ਅਸੀਂ ਸਿੱਖਦੇ ਹਾਂ ਤਾਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ, ਸੋ ਉਦੋਂ ਦੀ ਕੋਈ ਸੱਟ ਚੋਟ ਲੱਗਣ ਵਾਲੀ ਯਾਦ ਜਾਂ ਸਾਈਕਲ ਵੱਲ ਨੂੰ ਰੁਝਾਨ, ਉਹ ਕਿਵੇਂ ਸ਼ੁਰੂ ਹੋਇਆ?
0: ਇਸ ਤਰ੍ਹਾਂ ਸੀ ਕਿ ਸਾਡੇ ਟਾਈਮ 'ਤੇ ਤਾਂ ਘਰ ਕਿਸੇ ਦੇ ਵਿੱਚ ਸਾਈਕਲ ਹੋਣਾ ਕਿਸੇ ਘਰ ਵਿੱਚ ਬਹੁਤ ਵੱਡੀ ਗੱਲ ਹੁੰਦੀ ਸੀਗੀ, ਔਰ ਫਾਦਰ ਸਾਹਿਬ ਦਾ ਸਾਈਕਲ ਹੋਣਾ, ਉਹ ਹੱਥ ਨਹੀਂ ਲਾਉਣ ਦਿੰਦੇ ਹੁੰਦੇ ਸੀਗੇ, ਛੋਟੀਆਂ ਛੋਟੀਆਂ ਸਾਨੂੰ ਸੈਕਲੀਆਂ ਲੈ ਕੇ ਦਿੱਤੀਆਂ ਹੁੰਦੀਆਂ ਸੀਗੀਆਂ, ਉਹਨੂੰ ਕੜੀਸੀ ਜਾਣ, ਉਹਦੇ ਵੀ ਟਾਇਰ ਨਹੀਂ ਹੁੰਦੇ ਸੀਗੇ, ਗਲੀਆਂ 'ਚ ਦੌੜਾਈ ਫਿਰਨਾ, ਪਰ ਸ਼ੌਂਕ ਹੁੰਦਾ ਸੀ। ਹਾਂ, ਕਦੀ ਕੋਈ ਜਿੱਦਾਂ ਕੋਈ ਮਾਮਾ ਚਾਚਾ ਘਰ ਆ ਜਾਵੇ, ਮਾਮੇ ਦਾ ਚਾਅ ਸਾਨੂੰ ਘੱਟ ਹੁੰਦਾ, ਸਾਈਕਲ ਦਾ ਜ਼ਿਆਦਾ ਹੁੰਦਾ ਸੀਗਾ, ਪਰ ਅਸੀਂ ਹੁਣ ਇਹ ਕਹਿਣਾ ਮਾਮਾ ਚਾਬੀ ਦੇਈ, ਹੁਣ ਕਹਿੰਦਾ ਨਾ ਨਾ ਹੱਥ ਨਹੀਂ ਲਾਉਣਾ, ਤੈਨੂੰ ਚਲਾਉਣਾ ਨਹੀਂ ਆਉਂਦਾ ਅਤੇ ਤੂੰ ਨਹੀਂ ਚਲਾਉਣਾ, ਫਿਰ ਵੀ ਕੋਸ਼ਿਸ਼ ਕਰਕੇ ਮੈਂ ਤਾਂ ਤਾਲੇ ਕਰਕੇ ਲੈ ਲੈਣਾ। ਤਾਂ ਉਸ ਟਾਈਮ ਕੈਂਚੀ ਸਾਈਕਲ ਚਲਾਉਣਾ ਹੁੰਦਾ, ਸ਼ੁਰੂ ਸਿੱਖਿਆ ਜਾਂਦਾ ਸੀਗਾ, ਅਤੇ ਫਿਰ ਇਹ ਵੀ ਸੁਣਿਆ ਹੁੰਦਾ ਸੀ ਵੀ ਜਿਹੜਾ ਸਾਈਕਲ ਤੋਂ ਫੜ ਕੇ ਡਿੱਗ ਜਾਵੇ ਨਾ, ਉਹਨੂੰ ਛੇਤੀ ਆਉਂਦਾ।
1: ਅੱਛਾ।
0: ਕਈ ਵਾਰੀ ਫਿਰ ਕੋਸ਼ਿਸ਼ ਆਪ ਹੀ ਡਿੱਗ ਪੈਣਾ ਵੀ ਸ਼ਾਇਦ ਸਾਨੂੰ ਛੇਤੀ ਆ ਜਾਵੇ, ਪਰ ਆ ਗਿਆ। ਔਰ ਇੱਕ ਦੋ ਵਾਰੀ ਇਹ ਹੋ ਗਿਆ ਵੀ ਥੋੜ੍ਹੀ ਜਿਹੀ ਚੜ੍ਹਾਈ ਜਿਹੀ ਸੀ, ਅਤੇ ਮੈਂ ਜਿੱਦਾਂ ਸਾਈਕਲ ਪਿੱਛੇ ਰੁੜ ਗਿਆ, ਉਹ ਮੇਰੇ ਲੱਤ ਦੇ ਕੋਲ ਪੱਟ ਦੇ ਵਿੱਚ ਉਹਦਾ ਪੈਡਲ ਵੀ ਫਸ ਗਿਆ, ਇਸ ਕਰਕੇ ਹਜੇ ਤੱਕ ਵੀ ਮੇਰੇ ਨਿਸ਼ਾਨੀ ਉਹ ਸਾਈਕਲ ਦੀ ਲੱਗੀ ਹੋਆ ਬਚਪਨ ਦੀ।
1: ਸਾਈਕਲ ਉਦੋਂ ਕਿੰਨੇ ਕੁ ਦਾ ਆਉਂਦਾ ਸੀ?
0: ਉਸ ਟਾਈਮ ਮੇਰਾ ਖਿਆਲ ਹੈ ਜੀ 300 ਦੇ ਕਰੀਬ ਸੀਗਾ, 350 ਆਈਡੀਆ ਹੋਏਗਾ। ਹਾਂਜੀ,
1: ਪਰ ਉਹ ਵੀ ਕੱਢਣੇ ਕਿੰਨੇ ਮੁਸ਼ਕਲ ਹੋ ਜਾਂਦਾ,
0: ਬਹੁਤ ਜ਼ਿਆਦਾ ਔਖਾ, ਉਸ ਟਾਈਮ ਪੈਸੇ ਦੀ ਵੈਲਿਊ ਵੀ ਕਾਫੀ ਸੀਗੀ ਨਾ। ਹਾਂਜੀ,
1: ਅਤੇ ਫਿਰ ਉਸ ਤੋਂ ਬਾਅਦ ਤਾਂ ਤੁਸੀਂ ਚਲੋ ਜ਼ਿੰਦਗੀ 'ਚ ਅੱਗੇ ਵੱਧ ਗਏ ਜਾਂ ਪੜ੍ਹਾਈ ਲਿਖਾਈ 'ਚ ਪੈ ਗਏ, ਫਿਰ ਸਾਈਕਲ ਕਿਵੇਂ ਨਾਲ ਜੁੜਿਆ ਰਿਹਾ?
0: ਫਿਰ ਇਸ ਤਰ੍ਹਾਂ ਹੋ ਗਿਆ ਵੀ ਜਦੋਂ 75-60 ਸਕੂਲ ਜਾਣਾ, ਅਤੇ ਘਰ ਦੇ ਸਾਈਕਲ ਨਹੀਂ ਲੈ ਕੇ ਦਿੰਦੇ ਹੁੰਦੇ ਸੀਗੇ, ਇੱਥੇ ਤੱਕ ਕਿ 9ਵੀਂ ਤੱਕ ਵੀ ਨਹੀਂ ਮਿਲਿਆ ਸਾਈਕਲ।
1: ਅੱਛਾ।
0: 10ਵੀਂ ਵਿੱਚ ਵੀ ਇੱਕ ਪੁਰਾਣਾ ਸਾਈਕਲ ਲੈ ਕੇ ਦਿੱਤਾ, ਕਿਉਂਕਿ ਅੱਜ ਕੱਲ੍ਹ ਤਾਂ ਹਰ ਕੋਈ ਮੋਟਰਸਾਈਕਲ, ਸਕੂਟਰ, ਕਾਰਾਂ 'ਤੇ ਬੱਚੇ ਵੀ ਜਾਂਦੇ ਦੂਜੇ, ਪਰ ਸਾਡੇ ਟਾਈਮ ਸਾਈਕਲ ਹੋਣਾ ਹੀ ਬਹੁਤ ਵੱਡੀ ਗੱਲ ਹੁੰਦੀ ਸੀ, ਅਤੇ ਉਹ ਚਲਾਉਂਦੇ ਸੀਗੇ, ਉੱਥੇ ਜਾਂਦੇ ਸੀ, ਹਾਇਰ ਸੈਕੰਡਰੀ ਵੀ ਉਸੇ ਕੀਤੀ, ਅਤੇ ਉਸ ਤੋਂ ਬਾਅਦ ਫਿਰ ਕੰਮ ਕਰਕੇ ਪੈ ਗਏ, ਅਤੇ ਉਸ ਤੋਂ ਬਾਅਦ ਫਿਰ ਜਿੱਥੇ ਜਾਣਾ ਵੀ ਜ਼ਿਆਦਾ ਸਾਈਕਲ ਹੀ ਹੁੰਦਾ ਸੀਗਾ, ਸਕੂਟਰ ਵਗੈਰਾ ਤਾਂ ਬਹੁਤ ਘੱਟ ਹੁੰਦੇ ਸੀਗੇ। ਹਾਂਜੀ, ਅਤੇ ਨੇੜੇ ਤੇੜੇ ਜਾਣਾ, ਕਿਤੇ ਕੰਮ ਕਰ ਜਾਣਾ, ਸਾਈਕਲ ਹੀ ਯੂਜ਼ ਕਰਦੇ ਹੁੰਦੇ ਸੀਗੇ, ਫਿਰ ਹੌਲੀ ਹੌਲੀ ਸਕੂਟਰ ਮੋਟਰਸਾਈਕਲ ਦਾ ਜ਼ਮਾਨਾ ਵੀ ਆ ਗਿਆ, ਪਰ ਹੁਣ ਤਾਂ ਫਿਰ ਕਾਫੀ ਸਾਲ ਫਿਰ ਕਦੀ ਸਾਈਕਲ ਟੱਚ ਨਹੀਂ ਕੀਤਾ ਸੀ।
1: ਅੱਛਾ ਜੀ।
0: ਹਾਂਜੀ, ਅਤੇ ਇਹ ਤਾਂ ਫਿਰ ਕੋਈ ਸਵਾਬੀ ਬਣ ਗਿਆ, ਇਸ ਪਾਸੇ ਚੱਲਣਾ ਪਿਆ।
1: ਅਸੀਂ ਨਾ ਬਹੁਤ ਵਾਰੀ ਹੁੰਦਾ ਬਲਰਾਜ ਜੀ, ਪਰਫੈਕਟ ਮੂਮੈਂਟ ਦਾ ਵੇਟ ਕਰਦੇ ਰਹਿੰਦੇ ਹਾਂ ਵੀ ਚਲੋ ਇਹ ਕਰ ਲਾਂਗੇ ਫਿਰ ਆਪਾਂ ਇਹ ਆਪਣਾ ਸ਼ੌਂਕ ਪੂਰਾ ਕਰਾਂਗੇ, ਹੈ ਨਾ, ਜਾਂ ਇਹ ਹੁਣ ਨਿਬੇੜ ਲਈਏ ਫਿਰ ਕਰਾਂਗੇ। ਸੋ ਤੁਹਾਨੂੰ ਇਹ ਸੋਚ ਕਿਵੇਂ ਆਈ ਜਾਂ ਕੀ ਇਹੋ ਜਿਹੀ ਉਹ ਗੱਲ ਹੋਈ ਕਿ ਹੁਣ ਤੁਹਾਨੂੰ ਇਹ ਲੱਗਾ ਵੀ ਹੁਣ ਸਾਈਕਲਿੰਗ ਕਰਨੀ ਹੈ, ਹੁਣ ਰਿਕਾਰਡ ਬਣਾਉਣੇ ਨੇ, ਇਸ ਪਾਸੇ ਵੱਲ ਨੂੰ ਵਧਣਾ?
0: ਅਸਲ ਵਿੱਚ ਮੈਡਮ ਜੀ, ਇਸ ਤਰ੍ਹਾਂ ਵੀ ਇਹ ਕੋਈ ਸੋਚ ਲੈ ਕੇ ਨਹੀਂ ਚੱਲਿਆ ਸੀ ਮੈਂ, ਨਾ ਹੀ ਕੋਈ ਰਿਕਾਰਡ, ਨਾ ਹੀ ਕੋਈ ਨੌਲੇਜ ਹੁੰਦੀ ਸੀ ਇਹਦੇ ਬਾਰੇ। ਮੈਂ ਅਸਲ 'ਚ ਸ਼ੁਰੂ ਵਿੱਚ ਤੋਂ ਰਨਿੰਗ ਕਰਦਾ ਹੁੰਦਾ ਸੀਗਾ।
1: ਅੱਛਾ।
0: ਔਰ ਮੈਂ ਉਹ ਮੇਰਾ ਖਿਆਲ 12-13 ਸਾਲ ਤੋਂ ਹੀ ਜਦੋਂ ਬਚਪਨ ਤੋਂ ਮੇਰਾ ਸ਼ੌਂਕ ਸ਼ੁਰੂ ਹੋ ਗਿਆ ਸੀਗਾ, ਗਰਾਊਂਡ ਮੈਂ ਹਰ ਹਾਲਤ 'ਚ ਮੀਂਹ ਜਾਵੇ ਹਨੇਰੀ ਜਾਵੇ ਜਾਣਾ ਹੀ ਜਾਣਾ। ਅਤੇ ਇਸ ਤਰ੍ਹਾਂ ਹੋਇਆ ਕਿ 2013-14 ਵਿੱਚ ਨਾ, ਉਸ ਟਾਈਮ ਨਾ ਮੈਂ ਜਿੱਦਾਂ ਜਿਹਨੂੰ ਅੱਜ ਕੱਲ੍ਹ ਜਿੰਮ ਕਹਿੰਦੇ ਆ, ਉਸ ਟਾਈਮ ਨੂੰ ਹੈਲਥ ਕਲੱਬ ਕਿਹਾ ਜਾਂਦਾ ਸੀ, ਸ਼ਹਿਰ 'ਚ ਗਿਣਤੀ ਦੇ ਨਵੇਂ ਨਵੇਂ ਖੁੱਲ੍ਹੇ ਸੀਗੇ, ਕੁਛ ਮੇਰੇ ਫਰੈਂਡਸ ਵਗੈਰਾ ਉੱਥੇ ਜਾਂਦੇ ਸੀਗੇ। ਮੈਂ ਹਜੇ ਵੀ ਨਾ ਆਪਣਾ ਆਪਣਾ ਮਾਇੰਡ ਹੁੰਦਾ, ਮੈਂ ਬਹੁਤਾ ਲਾਈਕ ਨਹੀਂ ਕਰਦਾ, ਕਿਉਂਕਿ ਮੈਂ ਆਦਤ ਹੁੰਦੀ ਓਪਨ ਏਅਰ 'ਚ ਜੋ ਕਰਨਾ ਮੈਂ ਵਧੀਆ ਗਿਣਦਾ। ਬਸ ਉਹਨਾਂ ਦੇ ਕਹਿਣ ਤੋਂ ਇਹ ਨਾ ਚੱਲ ਯਾਰ ਇੱਕ ਦਿਨ ਚੱਲੀਏ, ਗਰਾਊਂਡ 'ਚੋਂ ਮੈਂ ਉਹਨਾਂ ਦੇ ਨਾਲ ਹੀ ਚੱਲ ਗਿਆ, ਨਾਲ ਚੱਲ ਗਿਆ, ਤਾਂ ਉੱਥੇ ਜਾ ਕੇ ਹਲਕਾ ਜਿਹਾ ਇੱਕ ਹੋਰ ਤੁਹਾਨੂੰ

0: ਹੋਣਾ ਵੀ ਆਮ ਦੀ ਹਰੇਕ ਦੀ ਖੁਆਇਸ਼ ਹੋ ਜਾਂਦੀ, ਮੇਰਾ ਲੱਕ ਕੱਟ ਜਾਵੇ। ਮੈਂ ਜਾਣਦੇ ਯੰਗਸਟਰ ਟਵਿਸਟਰ 'ਤੇ ਲੱਗਿਓ ਸੀ, ਮੈਂ ਉਹ ਲੱਗ ਪਿਆ ਕਰਨ, ਹਲਕੀ ਹਲਕੀ ਐਕਸਰਸਾਈਜ਼ ਕੀਤੀ। ਦੂਜੇ ਤੀਜੇ ਦਿਨ ਫਿਰ ਇਸ ਤਰ੍ਹਾਂ ਥੋੜ੍ਹੇ ਦਿਨ ਗਿਆ ਮੈਂ, 5-7 ਦਿਨ, ਅਤੇ ਟਵਿਸਟਰ 'ਤੇ ਲੱਗੇ ਰਹਿਣਾ, ਨਾਲ ਜਿਹੜੇ ਯੰਗਸਟਰ ਬੱਚੇ ਹੁੰਦੇ ਉਹਨਾਂ 'ਤੇ ਵੇਟ ਰੱਖ ਕੇ ਕਰਨ ਲੱਗ ਪੈਣਾ। ਮੈਂ ਕਹਿਣਾ ਇਹ ਕਿਹੜੀ ਗੱਲ ਆ, ਅਸੀਂ ਵੀ ਸਪੀਡ 'ਤੇ ਲੱਕ ਘੁੰਮਾ ਦੇਣਾ ਉੱਦਾਂ ਹੀ। ਪਰ ਕੁਛ ਟਾਈਮ ਬਾਅਦ ਮੇਰਾ ਖਿਆਲ ਆ ਵੀ 20-25 ਦਿਨ ਬਾਅਦ, ਮੈਨੂੰ ਦਿਨ ਤਾਂ ਮੈਂ ਥੋੜ੍ਹੇ ਉੱਥੇ ਕੀਤੇ, ਪਰ ਮੇਰੀ ਥੋੜ੍ਹਾ ਜਿਹਾ ਰਾਈਟ ਸਾਈਡ 'ਤੇ ਨਾ ਲੈਗ ਵਿੱਚ ਪ੍ਰੋਬਲਮ ਆਉਣ ਲੱਗ ਪਈ।
1: ਅੱਛਾ ਜੀ।
0: ਪੇਨ ਹੋਣ ਲੱਗ ਪਈ ਸੀਗੀ ਅਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਸੀਗਾ, ਪਰ ਮੈਂ ਡੇਲੀ ਆਪਣੀ ਗਰਾਊਂਡ 'ਚ ਜਾਈ ਜਾਣਾ, ਹੌਲੀ ਹੌਲੀ ਮੈਂ ਮਤਲਬ ਕਿ ਸਲੋ ਹੋ ਗਿਆ, ਫਿਰ ਮੈਨੂੰ ਲੰਘਾ ਕੇ ਚੱਲਣ ਲੱਗ ਪਿਆ। ਫਿਰ ਮੈਂ ਸੋਚਣ ਲੱਗ ਪਿਆ ਵੀ ਇਹ ਮੈਨੂੰ ਕੀ ਹੋ ਗਿਆ। ਫਿਰ ਨੋਰਮਲ ਮੈਂ ਡਾਕਟਰ ਸਾਹਿਬ ਕੋਲ ਗਿਆ, ਉਹਨਾਂ ਨੂੰ ਮੈਡੀਸਨ ਦਿੱਤੀ, 2-3 ਹਫ਼ਤੇ ਖਾਧੀ, ਕੋਈ ਆਰਾਮ ਨਹੀਂ ਮਿਲਿਆ। ਉਸ ਤੋਂ ਬਾਅਦ ਫਿਰ ਮੈਨੂੰ ਡਾਕਟਰ ਚੇਂਜ ਕੀਤੇ, ਉਹਨਾਂ ਨੇ ਵੀ 15-20 ਦਿਨ ਖਾਧੀ, ਕੋਈ ਆਰਾਮ ਨਹੀਂ ਮਿਲਿਆ। ਟੈਂਪਰੇਰੀ ਰਿਲੀਫ ਮਿਲਦੀ ਸੀਗੀ, ਫਿਰ ਮੈਂ ਸੁਪਰ ਸਪੈਸ਼ਲਿਸਟ ਡਾਕਟਰ ਸੀ ਉਹਨਾਂ ਕੋਲ ਗਿਆ।
1: ਅੱਛਾ ਜੀ।
0: ਉਹਨਾਂ ਨੇ ਮੇਰੇ ਐਕਸਰੇ ਵਗੈਰਾ ਕਰਾਇਆ, ਮੈਡੀਸਨ ਦਿੱਤੀ, ਤਾਂ ਉਹ ਮੈਂ ਲਈ ਥੋੜ੍ਹੀ ਦੇਰ। ਫਿਰ ਮੈਂ ਪੁੱਛਿਆ, ਕਹਿੰਦੇ ਵੀ ਤੇਰੀ ਤਾਂ ਇਹ ਹੱਡੀ ਕੱਸ ਗਈ ਆ।
1: ਅੱਛਾ ਜੀ।
0: 2-3 ਹਫ਼ਤੇ ਮੈਂ, ਮਹੀਨਾ ਸ਼ਾਇਦ ਖਾਧੀ, ਜਦੋਂ ਦੂਜੀ ਵਾਰ ਚੈੱਕ ਕਰਾਉਣ ਗਿਆ, ਕਹਿੰਦੇ, ਮੈਂ ਕਿਹਾ ਡਾਕਟਰ ਸਾਹਿਬ ਕਦੋਂ ਠੀਕ ਹੋਊਗਾ, ਮੈਨੂੰ ਇਹ ਤਾਂ ਦੱਸੋ ਵੀ ਮੈਡੀਸਨ ਖਾਈ ਜਾ ਰਿਹਾ ਮੈਂ। ਕਹਿੰਦੇ ਤੇਰੀ ਲਾਤੀ ਹੱਡੀ ਗੋਡੇ ਦੀ ਘੱਸ ਗਈ ਆ, ਔਰ ਗਰੀਸ ਵੀ ਖਤਮ ਹੋ ਗਈ ਆ।
1: ਉਹਦਾ ਕਾਰਨ ਕੀ ਰਿਹਾ?
0: ਮੈਂ ਆਈਡੀਆ ਲਿਆ ਵੀ ਜਿਹੜੀ ਮੈਂ ਉਹ ਗਲਤ ਐਕਸਰਸਾਈਜ਼ ਕਰ ਲਈ ਨਾ, ਮੇ ਬੀ ਉਹਦੇ ਕਰਕੇ ਹੋ ਗਿਆ, ਤਾਂ ਸ਼ੋਰ ਨਹੀਂ ਸੀ, ਕੁਝ ਪਤਾ ਨਹੀਂ ਸੀ। ਫਿਰ ਉਹ ਕਹਿੰਦੇ, ਨਹੀਂ ਇਹ ਤਾਂ ਇਸ ਤਰ੍ਹਾਂ ਬੇਟਾ ਵੀ ਤੁਸੀਂ ਥਾਲੀ ਵਿੱਚ ਗੋਲੀ ਰੱਖ ਲਓ, ਰੋਟੀ ਖਾਣੀ ਅਤੇ ਨਾਲ ਮੈਡੀਸਨ ਲੈ ਲਈ। ਫਿਰ ਮੈਂ ਕਿਹਾ, ਡਾਕਟਰ ਸਾਹਿਬ ਇਸ ਮਤਲਬ ਇਹ ਪੇਨ ਕਿਲਰ ਹੋਣਗੇ ਨਾ? ਕਹਿੰਦੇ ਹਾਂਜੀ। ਮੈਂ ਕਿਹਾ, ਵੀ ਡਾਕਟਰ ਸਾਹਿਬ ਫਿਰ ਮੈਂ ਦਵਾਈ ਨਹੀਂ ਖਾਂਦਾ, ਇੰਨੀ ਪੇਨ ਮੈਂ ਵੈਸੇ ਬਰਦਾਸ਼ਤ ਕਰ ਲਿਆ ਕਰੂੰ।
1: ਅੱਛਾ।
0: ਉਸ ਟਾਈਮ ਫਿਰ ਮੈਂ ਦਵਾਈ ਰੱਖ ਕੇ ਆ ਗਿਆ, ਪਰ ਮੈਂ ਸੋਚਦਾ ਰਿਹਾ ਵੀ ਮੈਂ ਸਪੋਰਟਸਮੈਨ ਹੈ, ਕਿੱਦਾਂ ਮੇਰਾ ਹੋਊਗਾ, ਟਾਈਮ ਕਿੱਦਾਂ ਪਾਸ ਹੋਊਗਾ, ਬੜਾ ਸੋਚਣਾ। ਫਿਰ ਗੁਰਦੁਆਰਾ ਸਾਹਿਬ ਜਾਣਾ ਤਾਂ ਉੱਥੇ ਵੀ ਖੜ ਕੇ ਮੱਥਾ ਟੇਕਣਾ, ਇੱਦਾਂ ਦੇ ਹਾਲਾਤ ਹੋ ਗਏ। ਫਿਰ ਮੈਂ ਘਰ 'ਚ ਸਾਈਕਲ ਖੜਾ ਸੀ ਭਰਾਉਣਾ,
1: ਅੱਛਾ,
0: ਉਹਨੂੰ ਫਿਰ ਹਵਾ ਵਗੈਰਾ ਭਰੀ ਅਤੇ ਟਾਈਮ ਪਾਸ ਲਈ ਮੈਂ ਸ਼ਹਿਰ 'ਚ ਘੁੰਮਣ ਚਲ ਗਿਆ, ਥੋੜ੍ਹਾ ਜਿਹਾ ਸ਼ਹਿਰ ਘੁੰਮਿਆ, ਇੱਦਾਂ ਕਰਦਾ। ਛੋਟੇ ਛੋਟੇ ਮੇਰੇ ਬੱਚੇ ਸੀ, ਥੋੜ੍ਹੀ ਜਿਹੀ ਮੈਨੂੰ ਇਨ ਟਾਈਮ ਕਿ ਮੈਂ ਡਿਪਰੈਸ਼ਨ ਵਿੱਚ ਵੀ ਚਲਾ ਗਿਆ ਸੀ, ਇਹ ਸੋਚ ਸੋਚ ਕੇ ਵੀ ਮੈਨੂੰ ਕੀ ਹੋ ਗਿਆ। ਛੋਟੇ ਮੇਰੇ ਬੱਚੇ ਹੁਣ ਇੱਕ ਨੂੰ ਨਾਲ ਬਿਠਾ ਲੈਣਾ, ਉਹਨਾਂ ਨੂੰ ਟੋਫੀ ਦਾ ਲਾਲਚ ਦੇ ਦੇਣਾ, ਜਾਂ ਖਾਣ ਨੂੰ ਫਰੂਟੀ ਲੈ ਦੇਣੀ, ਸਾਈਕਲ ਚਲਾਈ ਜਾਣਾ, ਗੱਲਾਂ ਕਰੀ ਜਾਣੀਆਂ, 2-4-5-7 ਕਿਲੋਮੀਟਰ ਬਸ ਇੱਦਾਂ ਕਰਦਾ ਰਿਹਾ, ਅਤੇ ਹੌਲੀ ਹੌਲੀ 10-15 ਕਿਲੋਮੀਟਰ ਲੱਗ ਪਿਆ ਜਾਣਾ।
1: ਅੱਛਾ ਜੀ।
0: ਪਰ ਜਿਹੜੀ ਮੇਰੀ ਡਿਪਰੈਸ਼ਨ ਦੀ ਪ੍ਰੋਬਲਮ ਸੀ ਨਾ, ਉਹ ਮੇਰੇ ਮੇਰੇ ਬੜਾ ਜ਼ੋਰ ਪਾ ਰਹੀ ਸੀ, ਮੈਡੀਸਨ ਵਗੈਰਾ ਮੇਰੇ ਚੱਲਣ ਲੱਗ ਪਈ ਸੀ, ਪਰ ਕੰਟਰੋਲ ਨਹੀਂ ਹੋ ਰਿਹਾ ਸੀਗਾ। ਇਸ ਤੋਂ ਬਾਅਦ ਫਿਰ ਸਾਡੇ ਇੱਕ ਹੁਸ਼ਿਆਰਪੁਰ ਵਿੱਚ ਹੋਈ ਸੀ, BRM ਕਹਿੰਦੇ ਉਹਨੂੰ, 200 ਕਿਲੋਮੀਟਰ।
1: ਅੱਛਾ ਜੀ।
0: ਉਹ ਰਾਤ ਦੀ ਸੀਗੀ, ਜਿਸ 'ਚ ਕਿ ਪੰਜਾਬ ਤੋਂ ਬੜੇ ਬੜੇ ਸਾਈਕਲਿਸਟ ਆਏ, ਉਹ ਮੇਰੇ ਕੋਲ ਐਵੇਂ ਇੱਕ ਹਲਕਾ ਜਿਹਾ ਸਾਈਕਲ, ਉਹ ਰਾਤ ਨੂੰ ਹੁਸ਼ਿਆਰਪੁਰ ਤੋਂ ਦਸੂਹਾ ਮਕੇਰੀਆਂ ਤਲਵਾੜਾ ਜਾਣਾ ਸੀ, ਅਤੇ ਰਾਤੋਂ ਰਾਤ ਹੀ ਵਾਪਸ ਆਉਣਾ ਸਵੇਰ ਤੱਕ, 13.5 ਘੰਟੇ ਹੁੰਦੇ 200 ਕਿਲੋਮੀਟਰ ਲਈ। ਚੱਲ ਗਏ ਅਸੀਂ, ਅਤੇ ਚਲੋ ਵਾਪਸੀ 'ਤੇ ਜਦੋਂ 30 ਕਿਲੋਮੀਟਰ ਰਹਿ ਗਏ ਸੀ, ਤਾਂ ਮੇਰਾ ਸਰੀਰ ਜਵਾਬ ਦੇ ਰਿਹਾ ਸੀ, ਕਿਉਂਕਿ ਕਦੀ ਰਾਤ ਦੀ ਜਾਗਣ ਦੀ ਪ੍ਰੈਕਟਿਸ ਨਹੀਂ ਸੀ, ਜਦਕਿ ਮੈਂ ਆਮ ਡੰਡੇ ਵਾਲਾ ਦੇਸੀ ਸਾਈਕਲ ਜਿਹਨੂੰ ਕਹਿੰਦੇ, ਉਹ ਚਲਾਉਂਦਾ ਰਿਹਾ ਸੀਗਾ, ਪ੍ਰੈਕਟਿਸ ਵੀ ਉਹਦੇ ਕੀਤੀ ਉਸ ਕੀ, ਅਤੇ ਉਹ ਫਿਰ ਮੈਂ ਅਖੀਰ ਨਾਲ ਦੇ ਮੇਰੇ ਇੱਕ ਜਿਹੜੇ ਸੀਗੇ ਨਵੇਂ, ਮੈਂ ਕਿਹਾ ਵੀ ਤੁਸੀਂ ਜਾਓ, ਮੈਂ ਤਾਂ ਹੌਲੀ ਹੌਲੀ ਆਊਂਗਾ, ਦੇਖਦਾ ਫਿਰ। ਪਰ ਮੈਂ ਇਨ ਟਾਈਮ ਉਹ ਕੰਪਲੀਟ ਕਰ ਗਿਆ।
1: ਅੱਛਾ।
0: ਫਿਰ ਮੇਰਾ ਹੌਸਲਾ ਵੱਧ ਗਿਆ ਵੀ ਮੈਂ ਕੁਛ ਕਰ ਸਕਦਾ ਹਾਂ।
1: ਫਿਰ ਉੱਥੋਂ ਡਿਪਰੈਸ਼ਨ ਨੂੰ ਵੀ ਥੋੜ੍ਹਾ ਜਿਹਾ ਅਸਰ ਹੋਇਆ ਹੋਏਗਾ।
0: ਨਹੀਂ ਮੈਮ, ਉਸ ਤੋਂ ਬਾਅਦ ਇਸ ਤਰ੍ਹਾਂ, ਇੱਕ ਤਾਂ ਮੇਰਾ ਥੋੜ੍ਹਾ ਹੌਸਲਾ ਵੱਧ ਗਿਆ, ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੋ ਜਾਂਦੀ, ਸਾਡੇ ਜਿੱਦਾਂ ਇੱਕ 300 ਕਿਲੋਮੀਟਰ ਹੀ ਫਿਰ ਆ ਗਈ ਰੇਸ BRM
1: ਜੀ,
0: ਉਹ ਫਿਰ ਮੈਂ ਲਗਾ ਲਈ। ਜਿਹੜੇ ਮੇਰੇ ਨਾਲ ਸੈਕਟਰੀ ਹੁੰਦੇ ਸਾਰੇ ਤਕਰੀਬਨ ਵਧੀਆ ਹੁੰਦੇ ਸੀਗੇ, ਮੈਂ ਕੋਈ ਕੋਈ ਨੌਲੇਜ ਨਹੀਂ ਲਈ, ਕੋਈ ਐਕਸਪੀਰੀਅੰਸ ਨਹੀਂ ਮੇਰਾ ਸੀਗਾ, ਬਸ ਇੱਕ ਜਿੱਦਾਂ ਸੀਗਾ ਜੱਟਾਂ ਨਾਲ ਧੱਕਾ ਹੀ ਸੀਗਾ ਵੀ ਚਲੋ ਦੇਖੀ ਜਾਓ ਕਰ ਲੈਣਾ, ਉਹ ਫਿਰ ਮੈਂ 300 ਕਿਲੋਮੀਟਰ ਵੀ ਕਰ ਗਿਆ।
1: ਓਕੇ।
0: ਜਿਹੜਾ ਨਾਲ ਜਾਣਾ ਉਹਨਾਂ ਦੀ ਸਪੀਡ ਅਲੱਗ ਹੁੰਦੀ ਸੀ, ਮੇਰੀ ਅਲੱਗ ਹੋਣੀ, ਤਾਂ ਉਹ ਛੱਡ ਜਾਂਦੇ ਹੁੰਦੇ ਸੀਗੇ।
1: ਅੱਛਾ।
0: ਫਿਰ ਪਰ ਮੈਂ ਪੂਰੀ ਕਰ ਗਿਆ
1: ਜੀ।
0: ਫਿਰ ਇਸ ਤੋਂ ਬਾਅਦ ਜਿੱਦਾਂ 400 ਕਿਲੋਮੀਟਰ ਆ ਗਈ।
1: ਅੱਛਾ।
0: ਉਹ ਸਭ ਤੋਂ ਔਖੀ ਹੁੰਦੀ ਆ।
1: ਅੱਛਾ।
0: ਹਾਂਜੀ। ਉਸ 'ਚ ਇਹ ਹੁੰਦਾ ਵੀ ਜਿੱਦਾਂ ਸਵੇਰੇ ਸਟਾਰਟ ਵਾਲੀ ਸਾਰੀ ਰਾਤ ਵੀ ਤੁਸੀਂ ਕਰਨਾ, ਤਾਂ ਸਵੇਰੇ ਫਿਨਿਸ਼ ਕਰਨੀ ਹੁੰਦੀ ਆ।
1: ਓਕੇ।
0: ਭਾਵੇਂ ਉਸ ਵਿੱਚ ਟਾਈਮ ਹੁੰਦਾ, ਤੁਸੀਂ ਰੈਸਟ ਕਰੋ, ਪਰ ਮੈਨੇਜ ਤੁਸੀਂ ਕਰਨਾ ਹੁੰਦਾ ਟਾਈਮ, ਜਿੰਨਾ ਤੁਹਾਡਾ ਫਲੈਗ ਆਫ ਤੋਂ ਘੱਟ ਰਿਹਾ। ਉਹ ਮੈਂ ਲੁਧਿਆਣਾ ਤੋਂ ਸਟਾਰਟ ਕੀਤੀ ਸਾਰਾ ਘੁੰਮ ਕੇ, ਉਹ ਫਿਰ ਮੈਂ ਉਹ ਵੀ ਕਰ ਗਿਆ। ਉਸ ਤੋਂ ਬਾਅਦ ਫਿਰ 600 ਕਿਲੋਮੀਟਰ ਹੁੰਦੀ ਆ, 600 ਕਿਲੋਮੀਟਰ ਆਈ,
1: ਮਤਲਬ ਸਟੈਪ ਬਾਈ ਸਟੈਪ ਫਿਰ
0: ਵੱਧ ਗਿਆ,
1: ਅੱਗੇ ਵੱਧ ਹੀ ਰਹੇ ਸੀਗੇ। ਕਈ ਵਾਰ ਅਸੀਂ ਫੋਟੋਜ਼ ਵੀਡੀਓਜ਼ ਦੇਖ ਲੈਂਦੇ ਹਾਂ, ਚਲੋ ਉਸ ਜ਼ਮਾਨੇ 'ਚ ਤਾਂ ਇਹ ਨਹੀਂ ਹੁੰਦਾ, ਪਰ ਅੱਜ ਦੇ ਜੇ ਸਾਈਕਲਿਸਟ ਦੀ ਗੱਲ ਕਰੀਏ, ਬਈ ਉਹ ਸਾਈਕਲਿਸਟ ਬਣ ਗਿਆ ਜਾਂ ਉਹਨੇ ਕਰ ਲਿਆ ਤੇ ਮੈਂ ਕਿਉਂ ਨਹੀਂ ਕਰ ਸਕਦਾ, ਸੱਚਮੁੱਚ ਇੰਨਾ ਆਸਾਨ ਹੁੰਦਾ? ਜਦੋਂ ਤੁਸੀਂ 2014 'ਚ ਉਹ ਆਮ ਜਿਹਾ ਸਾਈਕਲ ਦੇ ਨਾਲ ਸ਼ੁਰੂਆਤ ਕੀਤੀ ਸੀਗੀ, ਤਾਂ ਸੱਚਮੁੱਚ ਇੰਨਾ ਆਸਾਨ ਸੀ ਕਿ ਬਹੁਤ ਮੁਸ਼ਕਲਾਂ ਆਈਆਂ?
0: ਨਹੀਂ, ਬਹੁਤ ਮੁਸ਼ਕਿਲ ਸੀ, ਆਸਾਨ ਨਹੀਂ ਸੀ, ਪਰ ਇਸ ਤਰ੍ਹਾਂ ਸੀ ਵੀ 200 ਕਿਲੋਮੀਟਰ ਕਰਕੇ ਬਹੁਤ ਵੱਡਾ ਹੌਸਲਾ ਸੀ ਵੀ 200 ਕਿਲੋਮੀਟਰ ਸਾਈਕਲ ਚਲਾ ਲਿਆ,
1: ਕਰ ਲਿਆ।
0: ਤਾਂ ਫਿਰ ਹੋਰ ਕੋਈ ਕਰਦੇ ਸੀ ਤਾਂ ਅਸੀਂ ਕਹਿਣਾ ਨਹੀਂ, ਸਾਤੋਂ ਨਹੀਂ ਕਰ ਹੋਣਾ, ਨਹੀਂ ਕਰ ਹੋਣਾ, ਪਰ ਉਹ ਜਿੱਦਾਂ ਸਟੈਪ ਬਾਈ ਸਟੈਪ ਵਧੇ ਤਾਂ ਕਾਮਯਾਬੀ ਮਿਲੀ।
1: ਜੀ ਜੀ ਜੀ।

0: ਹੁਣ ਬਹੁਤ ਜ਼ਿਆਦਾ ਸਫ਼ਰ ਮੁਸ਼ਕਲ ਹੋ ਜਾਊਗਾ, ਹੈ ਨਾ। ਤਾਂ ਪਰ ਉਹਨਾਂ ਦਿਨਾਂ 'ਚੋਂ ਤੁਸੀਂ ਨਿਕਲ ਆਏ, ਫਿਰ ਜਦੋਂ ਉਹ ਦਿਨ ਪਾਰ ਹੋ ਗਏ ਤਾਂ ਫਿਰ ਅਗਲੇ ਸਫ਼ਰ ਕਿਵੇਂ ਸ਼ੁਰੂ ਹੋਏ?
1: ਅਗਲੇ ਸਫ਼ਰ ਫਿਰ ਇਸ ਤਰ੍ਹਾਂ ਹੋ ਗਏ ਜੀ, ਵੀ 600 ਕਿਲੋਮੀਟਰ ਲੱਗ ਗਈ, ਤਾਂ ਫਿਰ ਉਸ ਤੋਂ ਬਾਅਦ ਫਿਰ 1000 ਕਿਲੋਮੀਟਰ ਵੀ ਲਾ ਲਈ ਸੀਗੀ।
0: ਅੱਛਾ।
1: ਹਾਂਜੀ, ਤਾਂ ਜਿਸ ਤਰ੍ਹਾਂ ਹੌਸਲਾ ਵੱਧ ਗਿਆ, ਅਤੇ ਕੁਛ ਆਪਣੇ ਜਿਹੜੇ ਸਾਥੀ 'ਚ ਉਹ ਵੀ ਹੌਸਲਾ ਦੇਣ ਲੱਗ ਪਿਆ ਵੀ ਤੂੰ ਕਰ ਲੈਂਦਾ ਆ, ਕਿਉਂਕਿ ਹਾਲਾਂਕਿ ਮੇਰਾ ਜਿੱਦਾਂ ਨਾ ਇੱਕ ਸੁਭਾਅ ਨਹੀਂ ਸੀਗਾ, ਇੱਕ ਤਾਂ ਇਹ ਨਹੀਂ ਸੁਭਾਅ ਕਿਸੇ ਨੂੰ ਪੁੱਛਣਾ ਆ।
0: ਅੱਛਾ।
1: ਵੀ ਮੈਨੂੰ ਆਹ ਦੱਸੋ, ਆਹ ਕਿਉਂ, ਆਹ ਕਿਉਂ, ਪਰ ਮੈਂ ਵਾਚ ਕਰੀ ਜਾਣਾ ਵੀ ਕਿਸ ਤਰ੍ਹਾਂ ਕਰਦੇ ਆ,
0: ਓਬਜ਼ਰਵ ਕਰ ਲੈਣਾ।
1: ਓਬਜ਼ਰਵ ਕਰ ਲੈਣਾ। ਹਾਂਜੀ, ਉਹ ਕਰਦੇ ਕਰਦੇ ਫਿਰ ਮੈਂ ਇੱਥੇ ਤੱਕ ਪਹੁੰਚ ਗਿਆ।
0: ਗੱਲਬਾਤ ਬਲਰਾਜ ਜੀ, ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਥੇ ਅਸੀਂ ਤੁਹਾਡੀ ਪਸੰਦ ਦਾ ਇੱਕ ਗੀਤ ਸੁਣਨਾ ਚਾਹੁੰਦੇ ਹਾਂ। ਕਿਹੜਾ ਗੀਤ ਤੁਸੀਂ ਸੁਣਨਾ ਚਾਹੋਗੇ, ਜਾਂ ਜਿਹੜਾ ਤੁਸੀਂ ਰੇਡੀਓ 'ਤੇ ਸੁਣਦੇ ਰਹੋ, ਕੋਈ ਯਾਦ ਹੋਵੇ?
1: ਮੈਨੂੰ ਕੋਈ ਗੁਰਦਾਸ ਮਾਨ ਜੀ ਦਾ ਸਾਈਕਲ ਨਾਲ ਰਿਲੇਟਡ ਸੌਂਗ ਆ।
0: ਅੱਛਾ
1: ਉਹ
0: ਜੀ,
1: ਵਜੇ ਤਾਂ ਬਹੁਤ ਵਧੀਆ। ਹਾਂਜੀ
0: ਠੀਕ ਹੈ ਜੀ, ਅਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਗੀਤ ਸਾਈਕਲ।

0: ਗੀਤ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਮੈਂ ਦੱਸ ਦੇਵਾਂ ਕਿ ਅਸੀਂ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ। ਬਲਰਾਜ ਜੀ, ਲੰਡਨ ਐਡਿਨਬਰਗ ਲੰਡਨ 1540 ਕਿਲੋਮੀਟਰ ਦਾ ਈਵੈਂਟ, ਉਹਦੇ ਵਿੱਚ ਹਿੱਸਾ ਲੈਣ ਦਾ ਸਬੱਬ ਕਿਵੇਂ ਬਣਿਆ?
1: ਇਸ ਤਰ੍ਹਾਂ ਜੀ, 200 ਕਿਲੋਮੀਟਰ 300 ਸੋਚਦੇ ਬਹੁਤ ਵੱਡੀਆਂ ਗੱਲਾਂ ਸੀ, ਪਰ ਜਦੋਂ ਸੋਚਦੇ ਸੀ ਕੋਈ ਬਾਹਰ ਜਾ ਕੇ ਐਡਾ ਵੱਡਾ ਕਰਦਾ ਆ, ਮਨ 'ਚ ਇੱਕ ਵਾਰੀ ਆਉਂਦਾ ਜ਼ਰੂਰ ਸੀ ਯਾਰ ਅਸੀਂ ਵੀ ਜਾਈਏ ਕਦੀ
0: ਜੀ,
1: ਪਰ ਇੰਨਾ ਆਸ ਨਹੀਂ ਸੀਗੀ ਵੀ ਪਹੁੰਚਾਂਗੇ ਇੱਦਾਂ ਇੱਦਾਂ ਕਰ ਰਹੇ। ਚਲੋ ਉਸ ਲਈ ਕੁਆਲੀਫਾਈ ਕਰ ਗਏ ਅਤੇ ਉੱਥੇ ਪਹੁੰਚ ਗਏ, ਪਹੁੰਚ ਕੇ ਸਟਾਰਟ ਵੀ ਲਿਆ ਕੀਤਾ। ਔਰ ਉਸ ਟਾਈਮ ਇਸ ਤਰ੍ਹਾਂ ਹੋਇਆ ਸੀ ਕਿ ਲੰਡਨ ਦਾ ਮੈਂ ਖਿਆ ਰਿਕਾਰਡ ਟੁੱਟਾ ਸੀ, 40 ਟੈਂਪਰੇਚਰ ਚਲਾ ਗਿਆ ਸੀ
0: ਫਸਟ।
1: ਹਾਂਜੀ,
0: ਓਕੇ।
1: ਅਤੇ ਉੱਥੋਂ ਸਟਾਰਟ ਲੈ ਕੇ ਚਲ ਗਏ ਅਤੇ ਔਰ ਫਿਰ ਮੇਰੇ ਲਈ ਪਹਿਲੀ ਵਾਰ ਇੱਕ ਤਾਂ ਲੈਂਗੁਏਜ ਪ੍ਰੋਬਲਮ, ਬਾਹਰਲਾ ਕੰਟਰੀ, ਰੋਡਸ ਦਾ ਨਹੀਂ ਪਤਾ ਕੁਛ, ਜਿੱਦਾਂ ਸੁਭਾਅ ਮੁਤਾਬਕ ਕਦੀ ਅਸੀਂ ਮੈਪ ਵਗੈਰਾ ਨਹੀਂ, ਨੌਲੇਜ ਨਹੀਂ ਹੁੰਦੀ ਸੀਗੀ, ਪਰ ਫੋਲੋ ਕਰੀ ਜਾਣਾ, ਇੱਧਰ ਜਾ ਰਿਹਾ ਕੋਈ ਕਿਸੇ ਕੰਟਰੀ ਦਾ ਜਾ ਰਿਹਾ, ਚੱਲੇ ਰਹਿਣਾ। ਦਿਨ ਰਾਤ ਕਾਫੀ ਟਫ ਸੀ ਕਿਉਂਕਿ 600,000 ਤੋਂ ਬਾਅਦ ਸਿੱਧੇ 1540 ਕਿਲੋਮੀਟਰ, ਔਰ ਉਸ ਵਿੱਚ ਫਿਰ 50,000 ਫੁੱਟ ਦੇ ਕਰੀਬ ਐਲੀਵੇਸ਼ਨ ਸੀਗਾ, ਟੂ ਮੱਚ ਐਲੀਵੇਸ਼ਨ ਹੁੰਦਾ, ਪਰ ਇੱਕ ਮਾਇੰਡ 'ਚ ਸੀਗਾ ਵੀ ਕਰਨੀ ਹੈਗੀ ਆ। ਕਾਫੀ ਮੁਸ਼ਕਲਾਂ ਆਈਆਂ, ਹੈਲਥ ਇਸ਼ੂ ਵੀ ਆਇਆ, ਅਤੇ ਪਰ ਉਹ ਜਦੋਂ ਸਕੋਟਲੈਂਡ ਵਿੱਚ ਐਂਟਰ ਕੀਤੇ ਆ ਤਾਂ ਉੱਥੇ ਟੈਂਪਰੇਚਰ ਬਹੁਤ ਲੋਅ ਚੱਲ ਗਿਆ, ਬਹੁਤ ਲੋਅ ਚੱਲ ਗਿਆ, ਅਤੇ ਇਸ ਕਰਕੇ ਜਿਹੜੀ ਸੀ ਜਿਹਦੀ ਮੇਰੀ ਬਾਂਹ ਦੀ ਸਕਿਨ ਸੀਗੀ ਇਹ ਵੀ ਕਾਫੀ ਖਰਾਬ ਹੋ ਗਈ ਸੀਗੀ, ਅਤੇ ਬਹੁਤ ਮੇਰੇ ਕਿਹਾ ਕਾਫੀ ਦੇਰ ਬਾਅਦ ਠੀਕ ਹੋਈ ਆ, ਅਤੇ ਉਸ ਤੋਂ ਬਾਅਦ ਵਾਪਸੀ 'ਤੇ ਆਏ ਹਾਂ, ਵੈਦਰ ਵੀ ਕਾਫੀ ਖਰਾਬ ਹੋ ਗਿਆ, ਪਰ ਥੋੜ੍ਹਾ ਮੈਂ ਹੈਲਥ ਇਸ਼ੂ ਕਰਕੇ ਥੋੜ੍ਹਾ ਲੇਟ ਫਿਨਿਸ਼ ਕੀਤੀ, ਪਰ ਉੱਥੇ ਇਹ ਹੈਗਾ ਵੀ ਉਹ ਮੈਡਲ ਜ਼ਰੂਰ ਦਿੰਦੇ ਆ, ਤੁਸੀਂ ਫਿਨਿਸ਼ ਕੀਤੀ ਆ, ਉਹਨਾਂ ਦਾ ਇਹ ਹੁੰਦਾ ਵੀ ਤੁਸੀਂ ਇੰਨੇ ਕੰਟਰੀ 'ਚ, ਮੇਰੇ ਕਿਹਾ 70 ਕੰਟਰੀ 'ਚ ਉੱਥੋਂ ਗਏ ਸੀਗੇ ਸਾਈਕਲਿਸਟ, ਔਰ 1500-1600 ਦੇ ਕਰੀਬ ਸਾਈਕਲਿਸਟ ਸੀਗਾ, ਜਿਹਨਾਂ 'ਚੋਂ ਬਹੁਤ ਜ਼ਿਆਦਾ ਛੱਡ ਗਏ ਸੀ, ਪਰ ਅਸੀਂ ਸੀਗਾ ਵੀ ਜੇ ਲੇਟ ਵੀ ਮੈਂ ਫਿਨਿਸ਼ ਕਰਨੀ ਆ, ਉਹ ਇਸ ਚੀਜ਼ ਦੀ ਰਿਸਪੈਕਟ ਕਰਦੇ ਆ ਵੀ ਤੁਹਾਨੂੰ ਪੂਰਾ ਓਨਰ ਸੇਮ ਮੈਡਲ ਸਭ ਕੁਝ ਦਿੱਤਾ ਜਾਂਦਾ ਫਿਨਿਸ਼ ਕਰਨ ਦਾ। ਹਾਂਜੀ,
0: 6 ਦਿਨ ਲਗਾਤਾਰ ਮਤਲਬ ਸਾਈਕਲ ਚਲਾਉਣਾ ਨਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਸੀਗੀ, ਫਿਰ ਉਦੋਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ, ਜਾਂ ਉਸ ਦੌਰਾਨ ਤੁਸੀਂ ਆਪਣੀ ਨੀਂਦ ਨੂੰ, ਆਪਣੀ ਖੁਰਾਕ ਨੂੰ, ਥਕਾਵਟ ਨੂੰ ਕਿਵੇਂ ਮੈਨੇਜ ਕੀਤਾ?
1: ਬਹੁਤ ਜ਼ਿਆਦਾ ਟਫ ਸੀ ਕਿਉਂਕਿ ਆਪਣੇ ਜਦੋਂ ਕੰਟਰੀ ਵਿੱਚ ਹੋਈ ਆ ਨਾ, ਸਾਨੂੰ ਇੱਥੇ ਕਈ ਕੋਈ ਜਾਣਕਾਰ ਜਾਂ ਕਿਸੇ ਹੈਲਪ ਲੈ ਲਈਦੀ ਆ, ਕਿਸੇ ਲੇਟਣਾ ਹੋਵੇ ਜਾਂ ਕਿਸੇ ਨੂੰ ਕਹਿਣਾ ਪੈਂਦਾ ਯਾਰ ਮੈਂ ਥੋੜ੍ਹੀ ਰੈਸਟ ਕਰ ਲਵਾਂ ਰੋਡ 'ਤੇ ਹੀ,
0: ਜੀ ਜੀ,
1: ਕਿ ਤੁਸੀਂ ਅੰਦਰ ਤਾਂ ਹੋਰ ਜਗ੍ਹਾ ਜਾ ਨਹੀਂ ਸਕਦੇ, ਉਹਨਾਂ ਕੰਟਰੀਆਂ ਵਿੱਚ ਖਾਸ ਕਰਕੇ ਬਹੁਤ ਔਖਾ ਸੀ।
0: ਓਕੇ,
1: ਹਾਲਾਂਕਿ 80-100 ਕਿਲੋਮੀਟਰ ਦੇ ਕਰੀਬ ਸਾਡਾ ਇੱਕ ਚੈੱਕ ਪੁਆਇੰਟ ਹੁੰਦਾ ਆ, ਉਸ ਜਗ੍ਹਾ 'ਤੇ ਉਹਨਾਂ ਨੇ ਪੂਰਾ ਸੈਟਅਪ ਹੁੰਦਾ ਉਹਨਾਂ ਕੋਲ, ਉਹਨਾਂ ਤੋਂ ਖਾਣ ਪੀਣ ਦਾ ਇੰਤਜ਼ਾਮ ਵੀ ਹੁੰਦਾ ਆ, ਵਾਸ਼ਰੂਮ ਵਗੈਰਾ ਵੀ ਹੁੰਦੇ ਆ, ਤਕਰੀਬਨ ਇੱਕ ਵੱਡੀਆਂ ਯੂਨੀਵਰਸਿਟੀਆਂ ਹੁੰਦੀਆਂ ਉਹ, ਉੱਥੇ ਜਾ ਕੇ ਜਿੱਥੇ ਕਾਰਡ ਪੰਚ ਹੋਣ ਦਾ ਟਾਈਮਿੰਗ ਤੁਹਾਡੀ ਨੋਟ ਹੋਣੀ ਦੀ, ਉੱਥੇ ਤੁਸੀਂ ਆਪਣਾ ਕਰ ਸਕਦੇ ਆ, ਪਰ ਉਹ ਕਈ ਜਗ੍ਹਾ ਕਿਊ ਲੱਗੀ ਹੁੰਦੀ ਆ, ਕਈ ਜਗ੍ਹਾ ਸਾਈਕਲ ਖਰਾਬ ਹੋ ਜਾਂਦੇ ਆ, ਉਹ ਵੀ ਰਿਪੇਅਰ ਕਰਾਉਣਾ ਹੁੰਦਾ ਆ, ਉਹ ਮੈਨੇਜ ਕਰਨਾ ਪੈਂਦਾ, ਪਰ ਕਾਫੀ ਔਖਾ ਹੁੰਦਾ, ਪਰ ਫਿਰ ਵੀ ਖਾਸ ਕਰਕੇ ਮੇਰੇ ਨਾਲ ਇੱਕ ਵਾਰ ਇਸ ਤਰ੍ਹਾਂ ਹੋ ਗਿਆ ਕਿ ਉਹਨਾਂ ਘੰਟੇ 'ਚ ਜਿੱਦਾਂ ਪਾਣੀ ਦੀ ਪ੍ਰੋਬਲਮ ਆ ਗਈ, ਕਿਉਂਕਿ ਉਹ ਇਸ ਲੰਬੇ ਰੂਟ 'ਤੇ ਸਾਨੂੰ ਮੇਨ ਰੋਡ 'ਤੇ ਨਹੀਂ, ਆਮ ਲੋਕ 'ਤੇ ਮਨ 'ਚ ਹੁੰਦਾ ਚਾਹੇ ਤੁਸੀਂ ਹਾਈਵੇ 'ਤੇ ਜਾਂਦੇ ਭਜਾਈ ਜਾਂਦੇ ਆ, ਉਹ ਇੰਟੀਰੀਅਰ ਰੋਡ ਹੁੰਦੇ ਆ, ਉਹਨਾਂ 'ਤੇ ਲਿੰਕ ਰੋਡ ਹੁੰਦੇ, ਉਹਨਾਂ 'ਤੇ ਚੱਲਣਾ ਹੁੰਦਾ, ਔਰ ਰੋਡ ਜਿਹੜੀ ਹੁੰਦੀ ਆ ਮੋਟੇ ਪੱਥਰ ਦੀ ਹੁੰਦੀ ਆ, ਕਾਫੀ ਉੱਤੇ ਜ਼ੋਰ ਵੀ ਲੱਗਦਾ ਆ, ਖਾਸ ਕਰਕੇ ਜਦੋਂ ਡਾਊਨ ਜਾਣਾ ਹੁੰਦਾ, ਤੁਸੀਂ ਉੱਤਰਦੇ ਆ ਤੁਹਾਡਾ 50-60 ਦੀ ਸਪੀਡ 'ਤੇ ਸਾਈਕਲ ਹੁੰਦਾ, ਉਹਨੂੰ ਕੰਟਰੋਲ ਕਰਨਾ, ਫਿਰ ਟਰਨਸ ਆ ਜਾਂਦੀਆਂ, ਉਸ ਜਗ੍ਹਾ 'ਤੇ ਮੇਰੇ ਨਾਲ ਇੱਕ ਵਾਰੀ ਇਸ ਤਰ੍ਹਾਂ ਹੋ ਗਿਆ ਵੀ ਮੇਰਾ ਪਾਣੀ ਖਤਮ ਹੋ ਗਿਆ, ਕਿਸੇ ਕੰਟਰੀ ਦਾ ਮੇਰੇ ਨਾਲ ਕੋਈ ਚੱਲ ਰਿਹਾ ਸੀ, ਮੈਂ ਕਿਹਾ ਯਾਰ ਪਾਣੀ ਨਹੀਂ ਮਿਲ ਰਿਹਾ, ਫਿਰ ਮੈਂ ਪਹਿਲਾਂ ਮੈਂ ਲੰਡਨ ਜਿੱਦਾਂ ਆਪਣੀ ਰੈਲੇਟਿਵ ਕੋਲ ਜਾਂਦਾ ਰਹਿੰਦਾ, ਮੈਨੂੰ ਆਈਡੀਆ ਸੀ ਵੀ ਕਿਸੇ ਦੇ ਜਿੱਦਾਂ ਬੈਗ ਯਾਰਡ ਹੁੰਦਾ ਹੈ ਨਾ, ਜਿੱਦਾਂ ਆਪਾਂ ਪਿੱਛੇ ਪਾਰਕ ਕਹੀਦੀ ਬੈਕ ਸਾਈਡ 'ਤੇ, ਉੱਥੇ ਇੱਕ ਦੀ ਟੂਟੀ ਜ਼ਰੂਰ ਹੁੰਦੀ ਆ ਪਾਣੀ ਲਈ, ਬੜੀ ਕਿਉਂਕਿ ਸਕੋਟਲੈਂਡ 'ਚ ਜਦੋਂ ਗਏ ਸੀ ਤਾਂ

0: ਉੱਥੇ ਕੋਈ ਪਿੰਡ ਸੀਗੇ ਦੂਰ ਦੂਰ, ਕੋਈ ਨੇੜੇ ਸਾਡੇ ਰੋਡ 'ਤੇ ਘਰ ਵੀ ਨਹੀਂ ਸੀਗਾ, ਇੱਕ ਦੋ ਮੈਨੂੰ ਦਿਖਿਆ ਅਤੇ ਮੈਂ ਕਿਹਾ ਯਾਰ ਇਹਨੇ ਪਾਣੀ ਸਾਨੂੰ ਨੌਕ ਜਿਹਾ ਕੀਤਾ, ਦੇਖਿਆ ਕੋਈ ਕੋਈ ਨਹੀਂ ਆਇਆ। ਫਿਰ ਮੈਂ ਇੱਥੋਂ ਤੱਕ ਵੀ ਰਿਸਕ ਲੈ ਲਿਆ, ਮੈਂ ਕਿਹਾ ਯਾਰ ਮੈਂ ਨਾ ਹੁਣ ਪਿੱਛੋਂ ਜਾ ਕੇ ਪਾਣੀ ਲੈਣ ਵੜ ਜਾਣਾ। ਕਹਿੰਦਾ ਯਾਰ ਕੁਛ, ਮੈਂ ਕਿਹਾ ਹੋ ਜਾਏ ਜੋ ਹੁਣ ਹੋਊਗਾ। ਕਹਿੰਦਾ ਕਿ ਪਾਣੀ ਲੈਣਾ ਕੀ ਕਰਨਾ ਫਿਰ, ਮਤਲਬ ਕਿ ਦੂਜੇ ਕੰਟਰੀ ਆ, ਪ੍ਰੋਬਲਮ ਤਾਂ ਹੁੰਦੀ ਆ। ਪਰ ਮੈਂ ਰਿਸਕ ਲੈ ਕੇ ਪਾਣੀ ਭਰਿਆ, ਪਰ ਮੈਨੂੰ ਡਰ ਵੀ ਲੱਗਾ, ਪਰ ਮੈਨੂੰ ਇਹ ਸੀਗਾ ਵੀ ਹੁਣ ਮੈਂ ਇਸ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ, ਆਪਣਾ ਵੀ ਲਿਆ ਤਾਂ ਦੂਸਰੇ ਦਾ ਵੀ ਲਿਆ। ਇਸੇ ਤਰ੍ਹਾਂ ਜਦੋਂ ਗਏ ਕਾਫੀ ਅੱਗੇ ਹੋਰ ਜਗ੍ਹਾ ਗਏ, ਫਿਰ ਪਾਣੀ ਨਾ ਮਿਲੇ। ਇੱਕ ਰੋਡ ਦੇ ਲੈਫਟ ਸਾਈਡ ਤੇ ਘਰ ਦੇ ਬਾਹਰ ਕੋਈ ਸਮਾਨ ਦੀ ਡਿਲੀਵਰੀ ਉਤਾਰ ਰਹੇ ਸੀਗੇ। ਡਿਲੀਵਰੀ ਉਤਾਰ ਰਹੇ, ਮੈਂ ਗੋਰਾ ਸੀਗਾ, ਆਪਣੇ ਸਾਈਨ ਇੰਗਲਿਸ਼ ਆਪਣੀ ਹਲਕੀ ਫੁਲਕੀ ਦੱਸੀ ਉਹਨੂੰ, ਤੇ ਮੈਂ ਕਿਹਾ ਬਾਰਡਰ ਚਾਹੀਦਾ। ਕਹਿੰਦਾ ਨੋ ਰੋ, ਜਾਓ ਨੈਕਸਟ, ਚਲ ਜਾਓ ਅੱਗੇ ਸਿਟੀ ਆਊਗਾ, ਉੱਥੇ ਜਾ ਕੇ ਲੈ ਲਓ। ਮੈਂ ਦੇਖ ਰਹੀ ਸੀ ਉਹਦੀ ਮੇਰੀ ਵਾਈਫ ਸੀਗੀ, ਉਹ ਆਪਣੇ ਸਟਿਕਸ ਦੇ ਨਾਲ ਖੜੀ ਸੀਗੀ ਆਪਣੇ ਘਰ ਦੇ ਅੰਦਰ, ਉਹ ਦੇਖ ਰਹੀ ਸੀਗੀ। ਉਹਨੇ ਉਹਨੂੰ ਪੁੱਛਿਆ ਵੀ ਕੀ ਕਹਿ ਰਿਹਾ ਹੈ, ਉਹਨੇ ਕਿਹਾ ਸ਼ਾਇਦ ਪਾਣੀ। ਉਹਨੇ ਉਹਨੂੰ ਬਹੁਤ ਪੁੱਠਾ ਬੋਲੀ, ਮੈਨੂੰ ਕਹਿੰਦੀ ਨਹੀਂ ਆ ਤੂੰ ਪਾਣੀ ਲੈ ਲਾ। ਫਿਰ ਦੋ ਬੋਤਲਾਂ ਮੈਂ ਪਾਣੀ ਦੇ ਭਰਿਆ, ਮਤਲਬ ਕਿ ਮੇਲੇ ਬਹੁਤ ਔਖਾ ਵੀ, ਇਹ ਵੀ ਆਇਆ ਵੀ ਇੱਕ ਲੇਡੀ ਨੇ ਕਿੰਨੀ ਰਿਸਪੈਕਟ ਕੀਤੀ ਆ।
1: ਉਸ ਵਕਤ ਪੰਜਾਬ ਵੀ ਬੜਾ ਯਾਦ ਆਇਆ ਹੁਣ।
0: ਬਿਲਕੁਲ ਜੀ, ਇੱਥੇ ਤਾਂ ਕਿਸੇ ਘਰ ਚਲੇ ਜਾਓ ਪਹਿਲਾਂ ਤਾਂ ਨਹੀਂ ਪੁੱਛਣਗੇ ਰੋਟੀ ਖਾਓਗੇ, ਪਾਣੀ ਪੀਣਾ, ਚਾਹ ਪੀਣੀ,
1: ਬਿਲਕੁਲ।
0: ਪਰ ਬਾਹਰ ਹੀ ਚੀਜ਼ ਹੈ ਨਹੀਂ,
1: ਉੱਥੇ ਜਾ ਕੇ ਫਾਈਟ ਕਰਨੀ ਪੈਂਦੀ ਸੀ ਛੋਟੀਆਂ ਛੋਟੀਆਂ ਚੀਜ਼ਾਂ।
0: ਰੋਡ 'ਤੇ ਹੁੰਦੇ ਤੁਹਾਨੂੰ ਚੈੱਕ ਪੁਆਇੰਟ 'ਤੇ ਮਿਲਣਾ ਹੁੰਦਾ, ਹਾਂ ਕਿਤੇ ਸਿਟੀ 'ਚੋਂ ਲੰਘਦੇ ਹਾਂ ਕੋਈ ਟਾਊਨ ਆ ਗਿਆ ਉੱਥੇ ਹੋਵੇ, ਉੱਥੋਂ ਤੁਸੀਂ ਪਰਚੇਜ ਕਰ ਲਓ, ਕਿਉਂਕਿ ਅਰੇਂਜਮੈਂਟ ਸਾਨੂੰ ਕੋਲ ਰੱਖਣਾ ਪੈਂਦਾ ਆਪਣੇ, ਕੋਈ ਨਾ ਕੋਈ ਚੀਜ਼ ਮਿਸ ਵੀ ਕਈ ਵਾਰ ਹੋ ਜਾਂਦੀ ਹੈ
1: ਜੀ। ਆਲ ਓਵਰ ਜੇ ਇੱਕ ਸਾਈਕਲਿਸਟ ਦੀ ਤੰਦਰੁਸਤੀ ਦੀ ਗੱਲ ਕਰੀਏ ਜਾਂ ਐਨਰਜੀ ਦੀ ਗੱਲ ਕਰੀਏ, ਤਾਂ ਇਸ ਐਨਰਜੀ ਦੇ ਲਈ ਕੀ ਡਾਇਟ ਤੁਸੀਂ ਲੈਂਦੇ ਹੋ ਜਾਂ ਕੀ ਖੁਰਾਕ ਦਾ ਧਿਆਨ ਰੱਖਦੇ ਹੋ?
0: ਮੈਂ ਆਪਣੇ ਸੁਭਾਅ ਮੁਤਾਬਕ ਦੱਸਦਾ ਵੀ ਮੈਂ ਮਤਲਬ ਕਿ ਕਿਸੇ ਚੀਜ਼ ਦਾ ਬਹੁਤਾ ਕੋਈ ਖਾਸ ਨਹੀਂ।
1: ਅੱਛਾ ਜੀ।
0: ਪਰ ਮੈਂ ਜਿੱਦਾਂ ਕਿ ਪੰਜਾਬੀ 'ਚ ਕਹਿਣਾ ਹੁੰਦਾ, ਮੈਨੂੰ ਕਈ ਕੁਐਸਚਨ ਕਰ ਦਿੰਦੇ ਆ ਵੀ ਤੁਸੀਂ ਕੀ ਖਾਂਦੇ ਆ
1: ਜੀ,
0: ਮੈਂ ਕਹਿੰਦਾ ਤੁਸੀਂ ਇਹ ਪੁੱਛੋ ਵੀ ਤੁਸੀਂ ਕੀ ਛੱਡਦੇ। ਮੈਂ ਤਕਰੀਬਨ ਮੇਰਾ ਖੁੱਲ੍ਹਾ ਸੁਭਾਅ ਹੈ ਜੀ।
1: ਜੀ ਜੀ ਜੀ, ਮਤਲਬ ਕੋਈ ਅਹਿਤਿਆਤ ਨਹੀਂ ਵਰਤਦੇ?
0: ਨਹੀਂ, ਇੱਕ ਮਾਈਂਡ 'ਚ ਇੱਦਾਂ ਸੈੱਟ ਕੀਤਾ ਹੁੰਦਾ ਵੀ ਇੱਦਾਂ ਦਾ ਇਹਨੂੰ ਬਣਾ ਲਓ, ਜੋ ਵੀ ਚੀਜ਼ ਖਾ ਲਓ ਡਾਈਜੈਸਟ ਹੋ ਜੇ ਪਤਾ।
1: ਹਾਂ ਹਾਂਜੀ। ਪੰਜਾਬੀ ਸਾਈਕਲਿਸਟ ਵਜੋਂ ਮੈਡਲ ਮਿਲਣਾ ਬਹੁਤ ਮਾਣ ਵਾਲੀ ਗੱਲ ਰਹੀ ਹੋਏਗੀ। ਮੈਂ ਨਹੀਂ ਪੁੱਛਾਂਗੀ ਕਿ ਉਹ ਕੀ ਫੀਲ ਹੋਇਆ, ਕਿਉਂਕਿ ਆਈ ਨੋ ਦੈਟ ਫੀਲਿੰਗ, ਬਟ ਤੁਹਾਡੇ ਅੰਦਰ ਉਸ ਵਕਤ ਕੀ ਚੱਲ ਰਿਹਾ ਸੀ?
0: ਮੈਂ ਜਿਹੜੀ ਚੀਜ਼ ਦਾ ਕਦੀ ਸੁਪਨਾ ਵੀ ਨਹੀਂ ਲਿਆ ਸੀਗਾ ਉਹ ਤੁਹਾਡਾ ਉਹ ਪੂਰਾ ਹੋ ਜਾਵੇ, ਔਰ ਐਡਾ ਵੱਡਾ 1540 ਕਿਲੋਮੀਟਰ ਚਲਾ ਕੇ ਗਏ ਆ, ਤੁਹਾਨੂੰ ਮੈਡਲ ਮਿਲਦਾ ਆ, ਇੰਨਾ ਮਾਣ ਸਤਿਕਾਰ ਮਿਲਿਆ ਉਹਨਾਂ ਨੇ ਕੀਤਾ, ਬਹੁਤ ਵੱਡੀ ਮੇਰੇ ਲਈ ਗੱਲ ਸੀ। ਕਿਉਂਕਿ ਹਰੇਕ ਕੰਟਰੀ 'ਚ ਕੁਛ ਗਿਣਤੀ ਦੇ ਬੰਦੇ ਜਾਂਦੇ ਆ, ਉਹਨਾਂ ਵਿੱਚ ਮੈਂ ਵੀ ਸੀਗਾ ਕਿ ਮੈਨੂੰ ਮਿਲਿਆ, ਬਹੁਤ ਖੁਸ਼ੀ ਮਹਿਸੂਸ ਹੋਈ
1: ਜੀ। ਬਹੁਤ ਲੋਕ ਵਲੌਗਰ ਵੀ ਨੇ ਅੱਜ ਕੱਲ੍ਹ ਜਿਹੜੇ ਸਾਈਕਲ 'ਤੇ ਜਾਂਦੇ ਨੇ, ਉੱਥੋਂ ਦੇ ਅਨੁਭਵ ਸਾਂਝੇ ਕਰਦੇ ਨੇ, ਜੋ ਹਰ ਪਲ ਮਤਲਬ ਦੂਜਿਆਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਨੇ। ਕੁਝ ਲੋਕ ਤੁਹਾਡੇ ਵਰਗੇ ਵੀ ਹੁੰਦੇ ਨੇ ਵੀ ਬਸ ਆਪਣੇ ਲਈ ਕਰਦੇ ਨੇ, ਆਨੰਦ ਲੈਂਦੇ ਨੇ, ਮਿਹਨਤ ਕਰਦੇ ਨੇ, ਅਨੁਭਵ ਕਰਦੇ ਨੇ। ਤਾਂ 2022 ਅਤੇ 2025 ਦੇ ਲੰਡਨ, ਐਡਿਨਬਰਗ, ਲੰਡਨ ਜਿਹੜੇ ਐਕਸਪੀਰੀਅੰਸਿਸ ਰਹੇ, ਦੋਵਾਂ 'ਚ ਕੀ ਫਰਕ ਰਿਹਾ ਅਤੇ ਕਿਹੋ ਜਿਹਾ ਐਕਸਪੀਰੀਅੰਸ ਰਹੇ?
0: ਇਸ ਤਰ੍ਹਾਂ ਹੁੰਦਾ ਜਿਹੜੇ ਨਾ ਜਾਂਦੇ ਆ ਉਹ ਕਰਦੇ ਟੂਰਿੰਗ
1: ਜੀ,
0: ਉਹਨਾਂ ਦਾ ਹੁੰਦਾ ਦਿਨ 'ਚ 40 ਕਿਲੋਮੀਟਰ ਚੱਲੇ, 50 ਚੱਲ ਗਏ, 60 ਚੱਲ ਗਏ, ਉਹਨਾਂ ਨੇ ਜਿੱਥੇ ਰੁਕਣਾ, ਸਟੇਅ ਕਰਨੀ, ਰਹਿਣਾ, ਖਾਣਾ ਪੀਣਾ, ਉਹ ਇਸ ਤਰ੍ਹਾਂ ਕਰਦੇ
1: ਜੀ।
0: ਇਸ ਜਿਹੜੇ ਸਾਡੇ ਈਵੈਂਟ ਹੁੰਦੇ, ਸਾਡੇ ਫਿਕਸ ਹੁੰਦਾ, ਟਾਈਮਿੰਗ ਹੁੰਦੀ ਆ, ਅਸੀਂ ਤਾਂ ਇੱਕ ਮਿੰਟ ਵੀ ਲੇਟ ਹੋ ਗਿਆ ਡਿਸਕੁਆਲੀਫਾਈ
1: ਜੀ,
0: ਸਾਡਾ ਹੈਲਮਟ ਉੱਤਰ ਗਿਆ ਡਿਸਕੁਆਲੀਫਾਈ, ਲਾਈਟ ਤੁਹਾਡੀ ਬੰਦ ਆ, ਗਲਤ ਰੂਟ 'ਤੇ ਚੱਲ ਗਿਆ, ਡਿਸਕੁਆਲੀਫਾਈ।
1: ਤੁਹਾਡੇ ਨਾਲ ਵੀ ਕਦੇ ਇੱਦਾਂ ਦਾ ਤਜਰਬਾ ਹੋਇਆ?
0: ਡਿਸਕੁਆਲੀਫਾਈ ਤੋਂ ਮੈਂ ਬਚਦਾ ਰਿਹਾ, ਬਚਦਾ ਨਾ, ਕਿਉਂਕਿ ਬਹੁਤ ਸਟ੍ਰਿਕਟ ਹੁੰਦਾ ਆ, ਪਤਾ ਵੀ ਹੁੰਦਾ ਵੀ ਇੰਨੀ ਮਿਹਨਤ ਕੀਤੀ ਹੋ ਆ ਵੀ ਛੋਟੀ ਜਿਹੀ ਗਲਤੀ ਬਦਲੇ ਕਿਤੇ ਹੋ ਨਾ ਜਾਏ, ਬਚਣਾ ਪੈਂਦਾ ਸਾਨੂੰ।
1: ਹਾਂਜੀ,
0: ਅਤੇ ਇਸ ਕਰਕੇ ਟੂਰਿੰਗ ਨਾਲ ਸਾਡੇ ਦਾ ਫਰਕ ਹੁੰਦਾ ਆ, ਸਾਨੂੰ ਸਾਡੀ ਟਾਈਮਿੰਗ ਹੁੰਦੀ ਆ, ਉਹ ਕਰਦੇ ਆਪਣਾ ਇੰਜੋਏ, ਅਸੀਂ ਉਹ ਸਾਈਕਲਿੰਗ ਜਿਹੜੀ ਆਪਣੀ ਟਾਈਮਿੰਗ 'ਚ ਇੰਜੋਏ ਕਰ ਲਈਦਾ ਆ
1: ਜੀ। ਜੀ ਜੀ
0: ਹਾਂਜੀ, ਆਪਣੇ ਗਾਣੇ ਵੀ ਸੁਣਦੇ, ਸ਼ਬਦ ਗੁਰਬਾਣੀ ਵੀ ਸੁਣਦੇ ਰਹੀਦਾ ਆ, ਕਿਉਂਕਿ ਉਹਦੀ ਪਾਵਰ ਬਹੁਤ ਮਿਲਦੀ ਮੇਰੇ ਤਕਰੀਬਨ, ਮੇਰਾ ਖਿਆਲ ਆ ਵੀ 95% ਮੇਰੇ ਸਾਈਕਲ ਦੇ ਸ਼ਬਦ ਗੁਰਬਾਣੀ ਚੱਲਦੀ ਹੁੰਦੀ।
1: ਅੱਛਾ ਜੀ,
0: ਉਹਦਾ ਮੈਨੂੰ ਬਹੁਤ ਬੈਨੀਫਿਟ ਮਿਲਦਾ ਆ,
1: ਪੋਜ਼ਿਟਿਵ ਵਾਈਬਸ ਆਉਂਦੀਆਂ
0: ਰਹਿੰਦੀਆਂ। ਹਾਂਜੀ, ਪੋਜ਼ਿਟਿਵ ਵਾਈਬਸ।
1: ਲੰਡਨ, ਐਡਿਨਬਰਗ, ਲੰਡਨ ਦੀ ਅਸੀਂ ਗੱਲ ਕਰ ਰਹੇ ਸੀ।
0: ਹਾਂਜੀ, ਉਸ ਜਗ੍ਹਾ ਦੱਸਿਆ ਮੈਂ ਤੁਹਾਨੂੰ ਵੀ ਇੱਕ ਹਰੇਕ ਸਾਈਕਲ ਦਾ ਸੁਪਨਾ ਹੁੰਦਾ, ਇੱਕ ਇਹ ਤਾਂ ਇੱਕ PVP ਪੈਰਿਸ, ਪੈਰਿਸ, ਪੈਰਿਸ, ਉੱਥੇ ਜਾਈਏ। ਇਹ 'ਚ ਮੈਂ ਦੋ ਵਾਰ ਗਿਆ, ਮੈਨੂੰ ਬੜਾ ਮਾਣ ਦੀ ਗੱਲ ਆ। ਦੂਜੀ ਵਾਰ ਸਾਡਾ ਇਸ ਤਰ੍ਹਾਂ ਹੋਇਆ ਸੀ ਵੀ ਅਸੀਂ ਈਵੈਂਟ ਜਦੋਂ ਸਟਾਰਟ ਹੋਇਆ ਅਤੇ ਦੋ ਦਿਨ ਅਸੀਂ ਚੱਲੇ ਸੀ, ਤਾਂ 465 ਕਿਲੋਮੀਟਰ ਬਾਅਦ ਇੱਕ ਚੈੱਕ ਪੁਆਇੰਟ ਜਿੱਥੇ ਰੁਕਣਾ ਸੀ ਨਾ, ਉਸ ਤੋਂ 40-50 ਕਿਲੋਮੀਟਰ ਪਿੱਛੇ ਵੈਦਰ ਖਰਾਬ ਹੋ ਗਿਆ ਸੀਗਾ।
1: ਅੱਛਾ ਜੀ।
0: ਔਰ ਸਾਨੂੰ ਬਾਰਿਸ਼ 'ਚ ਸਾਈਕਲ ਚਲਾਉਣਾ ਪਿਆ। ਹਾਂਜੀ, ਕਿਉਂਕਿ ਵੈਸੇ ਚੱਲਣਾ ਹੁੰਦਾ ਸੀ, ਕੋਈ ਐਡੀ ਗੱਲ ਨਹੀਂ, ਬਾਰਿਸ਼ ਹੋਵੇ ਕੁਛ ਹੋਵੇ ਚੱਲਣਾ ਹੀ ਪੈਂਦਾ ਸਾਨੂੰ, ਟਾਈਮਿੰਗ ਸਾਡਾ ਘੱਟਦਾ ਹੁੰਦਾ। ਪਰ ਜਿਹੜਾ ਸਾਡਾ ਚੈੱਕ ਪੁਆਇੰਟ ਨੇੜੇ ਆਉਣਾ ਸੀ, ਉੱਥੇ ਜਦੋਂ ਰੁਕੇ ਤਾਂ ਉੱਥੇ ਸਾਨੂੰ ਸਟੱਕ ਕਰ ਲਿਆ ਉਹਨਾਂ ਨੇ, 300-400 ਸਾਈਕਲਿਸਟ ਇਕੱਠਾ ਹੋ ਗਿਆ। ਅਤੇ ਉਹਨਾਂ ਨੇ ਕਿਹਾ ਵੀ ਅੱਗੇ ਜਿਹੜਾ ਸਕੋਟਲੈਂਡ 'ਚ ਵੈਦਰ ਖਰਾਬ ਹੋ ਰਿਹਾ, ਸਟੋਮ ਆ ਰਿਹਾ ਹੈ ਵੀ, ਜਦੋਂ ਅਸੀਂ ਚੱਲ ਰਹੇ ਸੀ ਸਟੋਮ ਸਾਨੂੰ ਉਸੇ ਰਸਤੇ ਵਿੱਚ ਸੀਗਾ, ਪਰ ਸਪੀਡ ਉਹਦੀ ਘੱਟ ਸੀ। ਉੱਥੇ ਉਹਨਾਂ ਅਨਾਊਂਸ ਕੀਤਾ ਵੀ ਅੱਗੇ ਜਿਹੜਾ ਨਾ 80-100+ ਸਪੀਡ 'ਤੇ ਸਟੋਮ ਚੱਲ ਰਿਹਾ, ਵੀ ਤੁਸੀਂ ਸ਼ਾਮ 7

0: ਜੇ ਸੋਚ ਲਿਆ ਵੀ ਚਲੋ ਜਾਤੇ ਆਪਣਾ ਨਹਾਉਣ ਧੋਣ ਕਰ ਲੈਂਦੇ ਹਾਂ, ਸਾਈਕਲ ਵਗੈਰਾ ਦੇਖ ਲੈਣ, ਥੋੜ੍ਹੀ ਰੈਸਟ ਵੀ ਕਰ ਲੈਂਦੇ, ਕਿਉਂਕਿ 2 ਦਿਨ ਦੀ ਰੈਸਟ ਨਹੀਂ ਕੀਤੀ ਸੀਗੀ। ਔਰ ਅਸੀਂ 8 ਘੰਟੇ ਐਡਵਾਂਸ ਚੱਲ ਰਿਹਾ ਸੀਗਾ, ਇੰਨਾ ਜੋਸ਼ ਸੀਗਾ ਵੀ ਜਿਹੜਾ ਇੱਕ ਪਿਛਲੀ ਵਾਰੀ ਥੋੜ੍ਹਾ ਟਾਈਮ ਦਾ ਗੈਪ ਰਹਿ ਗਿਆ ਉਹ ਇਸ ਵਾਰੀ ਪੂਰਾ ਕਰ ਦਈਏ। ਅਤੇ 8 ਘੰਟੇ ਐਡਵਾਂਸ ਚੱਲ ਰਿਹਾ ਸੀ, ਪਰ ਉਹ ਜਦੋਂ ਸ਼ਾਮ 7 ਵਜੇ ਕੀਤਾ ਉਹਨਾਂ ਨੇ ਫਿਰ ਅਨਾਊਂਸ ਕੀਤਾ ਵੀ ਨਹੀਂ ਅਸੀਂ ਈਵੈਂਟ ਕੈਂਸਲ ਕਰ ਰਹੇ ਹਾਂ।
1: ਅੱਛਾ।
0: ਕਿਉਂਕਿ ਅੱਗੇ ਸਟੋਰਮ ਜਿਹੜਾ ਬਹੁਤ ਹੈਵੀ ਹੈ, ਉੱਥੇ ਟ੍ਰੇਨਸ ਵਗੈਰਾ ਪਲਟ ਗਈਆਂ ਆ, ਵੀ ਸਾਨੂੰ ਤੁਹਾਡੇ ਸਪੋਰਟਸਮੈਨ ਦੀ ਸਾਈਕਲ ਦੀ ਜਿਹੜੀ ਜਾਨ ਦਾ ਉਹਦਾ ਫਿਕਰ ਆ, ਨਾ ਕਿ ਸਾਨੂੰ ਈਵੈਂਟ ਦਾ।
1: ਜੀ ਜੀ।
0: ਹਾਲਾਂਕਿ ਈਵੈਂਟ ਬਹੁਤ ਵੱਡਾ, ਇਹ ਓਲੰਪਿਕ ਦੀ ਤਰਜ 'ਤੇ 4 ਸਾਲ ਬਾਅਦ ਆਉਂਦਾ ਇਹ।
1: ਅੱਛਾ ਜੀ।
0: ਅਤੇ ਪਰ ਉਹ ਫਿਰ ਵੀ ਅਸੀਂ ਮਾਇੰਡ 'ਚ ਇੱਕ ਦੋ ਵਾਰ ਆਇਆ ਵੀ ਸਕਿੱਪ ਕਰਕੇ ਨਿਕਲ ਜਾਈਏ, ਵੀ ਘਰੋਂ ਤਾਂ ਸੋਚ ਕੇ ਇਹ ਆਏ ਵੀ ਈਵੈਂਟ ਪੂਰਾ ਕਰਕੇ ਆਉਣਾ। ਇੱਕ ਥੋੜ੍ਹਾ ਪਿਛਲੇ ਏਰਾ ਦੇ ਵੀ ਅਲਾਮਾ ਪੰਜਾਬੀ 'ਚ ਰਹਿੰਦਾ ਸੀਗਾ, ਪਰ ਉਹਨਾਂ ਨੇ ਸਟ੍ਰਿਕਟਲੀ ਸਾਨੂੰ ਕਰ ਦਿੱਤਾ ਵੀ ਜਿਹੜਾ ਈਵੈਂਟ 'ਚ ਕੋਈ ਇਸ ਤਰ੍ਹਾਂ ਕਰੂਗਾ ਵੀ ਉਹ ਪਰਮਾਨੈਂਟ ਬੈਨ ਹੋ ਜਾਊਗਾ, ਕਦੀ ਆ ਨਹੀਂ ਸਕਦਾ। ਫਿਰ ਅਸੀਂ ਉਹ ਫਿਰ ਆਪਣਾ ਆਈਡੀਆ ਛੱਡਿਆ ਅਤੇ ਉਹਨਾਂ ਦੇ ਮੁਤਾਬਕ ਫਿਰ ਅਸੀਂ ਵਾਪਸ ਆਪਣੇ ਜਿੱਥੋਂ ਸਟਾਰਟ ਲਿਆ ਸੀ ਉੱਥੇ ਸਾਨੂੰ ਕਿ ਜਾਓ, ਉੱਥੇ ਸਾਨੂੰ ਵੀ ਸਾਰਿਆਂ ਨੂੰ ਮੈਡਲ ਵਗੈਰਾ ਦਿੱਤੇ ਉਹਨਾਂ ਨੇ, ਪੂਰੀ ਰਿਸਪੈਕਟ ਕੀਤੀ, ਕਹਿੰਦੇ ਵੀ ਤੁਸੀਂ ਆਪਣਾ ਇੰਨੀ ਦੂਰੋਂ ਆਏ, ਇੰਨੀ ਮਿਹਨਤ ਕੀਤੀ, ਕਿਉਂਕਿ ਵਰਲਡ 'ਚੋਂ ਸਾਈਕਲਿਸਟ ਆਉਂਦੇ, ਮੈਂ ਇਕੱਲਾ ਨਹੀਂ ਚਲੂ, ਇਸ ਕਰਕੇ ਸਾਰਿਆਂ ਨੂੰ ਜਿਹੜੇ ਇਨ ਟਾਈਮ ਉੱਥੇ ਪਹੁੰਚ ਗਏ ਸੀਗੇ, ਇਸ ਤਰ੍ਹਾਂ ਨਹੀਂ ਕੋਈ ਪਿੱਛੇ ਲੇਟ ਹੋ ਆ ਜਾਂ ਦੂਜਾ ਉਹਨੂੰ ਨਹੀਂ, ਜਿਹੜੇ ਇਨ ਟਾਈਮ ਆ ਰਹੇ ਉਹਨੂੰ ਸਾਰਿਆਂ ਨੂੰ ਪੂਰਾ ਉਹਨਾਂ ਕੀਤਾ ਮੈਡਲ ਦਿੱਤੇ।
1: ਜੀ, ਇੱਕ ਅਸੀਂ ਗੱਲ ਕਰ ਰਹੇ ਸੀ ਪਹਿਲਾਂ ਵੀ ਕਿ ਸਟਰਾਵਾ ਐਪ ਹੈਗੀ ਜਿਹਦੇ 'ਤੇ ਉਹਦੇ 'ਤੇ ਤੁਸੀਂ ਰਿਕਾਰਡ ਜਦੋਂ ਅਪਲੋਡ ਕੀਤਾ ਉਹਦੇ ਕੁਛ ਬੈਨੀਫਿਟਸ ਵੀ ਹੋਏ ਤੁਹਾਨੂੰ?
0: ਨਹੀਂ, ਉਹਦੇ ਬੈਨੀਫਿਟਸ ਸੀ, ਉਹਦਾ ਇਹੀ ਹੈ ਜੀ, ਜਦੋਂ ਮੈਂ ਕਰਦੇ ਹਾਂ ਸਾਡੇ ਫੋਲੋਅਰ ਵੱਧਦੇ, ਜਿਹੜੇ ਸਾਈਕਲਿਸਟ ਹੁੰਦੇ ਆ ਜਾਂ ਦੂਜੇ ਵੀਰਾਂ ਦਾ ਰਵਾ, ਇਹ ਮਤਲਬ ਕਿ ਪੂਰੇ ਵਰਲਡ ਦੀ ਐਪ ਆ ਸਟਰਾਵਾ ਐਪ ਆ।
1: ਜੀ ਜੀ।
0: ਜਿਸ 'ਤੇ ਕਿ ਸਾਡਾ ਜਦੋਂ ਅਸੀਂ ਸਟਾਰਟ ਲਈਦਾ ਮੀਟਰ ਆਪਣਾ ਚਲਾ ਲਈਦਾ, ਫੋਨ 'ਚ ਕਰ ਦਈਦਾ ਔਨ, ਉਹ ਸਾਰਾ ਲੋਡ ਹੋ ਜਾਂਦਾ, ਉਹ ਸਾਡੇ ਜਿਹਦੇ ਵਾਚ ਕਰਦੇ ਸਾਰੇ ਇਹ ਕਿੰਨੀ ਸਪੀਡ 'ਚ ਕਿੰਨਾ 'ਚ ਰੁਕਿਆ, ਕਿੰਨੇ ਐਲੀਵੇਸ਼ਨ 'ਤੇ ਗਿਆ, ਉਹ ਸਾਡਾ ਉਸ 'ਤੇ ਰਿਕਾਰਡ ਹੁੰਦਾ ਸਾਰਾ।
1: ਜੀ, ਜਦੋਂ ਤੁਸੀਂ 2 ਲੱਖ ਕਿਲੋਮੀਟਰ ਸਫ਼ਰ ਪੂਰਾ ਕਰ ਰਹੇ ਸੀਗੇ ਤਾਂ ਉਸ ਦੌਰਾਨ ਕੀ ਕੁਝ ਹੋਇਆ, ਕੁਝ ਚੀਜ਼ਾਂ ਜਾਂ ਯਾਦਾਂ ਜਾਂ ਅਨੁਭਵ ਤੁਸੀਂ ਜ਼ਰੂਰ ਸਾਨੂੰ ਦੱਸੋ? ਅਤੇ ਮਤਲਬ ਬਸ ਉਸ ਪਲ 'ਚ ਮਹਿਸੂਸ ਕੀਤੇ ਜਾਂਦੇ ਹੁੰਦੇ ਆ ਵੀ ਹਾਂ ਇਹ ਕੁਛ ਹੋ ਰਿਹਾ ਆ ਜਾਂ ਇਹ ਮੇਰੇ ਨਾਲ ਐਕਸਪੀਰੀਅੰਸਿਸ ਹੋ ਰਹੇ ਆ, ਪਰ ਫਿਰ ਵੀ ਜੇ ਕੁਛ ਪਲਾਂ ਨੂੰ ਸ਼ਬਦ ਦੇਣਾ ਚਾਹੋ।
0: ਜਦੋਂ ਸਾਈਕਲਿੰਗ ਸਟਾਰਟ ਕੀਤੀ ਸੀ ਕਦੀ ਤਾਂ ਮੈਂ 100 ਕਿਲੋਮੀਟਰ ਵੀ ਨਹੀਂ ਸੋਚਿਆ ਸੀਗਾ, ਫਿਰ ਕਰਤੇ 5,000, 10,000, ਜਦੋਂ 50 ਹੋ ਗਿਆ ਤਾਂ ਬਹੁਤ ਵੱਡਾ ਮਹਿਸੂਸ ਕਰਦੇ ਸੀ ਵੀ 50,000 ਕਿਲੋਮੀਟਰ ਸਾਈਕਲ ਚਲਾ ਲਿਆ, ਹੁਣ ਹੌਲੀ ਕਰਦੇ ਘਟਾ ਦੇਣਾ। ਫਿਰ ਸੋਚੋ 1,00,000 ਦੇ ਨੇੜੇ ਪਹੁੰਚ ਗਏ ਤਾਂ ਸਾਰੇ ਯਾਰ ਤੂੰ 1,00,000 ਪੂਰਾ ਕਰਦੇ ਕਰਦੇ, ਉਹ 1,00,000 ਕਿਲੋਮੀਟਰ ਜੋ ਕੀਤਾ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਮਾਣ ਵਾਲੀ ਗੱਲ ਸੀ। ਮੈਨੂੰ ਮਤਲਬ ਕਿ ਹਜੇ ਤੱਕ ਵੀ ਮੈਂ ਸੋਚਦਾ ਸੀ ਵੀ ਜਿੱਦਾਂ ਪੰਜਾਬੀ 'ਚ ਕਹਿੰਦੇ ਨੇ 1,00,000 ਕਿਲੋਮੀਟਰ, ਜਦੋਂ ਕਿਸੇ ਨੂੰ ਦੱਸੀਦਾ ਨਾ ਅਗਲੇ ਦਾ ਉਹ ਕਹਿੰਦੇ ਮੂੰਹ ਉੱਡਿਆ ਰਹਿ ਜਾਂਦਾ, 1,00,000 ਕਿਲੋਮੀਟਰ ਸਾਈਕਲ 'ਤੇ।
1: ਜੀ ਜੀ।
0: ਅਤੇ ਉਹ ਫਿਰ ਮੇਰਾ ਇੰਡੀਆ ਬੁੱਕ ਰਿਕਾਰਡ 'ਚ ਦਰਜ ਹੋਇਆ ਸੀ ਮੇਰਾ ਨਾਂ 'ਤੇ, ਹਾਂਜੀ, 4 ਸਾਲ ਪਹਿਲਾਂ। ਉਸ ਤੋਂ ਬਾਅਦ ਵੀ ਸੋਚਿਆ ਸੀ ਵੀ ਚਲੋ ਥੋੜ੍ਹਾ ਘਟਾਵਾਂਗੇ, ਘਰੋਂ ਵੀ ਕਹਿਣ ਲੱਗ ਪਿਆ ਸੀ, ਮੈਂ ਕਿਹਾ ਚਲੋ ਘਟਾ ਦੇਣਾ ਆ, ਪਰ ਫਿਰ ਕਰਦੇ ਕਰਦੇ ਜਦੋਂ 2,00,000 ਵੀ ਨੇੜੇ ਪਹੁੰਚ ਗਏ, ਫਿਰ ਮੈਂ ਸਾਡੇ ਹੁਸ਼ਿਆਰਪੁਰ ਦੇ ਮੈਡਮ ਡਿਪਟੀ ਕਮਿਸ਼ਨਰ ਆ ਆਸ਼ਿਕਾ ਜੈਨ, ਉਹ ਆ ਸਾਡੇ MLA ਸਾਹਿਬ ਆ ਜਿੰਪਾ ਜੀ ਚੱਬਿਆਲ ਤੋਂ, ਸ਼ਾਂ ਕੁਮਾਰ ਜੀ MLA ਆ, ਅਤੇ ਸਾਡੇ ਇੱਕ ਸਾਬਕਾ MP ਆ, ਰਾਜਿਆ ਸਾਹਿਬ ਦੇ ਮੈਂਬਰ ਵੀ ਅਤੇ ਲੋਕ ਸਭਾ ਦੇ ਵੀ ਆ, ਅਵਿਨਾਸ਼ ਰਾਏ ਖੰਨਾ ਜੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ 2,00,000 ਕਿਲੋਮੀਟਰ ਕਰਨਾ 31 ਤਰੀਕ ਨੂੰ ਪੂਰਾ ਕਰ ਰਿਹਾ, ਵੀ ਤੁਸੀਂ ਨਾ ਮੇਰੇ ਨਾਲ ਸਾਈਕਲ ਚਲਾਉਣਾ।
1: ਅੱਛਾ ਜੀ।
0: ਤਾਂ DC ਮੈਡਮ ਬਹੁਤ ਖੁਸ਼ ਹੈ, ਸਾਰੇ ਖੁਸ਼, ਕਹਿੰਦੇ ਠੀਕ ਆ ਜੀ, ਸਾਡੀ ਕਮਿਟਮੈਂਟ ਰਹਿ ਗਈ। ਉਹ 31 ਦਸੰਬਰ ਆ ਗਈ ਤਾਂ ਟਾਈਮ ਸੀ ਸਾਡਾ, ਮੈਂ ਕਿਹਾ 5-6 ਵਜੇ ਦਾ ਟਾਈਮ ਸੀਗਾ ਸ਼ਾਮ ਦਾ, ਟਾਈਮ ਹੋਇਆ ਕਿ ਵੀ ਦੁਪਹਿਰ ਨੂੰ ਗਵਰਨਰ ਸਾਹਿਬ ਸਾਡੇ ਹੁਸ਼ਿਆਰਪੁਰ ਪਹੁੰਚ ਗਏ।
1: ਅੱਛਾ ਜੀ।
0: 31 ਦਸੰਬਰ ਲਈ ਲਾਸਟ ਡੇ ਕਰਨ ਲਈ। ਮੇਰੇ ਕੁਛ ਫਰੈਂਡ ਕਹਿੰਦੇ ਯਾਰ ਇਹ ਕਿੱਦਾਂ ਹੋਊਗਾ ਵੀ ਮੈਡਮ ਦਾ, ਉੱਥੇ ਮੈਂ ਵੀ ਬੜਾ ਅਪਸੈਟ ਹੋਇਆ, ਮੈਂ ਕਿਹਾ ਵੀ ਇਹ ਤਾਂ ਸਾਡਾ ਪਲੈਨਿੰਗ ਆ, ਮੈਂ ਰੱਖਿਆ ਆ, ਵੀ ਹੋਰ ਤਾਂ ਮੈਂ ਕਿਸੇ ਨੂੰ ਕਿਹਾ ਹੀ ਨਹੀਂ ਗਾ ਵੀ 4-5 ਮੇਰੇ ਜਿਹੜੇ ਮੇਨ ਲੀਡਰ ਇਹਨਾਂ ਨੂੰ ਕਿਹਾ ਆ। ਅਤੇ ਮੈਂ ਮੈਡਮ ਨੂੰ ਫੋਨ ਲਾਇਆ, ਮੈਂ ਕਿਹਾ ਮੈਡਮ ਵੀ ਗਵਰਨਰ ਸਾਹਿਬ ਆਏ ਹੋ ਆ, ਵੀ ਮੇਰਾ ਤਾਂ 6 ਵਜੇ ਆਪਾਂ ਸਾਈਕਲ ਚਾਹੁੰਦੀ ਤੁਸੀਂ ਮੇਰੇ ਨਾਲ, ਵੀ ਮੈਂ ਤਾਂ ਡਿਕਲੇਅਰ ਕਰਨਾ ਮੈਂ ਕੀਤਾ ਨਹੀਂ, 2,00,000 ਤੁਹਾਡੇ ਨਾਲ ਚਲਾ ਕੇ ਕਰਨਾ, ਥੋੜ੍ਹੇ ਕਿਲੋਮੀਟਰ ਰੁਕੇ ਹੋ ਆ। ਕਹਿੰਦੀ ਨਹੀਂ ਮੈਡਮ, ਚਾਂਸਾਂ ਮੈਂ ਆ ਗਏ।
1: ਅੱਛਾ ਜੀ।
0: ਔਰ ਮੈਨੂੰ ਇੰਨੀ ਖੁਸ਼ੀ ਹੋਈ ਵੀ ਵਿਚਾਰੇ ਉੱਥੋਂ ਕਰਕੇ ਆ ਗਏ, ਔਰ ਉਹਨਾਂ ਨੇ ਮੈਨੂੰ ਅੰਦਰੋਂ ਫੋਨ ਆਇਆ PA ਸਾਹਿਬ ਦਾ, ਕਹਿੰਦੇ ਚੌਹਾਨ ਸਾਹਿਬ ਕਿੱਥੇ ਤੁਸੀਂ, ਅਸੀਂ ਕਿਹਾ ਜੀ ਗੇਟ 'ਤੇ ਖੜ੍ਹੇ ਹਾਂ। ਕਹਿੰਦੇ ਮੈਡਮ ਆਫਿਸ 'ਚ ਬੈਠੇ ਆ।
1: ਅੱਛਾ ਜੀ।
0: ਔਰ 2 MLA ਸਾਹਿਬ, ਸਾਡੇ MP, XMP ਸਾਹਿਬ, ਅਸੀਂ 4-5 ਨੇ ਸਾਰੀ ਸਾਈਕਲਿੰਗ ਕੀਤੀ, ਅਤੇ ਉਹ ਫਿਰ ਜਾ ਕੇ ਫਿਨਿਸ਼ ਕਰਕੇ 2,00,000 ਕਿਲੋਮੀਟਰ ਡਿਕਲੇਅਰ ਕੀਤਾ ਸੀ। ਬਹੁਤ ਮੇਰੀ ਖੁਸ਼ੀ ਦੀ ਗੱਲ ਸੀ ਵੱਡੀ, ਉਹ 2,00,000 ਕਿਲੋਮੀਟਰ। ਹਾਂਜੀ
1: ਜੀ। ਸੋ ਉਹਦੇ ਲਈ ਤੁਹਾਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦੇ ਹਾਂ, ਅਤੇ ਇਹ ਗੱਲਬਾਤ ਵੀ ਅਸੀਂ ਅੱਗੇ ਜਾਰੀ ਰੱਖਾਂਗੇ। ਇੱਥੇ ਵਕਤ ਹੈ ਇੱਕ ਹੋਰ ਗੀਤ ਦਾ, ਕਿਹੜਾ ਗੀਤ ਸੁਣਨਾ ਚਾਹੋਗੇ
0: ਤੁਸੀਂ? ਹੁਣ ਮੈਂ ਕਿਹਾ ਇੱਕ ਮਨਮੋਹਨ ਵਾਰਸ ਜੀ ਦਾ ਸੌਂਗ ਆ, ਰਿਲੇਟਡ ਇਹਦੇ ਨਾਲ ਹੀ ਆ, ਉਹ ਆਪਣੇ ਤੰਦਰੁਸਤੀ ਦੇ ਨਾਲ ਹੀ ਆ।
1: ਹਾਂਜੀ ਠੀਕ ਹੈ ਜੀ, ਮਨਮੋਹਨ ਵਾਰਸ ਦਾ ਗੀਤ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਤੁਹਾਡੇ

0: ਹਰ ਹਾਣੀ ਨੂੰ ਇਹ ਸਮਝਾਈਏ ਕਦੇ ਨਸ਼ੇ ਨੂੰ ਹੱਥ ਨਾ ਲਾਈਏ।
1: ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਤੇ ਇੱਕ ਵਾਰੀ ਫੇਰ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਵਾਂ ਕਿ ਸਾਡੇ ਨਾਲ ਮੌਜੂਦ ਨੇ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ। ਸੋ ਜ਼ਿੰਦਗੀ ਦਾ ਕੋਈ ਵੀ ਸਫ਼ਰ ਹੋਵੇ, ਕਹਿੰਦੇ ਹੁੰਦੇ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ। ਤੁਹਾਡੇ ਸਫ਼ਰ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਸਹਿਯੋਗ ਰਿਹਾ? ਇਹ ਤਾਂ ਨਹੀਂ ਹੋਇਆ ਵੀ ਉਹ ਉਹਨਾਂ ਕਿਹਾ ਵੀ ਕਾਕਾ ਕਿਹੜੇ ਜੋਖਮ ਚੱਕੀ ਫਿਰਦਾ, ਤੂੰ ਕਿੱਥੇ ਤੁਰਿਆ ਫਿਰਦਾ?
2: ਹਾਂਜੀ, ਇਹ ਤਾਂ ਹੈਗਾ ਜੀ, ਪਰ ਦੇਖੋ ਹਰੇਕ ਨੂੰ ਮਹਿਸੂਸ ਹੁੰਦਾ ਹੁੰਦਾ, ਖਾਸ ਕਰਕੇ ਮੇਰੇ ਜਿਹੜਾ ਫਾਦਰ ਸਾਹਿਬ ਸੀ ਓਲਡ ਏਜ, ਉਹਨਾਂ ਨੇ ਬੜਾ, ਮੈਨੂੰ ਨਹੀਂ ਕਦੀ ਕਹਿੰਦੇ ਸੀ, ਪਰ ਮੇਰੇ ਕਈ ਫਰੈਂਡਸ ਨੇ ਕਹਿਣਾ, ਕਹਿੰਦੇ ਉਹ ਕਹਿੰਦੇ ਹੁੰਦੇ ਆ ਵੀ ਸਾਈਕਲ 'ਤੇ ਬਾਹਰ ਚੱਲ ਜਾਂਦਾ, ਬੜੀ ਦੂਰ ਦੂਰ ਜਾਂਦਾ, ਮੈਨੂੰ ਫਿਕਰ ਰਹਿੰਦਾ
1: ਜੀ।
2: ਅਤੇ ਮੇਰੇ ਵਾਈਫ ਆ, ਬੱਚੇ ਵੀ ਆ, ਕਹਿੰਦੇ ਹੁੰਦੇ, ਪਰ ਹੌਲੀ ਹੌਲੀ ਜਿੱਦਾਂ ਕਹਿੰਦੇ ਹੁੰਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਟਾਉਣਾ ਤਾਂ ਹੈ ਨਹੀਂ ਉਹਨਾਂ ਨੇ,
1: ਇਹ ਜ਼ਿੱਦੀ ਨੇ।
2: ਪਰ ਕਿਉਂਕਿ ਸ਼ੌਂਕ ਐਸਾ ਹੋ ਗਿਆ ਮੈਡਮ, ਇਹ ਜਿਸ ਦਾ ਨਾਮ ਹੁਣ ਜਿਹਨੂੰ ਕਹਿੰਦੇ ਨਸ਼ਾ, ਉਹ ਨਸ਼ੇ ਵਾਲਾ ਕੰਮ ਹੋ ਗਿਆ ਵੀ ਜੇ ਸਵੇਰੇ 70-80-100 ਕਿਲੋਮੀਟਰ ਸਾਈਕਲ ਨਹੀਂ ਚਲਾਇਆ ਤਾਂ ਚਾਹ ਵੀ ਨਹੀਂ ਪੀਣੀ, 60-70 ਕਿਲੋਮੀਟਰ ਸਾਈਕਲ ਚਾਹ ਪੀਣੀ ਜਾਣਾ ਚਲਾ ਕੇ ਆ ਜਾਈਦਾ। ਹਾਂਜੀ,
1: ਸਰੀਰ ਨੂੰ ਵੀ ਆਦਤ ਹੋ ਜਾਂਦੀ ਹੈ।
2: ਬਿਲਕੁਲ ਆਦਤ ਹੁੰਦੀ ਹੈ, ਔਰ ਜੇ ਕਈ ਸੋਚੀਦਾ ਵੀ ਅੱਛਾ ਰੱਬਾ ਅਸੀਂ ਵੀ ਕੋਈ ਛੁੱਟੀ ਕਰ ਲਈਏ, ਫਿਰ ਇਹ ਸੋਚੀਦਾ ਚੱਲ ਚਾਹ ਤਾਂ ਪੀਏ ਜਾ ਕੇ ਬਹਾਨਾ ਇੱਕ।
1: ਹਾਂਜੀ, ਮਤਲਬ ਮਿਹਨਤ ਕਰਨ ਦਾ, ਐਕਸਰਸਾਈਜ਼ ਕਰਨ ਦਾ ਕੋਈ ਨਾ ਕੋਈ ਬਹਾਨਾ ਤੁਸੀਂ ਜ਼ਰੂਰ ਲੱਭ ਲੈਂਦੇ ਹੋ।
2: ਬਹਾਨਾ ਵੀ ਇੱਕ ਕਹਿ ਲਓ, ਜਿੰਨਾ ਵੀ ਨਸ਼ੇ ਦੀ ਲੱਤ ਲੱਗ ਗਈ ਹੋ ਵੀ ਨਹੀਂ ਜੀ ਜਾਣਾ ਹੀ ਜਾਣਾ ਚਲਾਉਣਾ।
1: ਚਲੋ, ਇੱਦਾਂ ਦਾ ਨਸ਼ਾ ਤਾਂ ਮੈਨੂੰ ਲੱਗਦਾ ਹਰ ਕਿਸੇ ਨੂੰ ਕਰਨਾ ਚਾਹੀਦਾ, ਇਹ ਤਾਂ ਬਹੁਤ ਲਾਹੇਵੰਦ ਨਸ਼ਾ ਹੈ।
2: ਬਿਲਕੁਲ, ਜਦ ਅਸੀਂ ਦੂਜਿਆਂ ਨਸ਼ਿਆਂ ਤੋਂ ਬਚਣ ਲਈ ਇਹ ਨਸ਼ਾ ਕਰੋ ਤਾਂ ਆਪਣੇ ਸਰੀਰ ਲਈ, ਤੰਦਰੁਸਤੀ ਲਈ, ਔਰ ਬਹੁਤ ਵਧੀਆ ਚੀਜ਼ ਆ ਇਹ ਨਸ਼ਾ ਕਰੋ। ਜਦਕਿ ਅੱਜ ਇਹੋ ਜਿਹੇ ਮਾਹੌਲ 'ਚ ਪੰਜਾਬ 'ਚ ਛੇਵਾਂ ਦਰਿਆ ਵਗ ਰਿਹਾ ਨਸ਼ਿਆਂ ਦਾ, ਇੰਨੀ ਬਦਨਾਮੀ ਹੋ ਰਹੀ ਆ, ਘਰ ਘਰ 70 ਵਿਸ ਰਹੇ ਆ, ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਹਾਂਜੀ, ਪਤਨੀਆਂ ਦੇ ਪਤੀ ਜਾ ਰਹੇ ਆ, ਦੇਖ ਨਹੀਂ ਹੁੰਦਾ
1: ਜੀ।
2: ਸਰਕਾਰਾਂ ਬਹੁਤ ਕੁਛ ਕਰ ਰਹੀਆਂ, ਪਰ ਥੱਲੇ ਲੈਵਲ 'ਤੇ ਬਹੁਤ ਕੁਛ ਕਰਨ ਦੀ ਜ਼ਰੂਰਤ ਆ। ਨਸ਼ੇ ਦੀ ਰੋਕਥਾਮ ਹੋਣੀ ਚਾਹੀਦੀ ਆ, ਖਾਸ ਕਰਕੇ ਯੂਥ ਨੂੰ ਇਸ ਬਾਰੇ ਅਵੇਅਰ ਹੋਣਾ ਚਾਹੀਦਾ। ਸਾਡਾ ਵੀ ਫਰਜ਼ ਬਣਦਾ, ਮੈਂ ਨਸ਼ੇ ਦੇ ਅੱਗੇ ਰਾਈਡ ਕਰਦਾ ਵੀ ਨਸ਼ਾ ਕਰਨਾ ਗੇਮ ਦਾ ਕਰੋ, ਖੇਡ ਦਾ ਕਰੋ, ਇਹਦਾ ਵੀ ਅਲੱਗ ਆਨੰਦ ਵਾ, ਇੱਕ ਆਪਣੀ ਫਿਟਨੈਸ ਤੰਦਰੁਸਤ। ਅੱਜ ਜੇ ਮੈਂ ਤੁਹਾਡੇ ਸਟੂਡੀਓ ਵਿੱਚ ਆਇਆ, ਇਸ ਖੇਡ ਦੀ ਬਦੌਲਤ ਆਇਆ ਨਾ
1: ਜੀ ਜੀ, ਔਰ ਇਹੋ ਜਿਹੇ

0: ਨਸ਼ੇ ਲਈ ਦੋ ਚਾਰ ਘਰੋਂ ਗਾਲਾਂ ਵੀ ਖਾਣੀਆਂ ਪੈਣ ਤੋਂ
1: ਉਹ ਤਾਂ ਕੋਈ ਗੱਲ ਨਹੀਂ ਜੀ, ਮਨਜ਼ੂਰ ਵਾ
0: ਜੀ ਜੀ।
1: ਇਸ ਕਰਕੇ ਇਹ ਤਾਂ ਅੱਜ ਵੀ ਤਾਂ ਬੈਠਾ, ਮੈਨੂੰ ਐਜ਼ ਏ ਸਾਈਕਲਿਸਟ ਆਇਆ, ਮੈਨੂੰ ਨਾਮ ਦਿੱਤਾ, ਮੇਰੇ ਸਾਈਕਲ ਨੇ ਮੇਰਾ ਨਾਮ ਦਿੱਤਾ
0: ਜੀ ਜੀ।
1: ਬੜੀ ਬੜੀ ਯੂਨੀਵਰਸਿਟੀਆਂ ਜਾਂਦਾ, ਕਾਲਜ 'ਚ ਜਾਂਦਾ, ਮੈਂ ਲੈਕਚਰ ਦਿੰਦਾ ਬੱਚਿਆਂ ਨੂੰ, ਇਹੀ ਕਹਿੰਦਾ ਹੁੰਦਾ, ਮੈਂ ਕਿਹਾ ਦੇਖੋ ਮੈਂ ਇੰਨਾ ਨਹੀਂ ਪੜ੍ਹਿਆ, ਇੰਨਾ ਕਾਲਜ ਯੂਨੀਵਰਸਿਟੀ ਨਹੀਂ ਗਿਆ, ਉਹਨਾਂ ਦੇ ਘਰਾਂ ਦੇ ਹਾਲਾਤ ਕੰਮ ਕਾਰ ਇੱਦਾਂ ਦੇ ਹੁੰਦੇ ਸੀ। ਹੁਣ ਜੇ ਉੱਦਾਂ ਤੁਹਾਡੇ, ਮੈਂ ਕਿਹਾ ਯੂਨੀਵਰਸਿਟੀ 'ਚ ਕਾਲਜ ਦੇ ਗੇਟ ਟੱਪਾਂ ਕੋਈ ਮੈਨੂੰ ਅੰਦਰ ਨਹੀਂ ਵੜਨ ਦਊਗਾ। ਅੱਜ ਮੈਂ ਅਜੇ ਗੈਸਟ ਆ ਰਿਹਾ, ਚੀਫ ਗੈਸਟ ਆ ਰਿਹਾ, ਇਹ ਮੈਨੂੰ ਸਾਈਕਲ ਲੈ ਕੇ ਆਇਆ, ਇਹ ਮੇਰੀ ਖੇਡ ਲੈ ਕੇ ਆਈ, ਇਹ ਖੇਡ ਦਾ ਇੱਕ ਮਤਲਬ ਕਿ ਅਵਾਰਡ ਆ ਇਹ
0: ਜੀ।
1: ਅੱਜ ਮੇਰਾ ਨਾਂ ਆ, ਅੱਗੇ ਬਲਾ ਸਿੰਘ ਵੀ ਸੀਗਾ, ਹੁਣ ਬਲਾ ਸਿੰਘ ਚੌਹਾਨ ਇੱਕ ਸਾਈਕਲਿਸਟ ਕਿਹਾ ਜਾਂਦਾ
0: ਜੀ ਜੀ।
1: ਅਤੇ ਅੱਜ ਮੈਂ ਗੈਸਟ ਆਉਣਾ, ਚੀਫ ਗੈਸਟ ਆਉਣਾ, ਮੈਂ ਇੱਕ ਮਤਲਬ ਕਿ ਗੇਮ ਦੀ ਅਹਿਮੀਅਤ ਦੱਸਦਾ, ਖੇਡ ਕੀ ਹੁੰਦੀ, ਕੋਈ ਵੀ ਖੇਡ ਖੇਡੋ, ਮੈਂ ਕਹਿੰਦਾ ਸਾਈਕਲ ਨਹੀਂ, ਕੋਈ ਖੇਡ ਖੇਡੋ, ਉਹ 'ਚ ਫਿਰ ਮਨ ਲਾ ਕੇ ਖੇਡੋ, ਫਿਰ ਦੇਖੋ ਤੁਹਾਨੂੰ ਕਿੱਦਾਂ ਨਸ਼ਾ ਚੜ੍ਹੇਗਾ, ਉਹ ਤਾਂ ਨਸ਼ੇ ਦਾ ਵੀ ਸਰੂਰ ਹੀ ਅਲੱਗ ਹੁੰਦਾ
0: ਜੀ। ਹੁਣ ਗੱਲ ਕਰਦੇ ਹਾਂ ਦਿੱਲੀ ਮੁੰਬਈ, ਦਿੱਲੀ ਕੋਲਕਾਤਾ ਅਤੇ ਫਿਰ ਪੰਜਾਬ ਟੂਰ ਦੀ, ਉਸ ਦੌਰਾਨ ਕੀ ਕੁਝ ਸਿੱਖਣ ਨੂੰ ਮਿਲਿਆ, ਕੀ ਕੁਝ ਸੰਜੋਇਆ, ਕੀ ਹੋਇਆ, ਮੈਂ ਉਹ ਐਕਸਪੀਰੀਅੰਸ ਜਾਣਨਾ ਚਾਹੁੰਦੀ ਹਾਂ।
1: ਸਾਡੇ ਇੱਕ ਆਇਆ ਸੀ ਈਵੈਂਟ ਸੀ ਆਪਣੇ ਜਲੰਧਰ ਤੋਂ ਸਟਾਰਟ ਹੋਇਆ ਸੀਗਾ 1000 ਕਿਲੋਮੀਟਰ ਦਾ।
0: ਅੱਛਾ ਜੀ।
1: ਇਹ ਵੀ ਸੋਚਿਆ ਚਲੋ 1000 ਕਰਕੇ ਦੇਖ ਲਈਏ, ਜਲੰਧਰ ਤੋਂ ਜਿਸ ਤਰ੍ਹਾਂ ਕਿ ਇੱਧਰ ਪਟਿਆਲਾ ਰਾਜਪੁਰਾ ਵਾਲਾ ਹੋ ਕੇ ਫਿਰ ਬਠਿੰਡਾ ਇੱਧਰ ਸਾਰਾ ਘੁੰਮ ਕੇ, ਬੜਾ ਉਹ 1000 ਕਿਲੋਮੀਟਰ ਦਾ ਸੀਗਾ, ਉਹ ਕੀਤਾ। ਫਿਰ ਇੱਕ ਈਵੈਂਟ ਆਇਆ, ਕਹਿੰਦੇ ਜੀ 1460 ਕਿਲੋਮੀਟਰ ਸੀਗਾ ਦਿੱਲੀ ਟੂ ਬੋਂਬੇ
0: ਜੀ।
1: ਮਨ 'ਚ ਹੁੰਦਾ ਸੀ ਬੜਾ ਕਰੀਏ, ਪਰ ਥੋੜ੍ਹਾ ਜਿਹਾ ਘਰਦਿਆਂ ਦਾ ਦਬਕੇ ਦਾ ਡਰ ਦੱਸਣਾ ਵੀ ਜਾਣਾ ਇੰਨੀ ਦੂਰ।
0: ਪੰਜਾਬ 'ਚ ਟੂਰ ਤਾਂ ਮੈਨੂੰ ਲੱਗਦਾ ਜ਼ਿਆਦਾ ਸੋਹਣਾ ਲੱਗਿਆ ਹੋਣਾ ਆਪਣੇ ਲੋਕਾਂ
1: ਨੂੰ। ਬਹੁਤ ਵਧੀਆ ਜੀ, ਪੰਜਾਬ 'ਚ ਤਾਂ ਦੇਖੋ ਜਿੱਥੇ ਵੀ ਜਾਈਦਾ, ਇੱਕ ਤਾਂ ਇੱਦਾਂ ਹੁੰਦਾ ਸਾਡੇ ਸਾਈਕਲਿੰਗ ਦੇ ਫੋਲੋਅਰ ਬਥੇਰੇ ਹੁੰਦੇ, ਨੋਨ ਹੁੰਦੇ ਆ, ਅਤੇ ਆਪਣਾ ਬੰਦਾ ਹੈਗਾ ਹੀ ਆ ਨਾ, ਜਿਹੜਾ ਕਿਤੇ ਮਿਲਦਾ ਨਹੀਂ ਤੁਹਾਨੂੰ, ਕਿਸੇ ਜਗ੍ਹਾ ਜਾਂਦੇ ਆਪਣੀ ਸੜਕਾਂ ਨਾਲ ਵੀ ਪਿਆਰ ਆ, ਹਰੇਕ ਸ਼ਹਿਰ ਨਾਲ ਆ। ਹੁਣ ਮੈਂ ਸਭ ਤੋਂ ਵੱਡੀ ਗੱਲ ਇਹ ਦੱਸਣਾ ਚਾਹੁੰਦਾ ਵੀ ਸਾਰਾ ਜਿੱਦਾਂ ਦੁਆਬੇ ਨੂੰ ਛੱਡ ਕੇ ਮਾਝਾ ਮਾਲਵਾ ਆ, ਮੈਂ ਕਦੀ ਨਹੀਂ ਗਿਆ ਸੀਗਾ।
0: ਅੱਛਾ ਜੀ।
1: ਨਾ ਕੋਈ ਰਿਸ਼ਤੇਦਾਰ ਵੀ ਉੱਧਰ ਹੈ ਨਹੀਂ ਗਈ, ਪਰ ਉਹ ਸਾਈਕਲ ਨੇ ਮੈਨੂੰ ਸਾਰਾ ਹੀ ਦੁਆਬਾ ਮਾਝਾ ਮਾਲਵਾ ਸਾਰਾ ਘੁੰਮਾ ਦਿੱਤਾ, ਔਰ ਇੰਨੇ ਮੇਰੇ ਉੱਧਰ ਨੋਨ ਫਰੈਂਡਸ ਆ, ਸਾਈਕਲਿਸਟ ਆ, ਫੋਲੋਅਰ ਆ, ਉਹ ਸਭ ਤੋਂ ਜ਼ਿਆਦਾ ਉੱਧਰ ਵਾ
0: ਜੀ ਜੀ।
1: ਇਸ ਕਰਕੇ ਉੱਧਰ ਜ਼ਿਆਦਾ ਜੁੜੀਆਂ ਆ, ਅਤੇ ਸਾਰਾ ਘੁੰਮ ਕੇ ਫਿਰ ਜਦੋਂ ਦਿੱਲੀ ਟੂ ਬੋਂਬੇ ਆਇਆ ਨਾ, ਮਨ 'ਚ ਬੜਾ ਸੀਗਾ ਵੀ, ਕਿਉਂਕਿ ਪੁਰਾਣੇ ਸਮੇਂ 'ਚ ਬੋਂਬੇ ਜਾਣ ਕੇ ਬਹੁਤ ਵੱਡੀ ਗੱਲ ਹੁੰਦੀ ਸੀਗੀ।
0: ਬਿਲਕੁਲ।
1: ਤਾਂ ਆਪਾਂ ਮੇਰੇ ਗਏ ਵੀ ਨਹੀਂ ਸੀਗੇ, ਅਤੇ ਜਦੋਂ ਈਵੈਂਟ ਆਇਆ ਮੈਂ ਥੋੜ੍ਹਾ ਝਿਜਕਦਾ ਸੀ, ਔਰਗਨਾਈਜ਼ਰ ਕਹਿੰਦਾ ਨਹੀਂ, ਕਿਉਂਕਿ ਇਸ 'ਚ ਪੈਸੇ ਵੀ ਮੈਡਮ ਬਹੁਤ ਲੱਗਦੇ ਆ,
0: ਹਾਂਜੀ,
1: ਹਜ਼ਾਰਾਂ ਦੇ ਲੱਖਾਂ 'ਚ ਲੱਗਦੇ ਆ
0: ਜੀ ਜੀ।
1: ਅਤੇ ਉਹ ਫਿਰ ਮੈਂ ਨਾ ਨਹੀਂ, ਮੈਂ ਕਿਹਾ ਦੇਖੀ ਉਹ ਕਰ ਦਿੱਤਾ, ਉਹ ਗਏ ਜਦੋਂ ਦਿੱਲੀ ਤੋਂ ਬੋਂਬੇ ਗਏ, ਪਰ ਉਹ ਜਿਹੜਾ ਮਜ਼ਾ ਆਇਆ ਨਾ ਜੀ, ਉਹ ਰਾਹ 'ਚ ਜਿੰਨੀਆਂ ਵੀ ਸਟੇਟਾਂ ਘੁੰਮੇ ਆ, ਰਾਜਸਥਾਨ, ਹਰਿਆਣਾ, ਮਹਾਰਾਸ਼ਟਰ, ਗੁਜਰਾਤ, ਅਲੱਗ ਅਲੱਗ ਜਗ੍ਹਾ ਦੇਖਣ ਦਾ ਮੌਕਾ ਮਿਲਿਆ, ਲੋਕ ਦੇਖੇ ਉੱਥੇ, ਤਾਂ ਖਾਣ ਪੀਣ ਦੇਖਿਆ ਕਿੱਦਾਂ ਦਾ ਆ, ਅਤੇ ਬੋਂਬੇ ਪਹੁੰਚ ਕੇ ਤਾਂ ਫੀਲਿੰਗ ਹੀ ਵੱਖਰੀ ਸੀ, ਸਾਈਕਲ 'ਤੇ ਬੋਂਬੇ ਆ ਗਏ, ਔਰ ਲੋਕ ਪੁੱਛਦੇ ਸੀ ਕਹਿੰਦੇ ਸਾਈਕਲ 'ਤੇ ਆਏ ਆ, ਮੈਂ ਕਿਹਾ ਹਾਂਜੀ ਸਾਈਕਲ 'ਤੇ ਆਏ ਆ। ਬਹੁਤ ਵਧੀਆ।
0: ਸਮੁੰਦਰਾਂ ਦੇ ਸ਼ਹਿਰ ਜਾ ਕੇ ਫਿਰ ਕਿਵੇਂ ਲੱਗਿਆ?
1: ਬਹੁਤ ਵਧੀਆ, ਮੈਂ ਦੱਸਿਆ ਜੀ, ਫੀਲਿੰਗ ਹੀ ਵੱਖਰੀ ਸੀਗੀ, ਬੋਂਬੇ ਪਹੁੰਚ ਗਏ
0: ਜੀ।
1: ਫਿਰ ਮੈਂ ਕੈਲਕਟਾ ਨਹੀਂ ਕਦੇ ਦੇਖਿਆ ਸੀਗਾ, ਫਿਰ ਕੀ ਈਵੈਂਟ ਆ ਗਿਆ ਦਿੱਲੀ ਟੂ ਕੈਲਕਟਾ, 1480 ਕਿਲੋਮੀਟਰ।
0: ਕੈਲਕਟਾ ਵੀ ਬਹੁਤ ਸੋਹਣਾ।
1: ਹਾਂਜੀ, ਉਹ ਵੀ ਇਸ ਤਰ੍ਹਾਂ ਮੈਂ ਨਾ ਚਾਹੁੰਦਾ ਨਹੀਂ ਸੀ, ਪਰ ਮੈਨੂੰ ਮਨ 'ਚ ਫਿਰ ਆ ਗਿਆ, ਨਾ ਚਾਹੀਦਾ ਖਰਚੇ ਕਰਕੇ, ਉੱਦਾਂ ਤਾਂ ਮਨ ਬਹੁਤ ਕਰਦਾ
0: ਜੀ ਜੀ,
1: ਪਰ ਜਦੋਂ ਤੁਹਾਨੂੰ ਪਤਾ ਵੀ ਏਡੇ ਵੱਡੀ ਖਰਚਾ ਹੀ ਖਰਚਾ, ਆਮ ਲੋਕਾਂ ਦੇ ਅਸਲ 'ਚ ਇਹ ਵੀ ਧਾਰਨਾ ਹੁੰਦੀ ਤੁਹਾਨੂੰ ਕਿੰਨੇ ਪੈਸੇ ਮਿਲਦੇ ਸਾਈਕਲ ਚਲਾਉਣ ਦੇ
0: ਜੀ ਜੀ,
1: ਪਰ ਜਦੋਂ ਅਸੀਂ ਦੱਸੀਦਾ ਵੀ ਕੋਲੋਂ ਖਰਚ ਕੇ ਆਏ ਇੰਨੇ ਲੱਖ ਲੱਗ ਗਿਆ ਜਾਂ ਇੰਨਾ, ਕਹਿੰਦੇ ਫਿਰ ਕਿਉਂ ਕਰਦੇ ਹਾਂ, ਫਿਰ ਕਹੀਦਾ ਨਹੀਂ ਇੱਕ ਨਸ਼ਾ ਆ, ਅਤੇ ਇਹ ਵੀ ਜਦ ਹੋਰ ਕੰਮਾਂ ਲਈ ਇੰਨਾ ਖਰਚ ਕਰ ਸਕਦੇ ਕੁਛ ਕਰਦੇ ਹਾਂ, ਅਤੇ ਇਹਦੇ ਲਈ ਵੀ ਜ਼ਰੂਰੀ ਆ। ਉਹ ਬੋਂਬੇ ਦਿੱਲੀ ਟੂ ਕੈਲਕਟਾ ਜਦੋਂ ਗਏ ਹਾਂ, ਉਹਦਾ ਐਕਸਪੀਰੀਅੰਸ ਵਾਕਈ ਵੱਖਰਾ ਸੀਗਾ, ਉਹ ਅਲੱਗ ਅਲੱਗ ਸਟੇਟਾਂ ਵਿੱਚ ਲੰਘੇ ਆ, ਅਲੱਗ ਅਲੱਗ ਲੋਕ ਮਿਲੇ ਆ, ਰਾਹ 'ਚ ਰਿਸਪੈਕਟ ਕਰਦੇ ਆ, ਅਤੇ ਬਹੁਤ ਵਧੀਆ ਸੀ।
0: ਅਸੀਂ ਸਰੋਤਿਆਂ ਨੂੰ ਦੱਸ ਦਈਏ ਕਿ ਬਲਰਾਜ ਜੀ 13 ਵਾਰ ਸੁਪਰ ਰੈਂਜੋਨੀਅਰ ਖਿਤਾਬ ਵੀ ਜਿੱਤ ਚੁੱਕੇ ਨੇ, ਉਹਦੇ ਬਾਰੇ ਵੀ ਤੁਸੀਂ ਜ਼ਰੂਰ ਦੱਸੋ, ਕਿੰਨੀ ਕੁ ਮਿਹਨਤ ਰਹੀ, ਕੀ ਕੁਝ ਕੀਤਾ, ਕੀ ਕੁਝ ਤਿਆਗਿਆ, ਕਿਵੇਂ ਸੰਭਵ ਹੋਇਆ?
1: ਤਿਆਗਣਾ ਤਾਂ ਮੈਡਮ ਪਹਿਲਾਂ ਘਰ ਤਿਆਗਣਾ ਪੈਂਦਾ ਆ, ਜਿਹੜਾ ਸਭ ਤੋਂ ਔਖਾ ਹੁੰਦਾ, ਜਿੰਨਾ ਮਰਜ਼ੀ ਕਰ ਲਓ ਪਿੱਛੇ ਪਰਿਵਾਰ 'ਚ ਮੋਹ ਪਿਆਰ ਪਿੱਛੇ ਹੀ ਹੁੰਦਾ ਆ, ਪਰ ਜਦੋਂ ਫਿਰ ਸਾਈਕਲ 'ਤੇ ਚੜ੍ਹ ਜਾਈਦਾ, ਉਹ ਫਿਰ ਕਿਲੋਮੀਟਰ ਦੀਦੇ ਆ, ਅੱਗੇ ਟਾਰਗੇਟ ਦੀਦਾ ਹੁੰਦਾ। ਸਾਡੇ ਸਾਈਕਲਿੰਗ ਵਿੱਚ ਨਾ ਇਹ 200, 300, 400, 600 ਕਿਲੋਮੀਟਰ ਸਾਈਕਲਿੰਗ ਈਅਰ 'ਚ ਇਹ ਸਾਨੂੰ ਕਰਨਾ ਪੈਂਦਾ। ਇੰਡੀਆ 'ਚ ਕਿਤੇ ਵੀ ਜਾ ਕੇ ਕਰੋ, ਜਿੱਥੇ ਜਿੱਥੇ ਔਡਕਸ ਰਜਿਸਟਰਡ ਕਲੱਬ ਆ, ਉਹ ਔਨਲਾਈਨ ਭਰਨਾ ਪੈਂਦਾ, ਅਪਲਾਈ ਕਰਨਾ ਪੈਂਦਾ, ਫਿਰ ਤੁਸੀਂ ਉੱਥੇ ਪਹੁੰਚਣਾ, ਉੱਥੋਂ ਸਟਾਰਟ ਲੈਣਾ, ਫਿਨਿਸ਼ ਕਰਨੀ, ਉਹ ਫਿਰ ਇੱਕ ਸਾਲ 'ਚ ਇੱਕ ਵਾਰੀ SR ਸੁਪਰ ਖਿਤਾਬ ਜਿਹੜਾ ਮਿਲਦਾ।
0: ਅੱਛਾ ਜੀ।
1: ਔਰ ਇਸ ਟਾਈਮ ਕੋਈ 13 ਟਾਈਮ ਹੋ ਗਿਆ ਜੀ, 13 ਵਾਰ ਮੈਂ ਉਹ ਕਰ ਚੁੱਕਾ ਪੂਰਾ
0: ਜੀ,
1: ਅਤੇ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਵੀ ਇੰਨਾ ਕਰ ਲਿਆ।
0: ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਰੇਸ ਅਕਰੋਸ ਅਮੈਰੀਕਾ, ਉਹ ਵੀ ਬਹੁਤ ਵੱਡਾ ਮੀਲ ਪੱਥਰ ਸੀ।
1: ਹਾਂਜੀ, ਉਹਦੇ ਅਸਲ 'ਚ ਮੈਂ ਇਸ ਤਰ੍ਹਾਂ ਉਹ ਨਾ ਕੁਆਲੀਫਾਈ ਮੈਂ ਕੀਤਾ ਉਹਦੇ ਲਈ।
0: ਅੱਛਾ ਜੀ।
1: ਕੁਆਲੀਫਾਈ ਕੀਤਾ ਸੀਗਾ ਉਹਦੇ ਲਈ, ਇੱਕ ਈਵੈਂਟ ਹੁੰਦਾ ਉਹ 600 ਕਿਲੋਮੀਟਰ ਹੁੰਦੀ ਆ, ਉਹ 600 ਕਿਲੋਮੀਟਰ ਸੁਖਨਾ ਲੇਕ ਤੋਂ ਸਟਾਰਟ ਹੋਈ ਸੀਗੀ।

0: ਔਰ ਉਸ ਵਿੱਚ ਇਹ ਹੁੰਦਾ ਵੀ ਤੁਸੀਂ ਸਾਈਕਲ ਹੀ ਚਲਾਉਣਾ
1: ਜੀ,
0: ਤੁਹਾਡੇ ਨਾਲ ਪਿੱਛੇ ਕਰੂ ਚੱਲਦਾ,
1: ਅੱਛਾ,
0: ਗੱਡੀ ਹੋਏਗੀ, ਕਰੂ ਹੋਏਗਾ, ਉੱਚ ਤਿੰਨ ਦੋ ਤਿੰਨ ਮੈਂਬਰ ਹੋਣਗੇ, ਉਹ ਤੁਹਾਨੂੰ ਖਾਣ ਪੀਣ ਦਾ ਜਾਂ ਜੋ ਵੀ ਉਹ ਅਰੇਂਜ ਕਰੀ ਜਾਣਗੇ, ਤੁਸੀਂ ਸਾਈਕਲ ਚਲਾਈ ਜਾਣਾ, ਉਹ ਤਾਂ ਟਾਈਮਿੰਗ ਬਹੁਤ ਘੱਟ ਹੁੰਦੀ ਆ। ਉਹ ਮੈਂ ਉੱਥੋਂ ਸਟਾਰਟ ਕਰਕੇ ਚੰਡੀਗੜ੍ਹ ਤੋਂ ਬਲਾਚੌਰ, ਹੁਸ਼ਿਆਰਪੁਰ, ਦਸੂਹਾ ਹੋ ਕੇ ਇੱਥੋਂ ਅੰਮ੍ਰਿਤਸਰ, ਪਠਾਨਕੋਟ, ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਚੰਡੀਗੜ੍ਹ, ਮੈਂ ਕਿਹਾ 27 ਘੰਟੇ ਕੁਛ ਟਾਈਮ 'ਚ ਕੀਤਾ ਸੀ। ਔਰ ਆਪਣੇ ਮੈਂ ਏਜ 'ਚ ਉਹ ਜਿਹੜੇ ਕੈਟਾਗਰੀ ਸੀ ਮੈਂ ਫਸਟ ਸੀਗਾ।
1: ਓਕੇ,
0: ਇੱਕ ਉਹਦੇ ਵਿੱਚ ਸਾਡੀ ਹੁੰਦੀ ਹੈ ਐਲੀਵੇਸ਼ਨ, ਜ਼ਿਆਦਾ ਪਹਿਲਾਂ ਕੌਣ ਕਵਰ ਕਰਦਾ, ਜਿੰਨੀ ਚੜ੍ਹਾਈ ਤੁਸੀਂ ਕੱਢ ਕੇ ਸਪੀਡ 'ਤੇ ਗਏ ਆ, ਉਸ ਵਿੱਚ ਮੇਰਾ ਫਸਟ ਸੀਗਾ। ਔਰ ਉਹ ਮੈਂ ਰੇਸ ਕਰੋਸ ਅਮੈਰੀਕਾ ਲਈ ਕੁਆਲੀਫਾਈ ਕੀਤਾ, ਜਿਹੜਾ ਉਹ ਰੇਸ ਹੁੰਦੀ ਆ ਅਮੈਰੀਕਾ ਵਿੱਚ ਹੁੰਦੀ ਆ, ਇੱਕ ਸਾਈਡ ਤੋਂ ਦੂਜੀ ਸਾਈਡ ਜਾਣਾ, 5,000+ ਕਿਲੋਮੀਟਰ ਹੁੰਦਾ ਉਹ।
1: ਓਕੇ,
0: ਪਰ ਉਸ ਟਾਫੀ ਵੀ ਬਹੁਤ ਹੁੰਦੀ ਆ ਔਰ ਕੋਸਟਲੀ ਬਹੁਤ ਆ, ਉਹ 40-50 ਲੱਖ ਦਾ ਖਰਚਾ ਆ, ਅਤੇ ਪਰ ਕੋਈ ਸਪੋਂਸਰ ਨਹੀਂ ਮਿਲਿਆ।
1: ਓਕੇ,
0: ਸਾਡਾ ਦੁਕਾਨ 'ਤੇ ਆ ਵੀ ਸਾਨੂੰ ਸਾਈਕਲਿੰਗ ਨੂੰ ਸਪੋਂਸਰ ਖਾਸ ਕਰਕੇ ਪੰਜਾਬ 'ਚ ਨਹੀਂ ਮਿਲਦੇ, ਜਦਕਿ ਬਾਕੀ ਪੰਜਾਬ ਤੋਂ ਬਾਹਰ ਕਾਫੀ ਸਿਟੀਆਂ 'ਚੋਂ, ਸਟੇਟਾਂ 'ਚੋਂ ਬਹੁਤੇ ਸਪੋਂਸਰ ਮਿਲਦੇ ਆ, ਉਹਨਾਂ ਦੇ ਸਿਰ 'ਤੇ ਘਰ ਹੁੰਦਾ। ਹਾਂਜੀ।
1: ਓਕੇ, ਅਤੇ ਫਿਰ ਸਵੱਛ ਭਾਰਤ ਅਭਿਆਨ ਨਾਲ ਜੁੜਨ ਦੀ ਪ੍ਰੇਰਣਾ ਕਿਵੇਂ ਮਿਲੀ, ਅਤੇ ਸਾਈਕਲਿੰਗ ਰਾਹੀਂ ਤੁਸੀਂ ਪਲਾਸਟਿਕ ਮੁਕਤ ਭਾਰਤ ਅਤੇ ਵਾਤਾਵਰਨ ਸੁਰੱਖਿਆ ਦੇ ਸੰਦੇਸ਼ ਫਿਰ ਉਹ ਕਿਵੇਂ ਫੈਲਾਉਂਦੇ?
0: ਮੇਰੇ ਸਾਈਕਲਿੰਗ ਦੇ ਮੇਰੀ ਅਚੀਵਮੈਂਟ ਦੇਖ ਕੇ ਨਾ, ਮੈਨੂੰ ਸਾਡੀ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੀ ਆ, ਉਹਨਾਂ ਨੇ ਫਿਰ ਆਪਣਾ ਇੱਕ ਰੈਜੂਲੇਸ਼ਨ ਪਾਸ ਕੀਤਾ ਵੀ ਤੁਹਾਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕਰਦੇ ਹਾਂ। ਫਿਰ ਮੈਨੂੰ ਹੋਰ ਮਾਣ ਮਿਲਿਆ, ਮੈਂ ਵੀ ਸੋਚਿਆ, ਫਿਰ ਮੈਂ ਅਲੱਗ ਅਲੱਗ ਜਗ੍ਹਾ 'ਤੇ ਇਹਦੇ ਲਈ ਅਵੇਅਰਨੈਸ ਲਈ ਰਾਈਡ ਕੀਤੀਆਂ, ਸਵੇਰੇ ਮੂਹਰੇ ਲੋਗੋ ਲਗਾ ਕੇ ਚੱਲਣਾ ਪਿੰਡਾਂ 'ਚ ਜਾਣਾ। ਫਿਰ ਇੱਕ ਮੈਂ ਜਿਹੜੀ ਦਿੱਲੀ ਟੂ ਕੈਲਕਟਾ ਕੀਤੀ, ਹਾਂਜੀ, ਉਹ ਮੈਂ ਇਸੇ ਪਲਾਸਟਿਕ ਮੁਕਤ ਲਈ ਕੀਤੀ ਸੀ, ਦਿੱਲੀ ਟੂ ਕੈਲਕਟਾ।
1: ਓਕੇ,
0: ਉਹ ਰਾਈਡ ਸਾਰੀ ਮੇਰੀ ਇਹਨੂੰ ਸਮਰਪਿਤ ਸੀਗੀ। ਫਿਰ ਦਿੱਲੀ ਟੂ ਡਲਹੌਜ਼ੀ ਇੱਕ ਮੈਂ ਕੀਤੀ ਸੀ, ਬੜੇ ਲੋਕਾਂ ਨੇ ਰਾਹ ਵਿੱਚ ਮਿਲਣਾ, ਮੈਨੂੰ ਪੁੱਛਣਾ, ਫਿਰ ਦੱਸਣਾ, ਜਦੋਂ ਕਈ ਜਗ੍ਹਾ ਕੋਈ ਗੰਦਗੀ ਦਿਖੀ ਵੀ ਤਾਂ ਆਪ ਚੱਕ ਕੇ ਉਹਨਾਂ ਸਾਹਮਣੇ ਕਰ ਦੇਣੀ
1: ਜੀ,
0: ਸਾਈਡ 'ਤੇ ਕਰ ਦੇਣੀ। ਅਤੇ ਇਹ ਮੇਰਾ ਇੱਕ ਹੁੰਦਾ ਵੀ ਜੇ ਸਾਈਕਲਿੰਗ ਤਾਂ ਮੈਂ ਕਰਨੀ ਆ, ਪਰ ਕੁਛ ਅਵੇਅਰਨੈਸ ਲਈ, ਕਿਸੇ ਨੂੰ ਮੋਟੀਵੇਸ਼ਨ ਮਿਲੇ, ਕਿਸੇ ਨੂੰ ਮੈਂ ਜਾਗਰੂਕ ਕਰ ਸਕਾਂ, ਹੋਰ ਵਧੀਆ ਰਹੇ, ਇਸ ਕਰਕੇ ਮੈਂ ਕੋਈ ਨਾ ਕੋਈ ਇਸ਼ੂ ਲੈ ਕੇ ਚੱਲਦਾ ਹੁੰਦਾ।
1: ਸੋ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਮੈਂ ਜਿਵੇਂ ਜਾਣ ਰਹੀ ਹਾਂ ਕਿ ਕਿੰਨੇ ਖਿਤਾਬ ਬਲਰਾਜ ਜੀ ਲੈ ਚੁੱਕੇ ਨੇ, ਕਿ ਕੁਝ ਕੀਤਾ ਹੈ, ਕਿੱਥੇ ਕਿੱਥੇ ਗਏ ਨੇ, ਤਾਂ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਰਹੀ ਹਾਂ। ਸੋ ਇਹ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਇੱਥੇ ਵਕਤ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਅਤੇ ਅਸੀਂ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਅਤੇ ਇਸ ਵਾਰ ਗੀਤ ਮੇਰੀ ਪਸੰਦ ਦਾ ਸੁਣੀਏ।
0: ਬਿਲਕੁਲ,
2: ਪੂਰ ਤਰਿੰਜਣ ਦੀਆਂ ਕੁੜੀਆਂ

0: ਗੀਤ ਤੋਂ ਬਾਅਦ ਇੱਕ ਵਾਰੀ ਫਿਰ ਜੁੜਦੇ ਹਾਂ ਅਸੀਂ ਬਲਰਾਜ ਸਿੰਘ ਚੌਹਾਨ ਜੀ ਦੇ ਨਾਲ, ਅਤੇ ਹੁਣ ਗੱਲ ਕਰਦੇ ਹਾਂ ਬਲਰਾਜ ਜੀ, ਜਦੋਂ ਤੁਹਾਨੂੰ ਸਟੇਟ ਅਵਾਰਡ ਮਿਲਿਆ ਤਾਂ ਉਹ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਸੀ ਤੁਹਾਡੇ ਲਈ, ਤੁਹਾਡੇ ਪੇਰੈਂਟਸ ਤੁਹਾਡੇ ਘਰ ਦੇ ਵੀ ਬਹੁਤ ਖੁਸ਼ ਹੋਣਗੇ, ਉਸ ਬਾਰੇ ਜ਼ਰੂਰ ਦੱਸੋ।
1: ਜਿਸ ਟਾਈਮ ਮੈਂ ਲਾਸਟ ਈਅਰ ਲੰਡਨ ਐਡੀਬਲ ਲੰਡਨ ਜਾ ਕੇ ਆਇਆ ਸੀ ਨਾ ਜੀ, ਮੈਂ ਦਿੱਲੀ, ਮੇਰੀ ਫਲਾਈਟ ਉਤਰੀ ਦਿੱਲੀ ਤੋਂ, ਮੇਰੀ ਲਿੰਕਡ ਫਲਾਈਟ ਸੀ ਅੰਮ੍ਰਿਤਸਰ
0: ਜੀ।
1: ਅੰਮ੍ਰਿਤਸਰ ਮੈਂ ਆਇਆ ਅਤੇ ਗੱਡੀ ਵਿੱਚ ਮੈਂ ਆ ਰਿਹਾ ਸੀ ਵਾਪਸ ਆਪਣੇ ਹੁਸ਼ਿਆਰਪੁਰ ਨੂੰ, ਬਿਆਸ ਦੇ ਕੋਲ ਮੇਰੇ ਫੋਨ 'ਤੇ ਨਾ ਕਾਲ ਵੱਜੀ ਜਾ ਰਹੀ ਸੀਗੀ, ਮੈਂ ਪਹਿਲਾਂ ਚੱਕ ਨਹੀਂ ਰਿਹਾ ਸੀ, ਫਿਰ ਮੈਂ ਚੱਕੀ ਤਾਂ ਕਹਿੰਦੇ ਬਲਰਾਜ ਸਿੰਘ ਚੌਹਾਨ ਬੋਲ ਰਿਹਾ, ਮੈਂ ਕਿਹਾ ਹਾਂਜੀ, ਕਹਿੰਦੇ ਤੁਹਾਡਾ ਨਾਮ ਜਿਹੜਾ ਨਾ ਸਟੇਟ ਵਾਰਡ ਲਈ ਸਿਲੈਕਟ ਹੋ ਗਿਆ, ਸੀ ਐਮ ਓਫਿਸ ਤੋਂ ਬੋਲਦੇ ਸੀ, ਮੈਂ ਕਿਹਾ ਅੱਛਾ ਜੀ, ਤੁਹਾਨੂੰ ਮਿਲਣਾ ਹੈ, ਮੈਂ ਕਿਹਾ ਚਲੋ ਮੈਂ ਆ ਰਿਹਾ ਜੀ, ਮੈਂ ਹੁਸ਼ਿਆਰਪੁਰ। ਕਹਿੰਦੇ ਨਹੀਂ ਜੀ, 15 ਅਗਸਤ ਤੁਹਾਨੂੰ ਕੱਲ੍ਹ ਨੂੰ ਆ ਅਤੇ ਤੁਸੀਂ ਫਰੀਦਕੋਟ ਪਹੁੰਚੋ।
0: ਓ ਅੱਛਾ।
1: ਅਤੇ ਉੱਥੇ ਜਿਹੜਾ ਆ ਸਟੇਟ ਦਾ ਇੰਡੀਪੈਂਡੈਂਸ ਉੱਥੇ ਮਨਾਇਆ ਜਾ ਰਿਹਾ, ਅਤੇ ਮੈਂ ਮੇਰਾ ਘਰ ਪਹੁੰਚਿਆ, ਮੈਂ ਦੱਸਿਆ ਜਾ ਕੇ, ਕਰਦੇ ਬੜੇ ਖੁਸ਼ ਸੀਗੇ, ਸਟੇਟ ਵਾਲ ਮਿਲ ਰਿਹਾ। ਉਸੀ ਟਾਈਮ ਫਿਰ ਮੈਨੂੰ ਘਰ ਸਮਾਨ ਰੱਖਿਆ ਅਤੇ ਸਿੱਧੇ ਹੀ ਫਰੀਦਕੋਟ ਨੂੰ ਗੱਡੀ ਆਪਣਾ ਬੇਟੇ ਨਾਲ ਲਿਆ, ਅਤੇ ਮੈਂ ਕਿਹਾ ਚਲੋ ਵੀ ਮੇਰੇ ਨਾਲ ਚਲੋ ਉੱਥੇ ਚੱਲੀਏ। ਰਾਤ ਸਟੇਅ ਕੀਤੀ, ਸਵੇਰੇ ਮਿਲਿਆ, ਬਹੁਤ ਵੱਡਾ ਓਨਰ ਸੀ, ਮੈਂ ਦੇਖ ਰਿਹਾ ਸੀ ਜਦੋਂ ਇੰਨੀ ਵਧੀਆ ਸੈਰੇਮਨੀ ਹੋਵੇ, ਇੱਕ ਸਟੇਟ ਵਾਡੀ ਅਲੱਗ ਜਗ੍ਹਾ ਸਾਨੂੰ ਬਿਠਾਇਆ ਗਿਆ, ਐਸਕੋਰਟ ਕਰਕੇ ਲਿਜਾਇਆ ਗਿਆ, ਅਤੇ ਵੱਖਰੀ ਫੀਲਿੰਗ ਸੀ। ਔਰ ਚੀਫ ਮਿਨਿਸਟਰ ਦਾ ਭਗਵੰਤ ਸਿੰਘ ਮਾਨ ਹੋਣਾ ਮੈਨੂੰ ਅਵਾਰਡ ਦਿੱਤਾ, ਔਰ ਮੇਰਾ ਖਿਆਲ ਮੈਂ ਸ਼ਾਇਦ ਪਹਿਲਾਂ ਸਾਈਕਲਿਸਟ ਜਿਹਨੂੰ ਸਟੇਟ ਅਵਾਰਡ ਮਿਲੇ।
0: ਬਹੁਤ ਬਹੁਤ ਮੁਬਾਰਕਾਂ ਉਹਦੇ ਲਈ ਵੀ, ਅਤੇ ਤੁਹਾਡੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਬਹੁਤ ਸਾਰੇ ਨੌਜਵਾਨ ਸਾਈਕਲਿੰਗ ਨਾਲ ਜੁੜੇ ਹੋਣਗੇ, ਤੁਹਾਡੇ ਥਰੂ ਵੀ ਜੁੜੇ ਹੋਣਗੇ, ਤੁਹਾਨੂੰ ਵੇਖ ਕੇ ਵੀ ਜੁੜੇ ਹੋਣਗੇ, ਉਹਨੂੰ ਕਿਵੇਂ ਵੇਖਦੇ ਹੋ?
1: ਮੈਨੂੰ ਤਾਂ ਉਦੋਂ ਖੁਸ਼ੀ ਦੀ ਜਦੋਂ ਮੈਂ ਕਈ ਵਾਰੀ ਪਿੰਡਾਂ ਵਿੱਚ ਸਾਈਕਲ ਕਰਦਾ ਹੁੰਦਾ, ਛੋਟੇ ਛੋਟੇ ਬੱਚੇ ਜਾਂ ਕੋਈ ਦੁਕਾਨਾਂ 'ਤੇ ਬੈਠੇ ਹੁੰਦੇ ਆ, ਚਾਹ ਪੀਂਦੇ ਗੱਲਾਂ, ਉਹ ਦੇਖੋ ਉਹਦੇ ਸਾਈਕਲ ਵਾਲਾ ਜਾ ਰਿਹਾ ਜਿਹਦੀ ਅਖਬਾਰ ਵਿੱਚ ਫੋਟੋ ਆਈ ਸੀ, ਉਸ ਟਾਈਮ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਕਈ ਫਿਰ ਜਦੋਂ ਰੁਕਦੇ ਆ ਫਿਰ ਮੈਨਾਂ ਸਰ ਤੁਹਾਡੇ ਨਾਲ ਫੋਟੋ ਲੈਣੀ ਆ, ਸੈਲਫੀ ਲੈਣੀ ਆ, ਉਹ ਵੱਖਰੀ ਫੀਲਿੰਗ ਹੁੰਦੀ ਆ। ਅੱਗੇ ਸੁਣੀਦਾ ਸੀ, ਅਸੀਂ ਤਰਸੀਦਾ ਸੀਗਾ ਕਿਸੇ ਗਾਉਣ ਵਾਲੇ ਨਾਲ ਫੋਟੋ ਲਈਏ, ਸੈਲਫੀ ਤਾਂ ਚਲੋ ਨਹੀਂ ਹੁੰਦੀ ਸਾਡੀ, ਹੋ ਜਾਏ ਕਿਤੇ ਸਾਈਨ ਕਰਾ ਲਈਏ, ਆਟੋਗ੍ਰਾਫ ਲੈ ਲਈਏ, ਪਰ ਹੁਣ ਜਦੋਂ ਹਾਈਵੇ 'ਤੇ ਜਾ ਰਹੇ ਹਾਂ, ਕਿਤੇ ਜਾ ਰਹੇ ਹਾਂ, ਬਹੁਤ ਜ਼ਿਆਦਾ ਕਈ ਜਿੱਥੋਂ ਪਿੱਛੋਂ ਨੇਮ ਪੜ੍ਹ ਲੈਂਦੇ ਆ ਜਾਂ ਪੁੱਛ ਲੈਂਦੇ ਆ, ਤੁਸੀਂ ਉਹੀ ਬਲਰਾਜ ਸਿੰਘ ਚੌਹਾਨ ਆ ਜਿਹੜੇ ਹੁਸ਼ਿਆਰਪੁਰ ਤੋਂ ਸਾਈਕਲਿਸਟ, ਹਾਂਜੀ ਫੋਟੋ ਖਿਚਾਉਣੀ ਤੁਹਾਡੇ ਨਾਲ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਖਾਸ ਕਰਕੇ ਜਾਂ ਜਦੋਂ ਬੱਚੇ ਖੁਸ਼ ਹੁੰਦੇ ਆ, ਆਟੋਗ੍ਰਾਫ ਲੈਂਦੇ ਆ, ਫੋਟੋ ਖਿਚਾਉਂਦੇ ਆ, ਬਹੁਤ ਜ਼ਿਆਦਾ ਮਹਿਸੂਸ ਹੁੰਦਾ ਖੁਸ਼ੀ।
0: ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਾਈਕਲਿੰਗ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਲਈ ਕੋਈ ਹੋਰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਨੇ? ਕੀ ਕੁਝ ਹੋ ਰਿਹਾ ਹੈ ਅਤੇ ਕੀ ਕੁਝ ਹੋਰ ਕਰਨ ਦੀ ਜ਼ਰੂਰਤ ਤੁਹਾਨੂੰ ਲੱਗਦੀ ਹੈ?

0: ਸਰਕਾਰਾਂ ਨੂੰ ਵੀ ਚਾਹੀਦਾ ਅਤੇ ਕੁਛ ਸਾਡੇ ਪੇਰੈਂਟਸ ਨੂੰ, ਫੈਮਲੀਆਂ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਨੂੰ ਇਸ ਵਾਸਤੇ ਲਾਈਏ
1: ਜੀ।
0: ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਾਈਕਲਿੰਗ ਇਸ ਕੰਮ ਲਈ ਕਰਨੀ ਹੈ, ਵੀ ਤੁਸੀਂ ਪ੍ਰੋਫੈਸ਼ਨਲ ਬਣਨਾ ਜਾਂ ਦੂਜੇ ਬਣਨਾ, ਕਿਉਂਕਿ ਸਾਈਕਲ ਨਾਲ ਜਿੰਨੇ ਸ਼ਹਿਰ ਦੇ ਛੋਟੇ ਮੋਟੇ ਕੰਮ ਆ ਉਹ ਕਰੋ, ਸਕੂਲ ਕਾਲਜ ਨੇੜੇ ਨੇੜੇ 2-4-5 ਕਿਲੋਮੀਟਰ ਜਾਏਗਾ ਉਸ 'ਤੇ ਜਾਇਆ ਜਾਵੇ, ਕਿੰਨਾ ਪੋਲਿਊਸ਼ਨ ਬਚੇਗਾ। ਅੱਜ ਸਾਡੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਸਾਨੂੰ ਅਪੀਲ ਕਰ ਰਹੇ ਸਾਰੇ ਦੇਸ਼ ਨੂੰ
1: ਜੀ
0: ਵੀ ਤੁਸੀਂ ਘੱਟ ਫਿਊਲ ਵਰਤੋ, ਗੈਸ ਘੱਟ ਵਰਤੋ, ਟਰੈਵਲ ਘੱਟ ਕਰੋ। ਇਹਦਾ ਇੱਕ ਵਧੀਆ ਸਾਧਨ ਇਹ ਸਾਈਕਲ ਚਲਾਓ,
1: ਬਿਲਕੁਲ,
0: ਜਿਹੜੇ ਕੰਮ ਕਰਤੇ ਜਾਣਾ ਕਿਸੇ ਦੇ 2-4-5 ਕਿਲੋਮੀਟਰ ਜਾਣਾ ਔਫ

0: ਰਹੇ ਸਾਰੇ ਦੇਸ਼ ਨੂੰ
1: ਜੀ
0: ਵੀ ਤੁਸੀਂ ਘੱਟ ਫਿਊਲ ਵਰਤੋ, ਗੈਸ ਘੱਟ ਵਰਤੋ, ਟਰੈਵਲ ਘੱਟ ਕਰੋ। ਇਹਦਾ ਇੱਕ ਵਧੀਆ ਸਾਧਨ ਇਹ ਹੀ, ਸਾਈਕਲ ਚਲਾਓ।
1: ਬਿਲਕੁਲ।
0: ਜਿਹੜੇ ਕੰਮ ਕਰਤੇ ਜਾਣਾ, ਕਿਸੇ ਦੇ 2-4-5 ਕਿਲੋਮੀਟਰ ਜਾਣਾ, ਆਫਿਸ ਜਾਣਾ, ਸਾਈਕਲ 'ਤੇ ਜਾਓ।
1: ਜੀ
0: ਇੱਕ ਤਾਂ ਤੁਹਾਡੀ ਫਿਟਨੈਸ, ਔਰ ਇੱਕ ਤੁਹਾਡੇ ਉਹ ਕਹਿੰਦੇ ਪਾਪ ਨਾਲ ਪੁੰਨ ਨਾਲੇ ਫਲੀਆਂ, ਨਾਲੇ ਤੁਹਾਡਾ ਤੇਲ ਕਿੰਨਾ
1: ਬਿਲਕੁਲ।
0: ਬਚਿਆ, ਪੋਲਿਊਸ਼ਨ ਕਿੰਨਾ ਬਚਿਆ, ਔਰ ਇਹ ਕੰਟਰੀ ਨੂੰ ਵੀ ਇਹਦੇ ਵਿੱਚ ਬੜਾ ਫਾਇਦਾ ਆ।
1: ਜੀ ਜੀ
0: ਅਸੀਂ ਪੋਲਿਊਸ਼ਨ ਤਾਂ ਹੀ ਆਪ ਵਧਾ ਰਹੇ ਹਾਂ। ਫਿਰ ਇੱਕ ਫਿਜ਼ੀਕਲ ਐਕਸਰਸਾਈਜ਼, ਹੁਣ ਫਿਜ਼ੀਕਲ ਕੰਮ ਤਾਂ ਅੱਜ ਸੋਚ ਕੇ ਦੇਖੋ ਕੋਈ ਵੀ ਹੈ ਨਹੀਂ ਗਾ,
1: ਬਹੁਤ ਘੱਟ ਗਏ।
0: ਸਵੇਰ ਤੋਂ ਲੈ ਕੇ ਰਾਤ ਤੱਕ। ਇੱਥੋਂ ਤੱਕ ਕਿ ਹੁਣ ਜਿਹੜੇ ਸਕੂਟਰ ਮੋਟਰਸਾਈਕਲ ਆ ਗਏ ਆ, ਉਹ ਵੀ ਸੈਲਫ ਸਟਾਰਟ ਹੋ ਗਏ ਆ,
1: ਜੀ
0: ਕਿਸੇ ਟਾਈਮ ਕਿੱਕ ਮਾਰੀ ਜਾਂਦੀ ਸੀ। ਇਸ ਕਰਕੇ ਛੋਟੇ ਮੋਟੇ ਕੰਮ ਜਿਹੜੇ ਆ ਨੇੜੇ ਤੇੜੇ ਦੇ ਆ, ਇਹ ਸਾਈਕਲ 'ਤੇ ਕਰਨੇ ਚਾਹੀਦੇ ਆ।
1: ਜੀ।
0: ਪੋਲਿਊਸ਼ਨ ਦਾ ਬਚਾ ਰਹੂਗਾ, ਔਰ ਕਿੰਨੀ ਰੋਡ 'ਤੇ ਜਿਹੜੀ ਟ੍ਰੈਫਿਕ ਉਹ ਤੋਂ ਬਚਾ ਰਹੇਗਾ।
1: ਔਰ ਜਿਵੇਂ ਚੰਡੀਗੜ੍ਹ ਅਸੀਂ ਜਾਂਦੇ ਹਾਂ ਤਾਂ ਉੱਥੇ ਸਾਈਕਲਿੰਗ ਲਈ ਵੱਖਰੇ ਟਰੈਕ ਬਣੇ ਹੁੰਦੇ ਨੇ ਨਾ, ਉੱਥੇ ਵੀ ਸਾਈਕਲ ਚਲਾਉਣਾ ਸੌਖਾ ਹੋ ਜਾਂਦਾ, ਤਾਂ ਅਸੀਂ ਆਸ ਕਰਦੇ ਹਾਂ ਵੀ ਬਾਕੀ ਪੰਜਾਬ ਦੇ ਵਿੱਚ ਵੀ ਉਹੋ ਜਿਹਾ ਕੁਛ ਹੋਵੇਗਾ।
0: ਬਿਲਕੁਲ ਚਾਹੀਦਾ ਜੀ, ਸਰਕਾਰਾਂ ਨੂੰ ਚਾਹੀਦਾ, ਇੱਥੋਂ ਤੱਕ ਚਾਹੀਦਾ ਕਿ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਸਕੂਲਾਂ ਦੇ ਬੱਚੇ ਆ ਉਹਨਾਂ ਨੂੰ ਵੀ ਸਾਈਕਲ ਦੇਣੇ ਚਾਹੀਦੇ ਆ, ਕਿਉਂਕਿ ਬੱਚੇ ਇਸ ਪਾਸੇ ਲੱਗਣ,
1: ਜੀ
0: ਨਾ ਕਿ ਆਪਣੇ ਘਰਦਿਆਂ ਨੂੰ ਜ਼ਬਰਦਸਤੀ ਕਹਿੰਦੇ ਸਾਨੂੰ ਮੋਟਰਸਾਈਕਲ ਲੈ ਕੇ ਦਿਓ।
1: ਲਾਜ਼ਮੀ ਹੋ ਜਾਵੇ ਕਿ
0: ਲਾਜ਼ਮੀ ਹੋ
1: ਤੁਸੀਂ
0: ਜਾਵੇ।
1: ਸਕੂਲ ਸਾਈਕਲ ਤੇ ਹੀ ਆਉਣਾ।
0: ਇੱਥੋਂ ਤੱਕ ਕਿ ਕੁਛ ਕੰਟਰੀ ਜਿੱਦਾਂ ਹੈਗੇ ਆ, ਹਾਲੈਂਡ ਵਗੈਰਾ 'ਚ ਹੈਗੇ, ਜਿੱਥੇ ਸਿਟੀ ਵਿੱਚ ਤੁਸੀਂ ਵਹੀਕਲ ਐਂਟਰੀ ਕਰ ਸਕਦੇ, ਸਾਈਕਲ 'ਤੇ ਜਾਂਦੇ ਆ। ਕੁਛ ਮੇਖਾ ਕੰਟਰੀ ਸ਼ਾਇਦ ਹਾਲੈਂਡ ਦੀ ਹੈ, ਉੱਥੇ ਪ੍ਰਾਈਮ ਮਿਨਿਸਟਰ ਵੀ ਸਾਈਕਲ 'ਤੇ ਜਾਂਦੇ ਆ,
1: ਵੱਡੇ ਲੀਡਰ ਵੀ ਜਾਂਦੇ।
0: ਔਰ ਹਾਲਾਤ ਜਦ ਅੱਜ ਇਸ ਵੇਲੇ ਸਾਡੇ ਅਰਬ ਕੰਟਰੀ ਜਿਹੜੀ ਲੜਾਈ ਲੱਗੀ ਉਹਦੇ ਕਰਕੇ, ਜਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਪੈ ਗਿਆ, ਔਰ ਕਿਉਂਕਿ ਹਾਲਾਤ ਇਸ ਸਮੇਂ ਠੀਕ ਨਹੀਂ, ਔਰ ਜੇ ਕਰੇ ਹੀ ਦਿੱਤਾ ਜਾਵੇ ਵੀ ਆਫਿਸ ਕੰਮ ਆ ਜਿਹੜੇ 2-3 ਦਿਨ ਸਾਈਕਲ 'ਤੇ ਤੁਹਾਨੂੰ ਆਉਣਾ ਪਵੇਗਾ।
1: ਜੀ।
0: ਔਰ ਦੇਖੋ ਨਾ ਕਿੰਨਾ ਪੋਲਿਊਸ਼ਨ ਬਚੇਗਾ, ਉਹ ਕਿੰਨਾ ਆਇਲ ਬਚੇਗਾ।
1: ਬਿਲਕੁਲ।
0: ਇਹ ਚੀਜ਼ਾਂ ਥੋੜ੍ਹੀਆਂ ਜਿੰਨਾ ਸਖਤੀ ਦੀ ਵੀ ਜ਼ਰੂਰਤ ਵਾ।
1: ਬੜਾ ਜੀ ਗੱਲਬਾਤ ਬਹੁਤ ਸੋਹਣੀ ਰਹੀ ਤੁਹਾਡੇ ਨਾਲ, ਬੜਾ ਕੁਛ ਅਸੀਂ ਸਿੱਖਿਆ ਤੁਹਾਡੇ ਐਕਸਪੀਰੀਅੰਸਿਸ ਤੋਂ, ਅਤੇ ਅਖੀਰ ਦੇ ਵਿੱਚ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਸਾਡੇ ਸਰੋਤਿਆਂ ਨੂੰ?
0: ਸਰੋਤਿਆਂ ਨੂੰ ਮੈਸੇਜ ਇਹ ਹੈ ਵੀ ਅਸੀਂ ਦੇਖੋ ਆਪਣੇ ਖੁਸ਼ੀ ਗਮੀ ਉਸ ਟਾਈਮ ਸਾਨੂੰ ਟਾਈਮ ਕੱਢਣਾ ਪੈਂਦਾ, ਭਾਵੇਂ ਮਜਬੂਰੀ 'ਚ ਭਾਵੇਂ ਕਿਸੇ ਤਰ੍ਹਾਂ ਵੀ ਕੱਢੀਏ, ਅਸੀਂ ਆਪਣੀ ਹੈਲਥ ਲਈ ਅਵੇਅਰ ਨਹੀਂ ਹੋ ਰਹੇ।
1: ਜੀ।
0: ਹੈਲਥ ਲਈ ਅਵੇਅਰ ਨਹੀਂ ਹੋ ਰਹੇ, ਸਾਨੂੰ ਆਪਣੇ ਲਈ 35-40 ਮਿੰਟ ਜ਼ਰੂਰ ਕੱਢਣੇ ਚਾਹੀਦੇ ਆ। ਸਵੇਰੇ ਸੈਰ ਕਰ ਲਓ, ਕੋਈ ਗੇਮ ਖੇਡ ਲਓ, ਸਾਈਕਲ ਚਲਾ ਲਓ, ਮੈਂ ਇਹ ਨਹੀਂ ਇਕੱਲਾ ਕਹੂੰਗਾ ਸਾਈਕਲ ਹੀ ਚਲਾਓ,
1: ਜੀ
0: ਕੋਈ ਵੀ ਕਰੋ, ਆਪਣੀ ਹੈਲਥ ਕੌਨਸ਼ੀਅਸ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਹੈਲਥ ਇਜ਼ ਵੈਲਥ। ਜਿੰਨਾ ਮਰਜ਼ੀ ਧੰਨ ਤੁਹਾਡੇ ਕੋਲ ਹੋਵੇ, ਪੈਸਾ ਹੋਵੇ, ਜਦੋਂ ਹੋਸਪਿਟਲ 'ਚ ਪਏ ਹੋਈ ਤਾਂ ਫਿਰ ਉਹ ਕੰਮ ਨਹੀਂ ਆਉਂਦਾ, ਜਦੋਂ ਤੁਹਾਡੀ ਫਿਟਨੈਸ, ਬਾਕੀ ਪਰਮਾਤਮਾ ਦੀ ਮੌਜ ਆ, ਕਿਸੇ ਨੂੰ ਕੁਛ ਨਹੀਂ ਪਤਾ ਕਿਹੜੇ ਵੇਲੇ ਹੋ ਜਾਣਾ,
1: ਬਿਲਕੁਲ,
0: ਪਰ ਆਪਣੇ ਆਪ ਨੂੰ ਫਿਟ ਰੱਖਣ ਲਈ ਸਾਨੂੰ ਕੁਛ ਤਾਂ ਕਰਨਾ ਚਾਹੀਦਾ ਹੈ ਨਾ। ਔਰ ਇਹਦੇ ਬਾਰੇ ਮੈਂ ਤਾਂ ਇਹੀ ਅਪੀਲ ਕਰਦਾ ਵੀ ਸਾਈਕਲਿੰਗ ਬਹੁਤ ਵਧੀਆ ਸਾਧਨ ਆ, ਸਸਤਾ ਆ, ਘਰ ਵਿੱਚ ਖੜਾ ਹੋਊਗਾ, ਇਹਦੇ ਨਾਲ ਕੋਈ ਤੁਹਾਨੂੰ ਟੀਮ ਦੀ ਜ਼ਰੂਰਤ ਨਹੀਂ ਗੀ। ਸਵੇਰੇ ਤੁਸੀਂ ਉੱਠੇ ਆ, 2-4-5 ਕਿਲੋਮੀਟਰ ਨਿਕਲੋ, ਕਿਤੇ ਲਿੰਕ ਰੋਡ 'ਤੇ ਚਲੇ ਜਾਓ, ਔਰ ਸਵੇਰੇ ਦੇਖੋ ਸਨਰਾਈਜ਼ ਹੁੰਦਾ, ਦੇਖੋ ਬੜੇ ਬੜੇ ਕੰਟਰੀਆਂ 'ਚ ਪਬਲਿਕ ਜਾਂਦੀ ਆ, ਪੁਆਇੰਟ ਬਣੇ ਉਹ ਸਨਰਾਈਜ਼ ਦੇ, ਸਨਸੈੱਟ ਦੇ, ਜਦਕਿ ਸਾਡੇ ਆਪਣੇ ਇੱਥੇ ਹੈਗਾ ਆ, ਕਿਸੇ ਤੁਸੀਂ ਲਿੰਕ ਰੋਡ 'ਤੇ ਚਲ ਜਾਓ, ਖੇਤਾਂ 'ਚ ਕੱਢ ਕੇ ਦੇਖੋ, ਤੁਹਾਨੂੰ ਸਵੇਰੇ ਸੂਰਜ ਚੜ੍ਹਦਾ ਵੀ ਮਿਲੇਗਾ, ਸੂਰਜ ਛੁਪਦਾ ਵੀ ਮਿਲੇਗਾ, ਔਰ ਤਰ੍ਹਾਂ ਤਰ੍ਹਾਂ ਦੇ ਪੰਛੀ ਮਿਲਦੇ ਆ, ਜਿਹੜੇ ਸਾਡੀ ਦਿਨੇ ਦੌੜ ਭੱਜਦੀ ਜ਼ਿੰਦਗੀ 'ਚ ਸਾਨੂੰ ਨਹੀਂ ਦਿਖਾਈ ਦਿੰਦੇ, ਹੋਰ ਤੁਹਾਨੂੰ ਵੱਖਰੀ ਤਰ੍ਹਾਂ ਦੇ ਪੰਛੀ ਦੇਖਣ, ਉਹਨਾਂ ਦੀਆਂ ਆਵਾਜ਼ਾਂ ਸੁਣਨ ਨੂੰ, 2 ਮਿੰਟ ਤੁਸੀਂ ਖੜ ਕੇ ਕਿਤੇ ਸੁਣੋ, ਤੁਹਾਨੂੰ ਆਵਾਜ਼ਾਂ ਦਾ ਬਹੁਤ ਆਨੰਦ ਆਏਗਾ,
1: ਸਵੇਰ ਦੀਆਂ ਵਾਈਬਸ ਬਾਕੀ ਪੂਰਾ ਦਿਨ ਐਨਰਜੀ ਨਾਲ
0: ਸਾਰਾ ਦਿਨ
1: ਰੱਖਦੀਆਂ।
0: ਐਨਰਜੀ ਰਹਿ ਗਈ ਤੁਹਾਡੀ, ਫਿਰ ਉਹ ਤੁਹਾਨੂੰ ਵੀ ਥੋੜ੍ਹੇ ਜਿਹੇ ਮਤਲਬ ਕਿ ਕਹਿੰਦੇ ਆਰਾਮ ਵੀ ਵਧੀਆ ਰਾਤ ਨੂੰ ਆਏਗਾ। ਜੇ ਸਾਰਾ ਦਿਨ ਮਸ਼ੀਨਰੀ ਚਲਾਈ ਜਾਣੀ ਆਪਾਂ, ਸਕੂਟਰ ਮੋਟਰਸਾਈਕਲ ਕਾਰ ਏਸੀ, ਉਹ ਫਿਰ ਥੋੜ੍ਹਾ ਜਿਹਾ ਸਿਹਤ ਖਰਾਬ ਕਰਦੇ ਆ।
1: ਬਿਲਕੁਲ। ਸੋ ਬਲਰਾਜ ਜੀ, ਤੁਸੀਂ ਆਕਾਸ਼ਵਾਣੀ ਦੇ ਸਟੂਡੀਓ ਆਏ, ਆਪਣੇ ਔਖੇ ਸੌਖੇ ਸਫ਼ਰਾਂ 'ਤੇ ਸਾਨੂੰ ਘੁਮਾ ਕੇ ਲਿਆਏ, ਤੁਹਾਡੇ ਤਜਰਬਿਆਂ ਤੋਂ ਨੌਜਵਾਨ ਬਹੁਤ ਕੁਝ ਸਿੱਖਣਗੇ, ਇਹ ਸਾਡਾ ਵਿਸ਼ਵਾਸ ਹੈ। ਗੱਲਬਾਤ ਕਰਕੇ ਸਾਰਿਆਂ 'ਚ ਬਹੁਤ ਸੋਹਣੀ ਐਨਰਜੀ ਭਰੀ ਹੈ ਤੁਸੀਂ, ਬਹੁਤ ਬਹੁਤ ਸ਼ੁਕਰਾਨਾ, ਅਤੇ ਸਾਡੀ ਟੀਮ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ, ਤੁਹਾਡੇ ਸਫ਼ਰ ਹੋਰ ਵੀ ਸੋਹਣੇ, ਸੁਚੱਜੇ ਅਤੇ ਸਹਿਜ ਹੋਣ।
0: ਬਹੁਤ ਬਹੁਤ ਧੰਨਵਾਦ, ਮੈਂ ਆਕਾਸ਼ਵਾਣੀ ਰੇਡੀਓ ਤੋਂ ਕਰਦਾ, ਜਿਹੜਾ ਇੱਕ ਜ਼ਿੰਦਗੀ ਦਾ ਸੁਪਨਾ ਸੀ, ਜਿਹੜਾ ਕਦੀ ਸੋਚਦੇ ਹੁੰਦੇ ਬਚਪਨ ਤੋਂ ਲੈ ਅੱਜ ਤੱਕ ਇਸ ਉਮਰ 'ਚ ਆ ਕੇ ਪੂਰਾ ਹੋਇਆ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ।
1: ਸ਼ੁਕਰੀਆ।

ਬਿਲਕੁਲ ਜੀ, ਅਸੀਂ ਬਹੁਤ ਹੀ ਖਾਸ ਇੰਟਰਵਿਊ ਸਾਡੇ ਕੁਸੁਮ ਸੋਨੀਆ ਜੀ ਨੇ ਕੀਤੀ ਸੀ, ਇੰਟਰਵਿਊ ਵਿਦ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਹੁਣਾਂ ਦੇ ਨਾਲ, ਅਤੇ ਬਿਲਕੁਲ ਸਾਡੇ ਨਾਲ ਤੁਸੀਂ ਜੁੜ ਚੁੱਕੇ ਸੀ। ਐਂਡ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ, ਅਤੇ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਨਾਲ। ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਅਗਲਾ ਪ੍ਰੋਗਰਾਮ ਵੀ ਲੈ ਕੇ ਜਲਦ ਹਾਜ਼ਰ ਹੋ ਰਿਹਾ ਜੀ।

ਨਮਸਕਾਰ, ਰਾਤ ਦੇ ਵੱਜ ਗਏ 9:09 ਤੇ ਇੱਕ ਵਾਰ ਫਿਰ ਤੋਂ ਹਾਜ਼ਰ ਨੇ ਐਫ ਐਮ ਨਿਊਜ਼ ਹੈੱਡਲਾਈਨਸ। ਸਰਕਾਰ ਨੇ ਭਾਰਤੀ ਹਵਾਈ ਕੰਪਨੀਆਂ ਨੂੰ ਮਦਦ ਦੇਣ ਲਈ 10,000 ਕਰੋੜ ਰੁਪਏ ਦੇ ਹਵਾਈ ਇੰਧਨ ਕੀਮਤ ਸਥਿਰਤਾ ਫੰਡ ਨੂੰ ਪ੍ਰਵਾਨਗੀ ਦਿੱਤੀ ਹੈ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ ਡੀ ਕੇ ਸ਼ਿਵ ਕੁਮਾਰ ਨੇ ਅੱਜ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਹੈ ਕਿ ਤਜਵੀਜ਼ਸ਼ੁਦਾ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤੇ 'ਤੇ 99% ਕੰਮ ਪੂਰਾ ਹੋ ਗਿਆ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਦੇ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ। ਗੁਰਦਾਸਪੁਰ ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਦੇ ਵਜੋਂ ਕਾਰਜਭਾਰ ਸੰਭਾਲਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ CIA ਸਟਾਫ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸਬ ਸਹਾਇਕ ਇੰਸਪੈਕਟਰ ASI ਗੁਰਜੀਤ ਸਿੰਘ ਉਰਫ ਗੋਲਡੀ ਨੂੰ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਦੇ ਜਲ ਸਰੋਤ ਖਣਨ ਅਤੇ ਭੂ ਵਿਗਿਆਨ ਅਤੇ ਭੂਮੀ ਅਤੇ ਜਲ ਸੰਭਾਲ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਅੱਜ ਜਲੰਧਰ ਦੇ ਪਿੰਡ ਸੀਚੇਵਾਲ 'ਚ ਇੱਕ ਖੇਡ ਮੇਲੇ ਵਿੱਚ ਸ਼ਿਰਕਤ ਕੀਤੀ। ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। CBSE ਪੋਰਟਲ ਰਾਹੀਂ ਤਸਦੀਕ ਅਤੇ ਮੁੜ ਮੁਕੰਮਲ ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਭਾਰਤੀ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈਟੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈੱਡਲਾਈਨਸ। ਹੁਣ ਤੁਸੀਂ ਸੁਣੋਗੇ 102.7 FM ਰੇਨਬੋ ਅਤੇ ਅਗਲਾ ਪ੍ਰੋਗਰਾਮ।

ਹਾਂਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ 102.7 FM ਰੇਨਬੋ ਦੇ ਉੱਤੇ ਟਾਈਮ ਹੋ ਚੁੱਕਿਆ ਜੀ ਦਿਲ ਚਾਹਤਾ ਹੈ ਪ੍ਰੋਗਰਾਮ ਦਾ ਜੀ ਹਾਂ ਰਾਤ ਦੇ ਵੱਜ ਗਏ ਨੇ 9:03 ਅਤੇ ਮੈਂ ਤੁਹਾਡਾ ਮਿੱਤਰ ਆਰਜੀ ਪਰਵਿੰਦਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜੀ ਇਹ ਤੁਹਾਡਾ ਫਰਮਾਇਸ਼ੀ ਪ੍ਰੋਗਰਾਮ ਅਤੇ ਤੁਹਾਡਾ ਸਾਰਿਆਂ ਦਾ ਪਸੰਦੀਦਾ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਆਪਣੀਆਂ ਫਰਮਾਇਸ਼ਾਂ ਨੂੰ ਭੇਜਦੇ ਹੋ ਨੰਬਰ ਉਹੀ ਹੈ ਜੀ 9855-10-10-27 ਦੇ ਉੱਤੇ ਅਤੇ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਭੇਜਣਾ ਤੁਸੀਂ ਬਿਲਕੁਲ ਨਹੀਂ ਭੁੱਲਣਾ ਅਤੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਜੋ ਤੁਸੀਂ ਫਰਮਾਇਸ਼ ਭੇਜ ਰਹੇ ਹੋ ਉਹ ਕਿਸੇ ਫਿਲਮ ਦੀ ਹੋਣੀ ਚਾਹੀਦੀ ਹੈ ਐਂਡ ਆਪਣਾ ਸ਼ਹਿਰ ਆਪਣਾ ਨਾਮ ਆਪਣੀ ਫਰਮਾਇਸ਼ ਜ਼ਰੂਰ ਲਿਖਣੀ ਹੈ ਅਤੇ ਨੰਬਰ ਨੋਟ ਇੱਕ ਵਾਰ ਤੁਹਾਨੂੰ ਫਿਰ ਤੋਂ ਕਰਾ ਦੇਣਾ 9855-10-10-27 ਦੇ ਉੱਤੇ ਫਰਮਾਇਸ਼ ਭੇਜੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਮਤਲਬ ਤੁਹਾਡੀਆਂ ਗੱਲਾਂ ਨੂੰ ਅਸੀਂ ਸੁਣਾਂਗੇ ਪੜ੍ਹਾਂਗੇ ਐਂਡ ਤੁਹਾਡੀ ਫਰਮਾਇਸ਼ਾਂ ਦਾ ਇਹਤਰਾਮ ਕਰਾਂਗੇ ਐਂਡ ਇੱਕੋ ਹੀ ਗੱਲ ਤੁਹਾਨੂੰ ਫਿਰ ਤੋਂ ਕਹਿ ਦਿੰਦਾ ਫਰਮਾਇਸ਼ ਜਿਹੜੀ ਭੇਜਣੀ ਉਹ ਪਲੀਜ਼ ਤੁਸੀਂ ਫਿਲਮ ਦੀ ਭੇਜਣੀ ਹੈ ਅਤੇ ਬਿਲਕੁਲ ਸਾਡੇ ਕੋਲ ਪਹਿਲੀ ਫਰਮਾਇਸ਼ ਜਿਹੜੀ ਪਹੁੰਚ ਚੁੱਕੀ ਹੈ ਕਹਿ ਰਹੇ ਨੇ ਫਿਲਮ 2 ਔਰ 2 5 ਸੌਂਗ ਤੂੰ ਮੁਝੇ ਦੇਖਾ ਨਹੀਂ ਸੰਦੀਪ ਮੱਕੜ ਜੀ ਜੋਤੀ ਮੱਕੜ ਜੀ ਮੰਨਤ ਮੱਕੜ ਜੀ ਭਰਤ ਮੱਕੜ ਜੀ ਕਮਲ ਸਾਹਨੀ ਜੀ ਪਿੰਗਾ ਵਾਲਾ ਚੌਕ ਗੁਰਾਇਆ ਜਲੰਧਰ ਸੇ ਸੋ ਆਈਏ ਹਮ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਜਨਾਬ

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਸਾਡੇ ਪਿਆਰੇ ਸਰੋਤੇ ਸਾਨੂੰ ਲਗਾਤਾਰ ਫਰਮਾਇਸ਼ਾਂ ਭੇਜਣੀਆਂ ਸ਼ੁਰੂ ਕਰ ਚੁੱਕੇ ਨੇ ਅਤੇ ਬਿਲਕੁਲ ਜਿਨ੍ਹਾਂ ਨੇ ਅਜੇ ਤੱਕ ਫਰਮਾਇਸ਼ ਨਹੀਂ ਭੇਜੀ ਹੈ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ 9855101027 ਦੇ ਉੱਤੇ 9855101027 ਦੇ ਉੱਤੇ ਆਪਣੀ ਫਰਮਾਇਸ਼ ਨੂੰ ਭੇਜੋ ਐਂਡ ਸਾਡੇ ਤੋਂ ਪਲੇਅ ਕਰਵਾਓ। ਤੁਸੀਂ ਕਰਨਾ ਕੁਛ ਨਹੀਂ ਹੈ, ਮੈਸੇਜ ਕਰਨਾ ਹੈ, ਫਿਲਮ ਦਾ ਨਾਮ ਲਿਖਣਾ, ਦੈਨ ਗੀਤ ਦਾ ਨਾਮ ਲਿਖਣਾ ਅਤੇ ਸਾਡੇ ਨਾਲ ਗੱਲ ਕਰਨੀ ਹੈ। ਮਤਲਬ ਤੁਸੀਂ ਫਰਮਾਇਸ਼ ਭੇਜਣੀ ਹੈ ਐਂਡ ਧਿਆਨ ਜ਼ਰੂਰ ਰੱਖਣਾ ਕਿ ਗੀਤ ਜਿਹੜਾ ਹੈ ਕਿਸੇ ਫਿਲਮ ਦਾ ਹੋਣਾ ਚਾਹੀਦਾ। ਤੋ ਅਗਲੀ ਫਰਮਾਇਸ਼ ਜਿਹੜੀ ਅਸੀਂ ਪਲੇਅ ਕਰਨ ਜਾ ਰਹੇ ਹਾਂ, ਕਹਿ ਰਹੇ ਨੇ ਜੀ

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਆਦਰਣੀ ਪ੍ਰਸਾਰਕ ਮਹੋਦਯ ਜੀ ਪਿਆਰ ਭਰਾ ਨਮਸਕਾਰ, ਫਿਲਮ 10 ਲੱਖ ਸਵਰ ਮੁਹੰਮਦ ਰਫੀ ਜੀ ਕੇ ਆਵਾਜ਼ ਮੇਂ ਬੋਲ ਲਗ ਜਾ ਗਲੇ ਦਿਲਰੁਬਾ ਨਲੇਸ਼ਵਰ ਨਗਰ ਨਰਵੈਲ।

ਬਿਲਕੁਲ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਦਿਲ ਚਾਹਤ ਹੈ ਜੀ, ਅਤੇ ਚੈਨਲ ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਅਤੇ ਮੈਂ ਤੁਹਾਡਾ ਮਿੱਤਰ ਆਰ ਜੀ ਪਰਵਿੰਦਰ, ਅਤੇ ਅਗਲੀ ਫਰਮਾਇਸ਼ ਜਿਹੜੀ ਅਸੀਂ ਪਲੇ ਕਰਾਂਗੇ ਕਹਿ ਰਹੇ ਜੀ ਪਰਵਿੰਦਰ ਜੀ, ਹੇਅਰ ਇਜ਼ ਅ ਜਸਵੀਰ ਸਿੰਘ ਦੂਰਾ ਆਦਮਪੁਰ, ਦਿਸ ਇਜ਼ ਸੌਂਗ ਡੈਡੀਕੇਟਡ ਟੂ ਮਾਈ ਬੈਸਟ ਦੋਸਤ ਮੰਟੂ ਚੰਦਰ ਕੋਟਲੀ ਧੰਨ ਸਿੰਘ, ਦਾ ਸੌਂਗ ਇਜ਼ ਹੇਅਰ ਦੋਸਤ ਕਿੱਸਾ ਯੇ ਕਿਆ ਹੋ ਗਿਆ, ਸਿੰਗਰ ਰਫੀ ਸਾਹਿਬ, ਫਿਲਮ ਦੋਸਤਾਨਾ, ਪਰਵਿੰਦਰ ਜੀ ਪਲੀਜ਼ ਪਲੇ ਦਿਸ ਸੌਂਗ ਫੋਰ ਮੀ, ਥੈਂਕਸ ਜਸਵੀਰ ਸਿੰਘ ਦੂਰਾ ਜੀ। ਸੋ 102.7 FM ਰੇਨਬੋ ਦੇ ਉੱਤੇ ਅਗਲੀ ਫਰਮਾਇਸ਼ ਪਲੇ ਹੋਣ ਜਾ ਰਹੀ ਹੈ ਜੀ।

ਬਿਲਕੁਲ ਜੀ 107 FM ਰੇਨਬੋ ਦੇ ਉੱਤੇ ਅਗਲੀ ਫਰਮਾਇਸ਼ ਉਸਤਾਜ਼ ਸਾਨੂੰ ਵੇਟ ਸੀ ਉਹ ਵੀ ਪਹੁੰਚ ਚੁੱਕੀ ਹੈ ਤਾਂ ਬਿਲਕੁਲ ਜਿਨ੍ਹਾਂ ਨੇ ਫਰਮਾਇਸ਼ ਅਜੇ ਤੱਕ ਨਹੀਂ ਭੇਜੀ ਹੈ ਉਹਨਾਂ ਨੂੰ ਗੁਜ਼ਾਰਿਸ਼ ਹੈ ਜੀ 9855 10027 ਦੇ ਉੱਤੇ ਯਾਨੀ ਕਿ 9855 10027 ਦੇ ਉੱਤੇ ਸਾਨੂੰ ਫਰਮਾਇਸ਼ ਭੇਜਣੀ ਹੈ ਵਟਸਐਪ ਦੇ ਜ਼ਰੀਏ ਕਾਲ ਨਹੀਂ ਕਰਨੀ ਹੈ ਹਾਂ ਔਰ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਹੈ ਕਹਿੰਦੇ ਫਿਲਮ ਇੰਤਕਾਮ ਸੇ ਹਮ ਤੁਹਾਰੇ ਲਈ ਪਿਆਰ ਭਰਾ ਨਮਸਕਾਰ ਜੀ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਸੇ ਰਜ਼ਕ ਮੁਹੰਮਦ ਜੀ ਸ਼ਮੀਮ ਬੇਗਮ ਜੀ ਇਮਰਾਨ ਖਾਨ ਜੀ ਇਰਫਾਨ ਖਾਨ ਜੀ ਸੋ ਆਈਏ ਹਮ ਗੀਤ ਕੋ ਪਲੇ ਕਰ ਦੇਤੇ ਹੈ 102.7 FM ਰੇਨਬੋ ਪੇ।

ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਕਹਿ ਰਹੇ ਜੀ, ਪਿੰਡ ਝੰਝੇੜੀ ਤੋਂ, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲਿਆਕਤ ਅਲੀ ਨਿਸ਼ਾ ਸ਼ਾਹੀਨ ਯਾਸਮੀਨ ਅਰਮਾਨ ਮਲਿਕ ਵੱਲੋਂ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਨੂੰ ਤੁਸੀਂ ਫਿਲਮ ਖੁਦਾ ਗਵਾਦਾ ਗੀ, ਤੂੰ ਮੁਝੇ ਕਬੂਲ ਮੈਂ ਤੁਝੇ ਕਬੂਲ ਸੁਣਾ ਦਿਓ ਜੀ। ਬਿਲਕੁਲ ਜੀ, ਧੰਨਵਾਦ ਤੁਹਾਡਾ ਫਰਮਾਇਸ਼ ਭੇਜਣ ਲਈ। 102.7 FM ਰੇਨਬੋ 'ਤੇ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਿ ਕਾਰਜਕ੍ਰਮ ਦਿਲ ਚਾਹਤਾ ਹੈ ਪੇਸ਼ ਕਰਤਾ ਜੀ ਸੁਪਰੇਮ ਨਮਸਕਾਰ ਔਰ ਗੀਤ ਹੈ ਜੀ ਆਓ ਤੁਮੇ ਚਾਂਦ ਪੇ ਲੈ ਜਾਏ, ਫਿਲਮ ਹੈ ਜ਼ਖਮੀ ਔਰ ਗਾਓਂ ਕਲਾਨਾ ਬਹਾਦਰਾ ਰਾਜਸਥਾਨ ਸੇ ਵਿਕਰਮ ਕੜਵਾਸਰਾ ਜੀ, ਸਚਿਨ ਸਤੀਸ਼ ਯੋਗੇਸ਼ ਯੁਧਵ ਕੜਵਾਸਰਾ ਜੀ ਔਰ ਕਹਿ ਰਹੇ ਨੇ ਧੰਨਵਾਦ। ਮੈਂ ਕਹਿਣਾ ਚਾਹੂੰਗਾ ਕਿ ਆਪਕਾ ਬਹੁਤ ਬਹੁਤ ਧੰਨਵਾਦ ਕਿ ਆਪਨੇ ਫਰਮਾਇਸ਼ ਭੇਜੀ ਔਰ ਹਮੇ ਫਰਮਾਇਸ਼ ਕਾ ਇਹਤਰਾਮ ਕਰਨੇ ਕਾ ਮੌਕਾ ਦੀਆ ਜਨਾਬ।

102.7 FM ਰੇਨਬੋ ਦੇ ਉੱਤੇ ਸਾਡੀ ਅਗਲੀ ਫਰਮਾਇਸ਼ ਵੀ ਪ੍ਰਾਪਤ ਹੋਈ ਹੈ ਅਤੇ ਜਿਨ੍ਹਾਂ ਨੇ ਅਜੇ ਤੱਕ ਫਰਮਾਇਸ਼ ਨਹੀਂ ਭੇਜੀ ਹੈ ਉਹਨਾਂ ਨੇ ਅੱਗੇ ਗੁਜ਼ਾਰਿਸ਼ ਹੈ ਕਿ ਫਰਮਾਇਸ਼ ਜ਼ਰੂਰ ਭੇਜੋ ਜੀ 9855101027 ਦੇ ਉੱਤੇ ਆਪਣੀ ਫਰਮਾਇਸ਼ ਭੇਜਣੀ ਹੈ ਐਂਡ ਜਿਹੜੀ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਉਹ ਵੀ ਹੈ ਜੀ ਖੁਦਾ ਗਵਾਹ ਮੂਵੀ ਤੋਂ ਕਹਿ ਰਹੇ ਨੇ ਸੁਪਰੇਮ ਨਮਸਕਾਰ ਹਾਰਦਿਕ ਅਭਿਨੰਦਨ ਜੀ ਰੱਬ ਕੋ ਯਾਦ ਕਰੂੰ ਫਰਿਆਦ ਕਰੂੰ ਵਿਛੜਾ ਯਾਰ ਮੇਰਾ ਦੇ ਉਹ ਰੱਬਾ ਆਵਾਜ਼ ਮੁਹੰਮਦ ਅਜੀਜ਼ ਕਵਿਤਾ ਕ੍ਰਿਸ਼ਨ ਮੂਰਤੀ ਜੀ ਗਾਂਵ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਵੇਦ ਮਿੱਡਾ ਜੀ ਹਲਕਾ ਮਿੱਡਾ ਜੀ ਸਧਨਿਆਵਾਦ ਔਰ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਜਨਾਬ

102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਤੇ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਨਿਕਾਹ ਫਿਲਮ ਦਾ ਗੀਤ ਸੁਣਾ ਦਿਓ ਜੀ ਦਿਲ ਕੇ ਅਰਮਾਂ ਆਸੂਆਂ ਮੇਂ ਬਹਿ ਗਏ ਮਿਹਰਬਾਨੀ ਹੋਵੇਗੀ ਜੀ ਬਿਲਕੁਲ ਧੰਨਵਾਦ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਫਰਮਾਇਸ਼ ਭੇਜੀ ਹੈ ਕਾਲਾ ਕੰਬੋਜ ਜੀ ਰਜਨੀ ਵਾਲਾ ਕੰਬੋਜ ਜੀ ਸੀਰਤ ਕੰਬੋਜ ਜੀ ਜਪਜੀ ਕੰਬੋਜ ਜੀ ਗੁਰਫਤਿਹ ਸਿੰਘ ਕੰਬੋਜ ਮੋਹਨ ਕੇ ਹੇਠਾੜ ਜ਼ਿਲ੍ਹਾ ਫਿਰੋਜ਼ਪੁਰ ਤੋਂ ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਜਨਾਬ

ਲਾਸਟ ਫਰਮਾਇਸ਼ ਜਿਹੜੀ ਹੈ ਉਹ ਪਲੇ ਕਰਾਂਗੇ ਸਾਡੇ ਪਿਆਰੇ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੀ, ਕਿਉਂਕਿ ਸਮਾਂ ਜਿਹੜਾ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਅਤੇ ਜਿਨ੍ਹਾਂ ਦੀ ਫਰਮਾਇਸ਼ ਅੱਜ ਪਲੇ ਨਹੀਂ ਹੋਈ ਹੈ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਕੱਲ੍ਹ ਵੀ ਸਾਨੂੰ ਫਰਮਾਇਸ਼ ਭੇਜ ਸਕਦੇ ਹੋ, ਔਰ ਸਾਡੇ ਜਿਹੜੇ ਆਰਜੀਜ਼ ਨੇ ਤੁਹਾਡੀ ਫਰਮਾਇਸ਼ਾਂ ਨੂੰ ਪਲੇ ਕਰਨ ਦੇ ਲਈ ਹੀ ਇੱਥੇ ਬੈਠੇ ਨੇ, ਔਰ ਉਹਨਾਂ ਦੀ ਫਰਮਾਇਸ਼ ਜਿਨ੍ਹਾਂ ਦੀ ਅੱਜ ਨਹੀਂ ਪੂਰੀ ਹੋਈ ਹੈ ਉਹਨਾਂ ਦੀ ਫਰਮਾਇਸ਼ ਨੂੰ ਕੱਲ੍ਹ ਪੂਰਾ ਕੀਤਾ ਜਾ ਸਕਦਾ ਹੈ। ਸੋ ਬਿਲਕੁਲ, ਜਿਨ੍ਹਾਂ ਨੇ ਫਰਮਾਇਸ਼ ਕੋਈ ਭੇਜੀ ਹੋਈ ਹੈ ਲਾਸਟ ਫਰਮਾਇਸ਼ ਪਲੇ ਕਰਨ ਜਾ ਰਿਹਾ, ਕਹਿ ਰਹੇ ਨੇ ਕੋਈ ਵੀ ਗੀਤ ਪਲੇ ਕਰ ਦਿਓ ਜੀ। ਰਾਮ ਸਿੰਘਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਅਸ਼ੋਕ ਬੱਬਰ ਜੀ, ਪਵਨ ਰਾਜੇਸ਼ ਜੀ, ਅਜੇ ਜੀ, ਰਾਹੁਲ ਜੀ, ਮਨੂ ਬੱਬਰ ਜੀ, ਔਰ ਕਹਿ ਰਹੇ ਨੇ ਕਿ ਅਗਲੀ ਫਰਮਾਇਸ਼ ਜਿਹੜੀ ਹੈ ਉਹ ਵੀ ਕਹਿ ਰਹੇ ਨੇ ਕਿ ਪਿੰਡ ਬੰਨਾ ਵਾਲਾ ਹਨਾ ਹਨਵੰਤਾ ਫਾਜ਼ਿਲਕਾ ਵਿਨੋਦ ਮਾਇਲ ਸੀਮਾ ਲਕਸੀਤਾ ਯਸੀਮਾ ਮਾਤਾ ਵਿਦਿਆ ਦੇਵੀ ਸਾਰਾ ਮਾਇਲ ਪਰਿਵਾਰ ਕਹਿ ਰਹੇ ਨੇ ਕੋਈ ਵੀ ਗੀਤ ਸੁਣਾ ਦਿਓ, ਔਰ ਕੋਈ ਵੀ ਗੀਤ ਕਹਿ ਰਹੇ ਨੇ ਰਾਮ ਸਿੰਘ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਅਸ਼ੋਕ ਬੱਬਰ, ਪਵਨ ਰਾਜੇਸ਼, ਅਜੇ ਔਰ ਰਾਹੁਲ ਮਨੂ ਬੱਬਰ ਜੀ, ਔਰ ਇਸਕੇ ਇਲਾਵਾ ਜੇ ਸਾਡੇ ਫਰਮਾਇਸ਼ ਭੇਜ ਰਹੇ ਨੇ ਕਹਿ ਰਹੇ ਨੇ ਕਿ ਮਲੋਟ ਸਿੰਘ, ਕੁਲਵੰਤ, ਜਸਵੰਤ ਸਿੰਘ ਗਿੱਲ, ਰਮਨ ਗਿੱਲ ਜੀ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਹਲਾ ਜੀ, ਜਗਤਾਰ ਸਿੰਘ ਜੱਗਾ ਧੋਲਾ

ਵਿਦਿਆ ਦੇਵੀ ਸਾਰਾ ਮਾਇਲ ਪਰਿਵਾਰ ਕਹਿ ਰਹੇ ਨੇ ਕੋਈ ਵੀ ਗੀਤ ਸੁਣਾ ਦਿਓ, ਔਰ ਕੋਈ ਵੀ ਗੀਤ ਕਹਿ ਰਹੇ ਨੇ। ਰਾਮ ਸਿੰਘ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ, ਸ਼ੋਕ ਬੱਬਰ ਪਵਨ, ਰਾਜੇਸ਼, ਅਜੇ ਔਰ ਰਾਹੁਲ, ਮਨੂ ਬੱਬਰ ਜੀ, ਔਰ ਇਸਕੇ ਇਲਾਵਾ ਜੇ ਸਾਡੇ ਫਰਮਾਇਸ਼ ਭੇਜ ਰਹੇ ਨੇ, ਕਹਿ ਰਹੇ ਨੇ ਕਿ ਮਲੋਟ ਸਿੰਘ ਕੁਲਵੰਤ, ਜਸਵੰਤ ਸਿੰਘ ਗਿੱਲ, ਰਮਨ ਗਿੱਲ ਜੀ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਹਲਾ ਜੀ, ਜਗਤਾਰ ਸਿੰਘ ਜੱਗਾ ਧੌਲਾ ਕਿੰਗਰਾ ਤੋਂ ਕਹਿ ਰਹੇ ਨੇ ਕੋਈ ਵੀ ਗੀਤ ਪਲੇ ਕਰ ਦਿਓ। ਸੋ ਆਓ ਇਹਨਾਂ ਦੀ ਫਰਮਾਇਸ਼ ਦੇ ਉੱਤੇ 102.7 FM ਰੇਨਬੋ ਦੇ ਉੱਤੇ ਇਹ ਪਿਆਰਾ ਜਿਹਾ ਗੀਤ ਪਲੇ ਕਰ ਦਿੰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਵੱਲ ਵਧਾਂਗੇ ਜੀ।

नमस्कार, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਤੁਸੀਂ ਟਿਊਨ ਕੀਤਾ ਹੈ 102.7 ਐਫ ਐਮ ਰੇਨਬੋ। ਮੈਂ ਤੁਹਾਡਾ ਮਿੱਤਰ ਆਰ ਜੀ ਪਰਵਿੰਦਰ। ਦੋਸਤੋ, ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਫਿਰ ਤੁਹਾਡੇ ਨਾਲ ਕੱਲ੍ਹ ਸਵੇਰੇ ਫਿਰ ਹੋਵੇਗੀ ਮੁਲਾਕਾਤ। ਸਾਡੇ ਆਰ ਜੀ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।